ਹਸਤਕਾ ਵਿਚ ਆ ਗਿਆ। ਜਦੋਂ ਗੁਰੂ ਕੀ ਬਾਣੀ ਪੜਾਂਗੇ ਨਾ, ਮਨ ਟਿਕਾ ਵਿਚ ਆ ਜਾਏਗਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਬਾਣੀ ਪੜਨ ਦੇ ਨਾਲ ਹੀ ਮਨ ਤੇ ਤਨ ਦੋਨੋ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਮਨ ਤੇ ਤਨ ਅਰੋਗ ਹੋ ਜਾਂਦੇ। ਜਾਪ ਕਰਿਆ ਕਰੀਏ ਸਾਹਿਬ ਜੀ ਦੀ ਬਾਣੀ ਦਾ, ਜਿੰਨਾ ਵੀ ਹੋ ਸਕੇ ਅਦਭੁਤ ਸਤਿਕਾਰ ਦੇ ਨਾਲ ਇੱਕ ਇੱਕ ਅੱਖਰ ਨੂੰ ਪੜ੍ਹੀਏ ਵਾਚੀਏ, ਤਾਂ ਕਿ ਜੀਵਨ ਦੇ ਅੰਦਰ ਰੰਗ ਭਰ ਜਾਏ। ਆਓ, ਸਮਾਪਤੀ ਦਾ ਸਮਾਂ ਹੋ ਰਿਹਾ, ਅੱਗੇ ਸਮਾਂ ਨਾ ਜਾਵੇ, ਆਪਾਂ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

0: ਹੋਈਆਂ ਫੁੱਲਾਂ ਦੀ ਸਮਾਂ ਸਮਾਪਤੀ ਹੈ। ਇੱਥੇ ਹੀ ਅਨੰਦ ਸਾਹਿਬ ਜੀ ਦਾ ਜਾਪ ਸਰਬੱਤ ਰਸਨਾ ਦੇ ਵਿੱਚੋਂ ਜਪੀਏ ਤੇ ਲੋਕ ਸੁਖੀ ਤੇ ਪ੍ਰਲੋਕ ਸਹੇਲੇ ਹੋ ਜਾਈਏ। ਜਿਵੇਂ ਸਤਿਗੁਰੂ ਬਖਸ਼ਿਸ਼ ਕਰਦਾ ਜਾਏਗਾ ਹਰ ਦੀਵਾਨ ਦੇ ਵਿੱਚ, ਆਪ ਜੀ ਤਾਂ ਸਤਿਗੁਰ ਦੇ ਨਰਮੋਲ ਮੋਤੀ ਹੀਰੇ ਜੋ ਭਰੇ ਪਏ ਹਨ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਨ ਸਤਿਗੁਰ ਦੇ ਹਿਰਦੇ ਦੇ ਅੰਦਰ ਇੱਕ ਇੱਕ ਕਰਕੇ ਕੋਸ਼ਿਸ਼ ਕਰਾਂਗੇ ਆਪ ਜੀ ਤੱਕ ਪਹੁੰਚਾਉਣ ਦੀ, ਤਾਂ ਕਿ ਹੰਸ ਬਣ ਕੇ ਅਸੀਂ ਹੀਰੇ ਤੇ ਮੋਤੀ ਚੁੱਕ ਸਕੀਏ, ਸੰਸਾਰ ਦੇ ਵਿੱਚ ਜੀਵਨ ਸਫਲ ਹੋ ਜਾਵੇ। ਰਾਮਕਲੀ ਮਹੱਲਾ ਤੀਜਾ ਨੰਦ ਕੋਮਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ
1: ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਜੈ ਮਨ ਵਜੀਆਂ ਵਾਦਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
0: ਦੋ ਤੰਗਾ ਵੋ ਹਰੀ ਕੇ ਰਮਨ ਜਿਨੀ ਬਸਾਇਆ
1: ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
0: ਹੇ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ
1: ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ
0: ਅੰਗੀਕਾਰ ਕਰੇ ਤੇਰਾ ਕਾਰ ਸਸਵਾਰਨਾ ਸੁਣਾ ਗੱਲਾਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਰੇ ਦਰਸ਼ਨ ਵਾਸਤੇ ਦੁੱਖਾਂ ਭੁੱਖਾਂ ਸਹਾਰਦੇ ਹੋਏ ਤੇਰੇ ਦਰ ਦੇ ਉੱਪਰ ਫਰਿਆਦ ਕਰਦੇ ਨੇ। ਜੋਗੀ ਜਤੀ ਤਪੀਸ਼ਵਰ ਮੁਨੀਸ਼ਵਰ ਇਹ ਆਪਣੇ ਭਗਵੇ ਭੇਸਾਂ ਦੇ ਵਿੱਚ ਰਹਿ ਕੇ ਤੇਰੀ ਸਿਫਤ ਤੋਂ ਸਲਾਹ ਕਰਦਿਆਂ ਹੋਇਆਂ ਤੇਰੇ ਰੰਗ ਦੇ ਵਿੱਚ ਰੱਤੇ ਪਏ ਨੇ। ਹੇ ਪਰਮਾਤਮਾ ਤੂੰ ਗਹਿਰ ਗੰਭੀਰ ਹੈ ਅਥਾਹ ਹੈ, ਤੈਨੂੰ ਜਦੋਂ ਦੇਖਿਆ ਹਰ ਰੂਪ ਦੇ ਅੰਦਰ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਬਾਤ ਨੂੰ ਸਲਾਹਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਆਪੇ ਹੀ ਰਸ ਚੱਖਣ ਵਾਲਿਆਂ ਤੋਂ ਤੇ ਆਪ ਹੀ ਰਸ ਹੈ, ਆਪ ਹੀ ਉਸ ਨੂੰ ਰਾਮ ਦਾ ਹੈ। ਹੇ ਪਰਮਾਤਮਾ ਤੇਰੇ ਅਨੇਕਾਂ ਗੁਣਾਂ ਦਾ ਅਨੁਵਾਦ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਲਗੀਧਰ ਫੁਰਮਾਨ ਕਰਦੇ ਕਹਿੰਦੇ ਨੇ।

ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਕੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ। ਚਾਰ ਦੁਆਰ ਆਪ ਜੀ ਨੇ ਰੱਖ ਦਿੱਤੇ, ਇੱਥੇ ਚਾਰੇ ਵਰਨਾਂ ਦਾ ਮਨੁੱਖ ਆ ਕੇ ਮੱਥਾ ਟੇਕ ਸਕਦਾ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦਾ ਇੱਕ ਸੰਦੇਸ਼ਾ ਹੈ ਪੂਰੇ ਜਗਤ ਨੂੰ। ਚਾਰ ਦਰਵਾਜ਼ੇ ਇਹ ਆਵਾਜ਼ਾਂ ਮਾਰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ ਸਾਰੇ ਦੇ ਸਾਰੇ ਇਸ ਦਰ ਤੇ ਆ ਸਕਦੇ ਨੇ ਚੌਂ ਵਰਨਾਂ ਦੇ ਲਈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਸਰੂਪ ਰਚ ਕੇ ਆਪ ਜੀ ਨੇ 6 ਗੁਰੂਆਂ ਦੀ ਬਾਣੀ, 11 ਭੱਟਾਂ ਤੇ 15 ਭਗਤਾਂ ਦੀ ਬਾਣੀ, ਅਣਮਤਾਂ ਦੇ ਲੋਕ ਦੂਜੇ ਧਰਮਾਂ ਦੇ ਲੋਕਾਂ ਦੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮੁਸਲਮਾਨਾਂ ਦੀ, ਫਕੀਰਾਂ ਦੀ, ਹਿੰਦੂਆਂ ਦੀ, ਇੱਤ ਆਦਿਕ ਸਾਰਿਆਂ ਦੀ ਬਾਣੀ ਰਚ ਕੇ ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦੀਸੈ ਬਹਰਾ ਜੀ ਉਹਦਾ ਸੰਦੇਸ਼ ਦਿੱਤਾ ਜੋ 300 ਸਾਲ ਗੁਰੂ ਕੇ ਨਾਲ ਆ ਰਹੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 300 ਸਾਲਾ ਅਬਚਲ ਨਗਰ ਸ੍ਰੀ ਹਜ਼ੂਰ ਨੰਦੇੜ ਸਾਹਿਬ ਵਿਖੇ ਇਹ 300 ਸਾਲੇ ਦੀ ਪ੍ਰਾਰੰਭਤਾ ਹੋ ਚੁੱਕੀ ਹੈ, ਮਨਾਇਆ ਜਾਣਾ ਹੈ, ਜਿਸ ਦੀਆਂ ਤਾਰੀਖਾਂ ਸਿੱਖ ਜਗਤ ਦੇ ਸਾਹਮਣੇ ਹਨ। ਗਰੀਬ ਨਵਾਜ ਕਿਰਪਾ ਕਰਨ, ਆਓ ਐਸੇ ਗੁਰੂ ਤੋਂ ਵਾਰ ਨੇ ਬਲਿਹਾਰ ਜਾਈਏ ਜਿਹੜੇ ਸਤਿਗੁਰ ਨੇ ਜੀਵਨ ਦੀ ਦਾਤ ਦਿੰਦੇ ਆ। ਸਰਬ ਵਿਆਪਕ ਪਰਮਾਤਮਾ ਦੀ ਇਹ ਬਾਤ ਕਹੀ, ਕਹਿਣ ਲੱਗੇ ਤੇਰੇ ਦਰਸ਼ਨ ਵਾਸਤੇ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਧੂ ਅਨੇਕ ਸੰਸਾਰ ਕੀਤੀ ਤੇਰੇ ਬਾਬਣਹਾਰੀ ਕੀਤੇ ਤੇਰੇ ਰਾਗ ਪਰੀਸ਼ਮ ਕਹੀ ਹੈ ਕੀਤੇ ਤੇਰੇ ਗਾਵਣਹਾਰੀ ਗਾਵਨ ਤੁਜਨੋ ਪਵਨ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਨ ਤੁਜਨੋ ਚਿਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਦੀ

ਸਾਵਣ ਸੁਜਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਸੁਜਨੋ ਸਦ ਸਮਾਧੀ ਅੰਦਰ ਗਾਵਣ ਸੁਜਨੋ ਸਾਧ ਵਿਚਾਰੇ ਗਾਵਣ ਸੁਜਨੋ ਜਤੀ ਸਤੀ ਸੰਤੋਖੀ ਗਾਵਣ ਸੁਜਨੋ ਵੀਰ ਕਰਾਰੇ ਗਾਵਣ ਸੁਜਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਜਨੋ ਮੋਹਣੀਆ ਮਨ ਮੋਹਣ ਸੁਰਗ ਮਚ ਪਾਇਆਲੇ ਗਾਵਣ ਤੁਜਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਜਨੋ ਜੋਧ ਮਹਾਬਲ ਸੂਰਾ ਗਾਵਣ ਤੁਜਨੋ ਖਾਣੀ ਚਾਰ ਗਾਵਣ ਤੁਜਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਜਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਜਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ।

ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲਵਾਰ।

ਮੁਕਤ ਭਏ ਜਿਨ ਹਰ ਧਿਆਇਆ ਜੀ। ਤੈਨਾ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਦ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰਹਿ ਹਰ ਪੂਜਾ ਜੀ।

ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮਪੁਰ ਕਰਤਾ ਜੀ ਤੁਧ ਜੀਵੜ ਵਰਨਾ ਕੋ।

ਸਾਜ ਸੰਗਰਿਆ ਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ

ਵਾਜੇ ਪੰਜ ਸਭ ਤਿਤ ਕਰ ਸੁਭਾ ਗਏ, ਹਰ ਸੁਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰੇ।

ਵਾਹਿਗੁਰੂ ਸੰਗਤ ਸੰਡਾ ਹੈ ਪੂਰਬ ਲਿਖਤ ਦਿਸ਼ੇ ਗੁਰ ਪਾਇਆ ਮਰ ਹਰ ਲਿਵ ਮੰਡਲ ਮੰਡਾ ਹੈ ਹਰ ਸਾਧੂ ਅੰਗਲੀ ਤੁਨ ਵਰਦਾਰੇ ਕਰ ਜਨਾਓ ਤੁਨ ਵਰਦਾਰੇ ਰਾਉ ਸਾਧ ਹਰ ਸਾਧ ਨ ਜਾਣਿਆ ਤਿਨ ਅੰਤਰ ਹੁਣ ਮੈਂ ਕੰਡਾ ਹੈ ਜਿਉਂ ਜਿਉਂ

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਮਤ ਦਾ ਬੜਾ ਹੰਕਾਰ ਕੀਤਾ ਅਤੇ ਗੁਰੂ ਮਹਾਰਾਜ ਸਿੱਖਿਆ ਦਿੰਦੇ ਆ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵਣ। ਕਹਿੰਦੇ ਕਾਜੀ, ਮੁਸਲਮਾਨ ਕਹਾਉਣਾ ਬੜਾ ਮੁਸ਼ਕਲ ਆ, ਔਖਾ ਆ, ਕਠਿਨ ਹੈ। ਜਿਹਦਾ ਹੇਠ ਦੇ ਕੇ ਜਿਹੜੇ ਗੁਣ ਆ ਉਹਦੇ ਹੋਣ, ਉਹਨਾਂ ਗੁਣਾਂ 'ਚ ਪੂਰਾ ਹੋਵੇ ਜਾਂ ਹੋਏ ਤਾਂ ਮੁਸਲਮਾਨ ਕਹਾਵਣ। ਫਿਰ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ ਕਹਾਉਣਾ ਕਰੇ। ਅੱਬਲ ਔਲ ਦੀਨ ਕਰ ਮਿੱਠਾ, ਮਸਕਲ ਮਨ ਮਾਲ ਮੁਸਾਵੈ। ਅੱਬਲ ਨਾਮ ਪਹਿਲੇ ਦਾ, ਔਲ ਮੈਨੇ ਔਲੀਏ ਜਿਹੜੇ ਪੈਗੰਬਰਾਂ ਦਾ ਚਲਾਇਆ ਹੋਇਆ ਦੀਨ ਧਰਮ ਆ, ਉਹਨੂੰ ਮਿੱਠਾ ਕਰਕੇ ਸਮਝੇ ਜਾਣੇ। ਔਰ ਜਿਹੜੇ ਪੀਰਾਂ ਨੇ ਮਾਣ, ਮਾਣ ਦਾ ਮਤਲਬ ਹੰਕਾਰ ਨੂੰ, ਮਸਕਲ ਮੈਨੇ ਮਾਣ ਜੋ ਤਾਕਤ ਨੂੰ ਕਰਦਾ, ਉਹਨਾਂ ਦੇ ਨਿਮਿਤ ਤੇ ਮਾਲ ਮਸਾਵੇ। ਮਾਲ ਜਿਹੜਾ ਮਸਾਵੇ ਨੂੰ ਲਟਾਵੇ, ਭਾਵ ਉਹਨਾਂ ਦੀ ਸੇਵਾ ਕਰੇ, ਖੂਨਦਾਨ ਕਰੇ। ਔਰ ਆਪਣੇ ਮਨ ਤੋਂ ਮਾਨ ਹੰਕਾਰ ਨੂੰ ਮਸਲ ਮੈਨੇ ਮਾਂਜਣਾ ਕਰੇ। ਔਰ ਗਰੀਬਾਂ ਨੂੰ ਮਾਲ ਮਸਾਵੇ, ਭਾਵ ਜਿਹੜੇ ਗਰੀਬ ਲੋੜ ਕਰ ਆ ਉਹਨਾਂ ਨੂੰ ਮਾਲ ਮਸਾਵੇ ਮੈਨੇ ਲਟਾਵੇ, ਭਾਵ ਦਾਨੀ ਬਣੇ, ਦਾਨ ਦੇਵੇ। ਫਿਰ ਉਹ ਆਪਣੇ ਆਪ ਨੂੰ ਮੁਸਲਮਾਨ ਕਹਾਵੇ। ਇਹ ਤੋਕ ਜਿਹੜੀ ਸਾਰਿਆਂ ਨਾਲ ਲਾਈ ਜਾਣੀ ਚਾਹੀਦੀ। ਹੋਏ ਮੁਸਲਮ ਦੀਨ ਮੋਹਣ, ਮਰਨ ਜੀਵਨ ਕਾ ਭਰਮ ਚੁਕਾਵੈ। ਜਿਹੜੇ ਰੱਬ ਦੇ ਫਕੀਰ ਦੀਨ ਮੋਹਣ, ਮਹਾਨਾਂ ਨਾਲ ਮਲਾਹ ਦਾ ਧਰਮ ਦੇ ਮਲਾਹ, ਉਹਨਾਂ ਦੇ ਵਿੱਚ ਮੁਸਲਮ ਕਹਿੰਦੇ ਇਸਤ ਹੋਵੇ, ਅਤੇ ਫਿਰ ਉਹਨਾਂ ਦੇ ਮੁਸਲਮ ਨੇ ਸਨਮੁੱਖ ਹੋ ਜਾਏ, ਸਾਹਮਣੇ ਹੋ ਕੇ ਸੇਵਾ ਕਰੇ। ਮਰਨ ਜੀਵਨ ਦਾ ਜਿਹੜਾ ਭਰਮ ਵਿਆਇਆ, ਇਹਨੂੰ ਚੁਕਾ ਦੇਵੇ, ਦੂਰ ਕਰ ਦੇਵੇ, ਅਤੇ ਐਸਾ ਨਿਸ਼ਚਾ ਯਕੀਨ ਕਰੇ ਕਿ ਨਾ ਕਿਸੇ ਜਨਮ ਨਾ ਕਿਸੇ ਮਰਿਆ, ਆਪਣੇ ਤਿਰਤ ਆਪ ਹੀ ਕਰੇ। ਸਾਰੇ ਕੌਤਕ ਤਾਂ ਉਹ ਮਾਲਕ ਹੀ ਕਰਦਾ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ। ਰੰਗਕਾਰ ਪਰਮੇਸ਼ਰ ਦਾ ਜਿਹੜਾ ਹੁਕਮ ਆ, ਰਜਾ ਆ ਗਿਆ, ਉਹਨੂੰ ਸਿਰ ਦੇ ਉੱਤੇ ਮੰਨੇ, ਭਾਵ ਗ੍ਰਹਿਣ ਕਰੇ, ਅਤੇ ਕਰਤਾ ਆਪ ਨਿਰੰਕਾਰ ਨੂੰ ਮੰਨਣਾ ਕਰੇ। ਆਪਾਂ ਆਪ ਜਿਹੜਾ ਹੰਕਾਰ ਉਹਨੂੰ ਗਵਾ ਦੇ, ਔਰ ਆਪਣੇ ਆਪ ਨੂੰ ਫਿਰ ਇਹ ਕਰਤਾ ਭੋਗਦਾ ਮੰਨੀ ਬੈਠਾ, ਇਹਦੇ ਜਿਹੜਾ ਆਪਾ ਭਾਵਿਆ ਨੂੰ ਗਵਾਉਣਾ ਕਰੇ। ਤਾਂ ਨਾਨਕ ਸਰਬ ਜੀ ਆ, ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਇਹ ਮਹਾਰਾਜ ਕਹਿੰਦੇ ਆ ਸਾਰੇ ਜੀਵਾਂ 'ਤੇ ਫਿਰ ਮਿਹਰਮਤ, ਬਹੁਤ ਮਿਹਰ ਕਰਨ ਵਾਲਾ ਹੋਵੇ, ਭਾਵ ਦਿਆਲੂ ਸੁਭਾਅ ਹੋਵੇ। ਤਾਂ ਫਿਰ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ ਕਹਾਉਣਾ ਕਰੇ। ਇਹ ਗੁਣ ਹੋਣ ਫਿਰ ਉਹ ਕਹਾ ਸਕਦਾ। ਮਹੱਲਾ ਚੌਥਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨਾਂ ਦੇ ਲੱਛਣ ਤਾਂ ਦੱਸੇ, ਹਿੰਦੂਆਂ ਦੇ ਨਹੀਂ ਦੱਸੇ, ਆਪ ਕਿਰਪਾ ਕਰਕੇ ਹਿੰਦੂਆਂ ਦੇ ਲੱਛਣ ਦੱਸੋ। ਅਤੇ ਪਾਤਸ਼ਾਹ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਨੇ ਹਿੰਦੂਆਂ ਦੇ ਲੱਛਣ ਕਿਉਂ ਕੀਤੇ ਹਨ? ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ। ਕਾਮ ਕ੍ਰੋਧ ਲੋਭ ਮੋਹਕਾਰ ਝੂਠ ਨਿੰਦਿਆ, ਇਹਨਾਂ ਨੂੰ ਪਰ ਹਰ ਮੈਨੇ ਤਿਆਗ ਦੇਵੇ, ਤਿਆਗ ਕਰਕੇ ਅਤੇ ਮਾਇਆ ਨੂੰ ਤਾਜ ਦੇਵੇ, ਮਾਇਆ ਦਾ ਮੋਹ ਤਿਆਗ ਕੇ ਉਹਨਾਂ ਦੇ ਹੰਕਾਰ ਨੂੰ ਵੀ ਛਕਾਵੇ, ਮੈਨੂੰ ਦੂਰ ਕਰ ਦੇਵੇ, ਜਿਹਦੇ ਵਿੱਚ ਇਹ ਗੁਣ ਆ, ਫਿਰ ਉਹ ਆਪਣੇ ਉਹਨੂੰ ਹਿੰਦੂ ਕਹਾਵੇ। ਤਜ ਕਾਮ ਕਾਮ ਨਹੀਂ ਮੋਹ ਤਾਂ ਜੈ ਤਾਂ ਅੰਜਨ ਮਹੇ ਨਿਰੰਜਨ ਪਾਵੈ, ਫਿਰ ਜਿਹੜੇ ਵਿਕਾਰ ਇਹਨੂੰ ਤਿਆਗ ਕੇ ਕਾਮਨੀ ਚੇਤਨ ਮਾਇਆ ਦੇ ਮੋਹ ਨੂੰ ਤਜੇ ਮੈਨੇ ਤਿਆਗ ਦੇਵੇ, ਛੱਡ ਦੇਵੇ, ਅਤੇ ਅੰਜਨ ਮਾਇਆ ਦੇ ਵਿੱਚ ਰਹਿੰਦਾ ਹੋਇਆ ਨਿਰੰਜਨ ਜਿਹੜਾ ਸ਼ੁੱਧ ਪਰਮਾਤਮਾ ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਤਜ ਮਾਨ ਅਭਿਮਾਨ ਪ੍ਰੀਤ ਤੋਂ ਦਾਰਾ, ਤਜ ਪਿਆਸ ਆਸ ਰਾਮ ਦੇ ਇਲਾਵਾ, ਮਾਨ ਅਭਿਮਾਨ ਮਾਨ ਅਤੇ ਅਪਮਾਨ ਜਿਹੜਾ, ਹਾਂਜੀ, ਅਤੇ ਫਿਰ ਪੁੱਤਰ ਹੈ, ਦਾਰਾ ਅਤੇ ਇਸਤਰੀ ਹੈ, ਇਹਨਾਂ ਦਾ ਜਿਹੜਾ ਮੋਹ ਤਿਆਗ ਕੇ ਪਦਾਰਥਾਂ ਦੇ ਖਾਣ ਪੀਣ ਦੀ ਜਿਹੜੀ ਦਿਨ ਰਾਤ ਪਿਆਸ ਭਟਕਣਾ ਤ੍ਰਿਸ਼ਨਾ ਲੱਗੀ ਹੈ, ਔਰ ਧਨ ਇਕੱਠਾ ਕਰਨ ਦੀ ਜਿਹੜੀਆਂ ਆਸਾਂ ਲੱਗੀਆਂ, ਇਹਨਾਂ ਨੂੰ ਤਿਆਗ ਕੇ ਰਮੇ ਹੋਏ ਰਾਮ ਵਿੱਚ ਲੈ ਵਿਅਕਤੀ ਨੂੰ ਲਾਵੇ, ਫਿਰ ਆਪਣੇ ਆਪ ਨੂੰ ਉਹ ਕਹਾਵੇ ਕਿ ਹਾਂ ਹਿੰਦੂ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ, ਸਤਿਗੁਰ ਸੱਚੇ ਪਾਤਸ਼ਾਹ ਦੇ ਸੱਚਾ ਪਰਮੇਸ਼ਰ ਨਾਲ ਮਨ ਸਵਾਰਜੈ, ਅਤੇ ਸੱਚੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮਾਤਮਾ ਜਿਹੜਾ ਨਾਮੀ ਹੈ ਉਹਦੇ ਵਿੱਚ ਫੇਰ ਸਮਾ ਜਾਂਦਾ ਹੈ। ਪੌੜੀ ਰਾਜੇ ਰਜਿਤ ਸਿਕਦਾਰ ਕੋਈ ਨਾ ਰਹਿ ਸੀਓ, ਅੱਠ ਪਟਣ ਬਾਜ਼ਾਰ ਹੁਕਮੀ ਤਹਿਸੀਓ, ਚਾਹੇ ਕਿੱਡੇ ਵੱਡੇ ਵੱਡੇ ਰਾਜੇ ਹੈ, ਰਈਅਤ ਨਾਮ ਪਰ ਜ਼ਿਆਦਾ ਹੈ, ਸਿਕਦਾਰ ਜਿਹੜੇ ਥਾਣੇਦਾਰ ਹੈ, ਚੌਧਰੀ ਹੈ ਜਾਂ ਲੰਬੜਦਾਰ ਆ, ਔਰ ਇਹਨਾਂ ਵਿੱਚੋਂ ਇੱਕ ਦਿਨ ਕਿਸੇ ਨੇ ਨਹੀਂ ਰਹਿਣਾ, ਸਭ ਨੇ ਚਲੇ ਜਾਣਾ ਹੈ। ਵੱਡੇ ਵੱਡੇ ਜਿਹੜੇ ਹੱਟ ਹੈ, ਪੱਟਣ ਮੈਨੇ ਜਿਹੜੇ ਬੜੇ ਵੱਡੇ ਸ਼ਹਿਰ ਆ, ਇਹ ਬਾਜ਼ਾਰ ਆ, ਇਹ ਸਾਰੇ ਇੱਕ ਦਿਨ ਜਿਹਦਾ ਹੁਕਮ ਹੋ ਗਿਆ ਸਾਰੇ ਢਹਿ ਜਾਣੇ। ਪੱਕੇ ਬੰਕ ਦੁਆਰ ਮੂਰਖ ਜਾਣੇ, ਆਪਣੇ ਦਰ ਪਰੇ ਭੰਡਾਰ ਤੇ ਕਖਣੇ, ਜਿਹੜੇ ਬਹੁਤ ਵੱਡੇ ਵੱਡੇ ਪੱਕੇ ਬੰਕ ਸੁੰਦਰ ਦਰਵਾਜ਼ਿਆਂ ਨੂੰ, ਇਹ ਮੂਰਖ ਜਿਹੜਾ ਵਿਅਕਤੀ ਹੈ ਆਪਣੇ ਕਰਕੇ ਜਾਣਦਾ ਵੀ ਮੇਰਾ ਘਰ ਆ, ਮੇਰੇ ਦਰਵਾਜ਼ੇ ਗੇਟ ਲੱਗੇ। ਫਿਰ ਕਹਿੰਦਾ ਜਿਹੜੇ ਭੰਡਾਰੇ ਖਜ਼ਾਨੇ ਮਾਇਆ ਪਦਾਰਥਾਂ ਨਾਲ ਧਨ ਨਾਲ ਭਰੇ ਆ, ਉਹ ਵੀ ਕਹਿੰਦੇ ਇੱਕ ਛਿੰਨ ਦੇ ਵਿੱਚ ਜਿਹਦੇ ਪੂਰਾ ਹੁਕਮਦਾਰੀ ਤੇ ਖਾਲੀ ਹੋ ਜਾਂਦੇ। ਤਾਜ਼ੀ ਰਾਤੋ ਖਾਰ ਹਾਥੀ ਪਾ ਕਰੇ, ਬਾਗ ਮੇਰਾ ਕਾਰੋਬਾਰ ਤੇ ਸਹਿਤ ਤੇ ਆਪਣੇ, ਤਾਜ਼ੀ ਨਾਮ ਘੋੜਿਆਂ ਦਾ, ਪਾਖਰੇ ਨਾਮ ਕਾਠੀਆਂ ਦਾ, ਔਰ ਰਾਤ ਅਤੇ ਤੁਖਾਰ ਜਿਹੜੇ ਊਠ ਹੈ, ਪਾਖਰੇ ਮੈਨੇ ਪਲਾਣਾ ਵਾਲੇ, ਹਾਂਜੀ ਹਾਥੀ ਪਾਖਰੇ ਅੰਬਾਰੀਆਂ ਵਾਲੇ ਜਿਹੜੇ ਹਾਥੀਆਂ ਦੇ ਹੌਦੇ ਪਾਏ, ਇਹ ਸੋਹਣੇ ਸੋਹਣੇ ਬਾਗ ਮਿਲਕ ਜਿਹੜੀਆਂ ਬੜਬੜੀਆਂ ਬੁਲਖਾਂ ਦੀਆਂ ਜਗੀਰਾਂ ਆ, ਚੰਗੇ ਚੰਗੇ ਘਰ ਆ, ਔਰ ਜਿਹੜੇ ਕਲਬੂਤੀ ਬਾਰ ਮੈਨੇ ਦਰਵਾਜ਼ੇ ਆ, ਹਾਂਜੀ ਅਤੇ ਅੰਤ ਨੂੰ, ਹਾਂਜੀ ਕਿੱਥੇ ਅਤੇ ਆਪਣੇ ਸਿਆਣੇ ਜਾਣਗੇ, ਅਤੇ ਆਪਣੇ ਮਹੀਨੇ ਸਿਆਣੇ ਜਾਣਗੇ, ਅਥਵਾ ਇਹ ਵਿਸ਼ੇਸ਼ ਕਰਕੇ ਉਹ ਜਿੰਨੇ ਵੀ ਸਮੂਹ ਪਦਾਰਥ ਆ ਆਪਣੇ ਆਪਣੇ ਕਿੱਥੇ ਹੋਣਗੇ। ਜਿਹੜੇ ਬੰਦਾ ਜਿੰਦਾ ਉਹਨਾਂ ਚਿਰ ਮੇਰ ਕਰਦਾ ਸਰੀਰ ਛੱਡ ਗਿਆ, ਤਾਂ ਬਗਾਨੇ ਹੋ ਜਾਂਦੇ। ਤੰਬੂ ਪਲੰਘ ਨਿਵਾਰ ਸਰਾਏ ਤੇ ਲਾਲਤੀ, ਨਾਨਕ ਸੱਚ ਦਾ ਤਾਰ ਸ਼ਨਾਖਤ ਕੁਦਰਤੀ। ਤੰਬੂ ਆ ਅਤੇ ਜਿਹੜੇ ਨਿਵਾਰ ਨਾਲ ਬੁਣੇ ਹੋਏ ਪਲੰਘ ਹੈ, ਔਰ ਲਾਲਤੀ ਮੈਨੇ ਅੱਤ ਲਸਾਂ ਦੀਆਂ ਕਨਾਤਾਂ ਜਿਹੜੀਆਂ, ਹਾਂਜੀ ਔਰ ਲਾਲਤੀ ਸੁੰਦਰ ਕਨਾਤਾਂ, ਹਾਂਜੀ ਸੁਨਾਏ ਤੇ ਕਰਾਤ ਕਨਾਤਾਂ ਜਿਹੜੀਆਂ, ਇਹ ਵੀ ਇੱਥੇ ਕਹਿੰਦੇ ਰਹਿ ਜਾਣੀਆਂ, ਹਾਂਜੀ ਇਹ ਵੀ ਸਾਰੇ ਇੱਥੇ ਰਹਿ ਜਾਣੀਆਂ, ਇਹ ਵੀ ਜਿਉਂਦਿਆਂ ਦੇ ਮੇਲੇ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਰੀਆਂ ਦਾਤਾਂ ਦਾ ਜਿਹੜਾ ਦਾਤਾ ਨਿਰੰਕਾਰ ਆ, ਉਹ ਆਪਣੀ ਕੁਦਰਤ ਦੁਆਰਾ ਸ਼ਨਾਖਤ ਮੈਨੇ ਪਛਾਣਿਆ ਜਾਂਦਾ ਹੈ, ਕਿਉਂਕਿ ਕੁਦਰਤ ਦੇ ਰੰਗਾਂ ਵਿੱਚ ਹੀ ਉਹਦਾ ਜਲਵਾ ਦੇਖਿਆ ਜਾਂਦਾ ਹੈ। ਲੋਕ ਮਹੱਲਾ ਪਹਿਲਾ, ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਚਾਲ ਵਿਚਾਲੇ ਗਏ ਅਤੇ ਸਿੱਧਾਂ ਨੂੰ ਮਿਲ ਕੇ ਕਿਹਾ ਕਿ ਜੇ ਤੁਸੀਂ ਸਾਡਾ ਮਤ ਜਿਹੜਾ ਗੋਰਖ ਦਾ ਧਾਰਨ ਕਰ ਲਓ, ਤਾਂ ਤੁਹਾਨੂੰ ਕਿਸੇ ਪਦਾਰਥ ਮਾਇਆ ਦੀ ਕਮੀ ਨਹੀਂ ਰਹੇਗੀ। ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸਫ਼ਰ ਹੋਵੇ ਤੁਸੀਂ ਫਿਰੇ ਨਿਤ ਜੀਓ। ਕਹਿੰਦੇ ਸਿੱਧੋ ਜਾਹੇ ਜਿੰਨੀਆਂ ਵੀ ਇਹ ਨਦੀਆਂ ਧੇਣਵਾ ਮੈਨੇ, ਇਹ ਕਾਮ ਤਿੰਨ ਗਊਆਂ ਬਣ ਗਈ, ਸਾਰੀਆਂ ਨਦੀਆਂ ਧੇਣ ਗਊਆਂ ਜਾਂ ਪੈਸਾ ਹੋ ਜਾਣ ਦੁੱਧ ਪੀਣ ਵਾਸਤੇ, ਔਰ ਪਹਾੜਾਂ ਜਿੰਨੇ ਸੋਮੇ ਚੱਲਦੇ ਆ ਸਾਰੇ ਘਿਓ ਦੇ ਬਣ ਜਾਣ, ਸਾਰੀ ਪ੍ਰਿਥਵੀ ਸ਼ੱਕਰ ਦੀ ਨਹੀਂ ਹੋ ਜਾਏ। ਇਸ ਤਰ੍ਹਾਂ ਦੇ ਜਿਹੜੇ ਅਮੋਲਕ ਪਦਾਰਥ ਖਾ ਕੇ ਹਮੇਸ਼ਾ ਇਹ ਖੁਸ਼ੀਆਂ ਨੂੰ ਮਨਾਉਣਾ ਕਰੇ, ਖੁਸ਼ੀ ਕਰੇ ਨਿਤ ਜੀਓ, ਹਮੇਸ਼ਾ ਮਨ ਵਿੱਚ ਖੁਸ਼ੀਆਂ ਕਰਦਾ ਰਹੇ। ਪਰਬਤ ਸੋਨਾ ਰੁਪਾ ਹੋਵੇ, ਹੀਰੇ ਰੰਗ ਜੜਾਓ, ਪੀ ਤੂੰ ਹੈ ਸਾਲਾਹਣਾ ਆਖਣ ਰਹਿਣਾ ਚਾਹੋ। ਚਾਹੇ ਕਹਿੰਦੇ ਸਾਰੇ ਪਹਾੜ ਸੋਏ ਨਾ, ਚਾਂਦੀ ਤੇ ਰੁਪਾ ਹਾਂ, ਸੋਨਾ ਮੈਨੇ ਸੋਨੇ ਦੇ, ਸੋਨਾ ਸੋਨੇ ਦੇ ਰੁਪਾ ਚਾਂਦੀ ਦੇ ਹੋ ਜਾਣ, ਔਰ ਉਹਨਾਂ ਦੇ ਉੱਪਰ ਆਪਣੇ ਜਿਹੜੇ ਪੱਟੇ ਹੈ ਜੀ ਉਹ ਵੀ ਹੀਰੇ ਅਤੇ ਲਾਲਾਂ ਨਾਲ ਜੜੇ ਹੋਣ, ਅਤੇ ਉਹ ਜਿਹੜੇ ਇਹਨਾਂ ਦੇ ਉੱਤੇ ਹੈ ਜਿਹੜੇ ਪੱਟੇ ਖਿਲਰੇ ਹੋਏ ਹੈ ਇਹ ਉਹਨਾਂ ਦੇ ਸੋਨੇ ਦੇ ਪਹਾੜਾਂ ਹੀਰੇ ਲਾਲਾਂ ਨਾਲ ਜੜੇ ਹੋਏ ਹੋਣ, ਉਹ ਪਹਾੜ ਸਾਰੇ ਸੋਨੇ ਚਾਂਦੀ ਦੇ ਹੋਣ, ਹੀਰੇ ਲਾਲਾਂ ਨਾਲ ਜੜੇ ਹੋਣ, ਵੀ ਤੂੰ ਹੈ ਸਦਾ। ਫਿਰ ਵੀ ਕਹਿੰਦੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੈਨੂੰ ਪਰਮਾਤਮਾ ਨੂੰ ਨਹੀਂ ਭੁਲਾਉਣਾ ਚਾਹੀਦਾ, ਹਾਂਜੀ, ਅਤੇ ਉਹਦੀ ਉਸ ਪਸ਼ੂ ਦੀ ਸਲਾਹ ਕਰਨੀ ਆਖਣ ਲੈਣਾ ਚਾਹੋ, ਆਖਣ ਦਾ ਸਾਹ ਲਹੇ ਨਾ, ਮਨ 'ਚੋਂ ਦੂਰ ਨਾ ਹੋਵੇ, ਸਦਾ ਉਹਦੀ ਸਿਫਤ ਕਰਦਾ ਹੀ ਰਹੇ। ਮਹੱਲਾ ਪਹਿਲਾ ਭਾਰ ਅਠਾਰ ਹੈ, ਮੇਵਾ ਹੋਵੇ ਗਰੜਾ ਹੋਏ ਸੁਆਓ, ਚੰਦ ਸੂਰ ਦੂਏ ਸਿਰਦੇ ਰੱਖੀਏ ਨਿਕਲ ਹੋਵੇ ਸਾਓ। ਚਾਹੇ ਕਹਿੰਦੇ 18 ਪਰ ਭਾਰ ਜਿਹੜਾ ਹੁੰਦਾ 3260 ਤੋਲੇ ਦਾ ਹੁੰਦਾ, ਕਿਉਂਕਿ ਹਰ ਇੱਕ ਬਿਰਚਾ ਇੱਕ ਪੱਤਾ ਹੈ, ਅਤੇ ਜਿਹੜਾ ਹੈਗਾ ਉਹ ਲੈ ਲਓ ਜੀ ਅਤੇ ਪੱਤਾ, ਅਤੇ ਇਸ ਤਰ੍ਹਾਂ ਉਹ ਫਿਰ ਜਿਹੜੀ ਗਿਣਤੀ ਹੈ ਉਹ 3260 ਤੋਲੇ ਬਣਾਉਂਦੇ। ਔਰ ਗਰੜਾ ਜਾਤੀ ਦੇ ਜਿਹੜੇ ਚੌਲ ਬੜੇ ਸ੍ਰੇਸ਼ਟ ਮੰਨੇ ਆ, ਜਦੋਂ ਉਹ ਚੁੱਲ੍ਹੇ 'ਤੇ ਚਾੜੇ ਜਾਣ ਪਤੀਲੇ ਅਤੇ ਉਹਨਾਂ ਦੀ ਖੁਸ਼ਬੂ ਸਾਰੇ ਫੈਲ ਜਾਂਦੀ ਹੈ। ਇਸ ਕਰਕੇ ਕਹਿੰਦੇ ਆ ਕਿ ਭਾਰ 18 ਹੈ ਮੇਵਾ ਹੋ, ਜਿੰਨੀ 18 ਭਾਰ ਬਨਸਪਤੀ ਆ ਉਹ ਸਾਰੀ ਮੇਵਾ ਬਣ ਜਾਏ, ਠੂਠੀ ਕੁਆਰੇ ਸੌਗੀ ਅਤੇ ਬਦਾਮ ਲੱਗਣ ਲੱਗ ਜਾਣ, ਇਹ ਮੇਵੇ ਦੀਆਂ ਚੀਜ਼ਾਂ ਹੈ, ਕਿ ਪਿਸਤਾ ਵਗੈਰਾ ਜਿਹੜਾ ਹੈ ਅਤੇ ਕਾਜੂ ਕੁਜੂ ਹੈ ਇਹ ਸੁੱਕੇ ਮੇਵੇ ਹੈ, ਇਹ ਮੇਵਿਆਂ 'ਚ ਆ ਜਾਂਦੀ। ਗਰੜਾ ਉਹ ਸੁਆਓ ਹੈ, ਸਾਰੀ ਬਨਸਪਤੀ ਜਿਹੜੀ ਹੈ ਉਹ ਆਪਣੇ ਮੇਵਾ ਬਣ ਜਾਏ, ਗਰੜਾ ਜਿਹੜੇ ਚੌਲਾਂ ਦਾ ਸੁਆਦ ਮੈਨੂੰ ਸੁਆਦ ਵੀ ਪ੍ਰਾਪਤ ਹੋ ਜਾਏ, ਜਿਹੜੀ ਚੀਜ਼ ਖਾਈ ਉਹਦੇ ਵਿੱਚੋਂ ਜਿਹੜੇ ਗਰੜੇ ਚੌਲ ਆ ਉਹਨਾਂ ਦਾ ਸੁਆਦ ਮੈਨੂੰ ਸੁਆਦ ਪ੍ਰਾਪਤ ਹੋ ਜਾਏ। ਚੰਦ ਸੂਰਜ ਦੇ ਸਿਰਦੇ ਰੱਖੀ ਆ ਨਿਕਲ ਹੋਇਆ ਸਾਓ। ਫਿਰ ਕਹਿੰਦੇ ਕਿ ਉਹ ਸੁਆਦ ਵੀ ਲੈਂਦੇ ਰਹੀਏ, ਚੰਦ ਅਤੇ ਸੂਰੀ ਇਹਨਾਂ ਦੋਹਾਂ ਨੂੰ ਫਿਰਦਿਆਂ ਨੂੰ ਇਹ ਘੁੰਮਦੇ ਆ ਨਾ ਸਰਕਲ ਚੱਕਰ ਦੇ, ਇਹਨਾਂ ਰੋਕ ਕੇ ਰੱਖ ਲਏ ਇੰਨੀ ਸ਼ਕਤੀ ਆਏ, ਜਿਹੜੇ ਸਥਾਨ 'ਤੇ ਬੈਠੀਏ ਉਹ ਥਾਂ ਵੀ ਨਿਸ਼ਚਲ ਹੋਵੇ, ਚਲਾਏ ਮਨ ਨਾ ਹੋਵੇ, ਵੀ ਤੂੰ ਹੈ ਸਾਰਾਹਣਾ ਆਖਣ ਲੈਣਾ ਚਾਹੋ, ਇੰਨੀ ਸ਼ਕਤੀ ਹੁੰਦੀਆਂ ਵੀ ਨਿਰੰਕਾਰ, ਫਿਰ ਵੀ ਤੂੰ ਚਲਾਉਣੇ ਸਿਫਤ ਕਰਨੇ ਹੋ ਗਿਆ, ਕਿਰਪਾ ਕਰੋ ਆਪ ਦਾ ਨਾਂ ਜਪਣ ਦਾ ਜਿਹੜਾ ਸਾਡੇ ਮਨ 'ਚ ਆਇਆ ਨਾ ਇਹ ਦੂਰ ਨਾ ਹੋਵੇ। ਮਹੱਲਾ ਪਹਿਲਾ, ਜੇ ਦੇਹੈ ਦੁੱਖ ਲਾਈਏ ਪਾਪ ਗ੍ਰਹਿ ਦੁਏ ਰਾਹੋ, ਰਾਤ ਪੀਣੇ ਰਾਜੇ ਸਿਰ ਉੱਪਰ ਰੱਖੀਏ ਹੈ ਇਹਦਾ ਜਪ ਹੈ ਭਾਓ, ਕੀ ਤੂੰ ਹੈ ਸਾਲਾਹਣਾ ਆਖਣ ਲਹਿਣਾ ਚਾਹੋ। ਜੇ ਕਹਿੰਦੇ ਕਿਸੇ ਦੀ ਜਿਹੜੀ ਦੇਹ ਹੈ ਮੈਨੇ ਦੇਹ ਸਰੀਰ ਹੈ ਇਹਨੂੰ ਦੁੱਖ ਲਾਉਣਾ ਚਾਹੀਏ, ਦੁੱਖ ਲਾਇਆ ਚਾਹੀਏ, ਅਤੇ ਕਈ ਕਿਸੇ ਦੇ ਬਿਮਾਰੀ ਲਾ ਦਿੰਦੇ ਨੇ ਇਹੋ ਜਿਹੇ, ਅਤੇ ਫਿਰ ਪਾਪ ਰੂਪ ਜਿਹੜੇ ਦੋਵੇਂ ਗ੍ਰਹਿ ਰਾਹੂ ਕੇਤੂ ਲਾ ਦਈਏ, ਪਾਪ ਗ੍ਰਹਿ ਪਾਪ ਨੇ ਗ੍ਰਹਿ ਕਿਹੜੇ ਰਾਹੂ ਕੇਤੂ ਦੋਏ ਰਾਹੂ, ਇਹ ਜਿਹੜੇ ਦੋਨੋਂ ਰਾਹੂ ਕੇਤੂ ਆ ਇਹ ਲਾ ਦਈਏ, ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ ਇਹਦਾ ਜਪ ਹੈ ਭਾਓ। ਫਿਰ ਲੋਕਾਂ ਦਾ ਰਾਤ ਜਿਹੜਾ ਖੂਨ ਪੀਣ ਵਾਲੇ ਹਾਂਜੀ ਬਹੁਤ ਜ਼ਾਲਮ ਵੱਡੀਆਂ ਖਾਣ ਵਾਲੇ ਹਾਂਜੀ ਰਾਜਿਆਂ ਦੇ ਹੱਥ ਵਿੱਚ ਹਾਂਜੀ ਚੌਰ ਛਤਰ ਫੜ ਕੇ ਹਾਂਜੀ ਆਪਣੇ ਸਿਰ 'ਤੇ ਖੜਾ ਰੱਖੀ, ਇੰਨੀ ਸ਼ਕਤੀ ਆ ਜਾਵੇ ਰਾਜੇ ਵੀ ਦੇ ਸੇਵਾਦਾਰ ਬਣ, ਅਗਰ ਰਾਜਿਆਂ ਦੇ ਸਿਰ 'ਤੇ ਆਪਣਾ ਹੁਕਮ ਰੱਖ ਲਈਏ ਉਹ ਵੀ ਹੁਕਮ ਹਨ, ਇਹ ਵਹਿਮੀ ਨਹੀਂ। ਇਸ ਤਰ੍ਹਾਂ ਚਾਹੇ ਭਾਓ ਜਾਂ ਤਾਂ ਕਿ ਪ੍ਰਤਾਪ ਜਾਣਿਆ ਜਾਵੇ, ਇਹਦਾ ਬੜਾ ਤੇਜ਼ ਪ੍ਰਤਾਪ ਹੈ, ਰਾਜੇ ਵੀ ਇਹਦੀ ਸ਼ਾਨੀ ਭਰਦੇ, ਕਹਿੰਦੇ ਇੰਨੀ ਸ਼ਕਤੀ ਹੋਏ ਫਿਰ ਵੀ ਹੰਕਾਰ ਨਾ ਕਰੇ, ਦਾਸ ਬਣ ਕੇ ਕਹਿੰਦੇ ਉਹ ਪਰਮਾਤਮਾ ਦਾ ਜਿਹੜਾ ਸਲਾਹਣੇ ਯੋਗ ਆ ਉਹਦੀ ਸਿਫਤ ਕਰੇ, ਬੇਨਤੀ ਕਰੇ ਮਹਾਰਾਜ ਕਿਰਪਾ ਕਰੋ ਤੁਹਾਡੇ ਨਾਮ ਜਪਣ ਦਾ ਜਿਹੜਾ ਉਤਸ਼ਾਹ ਸਾਡੇ ਮਨ 'ਚੋਂ ਖਤਮ ਨਾ ਹੋਵੇ। ਮਹੱਲਾ ਪਹਿਲਾ, ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਹ, ਤੁਰ ਗਿਆ ਦੀਆਂ ਮੋਹਣੀਆਂ ਇਸਤਰੀਆਂ ਹੋਵੇ ਨਾਨਕ ਸਭੋ ਜਾਓ, ਕੀ ਤੂੰ ਹੈ ਸਾਰਾਹਣਾ ਆਖਣ ਲੈਣਾ ਚਾਹੋ। ਕਹਿੰਦੇ ਅੱਗ ਵਾਲੀ ਮੌਸਮ ਦੇ ਵਿੱਚ ਜੇ ਠਾੜਦੇ ਨੇ ਚਾਹੇ ਅੱਗ ਵਾਲੇ ਕੱਪੜੇ ਭਾਵ ਕੀ ਹੈ, ਹੈਂ ਪੰਜ ਧੂਣੀਆਂ ਦਬਾਵੇ, ਜੇ ਠਾੜੀ ਨੇ ਪੰਜ ਪਾਸੇ ਧੂਣੀਆਂ ਲਾ ਦੇਣੀ ਉੱਤੋਂ ਸੂਰੇ ਦਾ ਤੇਜ ਕਹਿੰਦਾ ਪੰਜ ਧੂਣੀਆਂ ਬਣ ਜਾਣੀਆਂ। ਫਿਰ ਪਾਲਾ ਵਾਲੀ ਜਿਹੜੀ ਮੌਸਮ ਆ ਉਹ ਮਾਘ ਦੇ ਮਹੀਨੇ ਆ, ਹਾਂਜੀ ਉਦੋਂ ਜਲ ਧਾਰਾ ਜਿਹੜੀ ਉਹ ਠੰਡ ਸਹਾਰ ਨਾ ਕਰੀਏ। ਅੱਗ ਵਾਲੀ ਜਿਹੜੀ ਤੱਤੀ ਮੌਸਮ ਵਿੱਚ ਹੈ ਉਹ ਜੀ ਪਾਲੇ ਵਾਲੇ ਕੱਪੜੇ ਪਾ ਲਈਏ, ਅਤੇ ਬਰੀਕ ਮਲਮਲ ਦੇ ਜਿਹੜੇ ਕੁੜਤੇ ਹੈ ਤੇ ਪਾਣੀ ਦੇ ਛਿੜਕਾਅ ਕਰਕੇ ਪੱਖੇ ਚੱਲਦੇ ਹੋਣ, ਫਿਰ ਕਹਿੰਦੇ ਪਾਲੇ ਵਾਲੀ ਮੌਸਮ 'ਚ ਅੱਗ ਵਾਲੇ ਕੱਪੜੇ ਹੋਣ, ਭਾਵ ਗਰਮ ਕੱਪੜੇ, ਅੱਗ ਦੇ ਅੰਗੀਠੇ ਬਲਦੇ ਹੋਣ, ਵਾਓ ਮੈਨੇ ਹਵਾ ਦਾ ਪਦਾਰਥਾਂ ਦਾ ਖਾਣਾ ਹੋਵੇ, ਸਵਰਗ ਦੇ ਵਿੱਚ ਰਹਿਣ ਵਾਲੀਆਂ ਜਿਹੜੀਆਂ ਅਪਛਰਾਂ, ਚਾਹੇ ਉਹਨਾਂ ਦਾ ਘਰ ਦੇ ਵਿੱਚ ਵਾਸਾ ਹੋਵੇ, ਇਹ ਸਾਰੇ ਪਦਾਰਥ ਕਹਿੰਦੇ ਜਿੰਨੇ ਵੀ ਗਿਣੇ ਹੈ ਇੱਕ ਦਿਨ ਚਲੇ ਜਾਣ ਵਾਲੇ, ਅਸੀਂ ਫਿਰ ਰਹਿਣ ਵਾਲੇ ਨਹੀਂ। ਇਸ ਵਾਸਤੇ ਕਹਿੰਦੇ ਫਿਰ ਬਹੁਤ ਮੈਨੇ ਸੁਣਾ ਹੀ ਨਿਰੰਕਾਰ ਪਰਮੇਸ਼ਰ, ਤੂੰ ਇੱਕ ਸਲਾਹਣੇ ਯੋਗੇ ਹਾਂ, ਐਸੀ ਕਿਰਪਾ ਕਰੋ ਕਿ ਆਪ ਦੇ ਆਖਣ ਦਾ ਜਿਹੜਾ ਸਾਡੇ ਮਨ 'ਚ ਉਤਸ਼ਾਹ ਆ ਇਹ ਦੂਰ ਨਾ ਹੋਵੇ। ਹਾਂਜੀ, ਇਸ ਕਰਕੇ ਸੱਚੇ ਪਾਤਸ਼ਾਹ ਸਾਡੇ 'ਤੇ ਅਸੀਂ ਕਿਰਪਾ ਬਖਸ਼ਿਸ਼ ਕਰ ਦਿਓ। ਪੌੜੀ ਵੱਧ ਫੈਲੀ ਗਹਿਬਾਨਾ ਖਤਮ ਨਾ ਜਾਣੀ, ਵੱਧ ਫੈਲੀ ਮੈਨੇ ਭੈੜੇ ਕਰਮਿਆਂ ਦੇ ਕਰਨ ਵਾਲਾ ਜਿਹੜਾ ਜੀਵ ਆ ਗਵਾਨਾ ਗਹਿਬਾਨਾ ਮੈਨੇ ਇਹ ਭੂਤਣਾ ਹੋ ਰਿਹਾ ਹੈ, ਔਰ ਖਸਮ ਪਰਮਾਤਮਾ ਨੂੰ ਇਹ ਜਾਣਦਾ ਹੀ ਨਹੀਂ ਹੈ। ਸੋ ਕਹੀਆ ਦੀਵਾਨਾ ਆਪਣਾ ਪਛਾਣੇ, ਉਹ ਪੁਰਖ ਜਿਹੜਾ ਦੀਵਾਨਾ ਮੈਨੇ ਬਾਵਰਾ ਝੱਲਾ ਪਾਗਲ ਕਿਹਾ ਜਾਂਦਾ, ਜਿਹੜਾ ਆਪਣੇ ਆਪ ਨੂੰ ਪਛਾਣਦਾ ਨਹੀਂ। ਕਲਹਿ ਬੁਰੀ ਸੰਸਾਰ ਵਾਧੇ ਖੱਪੀ ਹੈ, ਸੰਸਾਰ ਜਿਹੜੇ ਜਿਹੜੀ ਕਲਾ ਲੜਾਈ ਝਗੜੇ ਹੈ ਬਹੁਤ ਭੈੜੇ ਹੈ, ਕਿਉਂਕਿ ਬਾਅਦ ਝਗੜਿਆਂ ਦੇ ਵਿੱਚ ਖੱਪ ਜਾਈਦਾ। ਬਿਨ ਆਵੇ ਬੇਕਾਰ ਭਰਮੇ ਪਚੀ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਰਮ ਕਰਕੇ ਜਿਹੜੇ ਵਿਖੇ ਵਿਕਾਰ ਹੈ ਇਹਨਾਂ 'ਚ ਪਛੀਏ ਖਰਾਬ ਹੋਈਦਾ। ਰਾਤ ਹੋਵੇ ਇੱਕ ਜਾਣੇ ਸੋਈ ਸਹਿਜ ਸੀ, ਚਾਹੇ ਕਹਿੰਦੇ ਸਾਧੂ ਆ ਚਾਹੇ ਗ੍ਰਿਸਤੀ ਆ, ਗੁਰਮੁਖ ਆ ਮਨਮੁਖ ਆ, ਦੇਵਤਾ ਆ ਦੈਂਤ ਆ, ਹਿੰਦੂ ਆ ਮੁਸਲਮਾਨ ਆ, ਇਹਨਾਂ ਦੇ ਰਾਸਤਿਆਂ ਵਿੱਚ ਜਿਹੜਾ ਇੱਕ ਪਰਮਾਤਮਾ ਨੂੰ ਜਾਣਦਾ ਉਹ ਪੁਰਸ਼ ਜਿਹੜਾ ਸਹਿਜ ਸੀ ਉਹ ਕਲਿਆਣ ਹੈ ਨੂੰ ਮੁਕਤੀ ਨੂੰ ਮੁਕਤ ਰੂਪ ਹੋ ਜਾਂਦਾ। ਬਾਜੀ ਨੂੰ ਸਹਿਜ ਸੀ ਮੈਨੂੰ ਜਿੱਤ ਲੈਂਦਾ, ਕੁਫਰ ਗੋ ਕੁਫਰਾਣ ਪਿਆ ਦਜ ਸੀ, ਕੁਫਰ ਗੋ ਮੈਨੇ ਜਿਹੜਾ ਝੂਠ ਬੋਲਣਾ ਪੁਰਖ ਕੁਫਰਾਣੇ ਮੈਨੇ ਉਹ ਫਿਰ ਨਰਕਾਂ ਦੇ ਪਿਆ ਹੋਇਆ ਦਜ ਸੀ ਮੈਨੇ ਸੜਦਾ ਮੱਚਦਾ ਰਹਿੰਦਾ। ਸਭ ਦੁਨੀਆਂ ਸੁਬਹਾਨ ਸੱਚ ਸਮਾਈ ਹੈ, ਪਾਤਸ਼ਾਹ ਕਹਿੰਦੇ ਸਾਰੀ ਦੁਨੀਆਂ ਸੁਬਹਾਨ ਅਸਚਾਰਜ। ਹਾਂਜੀ, ਤਥਾ ਕਹਿੰਦੇ ਅਸੀਂ ਦੇਖਿਆ ਝੂਠਾ ਹੀ ਜਾਣਦੇ, ਉਹ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ ਜਿਹੜਾ ਨਾਮ ਜਪਦਾ ਹੈ। ਤੀਜਾ ਦਰ ਦੀਵਾਨ ਆਪ ਗਵਾਈ ਹੈ, ਜਿਹੜਾ ਆਪਾ ਭਵ ਹੰਕਾਰ ਨੂੰ ਗਵਾ ਦੇਵੇ ਦੂਰ ਕਰ ਦੇਵੇ ਉਹ ਪਰਮਾਤਮਾ ਜੀਵਾਨ ਦਰਬਾਰ ਦੇ ਅੰਦਰ ਤੀਜਾ ਮੈਨੇ ਮੁਕਤ ਹੋ ਜਾਂਦਾ। ਮਹਲਾ ਪਹਿਲਾ ਸਲੋਕ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਸਤ ਲੱਖੀ ਜਾਏ ਸਭ ਹਰਾਮ ਜੇਤਾ ਵਿੱਚ ਖਾਏ। ਕਹਿੰਦੇ ਸੰਸਾਰ ਵਿੱਚ ਉਸ ਪੁਰਸ਼ ਨੂੰ ਜੀਂਦਾ ਜਾਣੋ ਉਹ ਜੀਂਦਾ ਆ ਜਿਹਦੇ ਮਨ 'ਚ ਨਿਰੰਕਾਰ ਦਾ ਨਾਮ ਵਸ ਗਿਆ, ਅਤੇ ਜਿਹੜਾ ਰੋਜ਼ ਕੁਰੀਤੀਆਂ ਕਰਦੇ ਬਦਨਾਮੀ ਹੁੰਦੀ ਉਹ ਕਾਹਦਾ ਦੇਣਾ, ਉਸ ਜਿਹਨਾਂ ਕੋਲ ਰੋਜ਼ ਲਾਂਘਤਾਂ ਪੈਂਦੀਆਂ। ਇਸ ਕਰਕੇ ਕਹਿੰਦੇ ਮਹਾਰਾਜ ਕਹਿੰਦੇ ਆ ਹਾਂਜੀ ਹੋਰ ਕੋਈ ਜਿਉਂਦਾ ਨਹੀਂ, ਇਹ ਕਹਿੰਦੇ ਨਾਮ ਤੋਂ ਬਿਨਾਂ ਜੀਂਦਾ ਆ ਅਤੇ ਉਹਦੀ ਪਾਤੇ ਜੁੱਤ ਜਿਹੜੀ ਆ ਉਹ ਲੱਗ ਜਾਂਦੀ ਲਹਿ ਜਾਂਦੀ ਹੈ। ਉਹ ਜਿਹਨਾਂ ਕੁਛ ਖਾਂਦਾ ਆ ਉਹ ਸਭ ਹਰਾਮ ਦਾ ਖਾਣਾ ਖਾ ਰਿਹਾ। ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚਿਆ ਨੰਗ, ਨਾਨਕ ਠਗਿਆ ਮੁੱਠਾ ਜਾਏ ਬਿਨ ਨਾਵੇ ਪਤ ਗਿਆ ਗੁਆਏ। ਰਾਜ ਦੇ ਰੰਗ ਜਿਹੜੇ ਆਨੰਦ ਆ, ਮਾਲ ਦੇ ਰੰਗ ਇਹਨਾਂ ਦੇ ਆਨੰਦ ਆ, ਇਹਨਾਂ ਨੂੰ ਪਾ ਕੇ ਹਾਂਜੀ ਅਤੇ ਹੋਰ ਜਿੰਨੇ ਵੀ ਇਸ ਤਰ੍ਹਾਂ ਦੇ ਰੰਗ ਆਨੰਦਾਂ ਨੂੰ ਜਿਨ੍ਹਾਂ 'ਚ ਰੰਗਿਆ ਹੋਇਆ ਰੱਤਾ ਹੋਇਆ ਨੰਗ ਮੈਨੇ ਹਾਂਜੀ, ਅਤੇ ਫਿਰ ਇਹ ਕੀ ਹੈ ਘਾਂਡਿਆ ਮੂਰਖ ਆ, ਅਥਵਾ ਕਹਿੰਦੇ ਜਿਹੜਾ ਬੇਸ਼ਰਮ ਨੱਚ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਠਗਿਆ ਮੁੱਠਾ ਇਹ ਫਿਰ ਲੁੱਟਿਆ ਪੁੱਟਿਆ ਜਾਂਦਾ, ਜਿਹੜੇ ਕਾਮ ਗੁਰੂ ਆ ਠੱਗਾਂ ਕਰੇ ਮੁੱਠਾ ਜਾਏ ਇਹ ਲੁੱਟਿਆ ਜਾ ਰਿਹਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਸਾਰ 'ਤੇ ਆ ਕੇ ਆਪਣੀ ਇੱਜ਼ਤ ਗੁਆ ਕੇ ਚਲੇ ਜਾਂਦਾ ਹੈ। ਮਹੱਲਾ ਪਹਿਲਾਂ ਕਿਆ ਖਾਧਾ ਕਿਆ ਪੈਦਾ ਹੋਏ, ਜੰਮ ਨਾ ਹੀ ਸੱਚਾ ਹੋਏ। ਕਹਿੰਦੇ ਚੰਗੇ ਪਦਾਰਥਾਂ ਦੇ ਮਹਿੰਗੀ ਖਾਣੇ ਤੋਂ ਕੀ ਸੁੱਖ ਹੋਣਾ, ਜਿਹੜੇ ਸੋਹਣੇ ਹੋਣੇ ਕੱਪੜੇ ਪਹਿਨ ਲਏ ਇਹਨਾਂ ਤੋਂ ਕੀ ਸੁੱਖ ਹੋਣਾ, ਜੇ ਮਨ ਵਿੱਚ ਪਰਮੇਸ਼ਰ ਸੱਚੇ ਦਾ ਨਾਮ ਨਹੀਂ ਹੈ। ਕਿਆ ਮੇਵਾ ਕਿਆ ਘਿਓ ਗੁੜ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਮੇਵਾ ਕਹਿ ਰਿਹਾ ਤਾਂ ਕੀ ਹੋ ਗਿਆ ਟੂਟੀਆਂ ਚੁਹਾਰੇ ਖਾ ਲਿਆ, ਘਿਓ ਗੁੜ ਮਿੱਠਾ ਇਹ ਵੀ ਬਦਾਰਤ ਕਰੇ ਤੇ ਕੀ ਹੋਇਆ, ਮੈਦਾ ਮੈਂ ਬਰੀਕ ਆਟੇ ਦੇ ਜਿਹੜੇ ਆ ਸਮੋਸੇ ਜਿਹਾ ਬਣੇ ਹੁੰਦੇ ਆ ਇਹ ਖਾ ਲਿਆ ਤਾਂ ਕੀ ਹੋ ਗਿਆ, ਅਤੇ ਜੇ ਕਹਿੰਦੇ ਮਾਸ ਖਾ ਲਿਆ ਫਿਰ ਕੀ ਹੋ ਗਿਆ, ਕਿਆ ਕੱਪੜ ਗਿਆ ਸੇ ਸੋ ਖਾਲੀ ਚੀਜ਼ ਹੈ ਭੋਗ ਵਿਲਾਸ, ਕੀ ਹੋਏ ਚੰਗੇ ਕੱਪੜੇ ਪਾ ਲੈ, ਕੀ ਹੋਇਆ ਜੇ ਚੰਗੀਆਂ ਬੈੱਡਾਂ 'ਤੇ ਸਟੇਜਾਂ 'ਤੇ ਸੌ ਲਿਆ, ਅਨੇਕ ਪ੍ਰਕਾਰ ਦੇ ਜਿਹੜੇ ਆ ਉਹ ਬੇਵਕਾਰ ਭੋਗ ਲਿਆ ਜਿਹਨਾਂ ਚੋਂ ਕੀਲ ਜਿਹਾ ਜ਼ਿੰਦਗੀ ਬਰਬਾਦ ਕਰ ਲਈ। ਕਿਆ ਲਸ਼ਕਰ ਕਿਆ ਨਿਵਕ ਵਸੀ ਆਵੇ ਮਹਿਲੀ ਵਾਸ, ਲਸ਼ਕਰ ਮੈਨੇ ਫੌਜਾਂ ਵੀ ਰੱਖ ਲਈਆਂ। ਤਾਂ ਕਹਿੰਦੇ ਕੀ ਹੋਇਆ, ਨੇਵ ਮੈਨੇ ਚੋਬਦਾਰ ਖਵਾਸੀ ਮੈਨੇ ਚੌਵੀ ਬਰਦਾਰ ਰੱਖ ਲੈ। ਕਹਿੰਦੇ ਸੋਹਣੇ ਪੱਕੇ ਪਗ ਮਹਿਲੀ ਮੰਦਰਾਂ ਵਿੱਚ ਨਿਵਾਸ ਆ ਗਿਆ। ਤਾਂ ਕਹਿੰਦੇ ਤਾਂ ਕੀ ਹੋਏਗਾ ਜੇ ਨਾਮ ਨਹੀਂ ਜਪਿਆ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਬਣਾ ਸਮਾਰਕ ਸੱਚੇ ਪਾਤਸ਼ਾਹ। ਕਹਿੰਦੇ ਪਰਮੇਸ਼ਰ ਨਾਮ ਦੇਣਾ ਇਹ ਜਿੰਨੇ ਵੀ ਟੋਲ ਪਦਾਰਥ ਆ ਇਹ ਬਣਾ ਮੈਨੇ ਸਾਰੇ ਨਾਸ ਹੋ ਜਾਣ ਵਾਲੇ। ਕਹਿੰਦੇ ਉੱਚੀ ਜਾਤੀ ਕਰਕੇ ਛੁਟਕਾਰਾ ਹੋ ਜਾਂਦਾ ਹੋਏਗਾ। ਪਾਤਸ਼ਾਹ ਕਹਿੰਦੇ ਇਹ ਵੀ ਐਵੇਂ ਮਨ ਦਾ ਵਹਿਮੀ ਹੈ ਪਗੜੀ। ਜਾਤੀ ਦੇ ਕਿਹਾ ਹੱਥ ਸੱਚ ਪਰ ਕੀ ਹੈ, ਮੋਹਰਾ ਹੋਵੇ ਹੱਥ ਮਰੀ ਹੈ ਤੇ ਕੀ ਹੈ। ਪਾਤਸ਼ਾਹ ਕਹਿੰਦੇ ਆ ਅਤੇ ਜਾਤੀ ਦੇ ਕੀ ਹੱਥ 'ਚ ਹੈ, ਅਤੇ ਮੇਰੀ ਉੱਚੀ ਜਾਤੀ ਹੈ ਹੈਂ, ਉੱਚੀ ਜਾਤੀ ਹੱਥ ਵਿੱਚ ਕੀ ਭਲਾ ਹੋਏ। ਉੱਚੀ ਜਾਤੀ ਜਮਾਂ ਤੁਸੀਂ ਡਾਲ ਸਕਦੀ ਹੈ ਨਹੀਂ। ਅੱਗੇ ਜਾ ਕੇ ਤਾਂ ਸੱਚ ਨੂੰ ਪਰਖਿਆ ਜਾਂਦਾ। ਜੇ ਕਹਿੰਦੇ ਜ਼ਹਿਰ ਹੱਥ ਵਿੱਚ ਫੜੀ ਹੋਵੇ ਤਾਂ ਮਰਦਾ ਨਹੀਂ, ਪਰ ਜੇ ਉਹ ਮੋਹਰੇ ਨੂੰ ਚੱਕੀ ਹੈ ਖਾ ਲੈ ਤਾਂ ਫਿਰ ਬੰਦਾ ਮਰ ਜਾਂਦਾ। ਇਸ ਤਰ੍ਹਾਂ ਕਹਿੰਦੇ ਜਾਤੀ ਭਾਵੇਂ ਕੋਈ ਹੋਵੇ ਹੈਂ, ਉਹ ਇਹਦਾ ਵਿਗਾੜ ਨਹੀਂ ਸਕਦੀ, ਪਰ ਜੇ ਜਾਤੀ ਦਾ ਹੰਕਾਰ ਕਰੇ ਤਾਂ ਹੰਕਾਰ ਜਿਹੜਾ ਸਾਰੇ ਜਪ ਤਪ ਤੀਰਥ ਦਾ ਜਿੰਨੇ ਪੁੰਨ ਸਾਧਨ ਆ ਹੈ ਜੀ, ਉਹਨਾਂ ਨੂੰ ਨਿਸਫਲ ਕਰਕੇ ਗੁਆ ਲੈਂਦਾ ਹੈ ਅਤੇ ਜੀਵਨ ਮੁਕਤ ਨਹੀਂ ਹੋਣ ਦਿੰਦਾ। ਜਿਹੜਾ ਹੰਕਾਰ ਆ ਉਹ ਸਾਰੇ ਪੁੰਨ ਖਤਮ ਕਰਦਾ। ਸੱਚੇ ਕੀ ਸਰਕਾਰ ਜੁਗ ਜੁਗ ਜਾਣੇ ਹੁਕਮ ਨੇ ਸਿਰਦਾਰ ਦਰਜੀ ਬਾਣੀ। ਸੱਚੇ ਪਰਮਾਤਮਾ ਦਾ ਜਿਹੜਾ ਹੁਕਮ ਸਵੀਕਾਰ ਆ ਸਾਰੇ ਜੀਵ ਜੰਤੂਆਂ ਦੇ ਸਿਰ 'ਤੇ, ਇਹ ਯੁੱਗਾਂ ਯੁੱਗਾਂ ਵਿੱਚ ਇਹ ਚੱਲੀ ਆ ਰਹੀ ਹੈ, ਔਰ ਯੁੱਗਾਂ ਯੁੱਗਾਂ ਦੇ ਵਿੱਚ ਇਹ ਸਾਰਾ ਸੰਸਾਰ ਸੱਚੇ ਦੀ ਸਰਕਾਰ ਮੈਨੇ ਉਹਦੀ ਪਰਜਾ ਜਾਣਨਾ ਕਰੀ। ਸਾਰਿਆਂ ਦਾ ਸਰਦਾਰ ਕੌਣ ਆ, ਪਰਮਾਤਮਾ। ਉਹਦਾ ਹੁਕਮ ਜਿਹੜਾ ਮੰਨਦਾ ਉਹ ਦੀਵਾਣੀ ਆ ਮੈਨੇ, ਸੱਚੇ ਦੀ ਸਭਾ ਵਿੱਚ ਸੋਭਾ ਪਾਉਂਦਾ। ਪਰਮਾਨੀ ਹੈ ਕਾਰ ਕਸਮ ਪਠਾਇਆ, ਤਬਲਵਾਰ ਵਿਚਾਰ ਸਭ ਸੁਣਾਇਆ। ਇੱਕ ਹੋਏ ਅਸਵਾਰ ਇਤਨਾ ਸਾਖੀ, ਇਤਨਾ ਵਧੇ ਭਾਰ ਇਤਨਾ ਤਾਕਤੀ। ਦਸ਼ਾਂਤ ਦਿੰਦੇ ਆ ਜਦ ਕਹਿੰਦੇ ਕਿਸੇ ਕਸਮ ਰਾਜਾ ਨੇ ਕਾਰ ਮੈਨੇ ਪਰਮਾਨੀ, ਹਾਂਜੀ ਹੁਕਮ ਪਰਮਾਤਮਾ ਵਿਆਹ ਕੰਮ ਕਰਨਾ ਪਠਾਇਆ ਮੈਨੇ, ਅਤੇ ਘੋੜ ਚੜਿਆ ਸੂਰਮਾ ਭੇਜ ਦਿੱਤਾ ਨਗਾਰਕੀ ਦੇ ਕੋਲ, ਹਾਂਜੀ। ਫਿਰ ਕਹਿੰਦੇ ਤਬਲਵਾਜ ਜਿਹੜੇ ਧੌਂਸੇ ਵਜਾਉਣ ਵਾਲੇ ਹੈਂ, ਉਹਨਾਂ ਨੇ ਵਿਚਾਰ ਕੇ ਫਿਰ ਧੌਂਸਾ ਵਜਾ ਕੇ ਜਿਹੜਾ ਸ਼ਬਦ ਸੁਣਾ ਤਾ, ਅਤੇ ਉਸ ਵੇਲੇ ਇੱਕ ਸੂਰਮਾ ਤਾਂ ਕਹਿੰਦੇ ਘੋੜਿਆਂ ਉੱਤੇ ਸਵਾਰ ਹੋ ਗਿਆ। ਇੱਕ ਉਹਨਾਂ ਨੇ ਸਾਖੀ ਮੈਨੇ ਤਿਆਰੀ ਕਰ ਲਈ, ਅਤੇ ਇੱਕ ਉਹਨਾਂ ਨੇ ਫਿਰ ਅਸਤ ਪਾਣੀ ਦੇ ਭਾਰ ਬੰਨ ਲਏ ਹੈਂ, ਜਿਹੜੇ ਬਿਲਕੁਲ ਤਿਆਰ ਹੋ ਗਏ ਸਨ। ਉਹ ਕਹਿੰਦੇ ਫਿਰ ਜੰਗ ਭੂਮੀ ਦੇ ਆ ਕੇ ਤਾਕਤੀ ਮੈਨੇ ਪਹੁੰਚ ਜਾਂਦੇ ਆ, ਯੁੱਧ ਕਰਨ ਵਾਸਤੇ ਤਿਆਰ ਹੋ ਜਾਂਦੇ। ਕਹਿੰਦੇ ਜਿਨ੍ਹਾਂ ਨੇ ਇੱਕ ਇਹਨਾਂ ਨੇ ਭਾਰ ਵਧੇ ਕੀ ਹੈ, ਇੱਕ ਇਹਨਾਂ ਨੇ ਸਾਖਤੀ ਤਿਆਰੀ ਕੀਤੀ ਹੈ, ਔਰ ਇੱਕ ਜਿਹੜੇ ਅਸਵਾਰ ਆ ਉਹ ਇੱਕ ਤਾਕਤੀ ਮੈਨੇ ਉੱਥੇ ਪਹੁੰਚ ਗਏ। ਇਸ ਤਰ੍ਹਾਂ ਕਸਮ ਪਰਮਾਤਮਾ ਜਿਹੜਾ ਆ ਵੇਦਾਂ ਵਿੱਚ ਕਾਰ ਹੁਕਮ ਕੀਤਾ, ਉਸਨੇ ਇਹੀ ਇੱਕ ਘੋੜਾ ਭੇਜਿਆ, ਔਰ ਹੁਕਮ ਰੂਪੇ ਘੋੜੇ ਤੋਂ ਸਵਾਰ ਹੋ ਕੇ ਹੁਕਮ ਮੰਨ ਕੇ ਫਿਰ ਵਜਾਉਣ ਵਾਲੇ ਜਿਹੜੇ ਆ ਹੁਕਮ ਨੂੰ, ਗੁਰਾਂ ਨੇ ਵਿਚਾਰ ਕੇ ਫਿਰ ਸ਼ਬਦ ਸੁਣਾ ਉਪਦੇਸ਼ ਸੁਣਾ ਦਿੱਤਾ। ਫਿਰ ਇੱਕ ਨੇ ਆਸਣ ਦੇ ਆਸਣ ਉੱਪਰ ਸਵਾਰ ਹੋ ਗਿਆ, ਹਾਂਜੀ। ਇੱਕ ਇਹਨਾਂ ਨੇ ਮੰਨਣ ਦੀ ਸਾਖੀ ਜਿਹੜੀ ਹੈ ਤਿਆਰੀ ਕਰ ਲਈ ਗੁਰੂ ਦੇ ਬਚਨ ਨੂੰ ਮੰਨਦੇ, ਇੱਕ ਨੇ ਭਾਰ ਵਧੇ ਕੀ ਹੈ ਸਰਵਣ ਕੀਤਾ, ਔਰ ਜਿਹਨਾਂ ਇੱਕ ਇਹਨਾਂ ਨੇ ਸਰਵਣ ਮੰਨਣ ਦੇ ਆਸਣ ਕੀਤਾ ਹੋਇਆ, ਇੱਕ ਪਰਮਾਤਮਾ ਨੂੰ ਸਾਖੀ ਮੈਨੇ ਉਹ ਪਹੁੰਚ ਜਾਂਦੇ ਆ। ਜਿਹਨਾਂ ਇੱਕ ਨੇ ਨਿਸ਼ਕਾਮ ਕਰਮ ਉਪਾਸ਼ਨਾ ਰੂਪੀ ਭਾਰ ਮੰਨ ਕੇ ਫਿਰ ਅੰਤਕਰਨ ਵਿੱਚੋਂ ਮਲ ਬਖਸ਼ੇਪ ਅਵਰਣ ਦੂਰ ਕਰਕੇ ਇੱਕ ਨੇ ਇਨਸਾਫ ਦੀ ਤਿਆਰੀ ਕੀਤੀ ਹੈ, ਚਤੁਸ਼ਟੀ ਸਾਧਨਾ ਦੀ ਬੈਰਾਗ ਬਵੇ ਖਟਣ ਦੀ ਮੋਕਸ਼ਿਕਾ ਕਰਮ ਮੰਨਣ ਦੇ ਆਸਣ ਤਾਤੂਆਂ ਦਾ ਸੋਧਨ, ਇਹ ਜਿਹੜੇ ਸਾਧਨ ਉਹ ਫਿਰ ਕਹਿੰਦੇ ਸਰਵਣ ਮੰਨਣ ਦੇ ਆਸਣ ਸਵਾਰ ਹੋਏ ਆ। ਜਿਹੜੇ ਸਰਵਣ ਮੰਨਣ ਦੇ ਆਸਣ 'ਤੇ ਸਵਾਰ ਹੋਏ ਆ ਉਹ ਇੱਕ ਪਰਮਾਤਮਾ ਨੂੰ ਤਾਕਤੀ ਮੈਨੇ ਪਹੁੰਚ ਗਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ, ਜਾ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦ੍ਰਿਸ਼ਟਾਂਤ ਦਿੰਦੇ ਆ ਕਿ ਜਿਸ ਵਕਤ ਖੇਤ ਪੱਕ ਜਾਂਦਾ, ਖੇਤੀ ਪੱਕ ਜਾਂਦੀ ਹੈ ਫਿਰ ਉਹ ਕੱਟੀ ਜਾਂਦੀ ਹੈ, ਪਿੱਛੋਂ ਫਿਰ ਪੱਲਰ ਹਾਂਜੀ ਉਹ ਜਿਹੜੀ ਬਾੜ ਆ ਉਹ ਖਾਲੀ ਰਹਿ ਜਾਂਦੀ ਹੈ। ਸਹੀ ਸੁਪੱਲਰ ਬਾੜ, ਬਾੜ ਹੁੰਦੀ ਤੁਹਾਡੀ ਖੇਤੀ, ਖੇਤੀ ਨਾਲ ਹੀ ਉਹਦੀ ਮਹਾਨਤਾ ਆ। ਉਹ ਪੱਲਰ ਮਹੀਨੇ ਫਿਰ ਖਾਲੀ ਰਹਿ ਜਾਂਦੀ ਹੈ। ਕਣਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ, ਜਦੋਂ ਛੁੱਟੀਆਂ 'ਚੋਂ ਉਹ ਕਣਕ ਜਿਹੜੀ ਹੈ ਕਣਕ ਦੇ ਜਿਹੜੇ ਸਿੱਟੇ ਹੁੰਦੇ ਆ ਉਹਨਾਂ ਉੱਤੇ ਕੋਈ ਉਹ ਤਿੱਖੇ ਤਿੱਖੇ ਲੰਮੇ ਲੰਮੇ ਜਿਹੜੇ ਵਾਲ ਜਿਹਾ ਕਿਸਾਰ ਜਿਹਾ ਹੁੰਦੇ ਆ ਅਤੇ ਉਹ ਉਹਨਾਂ ਕਿਸਾਰਾਂ ਦੇ ਜਿਹੜੇ ਸਣਮੇ ਨੇ ਸਹਿਤ ਉਹ ਜਿਹੜਾ ਅਨਾਜ ਸੀ ਕਿੱਥਿਆ ਜਾਂਦਾ ਪੁਰਾਣੇ ਤੋਂ ਪੜਿਆ ਨਾ ਗਾਉਂਦੇ ਹੁੰਦੇ ਸੀ ਅਤੇ ਅੱਜ ਕੱਲ੍ਹ ਮਸ਼ੀਨਾਂ ਹੈਗੀਆਂ ਪਹਿਲਾਂ ਡਰਮੀਆਂ ਆਈਆਂ ਹੁਣ ਮਸ਼ੀਨਾਂ ਕਿੱਥਿਆ ਜਾਂਦਾ ਭਾਵ ਸਿੱਟੇ ਨਾਲੋਂ ਕਣ ਜਿਹੜਾ ਕਣਕ ਹੀ ਕਣਕ ਜਿਹੜੀ ਹੈ ਉਹਦੇ ਨਾਲੋਂ ਝਾੜ ਲੈਂਦੇ ਹਨ ਤਨ ਦਾ ਮਤਲਬ ਤਨ ਝਾੜ ਤਨ ਮਿਹਨੇ ਨਾਲੋਂ ਜਿਹੜਾ ਕਣ ਸੀ ਕਣ ਤੋਂ ਮਿਹਨਾ ਭਾਵ ਕਣਕ ਦੇ ਦਾਣੇ ਜਿਹੜੇ ਝਾੜ ਲੈਂਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੇਠ ਇੱਥੇ ਪਾਠ ਕੇ ਕਹਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੇਠ ਫਿਰ ਉਹ ਜਿਹੜੀਆਂ ਚੱਕੀ ਹੁੰਦੀ ਹੈ ਉਹਦੇ ਦੋਨੋਂ ਪੁੜ ਜਿਹੜੇ ਗੰਢ ਉਹ ਜੋੜ ਕੇ ਉਹਨਾਂ ਦਾਣਿਆਂ ਨੂੰ ਫਿਰ ਪੀਣ ਵਾਸਤੇ ਆ ਕੇ ਬਹਿ ਜਾਂਦੇ ਆ ਅਤੇ ਅੱਗੇ ਤੋਂ ਚੱਕੀ ਹੁੰਦੀ ਸੀ ਹੁਣ ਮਸ਼ੀਨਾਂ ਆ ਗਈਆਂ ਪਰ ਉੱਥੇ ਵੀ ਫਿਰ ਉਹ ਮਸ਼ੀਨ ਵਾਲਾ ਚੱਕੀ ਵਾਲਾ ਕੋਲ ਤਾਂ ਬੈਠਦਾ ਹੀ ਹੈ ਚਲਾਉਣ ਨੂੰ ਜੋੜ ਰਹੇ ਸੋਬਰੇ ਨਾਨਕ ਅਜਬ ਡਿੱਠ ਪਾਤਸ਼ਾਹਾਂ ਦੇ ਜਿਹੜੇ ਦਾਣੇ ਆ ਉਹ ਵਿਚਾਲੇ ਕਿੱਲੀ ਦੇ ਨਾਲ ਲੱਗੇ ਰਹਿ ਜਾਂਦੇ ਆ ਉਹ ਤਾਂ ਬਚ ਜਾਂਦੇ ਆ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਅਜਬ ਡਿੱਠ ਇਹ ਬੜਾ ਅਸਚਾਰਜ ਕੌਤਕ ਹੈ ਇਹਨੂੰ ਡਿੱਠ ਮੈਨੂੰ ਦੇਖਣਾ ਗੁਰ ਜੇ ਇਸੇ ਤਰ੍ਹਾਂ ਹੁਣ ਦੂਆ ਦਿਸ਼ਟਾਂ ਆਉਂਦੇ ਆ ਜਿਸ ਵੇਲੇ ਇਹ ਸਰੀਰ ਰੂਪੀ ਜਿਹੜਾ ਖੇਤ ਪੱਕ ਜਾਂਦਾ ਹੈ ਭਾਵ ਕੀ ਗਿਰਧ ਅਵਸਥਾ ਹੋ ਜਾਂਦੀ ਹੈ ਅਤੇ ਜਿਹੜਾ ਇਹਦੇ ਅੰਦਰ ਇਹ ਪੰਜਾਂ ਤੱਤਾਂ ਦਾ ਸਰੀਰ ਹੈ ਇਹਦੇ ਅੰਦਰ ਸੂਖਮ ਸਰੀਰ ਸਤਾਰਾਂ ਤੱਤਾਂ ਦਾ ਉਹਨੂੰ ਕੱਟ ਲਿਆ ਜਾਂਦਾ ਉਸ ਵਕਤ ਜਿਹੜੀ ਇਹਨਾਂ ਦੇ ਰਿਸ਼ਤੇਦਾਰਾਂ ਰੂਪੀ ਬਾੜ ਹੈ ਉਹ ਪੱਲਰ ਖਾਲੀ ਰਹਿ ਜਾਂਦੀ ਹੈ ਹੁਣ ਜਿਸ ਵਕਤ ਜਿਹੜੇ ਜਮਾਂ ਦੇ ਦੂਤ ਆ ਉਹ ਜੀਵ ਨੂੰ ਆ ਕੇ ਫੜ ਲੈਂਦੇ ਆ ਅਤੇ ਪਹਿਲਾਂ ਕੀ ਹੈ ਜਿਹੜੀ ਪਾਉਣ ਔਰ ਪਾਉਣ ਦੀ ਗੰਢ ਹੈ ਉਹ ਗਾਂਢੇ ਵਜੀ ਬੰਦ ਪਾਉਣ ਪਾਉਣ ਦੀ ਗੰਢ ਵਿੱਚ ਰੱਖ ਕੇ ਦੁੱਖ ਦਿੰਦੇ ਆ ਸਣ ਕੀ ਸਾਰਾ ਚਿੱਤ ਹੈ ਕਿ ਸਾਰੇ ਦਾ ਮਤਲਬ ਇੰਦਰੀਆਂ ਦੇ ਸਹਿਤ ਜਿਹੜਾ ਇਹ ਜੀਵ ਹੈ ਇਹਨੂੰ ਚਿੱਥਦੇ ਆ ਬੜਾ ਦੁਖੀ ਕਰਦੇ ਆ ਕਣ ਲਿਆ ਤਨ ਝਾੜ ਫਿਰ ਜਿਹੜਾ ਅਸਥੂਲ ਸਰੀਰ ਇਹ ਸਰੀਰ ਆ ਜਿਹੜਾ ਹੈ ਇਹਨੂੰ ਕਣ ਮੈਨੇ ਜਿਹੜਾ ਸੂਖਮ ਸਰੀਰ ਹੈ ਇਹਨੂੰ ਝਾੜ ਲੈਂਦੇ ਕੱਢ ਲੈਂਦੇ ਦੋ ਪੁੜ ਚੱਕੀ ਜੋੜ ਕੇ ਪੀਸਣ ਪੀਸਣ ਆਏ ਬੈਠ ਅਤੇ ਦੋ ਪੁੜ ਕਿਹੜੇ ਅਤੇ ਪਰਲੋਕ ਦੇ ਵਿੱਚ ਜਿਹੜਾ ਪ੍ਰਤੱਖ ਚੱਕੀ ਹੈ ਦੋ ਪੁੜ ਜੋੜ ਕੇ ਉਹ ਪੀਸਣ ਵਾਲੇ ਕੌਣ ਆ ਜਮਦੂਤ ਆ ਕੇ ਇਹਦੇ ਕੋਲ ਬਹਿ ਜਾਂਦੇ ਆ ਉਹ ਆ ਕੇ ਬਹਿ ਜਾਂਦੇ ਭਾਵ ਡਾਕਟਰ ਵੀ ਬੈਠੇ ਆ ਰਿਸ਼ਤੇਦਾਰ ਬੈਠੇ ਆ ਉਹਦੇ ਵੱਲੋਂ ਸਾਰਿਆਂ ਦੇ ਬੈਠੇ ਪਤਾ ਨਹੀਂ ਕਦੋਂ ਕੱਢ ਕੇ ਲੈ ਜਾਂਦੇ ਪਾਣ ਪਾਣ ਦੀ ਜਿਹੜੀ ਗੰਢ ਰੂਪੀ ਚੱਕੀ ਦੇ ਦੋ ਪੁੜ ਆ ਉਹਨਾਂ ਨੂੰ ਜੋੜ ਕੇ ਫਿਰ ਧਰਤੀ ਦੇ ਆਕਾਸ਼ ਰੂਪ ਚੱਕੀ ਦੇ ਦੋ ਪੁੜ ਜੁੜੇ ਆ ਕੀਰਤਨ ਵਾਲੇ ਜਿਹੜੇ ਜਮਦੂਤ ਆ ਜਮਰਾਜ ਦੂਤ ਆ ਉਹ ਜੀਵ ਦੇ ਕੋਲ ਆ ਕੇ ਬਹਿ ਜਾਂਦੇ ਜੋਦਰ ਰਹੇ ਸੁਬਰੇ ਨਾਨਕ ਅੱਜ ਵਡਿੱਠ ਪਾਤਸ਼ਾਹ ਕਹਿੰਦੇ ਜਿਹੜੇ ਜੀਵਾਂ ਰੂਪੀ ਦਾਣੇ ਸਤਸੰਗਤ ਰੂਪੀ ਕਿੱਲੀ ਦੇ ਨਾਲ ਜੁੜੇ ਰਹਿੰਦੇ ਉਹ ਜਮਾਂ ਦੇ ਪੀਣੇ ਤੋਂ ਬਚ ਜਾਂਦੇ ਇਹ ਕਹਿੰਦੇ ਇੱਕ ਬੜਾ ਅੱਜ ਮੈਨੇ ਅਸਚਾਰੀ ਕੌਤਕ ਵੇਖਿਆ ਗਿਆ ਹੈ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਕਹਿੰਦੇ ਇਸ ਗੱਲ ਨੂੰ ਵਿਚਾਰਨਾ ਦੇਖੋ ਕਿ ਜਿਹੜਾ ਗੰਨਾ ਬੜਾ ਮਿੱਠਾ ਹੁੰਦਾ ਪਹਿਲਾਂ ਤੋਂ ਜ਼ਮੀਨ 'ਚੋਂ ਕੱਟਿਆ ਜਾਂਦਾ ਫਿਰ ਉਹਦੇ ਜਿਹੜੇ ਪਾਦ ਆ ਉਹਨਾਂ ਨੂੰ ਕੱਟਦੇ ਆ ਅਤੇ ਜੜ੍ਹਾਂ ਨੂੰ ਕੱਟਦੇ ਆ ਅਤੇ ਫਿਰ ਉਹਦੇ ਬੰਨ ਪਾਉਂਦੇ ਉਹ ਭਰੀਆਂ ਹੀ ਬੰਨ ਲੈਂਦੇ ਆ ਖੁੰਡਾ ਅੰਦਰ ਰਸਤਿਆ ਦੇਣ ਸੋ ਮੱਲ ਸਜਾਏ ਫਿਰ ਉਹ ਜਿਹੜੇ ਗੰਨੇ ਉਹਨਾਂ ਨੂੰ ਖੁੰਡਾ ਮੈਨੂੰ ਬੇਲਣੇ ਦੇ ਅੰਦਰ ਰੱਖ ਕੇ ਮਲਮੇ ਨੇ ਉਹ ਜਿਹੜੇ ਤਕੜੇ ਜ਼ਿਮੀਂਦਾਰ ਹੈ ਨਾ, ਉਹ ਜਿਹੜੇ ਲੋਕ ਬੜੀ ਭਾਰੀ ਸਜ਼ਾ ਦਿੰਦੇ ਆ ਜਿਹੜੇ ਉਹ ਬੇਲਣਾਂ ਦੇ ਵਿੱਚ ਪੀਲਦੇ ਆ, ਫਿਰ ਕਾਠੜ ਬੇਲਣੇ ਹੁੰਦੇ ਸੀ ਉਦੋਂ ਐਵੇਂ ਸਰਦੀਆਂ ਵਿੱਚ ਲੈ ਜਾਂਦੇ ਹੁੰਦੇ ਸੀ, ਅਤੇ ਚਣ ਗੰਨੇ ਹੁੰਦੇ ਸੀ ਪਤਲੇ ਪਤਲੇ, ਅਤੇ ਫਿਰ ਆ ਦੂਏ ਬੇਲਣੇ ਜਿਹਾ ਆ ਗਏ ਸੀ ਹੁਣ ਪ੍ਰੈਸ਼ਰ ਵਗੈਰਾ ਗਾਂ ਅਤੇ ਗਾਂ ਹੈ ਉਹੀ ਕੁਛ ਰਸ ਕਸ ਟੱਟਰ ਪਾਈ ਹੈ ਤਪੈ ਤੈ ਬਿਲ ਲਾਏ ਕਸਮੇ ਨਹੀਂ ਹੁੰਦਾ ਕਸੀਸ ਦੇ ਕੇ ਕੱਢਿਆ ਹੋਇਆ ਜਿਹੜਾ ਗੰਨੇ ਦਾ ਰਸ ਹੈ ਜਿਹਨੂੰ ਰਸ ਵੀ ਕਹਿੰਦੇ ਆ ਕਈ ਰੋਹ ਕਹਿੰਦੇ ਆ, ਉਹਨੂੰ ਫਿਰ ਕਹਿੰਦੇ ਤਪਾਉਣ ਵਾਸਤੇ ਗਰਮ ਕਰਨ ਵਾਸਤੇ ਟੱਟਰ ਨਾਮ ਕੜਾਹੇ ਦੇ ਵਿੱਚ ਪਾ ਦਿੰਦੇ, ਫਿਰ ਅੱਗ ਦਾ ਸੇਕ ਦੇ ਕੇ ਉਹ ਜਿਹੜਾ ਰਸ ਹੈ ਬੜਾ ਤਪਦਾ ਕਿਤੇ ਬਰਲਾਪ ਕਰਦਾ ਭਾਵ ਉਹਦੇ ਚੁੱਕੀ ਆਵਾਜ਼ ਆਉਂਦੀ ਛੂੰ ਛੂੰ ਕਰਦਾ ਉਹ ਜਿਹਦੇ ਸੜਦਾ ਪੀ ਸੋ ਭੋਗ ਸੰਭਾਲੀ ਹੈ ਵਿੱਚਿਆ ਅੱਗ ਜਲਾਏ। ਫਿਰ ਕਹਿੰਦੇ ਕੀ ਕਰਦੇ ਉਹ ਗੰਨੇ ਦਾ ਜਿਹੜਾ ਭੋਗ ਹੈ ਪੱਛੀਆਂ ਹਾਂਜੀ, ਅਤੇ ਉਹਨੂੰ ਸੰਭਾਲ ਕੇ ਰੱਖਦੇ ਅਤੇ ਸੁਕਾ ਕੇ ਉਸੇ ਗੰਨੇ ਦੀਆਂ ਪੱਛੀਆਂ ਨਾਲ ਉਹਨੂੰ ਫਿਰ ਅੱਗ ਵਿੱਚ ਜਲਾਏ ਮੈਨੇ ਸਾੜ ਦਿੰਦੇ ਆ। ਨਾਨਕ ਮਿੱਠਾ ਪਤਰੀ ਹੈ ਬੇਖੋ ਲੋਕਾਂ ਆਏ। ਸੱਚੇ ਪਾਤਸ਼ਾਹ ਕਹਿੰਦੇ ਮਿੱਠਾ ਜਿਹੜਾ ਗੰਨਾ ਸੀ ਪਤਰੀ ਮੈਨੇ ਪੱਤਰਾਂ ਵਾਲਾ ਸੀ, ਕਹਿੰਦੇ ਇਹ ਦੁਨੀਆਂ ਦੇ ਲੋਕੋ ਆ ਕੇ ਦੇਖੋ ਉਹਦਾ ਕੀ ਹਾਲ ਹੁੰਦਾ। ਇਸੇ ਪਰ ਸੱਚੇ ਪਾਤਸ਼ਾਹ ਅੱਗੇ ਸਮਝਾਉਂਦੇ ਵੇਖ ਜੇ ਮਿੱਠਾ ਕੱਟਿਆ ਇਹ ਦੇਖੋ ਵਿਚਾਰਨਾ ਕਿ ਜਿਹੜਾ ਸੰਬੰਧੀਆਂ ਦਾ ਬਹੁਤ ਮਿੱਠਾ ਸੀ ਪਿਆਰਾ ਸੀ ਜਿਹਨਾਂ ਬੜਾ ਪਿਆਰ ਕਰਦੇ ਹੁੰਦੇ ਸੀ ਰਿਸ਼ਤੇਦਾਰ, ਮਾਂ ਬੜਾ ਕਰਦੀ ਸੀ ਮੇਰਾ ਚਾਹੁੰਦੇ ਆ ਮੇਰਾ ਕ੍ਰਿਸ਼ਨ ਆ ਫਲਾਨਾ ਹਾਂਜੀ, ਅਤੇ ਫਿਰ ਭੈਣਾਂ ਕਰਦੀਆਂ ਸੀਗੀਆਂ ਭਰਾ ਕਰਦੇ ਸੀ ਹੋਰ ਰਿਸ਼ਤੇਦਾਰ ਕਰਦੇ ਸੀ, ਕਹਿੰਦੇ ਜਮਨ ਜਮ ਆ ਕੇ ਕੱਟਦੇ ਆ। ਫਿਰ ਕੱਟ ਕੁੱਟ ਵੱਧਾ ਪਾਏ ਕਹਿੰਦੇ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਨਾ ਬੰਨ ਪਾਉਂਦੇ ਆ ਬੁਸ਼ਕਾਂ ਬੰਨ ਕੇ ਗੱਲਾ ਤੁਰਦੇ। ਜਿਹੜਾ ਕਹਿੰਦੇ ਆਪਣੇ ਰਿਸ਼ਤੇਦਾਰਾਂ ਦਾ ਮਿੱਠਾ ਦੇਖੀਦਾ ਸੀ ਬੜਾ ਪਿਆਰਾ ਆ, ਪਹਿਲਾਂ ਉਹਦਾ ਕੋਈ ਅੰਗ ਜਿਹੜਾ ਅੰਗ ਪਤੰਗ ਕੱਟਿਆ ਜਾਂਦਾ, ਫਿਰ ਅੰਤ ਨੂੰ ਕੀ ਹੁੰਦਾ ਜਿਹੜੀ ਜਮਦੂਤ ਆ ਇਸ ਸਥੂਲ ਸਰੀਰ ਨੂੰ ਜਿਹੜਾ ਸੂਖਮ ਸਰੀਰ ਹੈ ਇਹਨੂੰ ਕੱਟ ਲੈਂਦੇ ਆ। ਫਿਰ ਕੀ ਕਰਦੇ ਮਾਰ ਕੁੱਟ ਕੇ ਸੰਗਲਾਂ ਨਾਲ ਬੰਨ ਪਾਉਂਦੇ ਆ ਜਿਹੜੇ ਅੱਗੇ ਲਿਜਾਂਦੇ ਆ ਬੁਰੀ ਹਾਲਤ ਕਰਦੇ ਆ। ਖੁੰਡਾ ਅੰਦਰ ਰੱਖ ਕੇ ਦੇਣ ਸੋ ਮਦ ਸਜਾਏ। ਫਿਰ ਪਾਨ ਅਤੇ ਉਪਾਨ ਬਾਜੂ ਦੀ ਜਿਹੜੀ ਗੰਢ ਰੂਪੀ ਬੇਲਣੇ ਦੇ ਵਿੱਚ ਆਸਵਾ ਪ੍ਰਲੋਕ ਦੇ ਵਿੱਚ ਪਤਾ ਕੇ ਬੇਲਣੇ ਅੰਦਰ ਰੱਖ ਕੇ ਫਿਰ ਕੀ ਕਰਦੇ ਆ ਇਹ ਜਿਹੜਾ ਜੀਵਿਆਂ ਨੂੰ ਇਹ ਜਮਦੂਤਾਂ ਰੂਪੀ ਜਿਹੜੇ ਮਲ ਆ ਬੜੀ ਭਾਰੀ ਸਜ਼ਾ ਦਿੰਦੇ ਹਨ। ਰਸ ਦਾ ਟੱਟਰ ਪਾਈ ਆ ਤਾਂ ਪੈ ਤੈ ਬਿਲ ਲਾਏ ਰਸ ਮੈਨੇ ਜਿਹੜਾ ਜਿਵੇਂ ਕਸੀਸ ਭਾਵ ਤਾੜਨਾ ਦੇ ਕੇ ਇਹਦਾ ਸੂਖਮ ਸਰੀਰ ਰੂਪੀ ਰਸ ਕੱਢਿਆ ਨਾ ਉਹਨੂੰ ਕਿ ਨਰਕਾਂ ਰੂਪੀ ਟੱਟਰ ਕੜਾਹੀ ਵਿੱਚ ਪਾਉਂਦੇ ਆ ਅਤੇ ਨਰਕਾਂ ਦੇ ਵਿੱਚ ਪਿਆ ਹੋਇਆ ਤਪਦਾ ਬਰਲਾਪ ਕਰਦਾ ਹੁਣ ਕੌਣ ਸੁਣੇ ਇੱਥੇ ਤਾਂ ਹੁਣ ਹਾਂਜੀ ਅਤੇ ਕੋਈ ਗੱਲ ਮੰਨਦਾ ਹੀ ਨਾ ਬੜਾ ਲਾਪਰਵਾਹ ਕੇ ਹੋ ਤੁਰਿਆ ਹੋਇਆ ਸੀ। ਧੀ ਸੋ ਖੋਗ ਸੰਭਾਲੀ ਹੈ ਦਿੱਤਿਆ ਅੱਗ ਜਲਾਏ ਕੀ ਕਹਿੰਦੇ ਫਿਰ ਪੂਰਾ ਜਿਹੜਾ ਸਥੂਲ ਸਰੂਪ ਖੋ ਗਿਆ ਇਹਨੂੰ ਤਾਂ ਫਿਰ ਉਹ ਜਿਹੜੇ ਇਹਦੇ ਰਿਸ਼ਤੇਦਾਰ ਉਹ ਸੰਭਾਲਦੇ ਆ ਇਹਨੂੰ ਹੁਣ ਸਸਕਾਰੀਏ ਜਾਂ ਦਵਾਈਏ ਜਾਂ ਕੁਝ ਹੋਰ ਕਰੀਏ। ਫਿਰ ਕਹਿੰਦੇ ਆ ਨਵਾਂ ਜਾਮਾ ਜਿਹੜਾ ਕੱਪੜੇ ਪਾ ਕੇ ਨਾ ਅਤੇ ਬੜਾ ਸੋਹਣਾ ਉਹ ਜਿਹੜਾ ਭਗਵਾਨ ਜਿਹਾ ਬਣਾਇਆ ਹੁੰਦਾ ਉਹਨੂੰ ਸਜਾ ਕੇ ਕਈ ਤੋਂ ਪੌੜੀ ਜਿਹੀ ਲੈ ਲੈਂਦੇ ਆ, ਕਈ ਨੇ ਫੱਟਾ ਜਿਹਾ ਬਣਾਇਆ ਪੈਂਦਾ ਅੱਜ ਕੱਲ੍ਹ ਲੋਹੇ ਦੇ ਬਣਾਏ ਹੋ ਉਹ ਫੱਟੇ 'ਚ ਪਾ ਕੇ ਆਪਣੇ ਮੋਢਿਆਂ ਦੇ ਉੱਤੇ ਫਿਰ ਇੰਜੀ ਚੁੱਕ ਕੇ ਜਿਹੜੇ ਸ਼ਮਸ਼ਾਨ ਘਾਟ ਉੱਥੇ ਲੈ ਜਾਂਦੇ ਆ, ਫਿਰ ਉਹ ਜਿਹੜੀ ਲੱਕੜਾਂ ਦੀ ਚਿਤਾ ਬਣਾਈ ਹੈ ਉੱਥੇ ਰੱਖ ਕੇ ਅੱਗ ਦੇ ਵਿੱਚ ਫਿਰ ਲਾਂਬੂ ਦੇ ਕੇ ਸਾੜ ਦਿੰਦੇ ਆ। ਫਿਰ ਉਹ ਵਿੱਚ ਬੜਾ ਪੁੱਤਲ ਆਉਂਦਾ ਹੈ ਨਾ ਭਰਾ ਕਰਦੇ ਆ ਇਸ ਤਰ੍ਹਾਂ ਹੀ ਫਿਰ ਉਹ ਲਾਂਬੂ ਲਾਉਂਦੇ। ਨਾਨਕ ਮਿੱਠਾ ਪਤਰੀ ਹੈ ਵੇਖਣ ਵੇਖੋ ਲੋਕਾਂ ਆਏ। ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਆਪਣੇ ਰਿਸ਼ਤੇਦਾਰਾਂ ਦਾ ਬਹੁਤ ਮਿੱਠਾ ਪਿਆਰਾ ਸੀ ਪਤਰੀ ਮੈਨੇ ਬੜੇ ਪੁੱਤਰਾਂ ਵਾਲਾ ਸੀ, ਕਹਿੰਦੇ ਇਹ ਸੰਸਾਰ ਦੇ ਲੋਕੋ ਆ ਕੇ ਚੰਗੀ ਤਰ੍ਹਾਂ ਦੇਖੋ ਉਹਦਾ ਕੀ ਹਾਲ ਹੋ ਰਿਹਾ ਉਹਦਾ ਪਤਰੀ ਮੈਨੇ ਅਤੇ ਪ੍ਰਦਿਆਵਾਂ ਦੇਖ ਲਓ ਉਹਦੀ ਪੱਤ ਜਿਹੜੀ ਆਬਰ ਵਡਿਆਈ ਰਹਿ ਆਈ ਹੈ ਭਾਵ ਕਿੰਨੀ ਉਹਦੀ ਬੇਪੱਤੀ ਹੋਈ ਹੈ ਕੀ ਹਾਲ ਹੁੰਦਾ ਉਹਦਾ ਜਿਹੜਾ ਨੱਕ ਦੇ ਮੱਖੀ ਨਹੀਂ ਬਹਿਣ ਦਿੰਦਾ। ਅੱਜ ਉਹ ਕਿੰਨੀਆਂ ਲੱਕੜਾਂ ਦੇ ਵਿੱਚ ਰੱਖ ਕੇ ਉਹਨੂੰ ਸਾੜ ਸੁੜ ਦਿੰਦੇ। ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ, ਘਨੇਰਿਆ ਦਾ ਮਤਲਬ ਜਿਹਨੂੰ ਬਹੁਤ ਹੀ ਦੁਨੀਆਂ ਦੇ ਪਦਾਰਥਾਂ ਦੀ ਇੱਛਾ ਲੱਗੀ ਹੋਈ ਸੀ, ਆਸਾ ਲੱਗੀ ਹੋਈ ਸੀ, ਇਹਦੇ ਕਰਕੇ ਇੱਕ ਐਸੇ ਮਨਮੁਖ ਸੀਗੇ ਉਹਨਾਂ ਨੂੰ ਮਰਨਾ ਚੇਤੇ ਹੀ ਨਹੀਂ ਸੀ ਰਹਿੰਦਾ, ਮਰਨਾ ਭੁੱਲਿਓ ਸੀ। ਮਰ ਮਰ ਜੰਮਿਆ ਨਿੱਤ ਕਿਸੇ ਨਾ ਕਹਿ ਰਿਹਾ, ਹੈਂ ਨਾ ਉਹ ਕਿਸੇ ਗੁਰੂ ਦੇ ਸੀ ਨਾ ਪੀਰ ਦੇ, ਬਣੇ ਹੀ ਨਹੀਂ ਕਿਸੇ ਦੇ, ਐਸੇ ਜਿਹੜੇ ਮਨਮੁਖ ਜੀਵ ਸੀ ਨਿੱਤ ਮੈਨੇ ਹਮੇਸ਼ਾ ਮਰ ਮਰ ਕੇ ਜੰਮਦੇ ਆ, ਐਵੇਂ ਤੁਰੇ ਫਿਰਦੇ ਆ, ਕਹਿ ਰਿਹਾ ਮੈਨੇ ਕਿਸੇ ਦੇ ਬਣਦੇ ਹੀ ਨਾ। ਬਾਜੇ ਵਜੇ ਐਸੇ ਨਾ ਗੁਰੂ ਦੇ ਨਾ ਪੀਰ ਦੇ, ਗਿਆਨੀ ਗਿਆਨ ਸਿੰਘ ਕਹਿੰਦੇ ਨਾ ਗੁਰੂ ਦੇ ਬਣਦੇ ਆ ਨਾ ਪੀਰ ਦੇ ਬਣਦੇ, ਐਸੇ ਮਨਮੁਖ ਲੋਕ ਆ। ਆਪਣੜਾ ਮਨ ਚਿੱਤ ਕਹਿਣ ਚੰਗੇ ਰਿਹਾ, ਪਰ ਉਹ ਜਿਹੜੇ ਮਨਮੁਖ ਜੀ ਸੀ ਆਪਣੇ ਮਨ ਚਿੱਤ ਤਾਂ ਆਪਣੇ ਨੂੰ ਬਹੁਤ ਚੰਗਾ ਕਹਿੰਦੇ, ਸਾਡੇ ਵਾਲਾ ਕੋਈ ਹੈ ਹੀ ਨਹੀਂ, ਬੜੇ ਜੀ ਦਿਸ਼ਟ ਪੁੱਤ ਬਣਦੇ। ਜਮ ਰਾਜਾ ਨਿੱਤ ਨਿੱਤ ਮਨਮੁਖ ਕਹਿ ਰਿਹਾ, ਐਸੇ ਜਿਹੜੇ ਮਨਮੁਖ ਲੋਕ ਆ ਜਮ ਰਾਜੇ ਨੇ ਹਮੇਸ਼ਾ ਉਹਨਾਂ ਨੂੰ ਮਾਰਨ ਵਾਸਤੇ ਹੀ ਰਿਹਾ, ਮੈਨੇ ਦੇਖਿਆ ਆ, ਉੱਥੋਂ ਬਚ ਕੇ ਨਹੀਂ ਨਿਕਲ ਸਕਦੇ। ਐਸੇ ਨਾ ਬੜੀਆਂ ਸਿਫਾਰਿਸ਼ਾਂ ਨਾਲ ਕਈ ਕੁਛ ਕਰਦੇ ਆ, ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ। ਹਾਂਜੀ, ਉਹ ਜਿਹੜਾ ਪਰਮਾਤਮਾ ਸੀ ਉਸਨੇ ਇਹਨਾਂ ਨੂੰ ਘਰ ਰਹਿਣ ਨੂੰ ਦਿੱਤੇ ਸੀ, ਹਾਂਜੀ ਉੱਪਰ ਪਰਮੇਸ਼ਰ ਨੇ ਕੱਪੜੇ ਦਿੱਤੇ, ਖਾਣ ਪੀਣ ਨੂੰ ਦਿੱਤਾ, ਹਾਂਜੀ ਉਹਦਾ ਖਾਂਦੇ ਪੀਂਦੇ ਪਹਿਨਦੇ ਆ, ਇਹ ਲੂਣ ਹਰਾਮੀ ਹੋਏ ਹੋਏ। ਹਾਂਜੀ, ਉਹ ਮਨਮੁਖ ਪੁਰਖ ਜਿਹੜੇ ਆ ਪਰਮਾਤਮਾ ਦਾ ਲੂਣ ਖਾ ਕੇ ਹਰਾਮ ਖੋਰ ਹੋ ਰਿਹਾ, ਅਤੇ ਪਰਮਾਤਮਾ ਦੇ ਕੀਤੇ ਹੋਏ ਪਰਪਕਾਰਾਂ ਨੂੰ ਜਾਣਦੇ ਨਹੀਂ। ਅਤੇ ਮਨੁੱਖ ਦੇ ਉਹਨੇ ਦਿੱਤੀ ਹੈ ਤੰਦਰੁਸਤੀ ਵੀ ਉਹਨੂੰ ਦਿੱਤੀ ਹੈ, ਸਵਾਸ ਵੀ ਉਹਨੂੰ ਦਿੱਤੇ ਹੈ, ਨੈਣ ਪ੍ਰਾਣ ਨੂੰ ਦਿੱਤੇ ਆ, ਖਾਣ ਪੀਣ ਪਹਿਨਣ ਨੂੰ ਦਿੰਦਾ, ਅਤੇ ਮਨਮੁੱਖ ਜਾਣਦੇ ਹੀ ਨਹੀਂ। ਬਥੇ ਕਰਮ ਸਲਾਮ ਖਸਮ ਨਾ ਭਾਣਿਆ, ਦੁੱਖਾਂ ਦੇ ਵਿੱਚ ਬੱਝੇ ਹੋਏ ਕੇ ਮੱਥੇ ਟੇਕਦੇ ਆ, ਇਸ ਕਰਕੇ ਉਹ ਜਿਹੜੇ ਕਪਟੀ ਐਸੇ ਆ ਉਹ ਮਾਲਕ ਪਰਮਾਤਮਾ ਨੂੰ ਨਹੀਂ ਭਾਉਂਦੇ, ਕਿਉਂਕਿ ਆਪਣੀ ਇੱਛਾ ਨੂੰ ਮੁੱਖ ਰੱਖ ਕੇ ਅਤੇ ਸੇਵਾ ਕਰਦੇ ਆ, ਅਤੇ 40 ਦਿਨ ਝਾੜੂ ਫੇਰਾਂਗੇ, ਉਹ ਕਰਾਂਗੇ, ਆਹ ਕਰਾਂਗੇ, ਅੰਦਰ ਸ਼ਰਧਾ ਭਗਤੀ ਨਹੀਂ ਹੈ, ਸਵਾਰਥ ਦੇ ਵਧੇ ਹੋਏ। ਸੱਚ ਮਿਲਿਆ ਮੁੱਖ ਨਾਮ ਸਾਹਿਬ ਭਾਵ ਸੀ, ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮੁਖੜੇ ਦੇ ਵਿੱਚ ਸੱਚਾ ਪਰਮੇਸ਼ਰ ਦਾ ਨਾਮ ਮਿਲਿਆ ਉਹੀ ਸਾਹਿਬ ਕਹਿੰਦੇ ਨਿਰੰਕਾਰ ਪਰਮੇਸ਼ਰ ਨੂੰ ਭਾਵ ਸੀ, ਮੈਨੂੰ ਭਾਉਂਦੇ ਚੰਗੇ ਲੱਗਦੇ, ਕਿਉਂਕਿ ਅੰਤਰਜਾਮੀ ਆ ਉੱਥੇ ਹੇਰਾ ਫੇਰੀ ਚੱਲਦੀ ਨਹੀਂ। ਕਰ ਸੰਤਖਤ ਸਲਾਮ ਲਿਖਿਆ ਭਾਵ ਸੀ, ਹੁਣ ਜਿਹੜੇ ਰਾਮ ਰਾਜ ਦੀ ਵਡਿਆਈ ਹੁੰਦੀ ਸੀ ਉਹ ਦੇਖ ਦੇਖ ਕੇ ਮੁਲਾਣੇ ਜਿਹੜੇ ਮੌਲਵੀ ਕਾਜੀ ਬੜਾ ਸੜਦੇ ਸੀ। ਇੱਕ ਦਿਨ ਯੂੰ ਇਕੱਠੇ ਹੋ ਗਏ, ਰੰਗ ਦੇਖੋ ਜੀ ਸਰਾਂ 'ਚ ਐਸਾ ਨਹੀਂ ਲਿਖਿਆ ਕਿ ਸਾਡਾ ਰਾਜ ਸਮਾਜ ਹੈ ਅਤੇ ਉਹ ਹਿੰਦੂ ਆ, ਉਹਦਾ ਤੁਸੀਂ ਇੰਨਾ ਸਤਿਕਾਰ ਕਰਨ ਕਾਰਨ ਉੱਚੀ ਜਗ੍ਹਾ ਬਹਿੰਦੇ ਹੋ। ਰੰਗ ਜੀ ਉਹ ਕਹਿੰਦਾ ਵੀ ਆਪਣੀ ਕਰਾਮਾਤ ਨਾਲ ਬਹਿ ਰਿਹਾ, ਅਤੇ ਉਹ ਫੇਰ ਨਹੀਂ ਬਾਜ ਆਈ, ਕਹਿਣ ਲੱਗੇ ਫਿਰ ਵੀ ਕਰਾਮਾਤ ਦੇਖ ਲਓ ਕਿ ਉਹਨੂੰ ਥੱਲੇ ਆਸਣ ਵਿਛਾ ਦਿੰਦੇ ਜਿੱਥੇ ਦੂਰੇ ਬੈਠੇ ਰਾਜਾ ਤੇਰੇ ਬਰਾਬਰ ਬਹਿੰਦੇ, ਤੂੰ ਛੈਨ ਛੈਨ, ਅਤੇ ਜਾਂ ਖੜਾ ਰਹੇਗਾ ਅਤੇ ਜਾਂ ਭੁੰਨੇ ਬਹਿ ਜਾ ਜਿੱਥੇ ਦੂਜੇ ਬੈਠੇ, ਅਤੇ ਇਸ ਤਰ੍ਹਾਂ ਪ੍ਰਭਾਵ ਜਿਹਾ ਪਾ ਲਿਆ। ਜਿਹੜੇ ਰਾਮ ਰਾਜ ਜੀ ਆਏ ਉਹਨੇ ਆਪਣੀ ਸ਼ਕਤੀ ਨਾਲ ਧਰਤੀ ਉੱਚੀ ਚੁੱਕ ਦਿੱਤੀ, ਉੱਤੇ ਆ ਕੇ ਬਹਿ ਗਏ, ਫਿਰ ਹੁਣ ਮੂੰਹ ਲਕੋਈ ਜਾਣੀ ਸ਼ਰਮ ਦੇ ਮਾਰੇ ਕਿਸੇ ਪਾਸੇ ਨੂੰ, ਫਿਰ ਬੜਾ ਚੁੱਕਿਆ ਰੰਗ ਜੀ ਨੂੰ, ਇਹ ਤਾਂ ਜੀ ਮਾਂ ਸ਼ਰਾਬ ਖਾਂਦੇ ਆ ਇਸ ਤਰ੍ਹਾਂ, ਤੁਸੀਂ ਸਤਿਕਾਰ ਕਰਦੇ ਨੇ, ਫਿਰ ਰੰਗ ਜਿਵੇਂ ਤੁਸੀਂ ਚੈੱਕ ਕਰਨਾ ਚਾਹੀਦਾ ਕਿ ਇਹਨਾਂ ਦੋਸ਼ਾਂ ਨੇ ਜਿੱਥੇ ਉਹਨਾਂ ਦਾ ਖਾਣ ਪੀਣ ਦਾ ਸਮਾਨ ਸੀ ਆਪੇ ਲਿਆ ਕੇ ਰੱਖਤਾ। ਜਿਹੜੇ ਉਹ ਭੋਜਨ ਦਾ ਟਾਈਮ ਆਇਆ ਅਤੇ ਉਹਨੇ ਦੁੱਧ ਆਦਿ ਪਦਾਰਥ ਬਣਾ ਕੇ ਦਿਖਾ ਦਿੱਤੇ, ਇਹ ਬੜੇ ਸ਼ਰਮਿੰਦੇ ਹੋਏ। ਪਰ ਦੋਸ਼ ਲੋਕ ਬੜਾ ਕੁਛ ਕਰਦੇ ਆ, ਪਰ ਜਿੱਥੇ ਮਹਾਰਾਜ ਦੀ ਕਿਰਪਾ ਆ ਉਹਦੀ ਉਹ ਪਿੱਠ ਨਹੀਂ ਬੁਲਾ ਸਕਦਾ। ਇਸ ਵਾਸਤੇ ਕਰ ਸੰਤਖਤ ਸਲਾਮ, ਹਾਂਜੀ ਫਿਰ ਕਹਿੰਦੇ ਆ ਕਿ ਜਿਹੜੇ ਪਿਛਲੇ ਚੰਗੇ ਕਰਮਾਂ ਦੇ ਕੀਤੇ ਮੁਤਾਬਕ ਇਹ ਫਿਰ ਜਿਹੜੇ ਗੁਰਮੁਖ ਆ ਉਹ ਸਰੂਪ ਰੂਪੀ ਤਖਤ ਨੂੰ ਪਾਉਂਦੇ ਆ, ਹਾਂਜੀ ਅਤੇ ਫਿਰ ਸਾਰੇ ਸਲਾਮ ਮੈਨੂੰ ਨਮਸਕਾਰਾਂ ਕਰਦੇ ਆ, ਫਿਰ ਉਹ ਸਾਰੇ ਝੁਕਦੇ ਵੀ ਰਾਮ ਰਾਜ ਦੇ ਅੱਗੇ। ਪਰ ਫਿਰ ਐਸੇ ਆ ਕਿ ਉਹ ਜਾਦੂਗਰੀ ਵਿੱਦਿਆ ਬਣਾਈ ਹੈ, ਰੋਜ਼ ਦੇਖ ਕੇ ਵੀ ਦੁਸ਼ਟ ਲੋਕਾਂ ਨੂੰ ਯਕੀਨ ਨਹੀਂ ਆਉਂਦਾ, ਐਸੇ ਮਨਮੁੱਖ ਲੋਕ ਆ। ਮਹੱਲਾ ਪਹਿਲਾ, ਜਿਸ ਵੇਲੇ ਸੱਚੇ ਪਾਤਸ਼ਾਹ ਯਾਤਰਾ ਕਰਦੇ ਹੋਏ ਅਤੇ ਆਪਣੇ ਸਿੱਖ ਦੇਸ਼ ਵਿੱਚ ਗਏ ਆ, ਕਾਰੂ ਦੇਸ਼ ਗਏ, ਉੱਥੇ ਜਿਹੜੇ ਲੋਕ ਆ ਉੱਥੇ ਦਾ ਰਾਜਾ ਸਰੀ ਬੜਾ ਉਹਦੀ ਪੂਜਾ ਕਰਦੇ ਹਾਂ। ਜਦੋਂ ਵਰਸ਼ਾ ਦੀ ਲੋੜ ਹੁੰਦੀ ਸੀ ਉਹਨੂੰ ਬੇਨਤੀ ਕਰਨੀ, ਉਹਨੇ ਇੰਦਰ ਦਾ ਮੰਤਰ ਸਿੱਧ ਕੀਤਾ ਹੈ, ਜਦੋਂ ਪੂਜਾ ਕਰਦਾ ਸੀ ਅਤੇ ਮੀਂਹ ਪੈ ਜਾਂਦਾ ਸੀ ਅਤੇ ਮਹਾਰਾਜ ਕੁਦਰਤੀ ਐਸਾ ਹੋਇਆ ਮੀਂਹ ਪਿਆ ਹੀ ਨਹੀਂ। ਫਿਰ ਉਹ ਰਾਜੇ ਨੂੰ ਆ ਕੇ ਬੇਨਤੀਆਂ ਕਰ, ਹੁਣ ਬੜੇ ਢੰਗ ਰੰਗ ਕੀਤੇ ਅਤੇ ਬਰਸ਼ਾ ਪਿਆ ਨਾ ਹੋਈ। ਫਿਰ ਕਿਸਾਨ ਉੱਥੇ ਆਇਆ, ਬੜਾ ਉਦਾਸ, ਮਹਾਰਾਜ ਕਹਿੰਦੇ ਵੀ ਬੜਾ ਉਦਾਸ, ਕੀ ਗੱਲ? ਕਹਿੰਦੇ ਮਹਾਰਾਜ ਕੀ ਕਰੀਏ, ਮੀਂਹ ਪੈਂਦਾ ਨਹੀਂ ਅਤੇ ਹੁਣ ਦਾਣੇ ਹੋਣੇ ਨਹੀਂ, ਕਿਸ ਤਰ੍ਹਾਂ ਗੁਜ਼ਾਰਾ ਹੋਇਆ? ਮਹਾਰਾਜ ਨੇ ਕਹੀ ਨਿਰੰਕਾਰ ਪਰਮੇਸ਼ਵਰ ਨੂੰ ਚੇਤੇ ਕਰਿਆ ਕਰੋ। ਉਹ ਕਹਿੰਦੇ ਨਿਰੰਕਾਰ ਪਰਮੇਸ਼ਵਰ ਕੌਣ ਹੁੰਦਾ? ਅੱਜ ਤਾਂ ਜੀ ਪਹਿਲੀ ਵਾਰੀ ਸੁਣੇ। ਕਹਿੰਦੇ ਤੇ ਐਂ ਕਰ, ਪੰਜਾਬੀ ਜੀ ਲਾਇਆ ਅਤੇ ਹਲਵਾ ਅਤੇ ਬੀਜ ਦੇ। ਕਹਿੰਦੇ ਸੰਤ ਜੀ ਤੁਸੀਂ ਮੇਰੇ ਨਾਲ ਮਖੌਲ ਕਰਦੇ ਹਾਂ, ਸੁੱਕੀ ਧਰਤੀ ਪਈ ਹੈ, ਗਿਆਰ ਵਰਸ ਰਹੇ, ਨੀ ਕਿੰਨੇ ਜੰਮੀ ਦਾ ਦਿਲ ਤੁਮੇ। ਕਹਿੰਦੇ ਤੂੰ ਲੈ ਇਹ ਸਰਕਾਰ ਦੇ ਖੇਲ ਹੈ ਅਤੇ ਜੇ ਤੈਨੂੰ ਕੋਈ ਨੁਕਸਾਨ ਹੋਇਆ ਤਾਂ ਤੇਰਾ ਹਰਜਾਨਾ ਅਸੀਂ ਭਰ ਦਿਆਂਗੇ। ਉਹ ਲੈ ਅਤੇ ਬੀਜ ਬੀਜ ਉੱਤੇ ਭਾਗਾ ਮਾਰਤਾ। ਉਹ ਲੋਕ ਕਹਿੰਦੇ ਵੀ ਇਹ ਕੀ ਅਸੀਂ ਆਹ ਗੱਲ ਬਾਹਰ ਇਸ ਤਰ੍ਹਾਂ ਤਿੰਨ ਮਹਾਂਪੁਰਖ ਬੈਠੇ ਉਹਨੇ ਬਚਣ ਕੇ। ਉਹ ਕਹਿੰਦੇ ਤੂੰ ਬੋਲ ਲਾ ਦੇ ਸਹੀ। ਅਤੇ ਜੇ ਸਵੇਰੇ ਆਇਆ ਅਤੇ ਮਹਾਰਾਜ ਅਸੀਂ ਲੀਲਾ ਹੋ ਗਈ, ਉਹ ਬੂਟੇ ਜੰਮੇ ਹਰੇ ਖਜੂਰ, ਕਹਿਣ ਲੱਗਾ ਮਹਾਰਾਜ ਇਹ ਕਿਵੇਂ? ਕਹਿੰਦੇ ਦੇਖ ਲਾ, ਉਹ ਜਿਹੜੇ ਬੂਟਾ ਪਟਿਆ ਅਤੇ ਥੱਲੇ ਅੱਗ ਦੇ ਅੰਗਿਆਰ ਅਤੇ ਬੂਟੇ ਹਰੇ। ਕਹਿੰਦੇ ਇਹ ਕੀ? ਕਹਿੰਦੇ ਬਸ ਇਹੀ ਕਰਤਾਰ ਦੀ ਲੀਲਾ। ਹੁਣ ਜਿਲ੍ਹੇ ਜਾ ਕੇ ਦੱਸਿਆ, ਹੈਰਾਨ ਹੋ ਗਿਆ ਕਿ ਪਰਜਾ ਤਾਂ ਆ ਗਈ ਸਾਰੀ ਟੁੱਟ ਕੇ, ਮਹਾਰਾਜ ਦਰਸ਼ਨ ਕਰਨ ਹਾਂਜੀ, ਉੱਥੇ ਲੰਗਰ ਲਾ ਦਿੱਤਾ, ਸਤਨਾਮ ਦਾ ਜਾਪ ਹੋ ਰਿਹਾ। ਉਹ ਸ੍ਰੀ ਉਹਨੇ ਕਿਹਾ ਮੇਰੇ ਹੱਥੋਂ ਤਾਂ ਗਈ ਅਤੇ ਅੱਗੇ ਮੇਰੀ ਇਹ ਪੂਜਾ ਕਰਦੇ ਸੀ। ਉਹ ਫਿਰ ਆਪਣਾ ਇਸ ਤਰ੍ਹਾਂ ਆਇਆ ਹਾਂਜੀ, ਅਤੇ ਆ ਕੇ ਜਿਸ ਵੇਲੇ ਉਸਨੇ ਆਪਣਾ ਦੇਖਿਆ ਵੀ ਮੇਰਾ ਤਾਂ ਜਸ ਹੁਣ ਘੱਟ ਜਾਇਆ, ਜਿਹੜਾ ਫੋਨ ਆਇਆ ਜਿਹਨਾਂ ਆ ਕੇ ਤਾਂ ਉਹ ਮਹਾਰਾਜ ਜੀ ਨਾਲ ਆ ਕੇ ਚਰਚਾ ਚੁਰਚਾ ਲੱਗਣ, ਅਤੇ ਮਹਾਰਾਜ ਨੇ ਫਿਰ ਹਾਂਜੀ ਇਸ ਉਪਦੇਸ਼ ਦਿੱਤਾ, ਕਿਰਪਾ ਕੀਤੀ ਹੈ। ਕਿਉਂਕਿ ਉਹ ਸਵਾਲ ਕੀਤੇ ਸੀ, ਬੜੀ ਚਰਚਾ ਕੀਤੀ, ਜੇ ਤਰ ਸਕਿਆ ਨਾ ਕਹਿੰਦੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਅਤੇ ਉਹਨੂੰ ਪੂਰੇ ਸਵਾਲਾਂ ਦਾ ਉੱਤਰ ਦਿੰਦੇ ਆ। ਕਿਉਂਕਿ ਜਿਹੜੀ ਚਰਚਾ ਹੋਈ, ਮਹਾਰਾਜ ਜਿੱਤਣਾ ਸਕਿਆ ਨਾ ਤਾਂ ਬ੍ਰੇਕ ਲਿਆ, ਨਹੀਂ ਤਾਂ ਐਵੇਂ ਉੱਠ ਕੇ ਚਲੇ ਗਏ। ਅਤੇ ਬੇਨਤੀਆਂ ਪੁੱਛਿਆ ਮਾਰ ਮਰਦਾਨੇ ਨੇ ਕਿ ਮਹਾਰਾਜ ਅਤੇ ਸਰੇਵੜੇ ਨੇ ਚਰਚਾ ਬੜੀ ਕੀਤੀ ਅਤੇ ਨਾ ਤਾਂ ਜਿੱਤ ਸਕਿਆ ਆਪ ਜੀ ਨੂੰ ਅਤੇ ਨਾ ਉਪਦੇਸ਼ ਹੀ ਗ੍ਰਹਿਣ ਕੀਤਾ। ਅਤੇ ਮਹਾਰਾਜ ਫਿਰ ਦੋਹਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਆ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਪਾਤਸ਼ਾਹ ਕਹਿੰਦੇ ਆ ਜਿਹੜੀ ਪਾਣੀ 'ਚ ਰਹਿਣ ਵਾਲੀ ਮੱਛੀ ਹੈ, ਤਾਰੂ ਦਾ ਮਤਲਬ ਕੀ ਹੈ? ਉਹ ਡੂੰਘੇ ਜਲ ਦਾ ਕੀ ਉਹ ਆੜ ਸਕਦੀ? ਬਾਬੂ ਦਾ ਅੰਤ ਥੋੜ੍ਹੀ ਲੈ ਸਕਦੀ, ਅੰਤ ਨਹੀਂ ਲੈ ਸਕਦੀ। ਪੰਛੀ ਜਿਹੜਾ ਆਕਾਸ਼ ਵਿੱਚ ਕੀ ਕਰਦਾ? ਉੱਡਦਾ ਤਾਂ ਬਹੁਤ ਹੈ, ਅੰਤ ਨਹੀਂ ਲੈ ਸਕਦਾ। ਹਾਂਜੀ ਨਹੀਂ, ਅੰਤ ਨਹੀਂ ਲੈ ਸਕਦਾ। ਇਸ ਤਰ੍ਹਾਂ ਸਰੇਬੜਾ ਜਿਹੜਾ ਉਹ ਸਾਡਾ ਅੰਤ ਨਹੀਂ ਲੈ ਸਕਦਾ। ਅਤੇ ਕਹਿੰਦੇ ਕਰੜੇ ਸੁਭਾਅ ਹੋਣ ਕਰਕੇ ਉਸ ਨੇ ਜਿਹੜਾ ਉਪਦੇਸ਼ ਉਹ ਵੀ ਗ੍ਰਹਿਣ ਨਹੀਂ ਕੀਤਾ। ਇਹਦੇ ਤੇ ਮਹਾਰਾਜ ਫਿਰ ਸੱਤ ਦ੍ਰਿਸ਼ਟਾਂਤ ਦੇ ਕੇ ਵਚਨ ਕਰਨਗੇ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਕਹਿੰਦੇ ਪੱਥਰ ਨੂੰ ਜਿਹੜੀ ਠੰਡ ਹੈ ਉਹ ਕੀ ਕਰ ਸਕਦੀ? ਇਸ ਤਰ੍ਹਾਂ ਜਿਹੜੇ ਪੱਥਰ ਦੀ ਨਹੀਂ ਆਏ, ਕਰੜੇ ਮਨ ਵਾਲੇ, ਕਠੋਰ, ਹਾਂਜੀ ਸਰੇਵੜਾ, ਉਹਨੂੰ ਸਾਡੇ ਉਪਦੇਸ਼ ਦਾ ਅਸਰ ਕੀ ਕਰ ਸਕਦਾ? ਦੂਜਾ ਦਿਨ ਕਹਿੰਦਾ ਹਾਂਜੀ ਖੁਸਰੇ ਦੇ ਘਰ ਵਿੱਚ ਵੱਸ ਕੇ ਘਰ ਵਾਸ ਜੋ ਗ੍ਰਹਿਸਤੀ ਬਣ ਜਾ ਕੀ ਕਰ ਲੈਗਾ? ਕੋਈ ਉਹਦੇ ਧੀਆਂ ਪੁੱਤ ਥੋੜ੍ਹੀ ਪੈਦਾ ਹੋ ਜਾਣੇ, ਨਹੀਂ ਹੋਣੇ। ਇਸ ਵਾਸਤੇ ਇਸ ਤਰ੍ਹਾਂ ਸ਼ਰਧਾ ਰੂਪੀ ਜਿਹੜੇ ਬੀਜ ਤੋਂ ਰਹਿਤ ਸਰੇਵੜਾ ਆ, ਉਹ ਸਤਸੰਗ ਰੂਪੀ ਘਰ ਵਿੱਚ ਆ ਕੇ ਬ੍ਰਹਮ ਦੇ ਦਿਆ ਰੂਪੀ ਲੜਕੀ ਦੇ ਗਿਆਨ ਰੂਪੀ ਪੁੱਤਰ ਥੋੜ੍ਹੀ ਪੈਦਾ ਕਰ ਲੈਣਾ, ਉਹਨੂੰ ਕੀ ਮਿਲਣਾ ਮਿਲਾਉਣਾ? ਕੁੱਤੇ ਚੰਦਨ ਲਾਈ ਹੈ ਧੀ ਸੋ ਕੁੱਤੀ ਧਾਤ। ਚਾਹੇ ਕਹਿੰਦੇ ਜਿਹੜਾ ਕੁੱਤਾ ਹੈ ਨਾ, ਉਹਨੂੰ ਰਗੜ ਕੇ ਕੇਸਰ ਮਲਾ ਲਓ, ਭਾਵੇਂ ਸੰਘੀ ਵਾਲੀਆਂ ਚੀਜ਼ਾਂ ਪਾ ਕੇ ਹਾਂਜੀ ਰਗੜ ਕੇ ਉਹਦੇ ਲਾ ਦਿਓ, ਫਿਰ ਵੀ ਕਹਿੰਦੇ ਉਸ ਕੁੱਤੇ ਨੇ ਕੀ ਕਰਨਾ? ਹਾਂਜੀ ਜਿਹੜੇ ਕੁੱਤੀਆਂ ਕੁੱਤੇ ਆ ਉਹਨਾਂ ਦੇ ਮਗਰ ਧਾਤ ਦੌੜਨਾ ਨੇ, ਕਿਉਂਕਿ ਜਿਹੜੀ ਕੁੱਤੀ ਦੀ ਧਾਤ ਜੋ ਹੈ ਹਾਂਜੀ, ਇਸ ਵਾਸਤੇ ਕੁੱਤੇ ਵਾਂਗੂ ਜਿਹੜਾ ਸਰੇਵੜਾ ਆ ਉਹਦਾ ਮਨ ਚੰਚਲ ਆ ਹਾਂਜੀ, ਉਹਨੂੰ ਉਹਦੇ ਮਨ ਨੂੰ ਸ਼ਾਂਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਉਪਦੇਸ਼ ਸੁਣਾਈਏ ਵੀ ਕਹਿੰਦੇ ਫਿਰ ਵੀ ਉਸਨੇ ਕੁੱਤੀ ਧਾਤ ਕਹਿੰਦੇ ਉਸਨੇ ਫਿਰ ਇਹ ਚੇਤਨ ਮਾਇਆ ਵਾਲੇ ਦੌੜਨਾ ਕਿਉਂਕਿ ਉਹਨੂੰ ਭੈੜੀ ਜਿਹੜੀ ਆਦਤ ਪਈ ਹੋਈ ਹੈ ਉਹ ਕਿਵੇਂ ਤਿਆਗੇਗਾ। ਬੋਲਾ ਜੇ ਸਮਝਾਈਏ ਪੜ੍ਹੀਏ ਸੰਗਤ ਪਾਠ ਹੁਣ ਅੱਗੇ ਦਿਸ਼ਟਾਂ ਦਿੰਦੇ ਆ ਕਿ ਜਿਹੜਾ ਬੋਲਾ ਬੰਦਾ ਉਹਨੂੰ 27 ਸਿਮਰਤੀਆਂ 4 ਵੇਦਾਂ ਦਾ 6 ਸ਼ਾਸਤਰ 18 ਪੁਰਾਣਾਂ ਦਾ ਉਪਦੇਸ਼ ਪੜ੍ਹ ਪੜ੍ਹ ਕੇ ਜਿੰਨਾ ਮਰਜ਼ੀ ਸਮਝਾਉਣਾ ਕਰੀਏ ਪਾਠ ਸੁਣਾਉਣਾ ਕਰੀਏ ਉਸਨੇ ਕਿਹੜਾ ਸਮਝਣਾ ਉਹਨੂੰ ਕਿਹੜਾ ਸੁਣਦਾ। ਇਸੇ ਤਰ੍ਹਾਂ ਜਿਹੜੇ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਰਹਿਤ ਹੈ, ਨਾ ਤਾਂ ਨਿਸ਼ਚਾ ਯਕੀਨ ਹੀ ਹੈ ਨਾ ਵਿਚਾਰ ਹੀ ਹੈ, ਇਹ ਦੋ ਕੰਨ ਹੈ। ਹਾਂਜੀ, ਇਹਨਾਂ ਤੋਂ ਰਿਹਾ ਜਿਹੜਾ ਬੋਲਾ ਸੀ ਕੌਣ ਸਰੇਵੜਾ ਜਿਹੜਾ, ਹਾਂਜੀ ਉਹਨੂੰ ਕਹਿੰਦੇ ਫਿਰ ਜਿਹੜਾ ਸਿਮਰਨੇ ਜੋ ਕੌਣ ਹੈ ਨਿਰੰਕਾਰ ਪਰਮੇਸ਼ਰ ਉਹਦੇ ਪਾਠ ਨੂੰ ਪੜ੍ਹ ਕੇ ਜੇ ਸਮਝਾਉਣਾ ਕਰੀਏ ਉਹ ਕਿਵੇਂ ਸਮਝ ਸਕਦਾ, ਉਹ ਨਾਸਤਕ ਹੈ ਮਨਮੁਖ ਹੈ। ਅੰਧਾ ਚਾਨਣ ਰੱਖੀਏ ਦੀਵੇ ਬਲਹ 50, ਕਹਿੰਦੇ ਇੱਕ ਦੋ ਨਹੀਂ ਭਾਵੇਂ 50 ਦੀਵੇ ਬਾਲ ਕੇ ਰੱਖ ਦਿਓ। ਜਿਹੜਾ ਪੁਰਸ਼ ਅੱਖਾਂ ਤੋਂ ਮਨਾਖਾ ਆ ਉਹਦੇ ਅੱਗੇ ਚਾਨਣ ਰੱਖ ਦਈਏ ਅਤੇ ਕੀ ਉਹਨੂੰ ਕੁਝ ਨਿਗਾਹ ਆ ਜਾਏਗਾ, ਕੁਝ ਵੀ ਨਿਗਾਹ ਨਹੀਂ ਹੁੰਦਾ। ਇਸੇ ਤਰ੍ਹਾਂ ਦਾਦ ਰਿਸ਼ਤਾਂ ਦੇ ਗਿਆਨ ਬਰਾਗ ਰੂਪੀ ਅੱਖਾਂ ਤੋਂ ਜਿਹੜੇ ਹੀਣੇ ਹਾਂਜੀ ਮਨਾਖੇ ਸਰੇਵੜੇ ਵਰਗੇ ਮਨਮੁਖ ਨਾਸਤਕ ਬੰਦੇ ਆ ਉਹਨਾਂ ਦੇ ਅੱਗੇ ਭਾਵੇਂ 50 ਸ਼ਾਸਤਰਾਂ ਰੂਪੀ ਕਹਿੰਦੇ ਦੀਵੇ ਜਿਹੜੇ ਬਾਲ ਕੇ ਰੱਖ ਦਈਏ, ਕਿੰਨਾ ਤੱਤ ਵਸਤੂ ਸਿਧਾਂਤ ਦਾ ਚਾਨਣ ਕਰਕੇ ਰੱਖੀਏ, ਫਿਰ ਵੀ ਕਹਿੰਦੇ ਉਹਨਾਂ ਨੂੰ ਕੋਈ ਨਿਗਾਹ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਬੁੱਧੀ ਜਿਹੜੀ ਹੈ ਹੀ ਨਹੀਂ ਇਸ ਪਾਸੇ। ਚੌਣੇ ਸੋਇਨਾ ਪਾਈਏ ਚੁਣ ਚੁਣ ਖਾਵੇ ਘਾਸ, ਗਊਆਂ ਦਾ ਜਿਹੜਾ ਚੌਣਾ ਬੱਗ ਕਹਿ ਦਿਓ, ਬਹੁਤੀਆਂ ਗਈਆਂ ਉਹ ਕਹਿੰਦੇ ਨੇ ਚੌਣਾ ਬੱਗ ਕਹਿੰਦੇ, ਭਾਵੇਂ ਕਹਿੰਦੇ ਘਾਹ ਦੇ ਵਿੱਚ ਰਲਾ ਕੇ ਸੋਨਾ ਪਾ ਦਈਏ ਅਤੇ ਉਹਨਾਂ ਜਿਹੜੇ ਪਸ਼ੂ ਆ ਉਹਨੇ ਘਾਹ ਚੁਣ ਚੁਣ ਕੇ ਖਾਣਾ ਆ, ਸੋਨਾ ਥੋੜ੍ਹੀ ਖਾਣਾ ਉਹਨੇ, ਚੁਣ ਚੁਣ ਕੇ ਘਾਹ ਖਾਂਦੇ। ਇਸ ਤਰ੍ਹਾਂ ਜਿਹੜਾ ਇਹ ਸਰੇਵੜਾ ਮਨਮੁਖ ਹੈ ਸੋਨਾ ਕੀ ਇਹਨੂੰ ਆਤਮਾ ਦਾ ਉਪਦੇਸ਼ ਜਿੰਨਾ ਮਰਜ਼ੀ ਦੇ ਦਈਏ ਬ੍ਰਹਮ ਗਿਆਨ ਦਾ, ਹਾਂਜੀ ਇਹ ਪਸ਼ੂਆਂ ਦੀ ਨੇ ਜਿਹਦੀ ਗਸਤੀ ਸਰੇਵੜੇ ਦੀ ਹੈ, ਇਸ ਨੇ ਅਨਾਤਮਾ ਰੂਪੀ ਜਿਹੜਾ ਘਾਹ ਇਹ ਚੁੱਕ ਚੁੱਕ ਖਾਣਾ, ਅਥਵਾ ਕੀ ਹੈ ਜਿਹੜੇ ਦੁਨੀਆਂ ਦੇ ਅਨਾਤਮ ਝੂਠੇ ਪਦਾਰਥ ਹੈ ਉਹਨਾਂ ਨੂੰ ਗ੍ਰਹਿਣ ਕਰਨਾ, ਜਿਹੜੀ ਚਾਰ ਬਾਕੀ ਇਹ ਨਾਸਤਕ ਮਨਮੁਖ ਆ ਉਹ ਤਾਂ ਕਹਿੰਦੇ ਨਾ ਦੇਹ ਹੀ ਰੱਬ ਆ, ਆਓ ਪੀਓ ਮੌਜੜ ਆਓ ਉਹ ਤਾਂ ਇੱਥੇ ਦੇ ਖੜੇ, ਕੋਈ ਭਜਨ ਬਾਣੀ ਥੋੜ੍ਹੀ ਕਰਨੀ ਨਾ ਮਨਮੁਖਾਂ ਨੇ। ਦੋਹਾ ਮਾਰਨ ਪਾਈਏ ਢਹਿ ਨਾ ਹੋਏ ਕਪਾਸ, ਕਹਿੰਦੇ ਲੋਹੇ ਦੇ ਵਿੱਚ ਆਹ ਕਿੰਨਾ ਵੀ ਮਾਰਨ ਮੈਨੇ ਮਸਾਲੇ ਪਾ ਦਈਏ, ਅਥਵਾ ਉਹਨੂੰ ਥੋੜ੍ਹੇ ਮਾਰਨਾ ਪਾਈਏ ਥੋੜ੍ਹਿਆਂ ਨਾਲ ਕੁੱਟੀਏ ਉਹਨੂੰ, ਕਹਿੰਦੇ ਉਸ ਨੇ ਢਹੇ ਢਲ ਕੇ ਕਪਾਹ ਵਾਂਗੂ ਨਰਮ ਤਾਂ ਹੋਣਾ ਹੀ। ਇਸ ਤਰ੍ਹਾਂ ਲੋਹੇ ਵਾਂਗੂ ਜਿਹੜਾ ਕਾਲੇ ਮਨ ਵਾਲਾ ਸਰੇਵੜਾ ਆ, ਹਾਂਜੀ ਪਾਪੀ ਮਨ ਵਾਲਾ, ਉਹਨੂੰ ਜਿੰਨਾ ਮਰਜ਼ੀ ਮੈਂ ਕਿੰਨੇ ਪ੍ਰਤੀਕਸ਼ਾ ਰੂਪੀ ਸਾਧਨ ਕਰਮ ਰੂਪੀ ਬਚਨ ਸੁਣਾ ਦਈਏ ਸੁਣਾਉਣਾ ਪਾਈਏ, ਪਰ ਉਸਨੇ ਢਹਿ ਕੇ ਭਾਵ ਕੀ ਹੈ ਇਹ ਜਿਹੜਾ ਦੇਹ ਦਾ ਅਗਿਆਨ ਹੰਕਾਰ ਆ ਇਹਨੂੰ ਛੱਡ ਕੇ ਕਪਾਹ ਵਾਂਗੂ, ਹਾਂਜੀ ਨਿਮਰਤਾ ਬਾਨ ਨਹੀਂ ਹੋਣਾ, ਨਿਮਰਤਾ ਨਹੀਂ ਧਾਰਨੀ, ਅੰਦਰ ਉਵੇਂ ਆਕੜਿਆ ਰਹਿੰਦਾ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਨਾਸ, ਇਹ ਮੂਰਖਾਂ ਦੇ ਲੱਛਣ ਦੱਸੇ, ਹੈਂ ਜੇ ਕੋਈ ਕਹੇ ਵੀ ਮੂਰਖ ਦੇ ਲੱਛਣ ਕੀ ਹੈ ਤਾਂ ਸਾਰੇ ਵਰਣਨ ਕਰਕੇ ਦੱਸੇ। ਪਾਤਸ਼ਾਹ ਕਹਿੰਦੇ ਜਿਹੜੇ ਮੂਰਖ ਸਰੇਵੜੇ ਵਿੱਚ ਇਹ ਸਾਰੇ ਗੁਣ ਦਾ ਇੱਥੇ ਲੈਣਾ ਔਗਣ ਹੈ, ਜਿਹੜਾ ਸਦਾ ਹੀ ਬਨਾਸ ਨਾਸ ਕਰਨ ਵਾਲੇ ਜਿਹੜੇ ਬਚਨ ਉਹਨਾਂ ਨੂੰ ਬੋਲਣਾ, ਇਹੋ ਜਿਹਾ ਬੰਦਿਆਂ ਨਾਲ ਮਨਮੁਖਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ। ਮਹੱਲਾ ਪਹਿਲਾ ਹੁਣ ਪ੍ਰਸ਼ਨ ਕਰਦੇ ਹੈ ਇਹ ਜਿਹੜਾ ਸਵੈ ਸਰੂਪ ਹੈਗਾ ਆਤਮਾ ਇਹਦੇ ਨਾਲ ਜੀਵ ਦਾ ਮਿਲਾਪ ਕਿਵੇਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ 11 ਦ੍ਰਿਸ਼ਟਾਂਤ ਸੁਣੋ, ਫਿਰ ਕਹਿੰਦੇ ਇਹਦਾ ਅਖੀਰੀ ਉੱਤਰ ਦੇਵਾਂਗੇ। ਪਾਤਸ਼ਾਹ ਕਿਰਪਾ ਕਰਦੇ ਕਿਹਾ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿੰਦੇ ਦਾ ਭਾਂਡਾ ਕਹਿੰਦੇ ਇਹ ਟੁੱਟ ਜਾਵੇ ਨਾ ਫਿਰ ਕੀ ਹੁੰਦਾ ਹੈ, ਇੱਕ ਤਾਂ ਮਨਿਆਰ ਹੁੰਦੇ ਇੱਕ ਛੁਟਿਆਰ ਇੱਕ ਲੋਹਾਰ ਹੁੰਦੇ, ਲੋਹਾਰ ਜਿਹੜੇ ਲੋਹੇ ਦਾ ਕੰਮ ਕਰਦੇ, ਛੁਟਿਆਰ ਜਿਹੜੇ ਭਾਂਡੇ ਘੜਦੇ, ਮਨਿਆਰ ਜਿਹੜੇ ਮਨਿਆਰੀ ਮੁਰੀ ਸੁਨਿਆਰ ਜਿਹੜੇ ਸੋਨੇ ਦਾ ਕਰਦੇ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਛੁਟਿਆਰ ਆ ਉਹ ਅੱਗ ਦੇ ਵਿੱਚ ਸੇਕ ਦੇ ਕੇ ਤਪਾ ਕੇ ਗੰਢ ਮੈਨੇ ਜੋੜ ਪਾ ਦਿੰਦੇ, ਔਰ ਜੇ ਕਹਿੰਦੇ ਸੋਨੇ ਦਾ ਗਹਿਣਾ ਟੁੱਟ ਜਾ ਤਾਂ ਸੁਨਿਆਰਾ ਫਿਰ ਅੱਗ ਦਾ ਤਾਅ ਦੇ ਕੇ ਗੰਢ ਪਾਉਂਦਾ, ਸਾਰ ਲੋਹਾ ਟੁੱਟ ਜਾਏ ਲੁਹਾਰ ਅੱਗ ਦਾ ਸੇਕ ਦੇ ਕੇ ਉਹਦੀ ਗੰਢ ਪਾਉਂਦਾ ਆ ਭਾਵ ਕਿ ਉਹਨੂੰ ਜੋੜ ਦਿੰਦਾ ਆ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਗੋਰੀ ਦਾ ਮਤਲਬ ਇਸਤਰੀ ਨਾਲੋਂ ਹਾਂਜੀ ਪਧਾਰ ਮੈਨੇ ਉਹਦੀ ਪਤੀ ਦੀ ਗੰਢ ਟੁੱਟ ਜਾਏ, ਪ੍ਰੀਤ ਟੁੱਟ ਜਾਏ, ਆਪਸ ਵਿੱਚ ਕੋਈ ਫਰਕ ਪੈ ਜਾਏ, ਬੋਲਬਾਣੀ ਰਲੇ ਨਾ। ਅਤੇ ਫਿਰ ਕਹਿੰਦੇ ਇਸੇ ਤਰ੍ਹਾਂ ਸੰਸਾਰਕ ਸੰਬੰਧ ਵਿੱਚ ਪੁੱਤਰ ਹੋਣ ਨਾਲ ਉਹਨਾਂ ਦੀ ਆਪਸ ਵਿੱਚ ਗੰਢ ਪ੍ਰੀਤੀ ਪੈ ਜਾਂਦੀ ਹੈ, ਕਿਉਂਕਿ ਕਈ ਵਾਰੀ ਝਗੜਾ ਇਹ ਹੀ ਘਰਾਂ 'ਚ ਹੁੰਦਾ, ਉਹ ਨਾ ਬੱਚਾ ਹੋਵੇ ਅਤੇ ਸੱਸ ਵੀ ਕੋਸੀ ਜਾਂਦੀ ਹੈ, ਸਹੁਰਾ ਵੀ ਹੋਰ ਪਰਿਵਾਰ ਦੇ ਵੀ। ਅਤੇ ਸਾਡਾ ਉੱਥੇ ਮੁੰਡਾ ਵਿਆਹ ਹੁੰਦਾ ਸੀ, ਅਸੀਂ ਉਹ ਬੱਚੇ ਨਾ ਮੰਨਿਆ, ਹਾਂਜੀ ਇੱਕ ਨੂੰ ਪੱਥਰ ਕਿੱਥੋਂ ਲਿਆਉਂਦਾ, ਹਾਂਜੀ। ਅਤੇ ਜੇ ਉਹਦੇ ਇੱਕ ਪੁੱਤਰ ਹੋ ਜਾਏ ਫਿਰ ਉਹਦਾ ਹੀ ਸਤਿਕਾਰ ਹੋਣ ਲੱਗ ਪੈਂਦਾ, ਕਿਉਂਕਿ ਲੋਕਾਂ ਦਾ ਗੰਢ ਜਿਹੜੀ ਆਪੋ ਆਪਣੇ ਸਵਾਰਥ ਦੀ ਹੈ, ਪ੍ਰੀਤੀ ਇਹ ਹੀ ਹੈ। ਇਸ ਵਾਸਤੇ ਕਹਿੰਦੇ ਕਿ ਇਸ ਤਰ੍ਹਾਂ ਕਹਿੰਦੇ ਜੇ ਹਾਂਜੀ ਉਹਦੇ ਪੁੱਤਰ ਹੋ ਜਾਏ ਅਤੇ ਫਿਰ ਉਹਨਾਂ ਦੀ ਆਪਸ ਵਿੱਚ ਗੰਢ ਪ੍ਰੀਤੀ ਪੈ ਜਾਂਦੀ ਹੈ ਅਤੇ ਸਾਡੀ ਪੀੜ੍ਹੀ ਚੱਲ ਪਈ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ। ਉਹ ਇਸੇ ਤਰ੍ਹਾਂ ਆਪਣੇ ਇੱਕ ਮਿਸਤਰੀ ਸਿੰਘ ਹੁੰਦੇ, ਉਹ ਪਹਿਲੇ ਇਸਤਰੀ ਦੇ ਬੱਚਾ ਨਾ ਹੋਇਆ, ਫਿਰ ਉਹ ਬੜੀ ਕਲਾ ਕੁਲਾ ਰਿਹਾ ਕਰੇ, ਫਿਰ ਉਹ ਦੂਆ ਵਿਆਹ ਕਰਾ ਲਿਆ। ਦੂਆ ਵਿਆਹ ਕਰਾਇਆ ਤਾਂ ਉਹ ਲੜਕੀ ਬੜੀ ਸ਼ਰਧਾ ਬਣ ਸੀ, ਅਤੇ ਸੰਤ ਬਾਬਾ ਫਰੀਦ ਸਮਾਨ ਖੇੜੀ ਵਾਲੇ ਉਹਨਾਂ ਦੇ ਉਹ ਸੰਗੀਤ ਸੀ ਅੰਮ੍ਰਿਤ ਛਕ ਲਿਆ ਉਹਨੂੰ, ਅਤੇ ਇਹ ਮਹਾਰਾਜ ਨੇ ਉਹਦੇ ਵੀ ਬੱਚਾ ਪੈਦਾ ਕਰਤਾ, ਇਹ ਉਹਦਾ ਵੀ ਸਤਿਕਾਰ ਆਉਣ ਲੱਗ ਪਿਆ। ਅਸੀਂ ਕਹਿ ਗਏ ਮੈਂ ਦੂਆ ਵਿਆਹ ਕਰ ਕੱਲੇ ਕਰਾਉਣਾ ਸੀ। ਅਤੇ ਇਸ ਤਰ੍ਹਾਂ ਕਿ ਬਹੁਤਾ ਲੜਾਈਆਂ ਝਗੜੇ ਇਹਨਾਂ ਗੱਲਾਂ 'ਚ ਹੁੰਦੇ ਕਿ ਦਾਜ ਨਹੀਂ ਦਿੱਤਾ, ਫਲਾਨਾ ਨਹੀਂ ਹੋਇਆ, ਬੱਚਾ ਨਹੀਂ ਹੁੰਦਾ, ਇਹ ਕੁੜੀਆਂ ਹੀ ਹੋਈਆਂ ਨਹੀਂ, ਹੈਂ ਇਹ ਨਹੀਂ ਕਿ ਸਾਰੇ ਜੀ ਤਾਂ ਰੱਬ ਦੇ ਹੀ ਹੈ, ਹੈਂਜੀ ਪਰ ਨਹੀਂ ਜਿਹੜੇ ਮਨਮੁੱਖ ਹੁੰਦੇ ਆ ਇਹਨਾਂ ਦਾ ਇਹ ਹਾਲ ਹੈ। ਰਾਜਾ ਮੰਗਿਆ ਦਿੱਤਾ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ। ਕਹਿੰਦੇ ਜਿਹੜਾ ਰਾਜਾ ਹੈ ਜਦੋਂ ਕੋਈ ਪਦਾਰਥ ਮੰਗਦਾ ਹੈ ਫਿਰ ਕਹਿੰਦੇ ਉਹਨੂੰ ਦਿੱਤਿਆਂ ਉਹਦੇ ਨਾਲ ਗੰਢ ਪੈ ਜਾਂਦੀ ਹੈ। ਅਤੇ ਫਿਰ ਇਸੇ ਤਰ੍ਹਾਂ ਭੁੱਖਾ ਬੰਦਾ ਜਿਹੜਾ ਰੋਟੀ ਆਦਿ ਕੋਈ ਪਦਾਰਥ ਖਾ ਲੈ ਨਾ ਅਤੇ ਭੁੱਖੇ ਪੁਰਖ ਦੀ ਪੁਰਾਣਾ ਨਾਲ ਗੰਢ ਪੈ ਜਾਂਦੀ ਹੈ। ਕਹਿੰਦੇ ਮੈਨੂੰ ਤਾਂ ਮਰਦੇ ਨੂੰ ਬਚਾ ਲਿਆ ਤੂੰ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਜਦੋਂ ਫਿਰ ਕਾਲ ਪੈ ਜਾਏ, ਹਾਂਜੀ ਅਤੇ ਕਾਲ ਦੂਰ ਹੋ ਜਾਏ ਕਿਤੇ ਗੰਢ ਪੈ ਜਾਂਦੀ ਹੈ। ਔਰ ਇਸ ਤਰ੍ਹਾਂ ਜੇ ਮੀਂਹ ਪੈ ਜਾਏ ਅਤੇ ਨਦੀਆਂ ਜਿਹੜੀਆਂ ਝੋਲ ਮੈਨੇ ਉਛਲ ਕੇ ਵਗਣ, ਇਸ ਤਰ੍ਹਾਂ ਮਿੱਠੇ ਵਚਨ ਬੋਲੇ ਕਿ ਉਹਦੀ ਪ੍ਰੀਤੀ ਨਾਲ ਗੰਢ ਪੈ ਜਾਂਦੀ ਹੈ। ਅਤੇ ਜੇ ਕਿਸੇ ਨੂੰ ਕੌੜੇ ਫਿੱਕੇ ਨਰਾਦਰੀ ਦੇ ਵਚਨ ਬੋਲੋ ਤਾਂ ਫਰਕ ਪੈ ਜਾਂਦਾ। ਇਸ ਵਾਸਤੇ ਦੁਕਾਲ ਦੀ ਜੇ ਸੁਕਾਲ ਨਾਲ ਗੰਢ ਪੈ ਜਾਏ, ਕਾਲ ਦੂਰ ਹੋ ਜਾਏ, ਹਾਂਜੀ ਇਸ ਤਰ੍ਹਾਂ ਮੀਂਹ ਪੈ ਜਾਏ, ਨਦੀਆਂ ਉਛਲ ਕੇ ਚੱਲਣ, ਅਤੇ ਫਿਰ ਪਾਣੀ ਦੀ ਬਰਕਤ ਨਾਲ ਸਾਰਾ ਕੁਛ ਹੁੰਦਾ। ਬੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸੱਤ ਹੋਏ। ਜੇ ਕੋਈ ਕਹਿੰਦੇ ਸੱਚ ਬੋਲੇ ਅਤੇ ਉਹਦੀ ਫਿਰ ਬੇਦਾਂ ਦਾ ਜਿਹੜਾ ਸਿਧਾਂਤ ਹੈ ਜਾਂ ਗੁਰਬਾਣੀ ਦਾ ਸਿਧਾਂਤ ਉਹਦੇ ਨਾਲ ਗੰਢ ਪੈ ਜਾਂਦੀ ਹੈ, ਮੇਲ ਮਿਲਾਪ ਕੋਈ ਨਹੀਂ। ਜੇ ਸੱਚੇ ਨੇਕ ਕੰਮ ਕੀਤੇ ਹੋਣ ਅਤੇ ਫਿਰ ਮੋਏ ਪੁਰਖਾਂ ਦੀ ਪਿੱਛੇ ਸੰਸਾਰ ਨਾਲ ਗੰਢ ਹੁੰਦੀ ਹੈ। ਭਾਵ ਉਹਦਾ ਜਿਹੜਾ ਨਾਮ ਹੈ ਦੁਨੀਆਂ 'ਤੇ ਫਿਰ ਪ੍ਰਗਟ ਰਹਿੰਦਾ, ਲੈ ਵੀ ਬੰਦਾ ਬਹੁਤ ਚੰਗਾ ਸੀ, ਹੈਂ ਸੰਸਾਰ ਯਾਤਰਾ ਪੂਰੀ ਕਰਕੇ ਗਿਆ, ਅਤੇ ਮਰ ਤੋਂ ਬਾਅਦ ਵੀ ਉਹਦੀ ਯਾਦਗਾਰ ਬਣੀ ਰਹਿੰਦੀ ਹੈ। ਅਤੇ ਜੇ ਉਹੋ ਜਿਹਾ ਹੋਵੇ ਹਾਂਜੀ ਅਤੇ ਫਿਰ ਨੇਕੀ ਨਾਲ ਸੱਚ ਨਾਲ ਗੰਢ ਪੈਂਦੀ ਹੈ। ਕਹਿੰਦੇ ਦਫਾ ਹੋਇਆ ਕਰਵਾਉਂਦੇ ਆ ਸਾਰੇ ਮਹੱਲੇ ਨੂੰ, ਪਿੰਡ ਨੂੰ ਪੂਰੀ ਕਹਿੰਦੇ ਆ। ਏਤ ਗੰਢ ਵਰਤੈ ਸੰਸਾਰ, ਮੂਰ ਗੰਢ ਪਵੈ ਮੂਰ ਮਾਰ। ਕਹਿੰਦੇ ਇਹਨਾਂ ਗੰਢਾਂ ਵਿੱਚ ਜਿੰਨਾ ਵੀ ਸੰਸਾਰ ਹੈ ਸਾਰਾ ਵਰਤ ਰਿਹਾ ਹੈ। ਜਿਹੜੇ ਮੂਰਖ ਪੁਰਖ ਹੈ ਉਹਨਾਂ ਨਾਲ ਗੰਢ ਕਦੋਂ ਪੈਂਦੀ ਹੈ? ਕਹਿੰਦੇ ਜਦੋਂ ਉਹਨਾਂ ਵੱਲੋਂ ਆਪਣਾ ਮੂੰਹ ਮਾਰ ਲਵੇ, ਭਾਵ ਉਹਨਾਂ ਵੱਲ ਆਪਣਾ ਮੂੰਹ ਕਦਾਚਿਤ ਨਾ ਕਰੇ।

ਨਹੀਂ, ਉਹਦੇ ਮੂੰਹ 'ਤੇ ਜਿਹੜੇ ਡੰਡਾ ਮਾਰਦਾ ਰਹੇ ਨਾ, ਫਿਰ ਉਹਨੂੰ ਆਪਣੇ ਅਧੀਨ ਰੱਖਿਆ ਜਾਂਦਾ। ਨਹੀਂ ਤਾਂ ਉਹ ਮਤਾਣੇ ਪਸ਼ੂ ਨੂੰ ਫਿਰ ਨਾ ਉਸ ਦਿੱਤੀ ਤੁਰਿਆ ਜਾਂਦਾ, ਸਮਝਦਾ ਹੀ ਨਹੀਂ। ਉਹ ਜਿਵੇਂ ਕੋਈ ਬਿੰਦਰਾਵਨ ਸੀ ਮਹਾਂਪੁਰ, ਉੱਥੇ ਕੋਈ ਨਵਾਂ ਚੇਲਾ ਆ ਗਿਆ, ਫਿਰ ਉਹ ਪੜਾਰੇ ਖਾਣੇ ਦੰਦ ਘਸਾਈ ਮਿਲਣੀ। ਅਤੇ ਉਵੇਂ ਕਈ ਜਣਾ, ਰਾਮ ਚੰਦਰ ਕਿੱਥੇ ਹੋਇਆ, ਸੀਤਾ ਕੌਣ ਸੀ, ਹਨੂੰਮਾਨ ਕੌਣ ਸੀ, ਕ੍ਰਿਸ਼ਨ ਕੌਣ ਸੀ, ਬਲਭਦਰ ਕੌਣ ਸੀ, ਰਾਧਾ ਕੌਣ ਸੀ, ਫਲਾਨਾ ਧਿਮਕਲਾ। ਉਹ ਸੰਤਾਂ ਨੂੰ ਕਹਿੰਦੇ ਮਹਾਰਾਜ ਖਾਈ ਵੀ ਜਾਂਦਾ ਨਿੰਦਦਾ, ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਉਹਨੂੰ ਦਰਖਤ ਨਾਲ ਜੁੱਟ ਦਿਓ। ਜੜਾ ਆਵੇ ਸੀ ਟੋਟਰ 'ਚ ਠਾ ਦਿੰਦੀ, ਪੌਲਾ ਮਾਰੇ ਛਿੱਤਰ ਮਾਰ ਕੇ ਪੁੱਛੋ ਕਿ ਰਾਮ ਚੰਦਰ ਹੈਗਾ, ਹਾਂਜੀ ਹੈਗਾ, ਹੈਂ ਇਹ ਦੂਆ ਪੁੱਗੇ ਸੀਤਾ ਹੈਗੀ, ਹਾਂਜੀ ਹੋਈ ਆ, ਹਨੂੰਮਾਨ ਹੋਇਆ, ਕ੍ਰਿਸ਼ਨ ਬਲਭਦਰ ਹੋਏ ਆ। ਕਹਿੰਦੇ ਜਿਹੜੇ ਮੂਰਖ ਹੈ ਇਹਨਾਂ ਦਾ ਹਾਲ ਇਹ ਹੈ, ਹੈਂ ਉਵੇਂ ਕਹਿੰਦੇ ਰੱਬ ਨਹੀਂ, ਹੈਂ ਫਲਾਨਾ ਹੈ ਨਹੀਂ, ਆਹ ਨਹੀਂ, ਤਾਂ ਇਤਿਹਾਸ ਨੂੰ ਵਿਗਾੜੀ ਜਾਂਦੇ ਆ। ਜਿਹਦੇ ਮੂੰਹ 'ਤੇ ਪੌਲੇ ਪਵੇ ਫਿਰ ਮੰਨਦੇ ਆ, ਜਿਹੜੇ ਮੂਰਖ ਲੋਕ ਮਨਮੁੱਖ ਲੋਕ। ਨਾਨਕ ਆਖਿਆ ਇਹੋ ਵਿਚਾਰ ਸੱਜੇ ਪਾਤਸ਼ਾਹ ਕਹਿੰਦੇ ਇਹ 11 ਦ੍ਰਿਸ਼ਟਾਂਤਾਂ ਨੂੰ ਅਸੀਂ ਵਿਚਾਰ ਕੇ ਕਥਨ ਕੀਤਾ। ਅੱਗੋਂ ਕਹਿੰਦੇ ਤੁਸੀਂ ਆਪਣੇ ਜਿਹੜੇ ਪ੍ਰਸ਼ਨ ਕੀਤੇ ਸੀ ਉਹਨਾਂ ਦਾ ਉੱਤਰ ਸੁਣ ਲਓ। ਇਸ ਤਰ੍ਹਾਂ ਸਿਫਤੀ ਗੰਢ ਪਵੇ ਦਰਬਾਰ, ਸਿਫਤੀ ਕੌਣ ਹੈ, ਸਿਫਤ ਕਰਨ ਯੋਗ ਪਰਮੇਸ਼ੁਰ, ਉਹਦੇ ਦਰਬਾਰ ਵਿੱਚ ਸਰੂਪ ਨਾਲ ਜੀਵ ਦੀ ਗੰਢ ਮਿਲਾਉਣੀ ਤਾਂ ਪੈਂਦੀ ਹੈ ਜੇ ਮਾਲਕ ਦੀ ਸਿਫਤ ਕਰੇ, ਉਹਦੀ ਬਾਣੀ ਪੜ੍ਹਦਾ ਰਹੇ, ਉਹਦਾ ਨਾਮ ਜਪਦਾ ਰਹੇ, ਸਿਮਰਨ ਕਰਦਾ ਰਹੇ, ਸੇਵਾ ਕਰਦਾ ਰਹੇ, ਫਿਰ ਗੰਢ ਪੈਂਦੀ। ਇਹ ਸਾਰਾ ਉੱਤਰ ਮਹਾਰਾਜ ਦਿੱਤਾ ਉਹਦੇ ਪੌੜੀ। ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ। ਉਹ ਪਰਮੇਸ਼ੁਰ ਆਪਣੀ ਕੁਦਰਤ ਦੁਆਰਾ ਸਾਰੇ ਸੰਸਾਰ ਨੂੰ ਸਾਜ ਕੇ, ਉਹਨਾਂ ਨੇ ਬਣਾ ਕੇ ਆਪੇ ਜਿੰਨੇ ਜੀਵ ਜੰਤੂ ਆ ਖਾਣ ਪੀਣ ਦੇਣ ਦਾ ਵਿਚਾਰ ਕਰਦਾ। ਆਪ ਸਾਰੇ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਵਿਚਾਰ ਵੀ ਮਾਲਕ ਹੀ ਕਰਦਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਇਸ ਸੰਸਾਰ 'ਚ ਇੱਕ ਤਾਂ ਖੋਟੇ ਆ ਇੱਕ ਖਰੇ ਆ, ਇੱਕ ਚੰਗੇ ਬਣਾਏ ਆ ਇੱਕ ਮਨਮੁੱਖ ਹੈਗੇ ਆ। ਉਹਨਾਂ ਖੋਟਾਂ ਖਰਿਆਂ ਦੀ ਵਿਚਾਰ ਪਰਖਣ ਕਰਨ ਵਾਲਾ ਆਪੇ ਹੀ ਹੈ। ਖਰੇ ਖਜ਼ਾਨੇ ਪਾਈ ਹੈ, ਕੋਟੇ ਸੱਟੀ ਹੈ ਬਾਹਰ ਬਾਹਰ। ਜਿਹੜੇ ਚੰਗੇ ਗੁਰੂ ਪਿਆਰੇ ਆ ਉਹਨਾਂ ਨੂੰ ਕਿਰਪਾ ਕਰਕੇ ਸਰੂਪ ਰੂਪੀ ਖਜ਼ਾਨੇ 'ਚ ਪਾ ਲੈਂਦੇ ਆ। ਜਿਹੜੇ ਖੋਟੇ ਮਨਮੁੱਖ ਆ ਉਹਨਾਂ ਨੂੰ ਆਪਣੇ ਦਰਵਾਜ਼ੇ ਤੋਂ ਬਾਰ ਬਾਰ ਮੈਂ ਧੱਕੇ ਮਾਰ ਕੇ ਬਾਹਰ ਸੁੱਟ ਦਿੰਦਾ, ਭਾਵ ਕਿ 84 ਲੱਖ ਗੇੜ ਵਿੱਚ ਉਹਨਾਂ ਨੂੰ ਪਾਈ ਰੱਖਦਾ, ਉਹ ਚੱਕਰ ਫਿਰ ਮੁੱਕਦਾ ਹੀ ਨਹੀਂ। ਖੋਟੇ ਸੱਚੀ ਦਰਗਾਹ ਸੁੱਟੀ ਹੈ ਕਿ ਤਿਆਗਿਆ ਕਰੇ ਪੁਕਾਰ। ਇਸ ਤਰ੍ਹਾਂ ਜਿਹੜੇ ਮਨ ਨੂੰ ਖੋਟੇ ਬੰਦੇ ਆ ਉਹ ਸੱਚੇ ਪਾਸ਼ੇ ਦਰਗਾਹ 'ਚ ਸੁੱਟੇ ਜਾਂਦੇ ਧੱਕੇ ਮਾਰ ਕੇ। ਫਿਰ ਉਹ ਕਹਿੰਦੇ ਕਿਹਦੇ ਅੱਗੇ ਆਪਣੀ ਪੁਕਾਰ ਫਰਿਆਦ ਕਰਨਗੇ, ਹੁਣ ਕੌਣ ਸੁਣੇਗਾ। ਜਦੋਂ ਵਿਹਲਾ ਸੀ ਸਿਮਰਨ ਦਾ ਉਦੋਂ ਤਾਂ ਇਸ ਤਰ੍ਹਾਂ ਲਿਖ ਗੜਿਕੀਆਂ ਕਰਦੇ ਰਹੇ। ਸਤਿਗੁਰ ਪਿੱਛੇ ਭੱਜ ਪਵ ਹੈ ਇਹਾ ਕਰਨੀ ਸਾਰ। ਕਹਿੰਦੇ ਇਸ ਤਰ੍ਹਾਂ, ਕਹਿੰਦੇ ਜਿਹੜਾ ਪੂਰਨ ਸਤਿਗੁਰੂ ਆ ਉਹਨਾਂ ਦੇ ਪਿੱਛੇ ਭੱਜ ਕੇ ਪੈਣਾ ਚਾਹੀਦਾ, ਪਵ ਦੌੜ ਕੇ ਉਹਨਾਂ ਦੇ ਚਰਨੀ ਪੈ ਜਾਣਾ ਚਾਹੀਦਾ, ਸਾਧ ਸੰਗਤ ਕਰਨੀ ਚਾਹੀਦੀ, ਉਹਨਾਂ ਦੇ ਬਚਨ ਨੂੰ ਮੰਨਣਾ ਚਾਹੀਦਾ। ਕਹਿੰਦੇ ਉਹਨਾਂ ਦੀ ਇਹ ਸੱਚੀ ਕਰਨੀ ਸ੍ਰੇਸ਼ਟ ਹੈ, ਕਾਰਮੈਨ ਜਿਹੜੀ ਉਹਨਾਂ ਦੀ ਕਰਨੀ ਹੈ ਇਹ ਸ੍ਰੇਸ਼ਟ ਹੈਗੀ, ਸਾਰਮੈਨ ਸ੍ਰੇਸ਼ਟ ਹੈ। ਹੁਣ ਜਿਵੇਂ ਉਹ ਬੰਦੂਕ ਲਿਆਉਂਦੀ ਡੱਲਾ, ਕਹਿੰਦਾ ਮਹਾਰਾਜ ਸਾਨੂੰ ਮੌਕਾ ਹੀ ਨਾ ਬਖਸ਼ਿਆ ਕਿ ਐਡੇ ਜੰਗ ਹੋਏ ਅਤੇ ਸਾਨੂੰ ਸੇਵਾ ਦਿੰਦੇ। ਮਹਾਰਾਜ ਕਹਿੰਦੇ ਤਾਂ ਬਣਿਆ ਹੀ ਰਹਿਣਾ, ਕੋਈ ਗੱਲ ਨਹੀਂ, ਫਿਰ ਮੌਕੇ ਆ ਜਾਂਦੇ ਹੁੰਦੇ ਜਿਹਨੇ ਕੋਈ ਬੰਦੂਕ ਲਾਇਆ। ਮਹਾਰਾਜ ਕਹਿੰਦੇ ਡੱਲਿਆ ਤੋਂ ਇੱਕ ਜਵਾਨ ਲਿਆ, ਅਸੀਂ ਨਿਸ਼ਾਨਾ ਪਰਖਣਾ। ਉਹ ਜਿਹਨੂੰ ਕਹੇ ਸਾਰੇ ਭਗੌੜੇ ਹੋ ਗਏ ਅਤੇ ਡੱਲਾ ਆਪ ਬਣਾਇਆ। ਅਤੇ ਜਿਹੜੇ ਸਿੰਘਾਂ ਨੂੰ ਹੁਕਮ ਕੀਤਾ ਉਹ ਵੀਰ ਸਿੰਘ, ਧੀਰ ਸਿੰਘ, ਡੇਢ 200 ਮਹਾਰਾਜ ਮੈਨੂੰ ਮੇਰਾ ਕਰੋ ਪਹਿਲਾਂ। ਉਹ ਬੁੜਾ ਕਹਿ ਮੈਨੂੰ ਕਰੋ, ਮੈਂ ਤੁਹਾਨੂੰ ਭੋਗ। ਜਵਾਨ ਕਹਿ ਮੇਰੇ ਤੋਂ ਗਲਤੀ ਨਾ ਹੋ ਜਾਵੇ, ਪਹਿਲੀ ਉਮਰ ਮੈਨੂੰ ਮਾਰਨ ਪੈਰ ਜਾ ਉੱਤੇ ਨੂੰ ਕੱਢਦਾ। ਕਹਿੰਦੇ ਡੱਲਿਆ ਸਾਨੂੰ ਇਹਨਾਂ ਨੇ ਕੰਮ ਦਿੱਤਾ, ਇਹ ਆ ਜਿਹੜੇ ਮੌਕੇ 'ਤੇ ਖੜ੍ਹੇ ਆ। ਸਤਿਗੁਰ ਖੋਟਿਆ ਹੋ ਖਰੇ ਕਰੇ ਸਬਦ ਸਵਾਰਨ ਹਾਰ। ਸਤਿਗੁਰ ਸੱਚੇ ਪਾਤਸ਼ਾਹ ਸੇ ਬਖਸ਼ਣ ਦਿਆ, ਜੇ ਉਹਨਾਂ ਦੀ ਸ਼ਰਨ ਵਿੱਚ ਆ ਜਾਏ ਆਪਣੇ ਪਾਪਾਂ ਗੁਨਾਹ ਦੀ ਮਾਫ਼ੀ ਮੰਗ ਲੈ ਅਤੇ ਖੋਟਿਆਂ ਨੂੰ ਖਰੇ ਬਣਾਉਂਦੇ, ਸ੍ਰੇਸ਼ਟ ਬਣਾਉਂਦੇ। ਕਿਉਂ? ਸਤਿਗੁਰਾਂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹ ਜੀਵ ਦੇ ਅੰਤਿਸ਼ ਕਰਨ ਨੂੰ, ਮਨ ਬੁੱਧੀ ਨੂੰ ਸਵਾਰਨ ਵਾਲਾ ਹੈ। ਸੱਚੀ ਦਰਗਾਹ ਮੰਨੀਆਂ ਨਾ ਗੁਰ ਕੈ ਪ੍ਰੇਮ ਪਿਆਰ, ਜਿਹੜੇ ਆਪਣੇ ਪਿਆਰੇ ਸਤਿਗੁਰਾਂ ਨਾਲ ਪ੍ਰੀਤੀ ਕਰਦੇ ਆ ਉਹ ਗੁਰਮੁਖ ਪਿਆਰੇ ਫਿਰ ਸੱਚੀ ਦਰਗਾਹ ਵਿੱਚ ਮੰਨੇ ਜਾਂਦੇ ਆ, ਉਹਨਾਂ ਨੂੰ ਸਤਿਕਾਰ ਪਿਆਰ ਮਿਲਦਾ। ਗਣਤਿਨ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਸਰਕਾਰ, ਜਿਹਨਾਂ ਉਹਨਾਂ ਗੁਰਮੁਖ ਪਿਆਰਿਆਂ ਦੀ ਗਿਣਤੀ ਕੋਈ ਕੀ ਕਰ ਸਕਦਾ ਹੈ, ਜਿਹਨਾਂ ਨੂੰ ਕਰਤਾਰ ਨਿਰੰਕਾਰ ਪਰਮੇਸ਼ਰ ਨੇ ਆਪੇ ਬਖਸ਼ ਲਿਆ ਹੈ। ਲੋਕ ਮਹੱਲਾ ਪਹਿਲਾਂ

0: ਸਾਹਿਬਕਾਰ ਆਇਆ। ਸ਼੍ਰੀ ਸਾਨਕਾ ਇਸ ਤਰ੍ਹਾਂ ਕਿਸੇ ਕਾਜੀ ਨੇ ਆ ਕੇ ਮਾਰਨ ਪ੍ਰਸ਼ਨ ਕੀਤਾ ਕਿ ਸੰਸਾਰ ਦੇ ਵਿੱਚ ਕੋਈ ਇਸਤ ਰਹਿਣ ਵਾਲਾ ਹੈ ਕਿ ਨਹੀਂ ਹੈ, ਮਹਾਰਾਜ ਕਿਰਪਾ ਕਰਦੇ। ਹਮ ਜ਼ੇਰ ਜ਼ਿਮੀ ਦੁਨੀਆ ਹੀਰਾ ਮਸਾਇਕਾਰ ਆਇਆ। ਹੁਣ ਇਹਦੇ ਧਿਆਨ ਇਸ ਗੱਲ ਦਾ ਦੇਣ ਦੀ ਲੋੜ ਆ ਵੇਖਣ। ਕਹਿੰਦੇ ਸੰਸਾਰ ਦੇ ਵਿੱਚ ਜਿੰਨੇ ਵੀ ਪੀਰ ਮਸਾਇਕਾ ਮਿਲੇ, ਮਸ਼ਾਇਕਾ ਮਿਹਨਤਾਂ ਵਾਲੇ ਫਾਰਸੀ ਦੇ ਤਰ੍ਹਾਂ ਜਾਣਾ ਰਾਇਆ, ਇਹ ਤਾਂ ਆਪਣਾ ਗੁਰਮੁਖੀ ਦੇ ਰਾਇਆ ਰਾਜੇ ਲੋਕ ਜਾਂ ਰਾਜਪੂਤ ਰਜਵਾੜੇ ਆ, ਜਾਂ ਜਿਹਨਾਂ ਨੂੰ ਟਿੱਕਾ ਸਾਹਿਬ ਕਹਿੰਦੇ ਆ, ਜਾਂ ਮੁਸਲਮਾਨਾਂ ਦੇ ਬਾਦਸ਼ਾਹ ਲੋਕ ਜਿਹੜੇ ਹਜੇ ਬਾਅਦ ਝਗੜੇ ਕਰ ਕਰ ਬਣੇ ਆ ਅਤੇ ਪੁੱਤ ਨੂੰ ਮਾਰ ਕੇ ਗੱਡੀਆਂ ਅਤੇ ਰੰਗ ਜੇ ਮੰਗ ਬਹਿੰਦੇ ਆ, ਐਸੇ ਲੋਕ ਜਿਹੜੇ ਇਤਿਹਾਸਿਕ ਜਿੰਨੇ ਵੀ ਆ, ਹਮ ਤੋਂ ਮਤਲਬ ਤਮਾਮ ਜਿੰਨੇ ਵੀ ਜੀਵਾਂ ਨੇ, ਕਹਿੰਦੇ ਜ਼ਿਮੀ ਜ਼ੇਰ ਜ਼ਮੀਨ ਦੇ ਥੱਲੇ, ਹਾਂਜੀ ਮੇਰਬਦ, ਹਾਂਜੀ ਰਬਦ ਮੈਂ ਨਹੀਂ ਹੁੰਦਾ ਚੱਲਣਾ, ਇਹ ਰਵਾਨਾ ਕਰ ਜਾਣਾ ਤੁਰ ਜਾਣਾ ਹੈ। ਅਫ ਜੂੰ ਮੈਂ ਬਾਕੀ, ਹਾਂਜੀ ਇੱਕ ਖੁਦਾ ਪਰਮਾਤਮਾ ਇਸ ਤਤ ਰਹਿੰਦਾ, ਬਾਕੀ ਇਹ ਜਿੰਨੇ ਆ ਸਭ ਤੁਰ ਜਾਣੇ। ਕਹਿੰਦੇ ਹੇ ਪਰਮਾਤਮਾ, ਪਿੱਛੇ ਵੀ ਇੱਕ ਤੂੰ ਸੀ, ਹੁਣ ਵੀ ਇੱਕ ਤੂੰ ਹੈ, ਮੇਰਬਦ ਬਾਦ ਸਾਹਾ ਅਫ ਜੂੰ ਖੁਦਾਇਆ, ਏਕ ਤੂੰ ਹੀ ਏਕ ਤੂੰ ਹੀ, ਪਿੱਛੇ ਵੀ ਇੱਕ ਆਪ ਜੀ ਤੁਸੀਂ ਸੀ, ਹੁਣ ਵੀ ਇੱਕ ਤੁਸੀਂ ਹੋ, ਅੱਗੇ ਨੂੰ ਵੀ ਤੁਸੀਂ ਹੀ ਰਹੋਗੇ। ਹਾਂਜੀ ਅਤੇ ਇਸ ਵਾਸਤੇ ਇਹ ਜਿਹੜਾ ਪਾਠ ਅੰਤਰ ਹੈ ਖੁਦਾਏ ਵੀ ਹੈਗਾ, ਸੋ ਇਸ ਵਾਸਤੇ ਅਤੇ ਬਾਕੀ ਆਮ ਜ਼ਿਆਦਾ ਖੁਦਾਇਆ ਹੀ ਹੈ। ਮਹੱਲਾ ਪਹਿਲਾ, ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਕਰਾਂ। ਇਸ ਵਾਸਤੇ ਹੁਣ ਪਾਤਸ਼ਾਹ ਕਹਿੰਦੇ ਆ ਦੇਵਤਿਆਂ ਦਾ ਦਾਨਵ ਦਿਨਤਾਂ ਅਤੇ ਨਰਾਂ ਮੈਨੇ ਮਨੁੱਖਾਂ ਨੇ ਵੀ ਨਹੀਂ ਰਹਿਣਾ, ਇਹ ਵੀ ਇੱਕ ਦਿਨ ਤੁਰ ਜਾਣੇ, ਜਿੰਨੇ ਮਰਜ਼ੀ ਕੱਟੇ ਮੰਗ ਲੱਤਾਂ ਅੜਾਈ ਚਲੋ, ਇਸ ਦਿਨ ਤਾਂ ਜਾਣਾ ਹੀ ਜਾਣਾ। ਨਾ ਸਿੱਧ ਸਾਧਕਾ ਧਰਾਂ, ਪਾਤਸ਼ਾਹ ਕਹਿੰਦੇ ਜਿਹੜੇ 84 ਸਿੱਧ ਆ ਅਤੇ ਸਾਧਕਾ ਜਿਹੜੇ ਜਗਿਆਸੂ ਧਰਾਂ ਮੈਨੇ ਧਰਤੀ ਦੇ ਨਹੀਂ ਮੈਂ ਨਹੀਂ ਰਹਿਣਾ। ਅਸਤ ਏਕ ਜਿਗਰ ਕੂਈ ਏਕ ਤੂਈ ਏਕ ਤੂਈ, ਕਹਿੰਦੇ ਇੱਕ ਨਿਰੰਕਾਰ ਪਰਮੇਸ਼ਰ ਅਸ ਇਸਤ ਰਹਿਣ ਵਾਲਾ ਅਸਤ ਮੈਨੇ ਹੈ ਅਤੇ ਦਿਗਰ ਕੋਈ ਦਿਗਰ ਮੈਨੇ ਹੈ, ਦਿਗਰ ਮੈਨੇ ਦੂਜਾ ਕੋਈ ਮੈਨੇ ਕੌਣ ਹੈ, ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਤਾਂ ਕੋਈ ਹੈ ਹੀ ਨਹੀਂ। ਹਾਂਜੀ ਇੱਕ ਨਿਰੰਕਾਰ ਹੀ ਰਹਿਣ ਵਾਲਾ ਅਸਤ ਮੈਨੇ ਹੁੰਦਾ ਹੈ ਅਤੇ ਦਿਗਰ ਮੈਨੇ ਦੂਜਾ ਕੋਈ ਮੈਨੇ ਕੋਈ ਏਕ ਤੂੰ ਏਕ ਤੂੰ। ਹਾਂਜੀ ਕਹਿੰਦੇ ਕੋਈ ਮੈਨੇ ਕੌਣ ਖਾਂ ਕੌਣ ਦੂਜਾ, ਇਸ ਤਰ੍ਹਾਂ ਨਾਲ ਕੋਈ ਵੀ ਨਹੀਂ। ਹਾਂਜੀ ਇਸ ਵਾਸਤੇ ਪਿੱਛੇ ਵੀ ਇੱਕ ਤੂੰ ਸੀ, ਅੱਗੇ ਵੀ ਇੱਕ ਤੂੰ ਹੀ ਹੈ, ਤੂੰ ਸਦਾ ਵਾਸਤੇ ਇਸ ਤੋਂ ਰਹਿਣ ਵਾਲਾ, ਕੋਈ ਮੈਨੇ ਕੋਈ ਵੀ ਨਹੀਂ। ਹਾਂਜੀ ਹੈਂ ਕੋਈ ਮੈਨੇ ਕੌ ਖਾਂ, ਇਹ ਕਹਿ ਕੇ ਦੱਸੋ, ਕੋਈ ਭਾਵ ਕੋਈ ਵੀ ਨਹੀਂ, ਦੋ ਵਾਰੀ ਆਇਆ ਇੱਕ ਦਾ ਹੈਗਾ, ਕਹਿ ਕੇ ਦੱਸੋ, ਦੂਜਾ ਮੈਨੇ ਕੋਈ ਨਹੀਂ ਕੋਈ ਵੀ ਨਹੀਂ। ਮਹੱਲਾ ਪਹਿਲਾ, ਨਾ ਦਾਦੇ ਦੇਹਾਂਦ ਆਦਮੀ ਨਾ ਸਭ ਤੋਂ ਜ਼ੇਰ ਜ਼ਿਮੀ, ਇਸ ਵਾਸਤੇ ਦਾਦੇ ਮੈਨੇ ਕਹਿੰਦੇ ਦਾਦ ਦੇਣ ਵਾਲਾ, ਦਾਦ ਦਾ ਮਤਲਬ ਕੀ ਹੁੰਦਾ, ਅਮਦਾਦ ਦੇਣ ਵਾਲਾ, ਮਦਦ ਕਰਨ ਵਾਲਾ, ਅਥਵਾ ਦਾਦੇ ਨਾਮ ਹੁੰਦਾ ਨਿਆਂ ਦੇਣ ਵਾਲਾ, ਇਨਸਾਫ ਕਰਨ ਵਾਲਾ, ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਆਦਮੀ ਨਹੀਂ, ਕਿਉਂਕਿ ਇਸੇ ਤਰ੍ਹਾਂ ਵੱਡੀਆਂ ਸਿਫਾਰਿਸ਼ਾਂ ਨਾਲ ਬਹੁਤ ਕੋਈ ਹੇਰਾਫੇਰੀ ਚੱਲਦੀ, ਉਹ ਆ ਜਿਹੜਾ ਸੱਚਾ ਨਿਆਂ ਕਰਦਾ। ਤਾਂ ਹੁਣ ਦੇਖੋ ਦਰਬਾਰ ਸਾਹਿਬ ਕਿੰਨਾ ਕੁਛ ਹੈ, ਦਿੱਲੀ ਕਿੰਨਾ ਹੋਇਆ, ਨਹੀਂ ਹਾਲੇ ਤਾਂ ਨਿਆਂ ਮਿਲਿਆ ਇਨਸਾਫ ਹੈ, ਤੇਰਾ ਚਿੱਲੜ ਪਿੰਡ ਸੀ ਉੱਥੇ ਕਿਵੇਂ ਅੱਗ ਲਾ ਕੇ ਜੀਂਦੇ, ਦਿੱਲੀ ਕਿਵੇਂ ਟੈਰ ਪਾ ਪਾ ਕੇ ਸਾੜੇ, ਕਿਸ ਤਰ੍ਹਾਂ ਬੇਪੱਤੀਆਂ ਕੀਤੀਆਂ ਗੁਰਧਾਮਾਂ ਦੀ, ਗੁਰੂ ਗ੍ਰੰਥ ਸਾਹਿਬ ਦੀ, ਕੋਈ ਹੈ ਨਿਆਂ ਦੇਣ ਵਾਲਾ, ਕਿੰਨੀ ਸਦੀ ਬੀਤ ਗਈ ਹੈ। ਇੱਕ ਨਿਆਂ ਵਾਲਾ ਉਹੀ ਹੈ, ਉਹ ਤਾਂ ਜ਼ਰੂਰ ਕਰਦਾ ਹੈ। ਮਹੱਲਾ ਪਹਿਲਾ, ਨਾ ਦਾਦੇ ਦੇਹਾਂ ਦਾ ਆਦਮੀ ਨਾ ਸਭ ਤੋਂ ਜ਼ੇਰ ਜ਼ਿਮੀ, ਇਸ ਵਾਸਤੇ ਦਾਦੇ ਅਮਦਾਦ ਦੇਣ ਵਾਲਾ, ਮਦਦ ਦੇਣ ਵਾਲਾ, ਦਾਦੇ ਨਿਆਂ ਦੇਣ ਵਾਲਾ, ਪਰਮਾਤਮਾ ਬਿਨਾਂ ਹੋਰ ਕੋਈ ਵੀ ਪੁਰਸ਼ ਨਹੀਂ ਹੈ। ਜ਼ਿਮੀ ਹਾਂਜੀ, ਔਰ ਜ਼ਮੀਨ ਦੇ ਜ਼ੇਰ ਮੰਨੇ ਹੁੰਦਾ ਥੱਲੇ, ਸਪਤ ਮਹੀਨੇ ਹੈਗਾ, ਸੱਤਾਂ ਪਤਾਲਾਂ ਵਿੱਚ ਵੀ ਕੋਈ ਨਹੀਂ ਹੈ। ਇਹ ਫਾਰਸੀ ਦੇ ਕੇ ਜ਼ੇਰ, ਜ਼ੇਰ ਹੁੰਦਾ ਥੱਲੇ ਕਿਸੇ ਦੇ ਗੇਰੇ ਅਧੀਨ, ਜ਼ਿਮੀ ਮੈਨੇ ਜ਼ਮੀਨ, ਇਹ ਫਾਰਸੀ ਦੇ ਅੱਖਰ ਆ। ਇਸ ਵਾਸਤੇ ਕਹਿੰਦੇ ਇਸ ਆਪਣੇ ਥੱਲੇ ਜਿਹੜੇ ਸੱਤ ਪਤਾਲ ਆ ਉਹਨਾਂ ਵਿੱਚ ਵੀ ਕੋਈ ਨਹੀਂ ਹੈ। ਜ਼ਮੀਨ ਦੇ ਜ਼ੇਰ ਮੈਨੇ ਧਰਤੀ ਦੇ ਥੱਲੇ ਪਤਾਲਾਂ ਵਿੱਚ ਵੀ ਕੋਈ ਨਹੀਂ ਹੈ। زیر تھلے جڑے سات پتال آ انہوں نے بھی نہیں رہنا اور زمین نے بھی نہیں رہنا. سات پتال مسلمانی مت دے مطابق ہے کہ اس طرح ہندو بھی سات آکار سات پتال منگے. مہاراج کا بےنت ہی دسیا است ایک دیگر کوئی ایک توئی ایک توئی کہندے تے ایک پرماتما جڑا استت رہن والا است میں نے ہے اس کو بنا اور کوئی نہیں دیگر کوئی دوجا کوئی نہیں کوئی میں نے کوئی نہیں ایک توئی ایک توئی ہاں جی اس واسطے کہندے ایک توئی پچھے بھی ایک توں سی ہوں بھی ایک توں ہاں اگے بھی توں ہی ایک اس طرح ہوئے گا یہ تو بنا اور کوئی نہیں دیگر دوجا کون کوئی بھی اس طرح نہیں پاپ کوئی بھی نہیں ہے. محلہ پہلا نہ سور سس منڈلو نہ سپت دیپ نہ جلو نہ سور نہ سورج نے کہندے سورج رہندا ہوگا کہندے نہیں چندرما کہندے نہیں چندرما نے بھی نہیں تے نہ ہی تارا منڈل نے رہنا نہ سور میں نے سورج سس میں نے چندرما منڈلو میں نے تارا منڈل تارا کا سموہ ہاں جی اومی منڈل جڑا چار سو کو دا ہوندا اتھے منڈل ہے تارا دا جنہ بھی اکٹھ ہے ان میں نہیں رہنا. نہ سبت دیپ نہ جلو تے نہ پادشاہ کہندے آ کہ نہ سورج منڈل نے رہنا نہ چندرما منڈل نے رہنا ہاں جی اس اتھے ارتھ منڈل نام استھان کا جان لینا ہاں جی نہ ستان دیپاں نے اس رہنا تے نہ جل تت نہیں رہنا ہے یہ بھی رہن والے نے پرلو سب ختم ہو جائیں ان پون تھر نہ کوئی ایک توئی ایک توئی کہندے ان پون ہوا آدک جڑے کسی نے بھی نہیں تھر میں نے اچل نہیں رہنا پچھے بھی ایک تو ہی ایک تو کہتے پیچھے بھی ایک تو سی ہوں بھی ایک تو ہی ہے اگے بھی ایک تو ہی پرمیشر ہونے گا تیرے بنا ہور کوئی نہیں. محلہ پہلا نہ رزق دست آ کسے ہمارا ایک آس بسے کہتے پرماتما تو بنا یعنی آ کسے اور کسی دے دست میں نے ہاتھوں کے دست نام ایک بار کلیئر کرے کہ ہاتھوں کے ہاں جی کہ رجک رجک نام ہوتا ان پانی کا ہاں جی ہاتھوں میں رجک نہیں بھاو کہ پرماتما تو بنا ہاں جی ہمارا ایک آس ورس ہے پرماتما تو بنا اور کوئی ان پانی نہیں دے سکتا وہ ہو جائے ایک دو دن کو کھڑا دے گا کہ مینے مارو گا پر وہ پرماتما ہی ہے جڑا روز دے رہا ہمارا ہاں جی ہمارا میں نے سانوں ہاں جی اور تمام جنہیں بھی جیوان ایک پرماتما دا آس بسے وہی آسا جی بسے میں نے بستے ہیں ہاں جی پرماتما دی آسا ہے بسے میں نے بہت فرق بسے نا بہت غلطی ایک پرماتما دی آس ہے بہت کر کے آس ایک دیگر کوئی ایک توئی ایک توئی ایک پرمیشر نرنکار استت میں نے است میں نے ہے وہی سدا استت رہن والا ہے دیگر کوئی دوجا کوئی کون ہے کوئی میں نے کون ہے پچھے بھی ایک توں سی ہوں بھی ایک آپ تھی تو تھی ہے اگے نو ایک توں ہی ست ست ہوئے گا. محلہ پہلا پرندے نہ گراہا جر درخت آب آس کر ہوں اتنے مہارا سچے پاتشاہ کہتے منوش ایڈا اکرت کن بنیا یہ منوشن تو کہتے جڑے پرندے پراں والے ہے پنچھی چنگے ہے نہ گراہ جر ہاں جی کیونکہ وہ جڑے پرندے پنچھی ہے گراہ میں نے ہاں جی گنٹ پلے جر میں نے تن نہیں بنتے ہاں جی تو بندہ دیکھ لو کتنا لگا پھر وہ کی کرتے ہیں کہ درخت آب آس کر زر نام تن کا ہوں زورو نام استری کا کہ زمین تین چیزاں ہوں نے تینوں کے جھگڑے رگڑے زر زرو زمین کے اس واسطے کہتے وہ کیول برشاں اتنے بیٹھن کی ہے آس رکھی بیٹھے ہاں جی ساری آس کرتے درخت آب آس کر آب میں نے پانی پینے کی آسا کرتے ہیں درخت درخت کے برش جڑے برش ہے وہ کیول پانی کی آسا ہی کری بیٹھے ساتھی جو پانی لے کے ہرے ہاں جی اس واسطے جڑے پنچھی ہے ہاں جی وہاں کا اس طرح ہی ہے ہاں جی ਹੋ ਕੇ ਫਿਰ ਬਿਰਖ ਉੱਤੇ ਬੈਠਣ ਦੀ ਆਪ ਮੈਨੇ ਪਾਣੀ ਪੀਣ ਦੀ ਆਸਾ ਕਰਦੇ ਆ, ਤਥਾ ਜਿਹੜੇ ਦਰਖਤ ਆ ਉਹ ਬਿਰਛ ਕੇਵਲ ਪਾਣੀ ਦੀ ਆਸਾ ਹੀ ਕਰਦੇ ਆ, ਯਾਨੀ ਤੱਕ ਜੋ ਪਾਣੀ ਲੈ ਕੇ ਸੁਰਜੀਤ ਹੈ। ਬੇਹੰਗ ਸੂਈ ਏਕ ਸੂਈ ਏਕ ਸੂਈ, ਕਹਿੰਦੇ ਉਹ ਪਰਮਾਤਮਾ ਜਿਹੜਾ ਖਾਣ ਪੀਣ ਦੇ ਦਹੰਦ ਮੈਂ ਦੇਣ ਵਾਲਾ, ਦਹੰਦ ਬੇਹੰਦ ਦੇਣ ਵਾਲਾ, ਇੱਕ ਕਹਿੰਦੇ ਉਹੀ ਪਰਮੇਸ਼ਰ ਨਿਰੰਕਾਰ ਹੈ। ਹਾਂਜੀ ਉਹੀ ਪਰਮੇਸ਼ਰ ਹੈ। ਹਾਂਜੀ ਕਿ ਖਾਣ ਪੀਣ ਦੇ ਦੇਹੰਦ ਦੇਣ ਵਾਲਾ ਇੱਕ ਉਹੀ ਪਰਮੇਸ਼ਰ, ਇੱਕ ਤੂੰ ਹੀ ਇੱਕ ਤੂੰ, ਕਹਿੰਦੇ ਇੱਕ ਉਹੀ ਪਰਮਾਤਮਾ, ਪਿੱਛੇ ਵੀ ਇੱਕ ਤੂੰ ਹੀ ਅਤੇ ਹੁਣ ਵੀ ਇੱਕ ਤੂੰ ਹੀ ਆ, ਅੱਗੇ ਨੂੰ ਇੱਕ ਪਰਮੇਸ਼ਰ ਤੂੰ ਹੀ ਹੋਵੇਗਾ। ਹਾਂਜੀ ਇਸ ਵਾਸਤੇ ਦੇਹੰਦ ਸੂਈ, ਹਾਂਜੀ ਕਹਿੰਦੇ ਉਹੀ ਪਰਮਾਤਮਾ ਖਾਣ ਪੀਣ ਨੂੰ ਦੇਣ ਵਾਲਾ ਹੈ। ਵੀ ਮੈਨੇ ਇੱਕ ਉਹੀ ਪਰਮਾਤਮਾ, ਮਹੱਲਾ ਪਹਿਲਾ ਨਾਨਕ ਲਲਾਰ ਲਿਖਿਆ ਸੋਏ ਮਿੱਠ ਨਾ ਸਾਕਾ ਹੋਏ। ਸੱਚੇ ਪਾਤਸ਼ਾਹ ਕਹਿੰਦੇ ਆ ਉਹ ਕਾਜੀਆ ਲਲਾਰ ਮੱਥੇ 'ਤੇ ਜਿਹੜਾ ਲੇਖ ਲਿਖਿਆ ਆ ਸੋਏ ਮੈਨੇ ਉਸ ਲੇਖ ਨੂੰ ਕੋਈ ਵੀ ਨਹੀਂ ਮਿੱਠ ਸਕਦਾ। ਇਹ ਤਾਂ ਗੁਰੂ ਕੀ ਸ਼ਰਨ ਪਾਈ ਸ਼ਮੀਰ ਮੰਗੂ ਲਖਮੀਰ ਮੰਗੂ ਆ ਜਾਏ, ਇਹ ਤਾਂ ਗੁਰੂ ਮਹਾਰਾਜ ਸੁਪਨੇ ਭੁਗਤਾਨ ਦੇ ਆ, ਨਹੀਂ ਤਾਂ ਆਪਣੇ ਆਪ ਨਹੀਂ ਕੋਈ ਮਿਟਾ ਸਕਦਾ। ਕਲਾ ਧਰੈ ਹਿਰੈ ਸੂਈ ਏਕ ਤੂਈ ਏਕ ਤੂਈ। ਹੁਣ ਅੱਗੇ ਪਾਤਸ਼ਾਹ ਦੱਸਦੇ ਆ ਉਹ ਪ੍ਰਾਣ ਕਲਾ ਜਿਹੜੀ ਹੈ, ਕਲਾ ਨਾਮ ਸ਼ਕਤੀ ਦਾ ਹੁੰਦਾ, ਸਵਾਸਾਂ ਨਾਲ ਸਰੀਰ ਚੱਲਦਾ ਨਾ, ਇਹ ਕਲਾ ਹੀ ਹੈ, ਇੰਜਨ ਕਲਾ ਹੀ ਹੈ ਜਿਹਨਾਂ ਗੱਡੀਆਂ ਚੱਲ ਰਹੀਆਂ, ਉਹ ਪੈਟਰੋਲ ਦੇ ਜਾਂ ਪਾਣੀ ਦੇ ਆਸਰੇ। ਪ੍ਰਾਣ ਕਲਾ ਨੂੰ ਧਾਰਨ ਵਾਲਾ ਅਤੇ ਹਿਰੇ ਮੈਨੇ ਨਾਸ ਕਰਨ ਵਾਲਾ ਕੌਣ ਹੈ? ਇੱਕੋ ਇੱਕ ਪਰਮਾਤਮਾ ਹੈ। ਪ੍ਰਾਣ ਕਲਾ ਦੇ ਧਾਰਨ ਵਾਲਾ ਅਤੇ ਹਿਰੇ ਮੈਨੇ ਨਾਸ ਕਰਨ ਵਾਲਾ ਉਹ ਪਰਮਾਤਮਾ ਹੀ ਹੈ। ਇੱਕ ਤੂੰ ਹੀ ਇੱਕ ਤੂੰ, ਪਿੱਛੇ ਵੀ ਇੱਕ ਤੂੰ ਹੀ ਸੀ, ਹੁਣ ਵੀ ਇੱਕ ਤੂੰ ਹੀ ਹੈ, ਅੱਗੇ ਨੂੰ ਇੱਕ ਤੁਸੀਂ ਹੀ ਹੋਵੋਗੇ, ਆਪ ਜੀ ਹੋਵੋਗੇ। ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਨੇ ਆਪ ਜੀ ਦਾ ਜਿਹੜਾ ਹੁਕਮ ਹੈ ਉਹਨੂੰ ਸੱਚਾ ਕਰਕੇ ਜਾਣਿਆ। ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਉਪਦੇਸ਼ ਦੁਆਰਾ ਆਪਾ ਭਾਵ ਜਿਹੜਾ ਹੰਕਾਰ ਬਿਰਤੀ ਸੀ ਇਹਨੂੰ ਗਵਾ ਕੇ ਉਹਨਾਂ ਨੇ ਸੱਚ ਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ। ਗੁਰਮਤੀ ਆਪ ਗੁਆਏ, ਗੁਰੂ ਦੀ ਮੱਤ ਗ੍ਰਹਿਣ ਕਰਕੇ ਆਪਾ ਭਾਵ ਗੁਆ ਦਿੱਤਾ, ਫਿਰ ਸੱਚ ਨੂੰ ਪਛਾਣਿਆ। ਅਤੇ ਜਿੰਨਾ ਚਿਰ ਆਪਾ ਹੰਕਾਰ ਆ, ਹੈਂਜੀ ਮੇਰੀ ਤਾਂ ਸਲਾਹ ਇਹ ਹੈ, ਮੈਂ ਤਾਂ ਇਉਂ ਕਰਨਾ, ਉਹ ਨਹੀਂ ਕੁਛ ਵੀ ਲੈ ਸਕਦਾ। ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਇਹ ਨਿਰੰਕਾਰ ਪਰਮੇਸ਼ਰ ਜੀਓ ਆਪ ਦਾ ਦਰਬਾਰ ਸੱਚਾ ਆ। ਦਰਬਾਰ ਮੈਨੇ ਸਰੂਪ ਸਤਿਗੁਰਾਂ ਦੇ ਸ਼ਬਦ ਕਰਕੇ ਨਿਸਾਣਿਆ ਮੈਨੇ ਪ੍ਰਗਟ ਹੁੰਦਾ ਆ, ਕਿਉਂਕਿ ਜਿਹੜੇ ਅਗਿਆਨਤਾ ਦਾ ਪਰਦਾ ਚੁੱਕਣਗੇ ਫਿਰ ਸਰੂਪ ਦੀ ਲਖਤਾ ਹੋਏਗੀ, ਸਰੂਪ ਫਿਰ ਹੀ ਸਾਖਿਆਤ ਪ੍ਰਤੱਖ ਪ੍ਰਗਟ ਹੋਏਗਾ, ਆਤਮਾ ਨੂੰ ਫਿਰ ਦੇਖੇਗਾ ਪਰਮਾਤਮਾ ਨੂੰ। ਸੱਚੇ ਸ਼ਬਦ ਨੂੰ ਵਿਚਾਰ ਕੇ ਗੁਰੂ ਦੇ ਉਪਦੇਸ਼ ਨੂੰ ਉਹ ਗੁਰੂ ਪਿਆਰੇ ਸੱਚ ਦੇ ਵਿੱਚ ਫਿਰ ਸਮਾ ਜਾਂਦੇ ਆ, ਭੇਦ ਹੋ ਜਾਂਦੇ ਆ, ਉਹਨਾਂ ਦਾ ਤਾਂ ਕੋਈ ਪਰਮਾਤਮਾ ਦਾ ਕੋਈ ਭੇਦ ਹੀ ਨਹੀਂ ਰਹਿ ਜਾਂਦਾ। ਮਨੁੱਖ ਸਦਾ ਕੁੜਿਆਰ ਭਰਮ ਭੁਲਾਣਿਆ, ਬਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ। ਜਿਹੜੇ ਮਨਮੁੱਖ ਅਕਿਰਤਕਾਂ ਲੋਕ, ਨਿੰਦਕ ਨਾਸਤਕ ਲੋਕ ਝੂਠੇ ਆ, ਕਹਿੰਦੇ ਉਹ ਭਰਮ ਚ ਭੁੱਲੇ ਫਿਰਦੇ, ਕਿਉਂਕਿ ਉਹਨਾਂ ਦਾ ਵਿਸ਼ਿਆ ਰੂਪੀ ਇਹ ਜਿਹੜਾ ਗੰਦਗੀ ਹੈ ਇਹਦੇ ਚ ਨਿਵਾਸ ਹੈ। ਬਸ ਉਹ ਭੂੰਡ ਨੂੰ ਗੰਦ ਫਰੂਲੀ ਜਾਂਦੇ ਆ, ਸਾਰੇ ਉਹਦੇ ਸ਼ਿਕਾਰ ਭੋਗੀ ਜਾਂਦੇ ਆ, ਹਾਂਜੀ ਨਸ਼ੇ ਪੱਤੇ ਖਾਈ ਗਏ ਅਤੇ ਮਾਦਕ ਚੀਜ਼ਾਂ ਖਾਈ ਗਏ, ਗੰਦ ਮੰਦ ਦੇ ਵਿੱਚ ਪਏ ਰਹਿੰਦੇ, ਕਿਉਂਕਿ ਉਹਨਾਂ ਸੱਚੇ ਨਾਮ ਦਾ ਜਿਹੜਾ ਸਵਾਦ ਸੀ ਨਾ ਉਹਨੂੰ ਨਹੀਂ ਜਾਣਿਆ, ਸਾਧਨਾ ਜਾਣਿਆ। ਗੰਦਗੀ ਜੇ ਨਿਵਾਸ ਆ, ਹਾਂਜੀ ਉਹਦੇ ਜੀ ਮਨਸੂਰ ਆ, ਗੰਦ ਵੱਲ ਮੁੜ ਮੁੜ ਕੇ ਦੌੜਦਾ। ਇਸ ਤਰ੍ਹਾਂ ਜਿਹੜੇ ਮਨ ਭੋਗੀ ਭੂੰਡ ਆ ਉਹ ਗੰਦ ਵੱਲ ਜਾਂਦੇ ਆ, ਉਹ ਸੱਚੇ ਨਾਮ ਦੇ ਸਵਾਦ ਨੂੰ ਨਹੀਂ ਜਾਣਦੇ। ਬਿਣ ਨਾਵੈ ਦੁੱਖ ਪਾਏ ਆਵਣ ਜਾਣਿਆ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅਨੇਕਾਂ ਪ੍ਰਕਾਰ ਦੇ ਦੁੱਖ ਪਾਉਂਦੇ ਆ, ਹਾਂਜੀ ਜੰਮਦੇ ਆ ਮਰਦੇ ਆ, ਜੰਮਦੇ ਆ ਮਰਦੇ, ਬਸ ਇਸੇ ਚੱਕਰ 'ਚ ਪਏ ਰਹਿੰਦੇ ਆ। ਕਈਆਂ ਨੂੰ ਤਾਂ ਉਹ ਮਾਤਾ ਦੇ ਗਰਭ 'ਚ ਗਲ ਪੱਚ ਜਾਂਦੇ ਆ, ਕਠਰਾ ਦੀਆਂ ਬਿਮਾਰੀਆਂ ਫਿਰ ਮਰ ਜਾਂਦੇ ਆ, ਉਮਰ ਵੀ ਨਹੀਂ ਭੋਗਣ ਨੂੰ ਮਿਲਦੀ। ਇਸੇ ਤਰ੍ਹਾਂ ਦੀ ਹਾਲਤ ਕਈ ਵੀ ਟੁੱਡੇ ਪਿੰਗਲੇ ਆ, ਅੰਨੇ ਪੈਣਗੇ ਕਾਣੇ ਮੀਣੇ, ਉਹਨਾਂ ਨੂੰ ਅੰਗ ਪਤੰਗ ਵੀ ਸਹੀ ਨਹੀਂ ਮਿਲਦੇ, ਸਾਰੀ ਜ਼ਿੰਦਗੀ ਨਰਕ ਦੀਆਂ ਜੋਨੀਆਂ ਹੀ ਭੋਗਦੇ ਆ, ਬਿਮਾਰੀਆਂ ਦੇ ਨਾਲ ਗ੍ਰਸਤੇ ਰਹਿੰਦੇ ਆ, ਗਰੀਬੀ ਦਾ ਘੋਲ ਘੁਲਦੇ ਆ, ਨਾਨਕ ਪਾਰਖ ਨਾਨਕ ਪਾਰਖ ਆਪ ਜਿਨ ਖੋਟਾ ਕਰਾ ਪਛਾਣਿਆ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਪਰਮਾਤਮਾ ਆਪ ਹੀ ਪਾਰਖ ਹੋਆ ਜਿਸ ਨੇ ਖੋਟਿਆਂ ਨੂੰ ਖਰਿਆਂ ਨੂੰ ਪਛਾਣ ਲਿਆ, ਅਤੇ ਉਹਨਾਂ ਦਾ ਫਲ ਜੁਦਾ ਜੁਦਾ, ਖੋਟਿਆਂ ਨੂੰ ਨਰਕਾਂ ਦੀ ਸਜ਼ਾ, ਜਿਹੜੇ ਗੁਰਮੁਖ ਖਰੇ ਆ ਉਹਨਾਂ ਨੂੰ ਬਖਸ਼ਣ ਦਿੰਦਾ। ਰੂਪ ਮਹੱਲਾ ਪਹਿਲਾ। ਅਤੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜਿਹੜੇ ਨਿਰੰਕਾਰ ਦੀ ਆਪ ਇੰਨੀ ਉਸਤਤ ਕਰਦੇ ਹਾਂ, ਉਹ ਪਰਮੇਸ਼ਰ ਕੀ ਕੰਮ ਕਰਦਾ ਹੈ? ਪਾਤਸ਼ਾਹ ਕਿਰਪਾ ਕਰਕੇ ਸਮਝਾਉਂਦੇ ਆ। ਛੀਹਾ ਬਾਜਾ ਚਰਗਾ ਕੁਹੀਆ ਇਹਨਾਂ ਖਵਾਲੇ ਕਾਹ। ਛੀਹਾ ਤੋਂ ਮਤਲਬ ਕੀ ਹੈ? ਛੀਂ ਸ਼ੇਰ ਜਿਹੜੇ, ਬਾਜ ਚਰ ਗਿਆ, ਔਰ ਕੁਹੀਆ ਇਹ ਬਾਜਾਂ ਦੀਆਂ ਨਸਲਾਂ ਆ। ਇਹਨਾਂ ਮਾਸ ਖਾਣ ਵਾਲਿਆਂ ਨੂੰ ਜੇ ਉਹ ਕੋਈ ਮਰਜ਼ੀ ਹੋ ਜਾਣ ਤਾਂ ਉਹ ਘਾਹ ਖਲਾ ਦਿੰਦਾ, ਇਹਨਾਂ ਖਵਾਲੇ ਘਾਹ ਖਲਾ ਦਿੰਦਾ ਇਹਨਾਂ ਨੂੰ। ਉਹ ਜਿਵੇਂ ਮਹਾਰਾਜ ਦਾਦੂ ਦੇ ਵਿਹੜੇ ਗਏ ਅਤੇ ਮਹੰਤ ਜੈਤ ਰਾਮ ਸੀ, ਬੜੀ ਸੇਵਾ ਕਰਦਾ, ਕਹਿਣ ਮਹਾਰਾਜ ਕਹਿੰਦੇ ਵੀ ਅੰਨ ਤੇਰਾ ਤਾਂਗ ਰਹਿੰਦੇ ਸਾਡੇ ਬਾਜਾਂ ਨੂੰ ਵੀ। ਕਹਿੰਦੇ ਮਹਾਰਾਜ ਦਾ ਮਸਤ ਆ ਰਹੀ ਹੈ ਵੈਸ਼ਨੂੰ ਡੇਰਾ। ਮਹਾਰਾਜ ਕਹਿੰਦੇ ਸਤਨਾਮ ਕਹਿ ਕੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਕੇ ਮੋਠ ਬਾਜਰੀ ਪਾ ਦੇ। ਅਤੇ ਮਹਾਰਾਜ ਦਾ ਹੁਕਮ ਸੀ, ਬਾਜ ਖੰਡਾ ਦਾ ਮਾਲ ਸਾਹਿਬ ਹੈ, ਮਹਾਰਾਜ ਹੁਕਮ 'ਚ ਉਹਨਾਂ ਨੇ ਮੋਠ ਬਾਜਰੀ ਖਾ ਲਈ। ਇਸ ਵਾਸਤੇ ਇਹ ਤਾਂ ਉਹਦੀ ਰਜ਼ਾ ਹੈ ਨਾ, ਉਮੀਦ ਨਹੀਂ ਖਾਂਦੇ, ਪਰ ਉਹਦਾ ਹੁਕਮ ਹੋਵੇ ਅਤੇ ਫਿਰ ਉਹ ਮਾਸ ਖਾਣ ਵਾਲੇ ਨੂੰ ਧਾ ਖਿਲਾ ਦਿੰਦਾ। ਘਾਹ ਖਾਣ ਅਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ। ਹੁਣ ਜਿਹੜੇ ਬਲਦ ਆਦਿਕ ਆ ਉਹ ਹੈ ਤਾਂ ਗੁਮਾ ਬਲਦ ਘਾਹ ਖਾਣ ਵਾਲੇ ਆ, ਉਹਨਾਂ ਨੂੰ ਉਹ ਮਾਸ ਖਿਲਾ ਸਕਦਾ, ਇਸ ਤਰ੍ਹਾਂ ਦੇ ਰਾਹ ਉਹ ਚਲਾ ਸਕਦਾ। ਇਹ ਤਾਂ ਉਹਦੀ ਆਪਣੀ ਸ਼ਕਤੀ ਨਾ। ਜਿੱਥੇ ਕਹਿੰਦੇ ਸ਼ਿਵ ਜੀ ਨੇ ਉਹ ਮੋਦੀ ਨਾਮੇ ਸੇਵਕ ਦੇ ਘਰ ਉਹਦੇ ਲੜਕੇ ਦਾ ਮਾਸ ਆਪਣੇ ਬਲਦ ਨੂੰ ਖਿਲਾ ਦਿੱਤਾ ਸੀ। ਬਾਣੀ 'ਚ ਵੀ ਆਉਂਦਾ, ਮੋਦੀ ਕੇ ਘਰ ਖਾਣਾ ਪਾਕਾ, ਬਾਕਾ ਲੜਕਾ ਮਾਰਿਆ ਤਾਂ। ਫਿਰ ਦੂਸਰੀ ਬਦਲ ਵਿੱਚ, ਛੀਹਾਂ ਬਾਜਾਂ ਚਰਗਾਂ ਕੁਹੀਆ ਇਹਨਾਂ ਖਵਾਲੇ ਘਾਹ। ਹਾਂਜੀ, ਕਹਿੰਦੇ ਫਿਰ ਛੀ ਕੌਣ ਹੋ ਗਏ? ਰਾਜੇ ਲੋਕ। ਬਾਜ ਕੌਣ ਹੋ ਗਏ? ਡਿਪਟੀ ਕਮਿਸ਼ਨਰ। ਚਰਗ ਕੌਣ ਹੋ ਗਿਆ? ਤਹਿਸੀਲਦਾਰ। ਕੁਹੀਆ ਮੈਨੇ ਥਾਣੇਦਾਰ। ਇਹਨਾਂ ਮਾਸ ਖਾਣ ਵਾਲਿਆਂ ਨੂੰ ਪਾਤਸ਼ਾਹ ਕਹਿੰਦੇ ਘਾਹ ਖਿਲਾ ਸਕਦਾ ਉਹ, ਜਿਵੇਂ ਔਰੰਗਜ਼ੇਬ ਨੇ ਨਾ ਉਹ ਜਦੋਂ ਦਾਰਾ ਸ਼ਾਹ ਨੂੰ ਫੜ ਲਿਆ। ਮਹਾਰਾਜ ਦੀ ਪੰਕਤੀ ਸੀ ਨਾ, ਨਜ਼ਰ ਪੱਠੀ ਜੇ ਕਰੇ ਸੁਲਤਾਨਾ, ਘਾਹੋ ਕਰਾਏ ਦਾ ਦਰ ਮੰਗਣ ਭੇਖ ਨਾ ਪਾਏ ਦਾ, ਘਾਹੋ ਖਾਣ ਅਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ। ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ? ਗ੍ਰਿਫਤਾਰ ਕਰ ਲਿਆ ਅਤੇ ਭੁੱਖ ਲੱਗੀ ਹੋਈ ਸੀ, ਅਤੇ ਕਹਿਣ ਲੱਗਾ ਵੀ ਮੈਨੂੰ ਹਾਜ਼ਰ ਹੋਈ ਹੈ, ਜੇ ਹਾਜ਼ਰ ਹੋਵੇ ਫਿਰ ਕੈਦੀ ਨੂੰ ਉਹ ਥੋੜ੍ਹਾ ਛੁੱਟੀ ਦਿੰਦੇ ਆ। ਅਤੇ ਹੁਣ ਭੁੱਖ ਲੱਗੀ ਸੀ ਉੱਥੇ, ਅਤੇ ਛੋਲਿਆਂ ਦਾ ਕੇ ਤੋਂ ਡੱਡੇ ਸੀ, ਅਤੇ ਫਿਰ ਉਹ ਮੂੰਹ ਦੇ ਨਾਲ ਆਉਣ ਕਾਵੇ ਇਹ ਚੇਤਾ ਆਇਆ ਵੀ ਮਹਾਰਾਜ ਦੀ ਬਾਣੀ ਸੱਚੀ ਆ। ਦਿਨ ਪਤਾ ਨਹੀਂ ਬਦਲ ਜਾਂਦੇ ਆ, ਕਿਸ ਤਰ੍ਹਾਂ ਦਾ ਸਮਾਂ ਇਨਸਾਨ 'ਤੇ ਆ ਜਾਂਦਾ, ਅਤੇ ਮਹਾਰਾਜ ਬਖਸ਼ ਲਵੇ ਕਿਸੇ ਦੇ ਉੱਤੇ ਇਹੋ ਜਿਹਾ ਭੈੜੇ ਦਿਨ ਨਾ ਲਿਆਵੇ। ਹਾਂਜੀ, ਅਤੇ ਫਿਰ ਜਿਹੜੇ ਘਾਹ ਖਾਣ ਵਾਲੇ ਗਰੀਬ ਆ ਉਹਨਾਂ ਨੂੰ ਕਹਿੰਦੇ ਮਾਸ ਖਵਾਲੇ। ਹਾਂਜੀ, ਜਿਹੜੇ ਰਜੋਗੁਣੀ ਪਦਾਰਥ ਖਿਲਾ ਦਿੰਦਾ, ਇਸ ਤਰ੍ਹਾਂ ਦੇ ਉਹ ਮਾਲਕ ਜਿਹੜਾ ਇਹ ਚਲਾਏ ਰਾਹ, ਇਸ ਤਰ੍ਹਾਂ ਦੇ ਰਾਹ ਉਹ ਚਲਾ ਦਿੰਦਾ ਹੈ। ਨਦੀਆਂ ਵਿੱਚ ਟਿੱਬੇ ਦੇ ਕਾਲੇ ਥਲੀ ਕਰੇ ਅਸਗਾਹਾ। ਤਾਂ ਹੁਣ ਬੱਚੇ ਜਾਂਦੇ ਆ ਬਾਹਰ ਨੂੰ, ਉਹ ਰਸ਼ੀਏ ਦੇ ਇਲਾਕੇ ਹੋ ਜਾਂ ਡਗਾਂ ਤੋਰਦੇ ਆ, ਬਾਂਹ ਫੜਦਾ ਨਹੀਂ, ਉੱਪਰ ਪੈਰ ਗਲ ਜਾਂਦੇ ਬੁਰੇ ਹਾਲ, ਜਿਹੜੇ ਉਹ ਪਿੱਛੇ ਲੜਕਾ ਹਾ ਸੰਤਰਿਆਂ ਦੇ ਕੇਲਿਆਂ ਦੇ ਉਹ ਚੱਕ ਚੱਕ ਖਾਂਦੇ ਆ। ਕਈ ਵਾਰੀ ਹੁਣ ਦੱਸਦੇ ਆ ਕਿ ਉਹਨਾਂ ਨੇ ਆਪਣੇ ਪਿਸ਼ਾਬ ਕੀਤੇ ਆ। ਇਸ ਤਰ੍ਹਾਂ ਦੇ ਹਾਲਤ ਦੱਸਦੇ ਆ। ਨਦੀਆਂ ਦੇ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਜਿੱਥੇ ਕਹਿੰਦੇ ਪ੍ਰਤੱਖ ਨਦੀਆਂ ਵਗ ਰਹੀਆਂ ਆ, ਹੈਂ ਉਹਦੀ ਮੌਜ ਕਈ ਵਾਰੀ ਹੁੰਦੇ ਆ, ਉਹ ਦਰਿਆ ਵਗਦੇ, ਉੱਧਰ ਡੁੰਬ ਪਾਤਾ, ਉੱਧਰ ਟਿੱਬਾ ਪਾਤਾ, ਇਸ ਤਰ੍ਹਾਂ ਕਹਿੰਦੇ ਆ। ਫਿਰ ਟਿੱਬੇ ਕਰਕੇ ਦਿਖਾਲ ਦਿੰਦਾ, ਔਰ ਜਿਹੜੇ ਮਾਰੂ ਥਾਲੇ ਆ ਉਹਨਾਂ ਦੇ ਅੰਦਰ ਅਸਗਾਹ ਪਾਣੀ ਭਰ ਦਿੰਦਾ, ਬੇਅੰਤ ਪਾਣੀ, ਪਤਾ ਨਹੀਂ ਲੱਗਦਾ ਕਿੱਥੋਂ ਇੰਨਾ ਆ ਜਾਂਦਾ। ਇੱਥੇ ਕਹਿੰਦੇ ਜਿੱਥੇ ਪਿਆਰ ਰੂਪੀ ਨਦੀਆਂ ਦੇ ਪ੍ਰਵਾਹ ਚੱਲ ਰਹੇ ਹੈ, ਉੱਥੇ ਰੇਤੇ ਦੇ ਟਿੱਬਿਆਂ ਵਾਂਗ ਖੁਸ਼ਕ ਹਾਂ ਜੀ ਅੰਤਸ਼ਕਰਨ ਬਣਾ ਦਿੰਦਾ ਜੀਵਾਂ ਦੇ, ਐਸੇ ਨਾਸਤਕ ਬਣਾ ਦਿੰਦਾ ਹਾਂਜੀ। ਔਰ ਥਲੀ ਜਿਹੜੇ ਖੁਸ਼ਕ ਅੰਤਸ਼ਕਰਨ ਆ, ਨਾਸਤਕ ਆ, ਜੇ ਉਹਨਾਂ 'ਤੇ ਕਿਰਪਾ ਕਰਦਾ ਉਹਨਾਂ ਵਿੱਚ ਅਥਾਹ ਪ੍ਰੇਮ ਦੇ ਜਿਹੜੇ ਪ੍ਰਵਾਹ ਚਲਾ ਦਿੰਦਾ। ਕਹਿੰਦੇ ਇਹ ਤਾਂ ਬੰਦਾ ਬੜਾ ਮਨਮੁੱਖ ਹੁੰਦਾ ਸੀ, ਜਿਹਨੇ ਕਿ ਅੰਮ੍ਰਿਤ ਛਕ ਲਿਆ, ਉਹ ਫਿਰ ਗੁਰੂ ਦੀ ਕਿਰਪਾ ਨਾਲ ਕਈ ਹੁਣ ਅੰਮ੍ਰਿਤ ਛਕਿਆ, ਉਹ ਫਿਰ ਮੂੰਹ ਫਿਰ ਮਨਾ ਕੇ ਧੱਕੇ ਖਾਂਦੇ ਫਿਰਦੇ। ਅਤੇ ਇਸ ਤਰ੍ਹਾਂ ਜਦੋਂ ਕਿਰਪਾ ਦਾ ਪਾਤਰ ਬਣਦਾ ਫਿਰ ਤਾਂ ਬਖਸ਼ਿਸ਼ ਹੈ, ਅਤੇ ਜਦੋਂ ਫਿਰ ਬੇਮੁੱਖ ਹੋ ਜਾਏ ਕਸੰਗੀਆਂ 'ਚ ਬਹਿ ਕੇ ਫਿਰ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ। ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ, ਕੀੜਾ ਥਾਪ ਦੇ ਕੀੜੀ ਨੂੰ ਤਿਆਰੀ ਮਾੜਾ ਦਵਾ ਕੇ ਦੇ, ਜਿਹੜੇ ਕੀੜੇ ਵਰਗੇ ਕਮਜ਼ੋਰ ਕੰਗਾਲ ਸਧਾਰਨ ਜੀਵਾਂ ਨੂੰ ਉਹ ਪਾਤਸ਼ਾਹੀਆਂ ਦੇ ਉੱਤੇ ਬਹਾਲ ਦਿੰਦਾ, ਥਾਪ ਦਿੰਦਾ ਪਾਤਸ਼ਾਹੀਆਂ ਦਿੰਦਾ, ਅਤੇ ਫੌਜਾਂ ਨੂੰ ਸਵਾਹ ਕਰ ਦਿੰਦਾ। ਜਿਵੇਂ ਉਹ ਕਾਲਾ ਸੀ, ਉਹਦੇ ਭਤੀਜੇ ਧੰਨ ਗੁਰੂ ਹਰਿਰਾਜ ਸਾਹਿਬ ਦੇ ਅੱਗੇ ਪੇਟ ਵਜਾਉਂਦੇ ਆ ਗਏ। ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਕਹਿੰਦੇ ਕਾਲਿਆਂ ਕੀ ਗੱਲ ਹੈ, ਉਹਨੇ ਮਾਰਾ ਭੁੱਖੇ ਆ ਖਾਣ ਨੂੰ ਮੰਗਦੇ ਆ। ਕਹਿੰਦੇ ਇਹਨਾਂ ਦੇ ਤਾਂ ਘੋੜੇ ਜਮਨਾ ਦਾ ਪਾਣੀ ਪੀਣਗੇ, ਇੱਕ ਤਾਂ ਪਟਿਆਲੇ ਦੇ ਬਣ ਗਏ। ਅਤੇ ਜਿਹੜੇ ਬਾਹਰ ਲਿਆ ਕੇ ਆ, ਘਰ ਵਾਲੀ ਕਹਿਣ ਲੱਗੀ ਮਹਾਰਾਜ ਕੋਲ ਗਿਆ ਸੀ ਕਿ ਆ, ਕਹਿੰਦੀ ਹੁਣ ਭਤੀਜਿਆਂ ਨੇ ਕਿਹੜਾ ਕਰ ਲਿਆ, ਜਿਹੜੇ ਤੇਰੇ ਆਪਣੇ ਆ ਉਹ ਬੜੀ ਕਲਿਆਣੀ ਸੀ, ਫਿਰ ਆ ਗਿਆ, ਉਹ ਵੀ ਢਿੱਡ ਜਿਹਾ ਵਜਾਉਂਦੇ। ਮਹਾਰਾਜ ਕਹਿੰਦੇ ਉਹ ਫਿਰ ਆ ਗਏ। ਕਹਿੰਦੇ ਮਹਾਰਾਜ ਆਹ ਗੱਲ ਹੋਈ, ਕਹਿੰਦੇ ਜਾ ਹੈਂ, ਇਹਨਾਂ ਦਾ ਵੀ ਬਾਈ ਪਿੰਡ ਹੋਣਗੇ, ਉਹ ਕਿੰਨਾ ਬਿਆਲੇ ਬਣੇ, ਉਹ ਪਟਿਆਲੀ ਜੇ ਬਣੇ। ਇਸ ਵਾਸਤੇ ਕੀੜਿਆਂ ਦੀ ਨੇ ਜਿਹੜੇ ਤੁੱਛ ਜੀਵ ਆ ਉਹਨਾਂ ਨੂੰ ਸਰੂਪ ਰੂਪੀ ਪਾਤਸ਼ਾਹੀ ਦੇ ਦਿਲ ਬਹਾਲ ਦਿੰਦਾ, ਥਾਪ ਦਿੰਦਾ। ਔਰ ਜਿਹੜੇ ਉਹ ਕਹਿੰਦੇ ਇਹ ਲਸ਼ਕਰ ਰੂਪ ਜਿਹੜੇ ਸੰਸਾਰ ਨੂੰ ਸਵਾਹ, ਉਹ ਮੇਸਿਆ ਰੂਪ ਕਹਿੰਦੇ ਇੱਥੇ ਝੂਠਾ ਜਾਣਦੇ, ਮੇਸਿਆ ਕਰਦੇ ਸੰਸਾਰ ਤੋਂ ਝੂਠਾ, ਜਿੰਨਾ ਵੀ ਦਿਸ ਰਿਹਾ ਕੂੜ ਪਸਾਰਾ ਹੀ ਹੈ। ਇਹ ਨਹੀਂ ਕਿ ਸੰਸਾਰ ਖਤਮ ਹੋ ਜਾਂਦਾ, ਗਿਆਨੀ ਦੀ ਦ੍ਰਿਸ਼ਟੀ 'ਚ ਇਹ ਹੁੰਦਾ ਵੀ ਸੰਸਾਰ ਜਿਹੜਾ ਫਨਾਹ ਫੈਲਾਇਆ ਝੂਠਾ ਆ, ਉਹਦੀ ਪ੍ਰੀਤੀ ਟੁੱਟ ਜਾਂਦੀ ਹੈ। ਜੇ ਤੇ ਜੀਵ ਹੈ ਲੈ ਸਾਹਾ, ਜੀਵਾਲੇ ਤਾ ਕੇ ਅਸਾਹਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਜਿੰਨੇ ਵੀ ਜੀਵ ਇਸ ਸੰਸਾਰ ਵਿੱਚ ਜੀਵ ਹੈ ਮੈਨੇ ਜਿਉਂਦੇ ਆ, ਇਹ ਸਾਰੇ ਸਵਾਸਾਂ ਨੂੰ ਲੈ ਕੇ ਜਿਉਂਦੇ ਆ ਨਾ, ਜੇ ਉਹ ਸਵਾਸਾਂ ਦੇ ਵਿੱਚ ਕਿਵੇਂ ਜਿਉਣਗੇ। ਜੋ ਪਰਮਾਤਮਾ ਅਸਾਹ ਸਵਾਸਾਂ ਤੋਂ ਬਿਨਾਂ ਜਵਾਲਿਆ ਚਾਹੇ ਤਾਂ ਉਹਦੇ ਅੱਗੇ ਕਹਿੰਦੇ ਇਹ ਵੀ ਮੁਸ਼ਕਲ ਨਹੀਂ ਹੈ, ਉਹਦੇ ਸੋਜ ਆਪਣੇ ਹੀ ਹੈ। ਜਿਵੇਂ ਉਹ ਦੁਆਪਰ ਵਿੱਚ ਮਹਾਂਭਾਰਤ ਦਾ ਜੰਗ ਹੋ ਰਿਹਾ ਸੀ, ਤੋ ਸੁਰਾਂਕ ਰਾਜਾ ਜਿਹੜਾ ਆਇਆ, ਕ੍ਰਿਸ਼ਨ ਕਹਿਣ ਲੱਗੇ ਤੂੰ ਕਿੱਧਰ ਚੱਲਿਆ? ਕਹਿੰਦੇ ਮਹਾਰਾਜ ਮੈਂ ਜੰਗ ਦੇਖਣਾ। ਕਹਿੰਦੇ ਕਿੱਧਰ ਲੜੇਗਾ? ਕਹਿੰਦਾ ਜਿਹਦੀ ਹਾਰ ਹੁੰਦੀ ਉੱਧਰ ਹੋਵਾਂ। ਕ੍ਰਿਸ਼ਨ ਨੇ ਪੁੱਛਿਆ ਵੀ ਤੇਰੇ 'ਚ ਕਿਸ ਤਰ੍ਹਾਂ ਦਾ ਗੁਣ ਆ? ਉਹ ਕਹਿੰਦਾ ਜੀ ਮੈਂ ਇੱਕ ਨੂੰ ਬਾਣ ਮਾਰਦਾ ਅਤੇ ਸਾਰਿਆਂ ਨੂੰ ਬਚ ਜਾਂਦਾ। ਹੁਣ ਕਹੇ ਤਾਂ ਗੱਲ ਬੜੀ ਮਾੜੀ ਹੋਈ ਕ੍ਰਿਸ਼ਨ ਮਹਾਰਾਜ। ਉਹ ਕਹਿੰਦੇ ਦਿਖਾ ਬਈ। ਉਸ ਨੇ ਦਰਖਤ ਦੇ ਇੱਕ ਪੱਤੇ ਨੂੰ ਤੀਰ ਮਾਰਿਆ, ਇੱਕ ਪੱਤਾ ਕ੍ਰਿਸ਼ਨ ਜੀ ਨੇ ਚਰਨ ਥੱਲੇ ਰੱਖਿਆ, ਤੂੰ ਸਾਰੇ ਬਿੰਨੇ ਗਏ, ਤੂੰ ਚਰਨ ਵਾਲਾ ਵੀ ਬਿੰਨਿਆ। ਉਹਨੇ ਕਿਹਾ ਵੀ ਇਹ ਤਾਂ ਗੱਲ ਫਿਰ ਹੋਈ ਵੀ ਅਸੀਂ ਤਾਂ ਯੁਧਿਸ਼ਟਰ ਨੂੰ ਜਿੱਤ ਦਿਵਾਉਣੀ ਸੀ, ਅਤੇ ਜੇ ਅਰਜਨ ਜਾਂ ਭੀਮ ਜਾਂ ਅਤੇ ਯੁਧਿਸ਼ਟਰ ਨੂੰ ਮਾਰਿਆ ਫਿਰ ਤੂੰ ਸਾਰੇ ਮਰ ਜਾਣਗੇ। ਅਤੇ ਫਿਰ ਉਹ ਕਹਿਣ ਲੱਗੇ ਵੀ ਭਾਈ ਤੂੰ ਸੂਰਮਾ, ਤੂੰ ਬਾਹਮਣ ਰੂਪ ਧਾਰ ਕੇ ਆ ਗਿਆ। ਕਹਿੰਦੇ ਕੀ ਚਾਹੁੰਦਾ? ਹੈਂ ਕਹਿੰਦੇ ਵੀ ਪਹਿਲਾਂ ਪ੍ਰਤਗਿਆ ਕਰ, ਜੋ ਮੰਗੇ ਦੇਵਾਂਗਾ, ਤੂੰ ਸੂਰਮਾ ਪਿੱਛੇ ਨਹੀਂ ਹਟਦਾ। ਉਹ ਕਹਿੰਦੇ ਸਿਰ ਚਾਹੀਦਾ। ਅਤੇ ਲੋਕ ਸਤਵਾਦੀ ਹੁੰਦੇ ਸੀ, ਉਹ ਕਹਿੰਦੇ ਮਹਾਰਾਜ ਮੈਂ ਤਾਂ ਜੰਗ ਦੇਖਣ ਆਇਆ ਸੀ। ਕਹਿੰਦੇ ਭਾਈ ਤੂੰ ਜੰਗ ਦੇਖ ਲੈਣਾ। ਉਹ ਸਿਰ ਲੈ ਲਿਆ, ਤੂੰ ਸਿਰ ਜਿਹੜਾ ਸੀ ਇੱਕ ਉੱਚੀ ਜਗ੍ਹਾ ਰੱਖ ਦਿੱਤਾ, ਅਤੇ ਉਹ ਸਾਰਾ ਜੰਗ ਵੀ ਦੇਖਦਾ ਰਿਹਾ। ਇਸ ਕਰਕੇ ਪਰਮੇਸ਼ਰ ਜਿਹੜਾ ਆ ਪ੍ਰਭਾਵ ਹੈ ਬਿਨ ਸਾਸ ਤੇ ਰੱਖ ਹੈ, ਪ੍ਰਭਾਵ ਹੈ ਤਾਂ ਹਰ ਗੁਣ ਪੱਖ ਹੈ, ਇਹ ਉਹਦੀ ਲੀਲਾ ਆ। ਨਾਨਕ ਜਿਉ ਜਿਉ ਸੱਚੇ ਭਾਵ ਹੈ ਤਿਉਂ ਤਿਉਂ ਦੇ ਗ੍ਰਾਹ। ਸੱਚੇ ਪਾਤਸ਼ਾਹ ਕਹਿੰਦੇ ਜਿਸ ਜਿਸ ਤਰ੍ਹਾਂ ਸੱਚੇ ਨਿਰੰਕਾਰ ਨੂੰ ਪਾਉਂਦਾ ਉਵੇਂ ਉਵੇਂ ਉਹ ਗ੍ਰਾਹ ਮੈਨੇ ਇਹਨੂੰ ਭੋਜਨ ਦਿੰਦਾ ਆ। ਮਹਲਾ ਪਹਿਲਾ, ਹੁਣ ਸਾਰਾ ਨਿਰਣਾ ਕਰਨਗੇ ਕਿਹੜੀ ਕੈਟੀਗਰੀ ਦੀ ਕਿਹੜੀ ਖੁਰਾਕ ਹੈ। ਅੱਜ ਕੱਲ੍ਹ ਕਹਿੰਦੇ ਆ ਕਿ ਆਹ ਖਾਣਾ ਚਾਹੀਦਾ, ਉਹ ਨਹੀਂ, ਆਹ ਫਲਾਨਾ, ਅਤੇ ਮਹਾਰਾਜ ਸਾਰੀਆਂ ਕੈਟਾਗਰੀਆਂ ਦੀ ਖੁਰਾਕ ਦੱਸੀ ਆ। ਮਹਲਾ ਪਹਿਲਾ, ਇੱਕ ਮਾਸਾਹਾਰੀ, ਇੱਕ ਮਾਸਾਹਾਰੀ ਕੌਣ ਆ? ਸ਼ੇਰ ਆ, ਬਘਿਆੜ ਆ, ਚਿਤਰਾ ਆ, ਅਤੇ ਇਸ ਤਰ੍ਹਾਂ ਬਿੱਲੇ ਬੁੱਲੇ ਹੈਗੇ ਆ, ਇਹ ਮਾਸਾਹਾਰੀ ਆ। ਇਹ ਫਿਰ ਗੰਢੇ ਅਤੇ ਲਸਣ ਅਤੇ ਅਦਰਕ ਅਤੇ ਮਿਰਚ ਮਸਾਲੇ ਘਿਓ ਤੁੜ ਕੇ ਜਮ ਕੇ ਥੋੜ੍ਹੀ ਲਾਉਂਦੇ ਉਹਨਾਂ ਦੇ, ਹਾਂਜੀ ਮੂੰਹ ਦੇ ਵਿੱਚ ਪੜਸੂਏ ਜਾਂ ਦੰਦ ਨਹੀਂ ਆ ਰਹੇ, ਕਿ ਲੌਂਦਰਾਂ ਹੈਗੀਆਂ ਕੱਚਾ ਹੀ ਖਾਕ ਹੋ ਜਾਂਦੇ, ਕਿਉਂਕਿ ਰੱਬ ਨੇ ਉਹਦੀ ਖੁਰਾਕ ਬਣਾਈ ਹੈ ਉਹੋ ਜਿਹਾ ਉਹਨਾਂ ਦੀ ਹੈ ਕਿਰਿਆ ਬਣਾਈ ਹੋਈ ਹੈ। ਇੱਕ ਮਾਸਾਹਾਰੀ ਹੈ ਇਹ ਹੋਇਆ, ਇੱਕ ਤ੍ਰਿਣ ਖਾਹੇ, ਇੱਕ ਹੈਗੇ ਆ ਜੈਬਰਾ ਆ, ਘੋੜਾ ਆ, ਹਾਥੀ ਆ, ਗੈਂਡਾ ਆ, ਗਊਆਂ ਭੈਸਾਂ ਆ, ਹਰਨ ਆਦਿਕ ਮੱਝਾਂ ਹੈਗੇ ਆ, ਇਹ ਜਿੰਨੇ ਵੀ ਹੈ ਕਚਰਾਂ ਕੁਚਰਾਂ ਕੁੱਤੇ ਆ, ਇਹ ਸਾਰੇ ਤ੍ਰਿਣ ਖਾਂਦੇ, ਖਾ ਪੂਛ ਖਾਂਦੇ, ਹੁਣ ਇਹ ਮਾਸ ਨਹੀਂ ਖਾਂਦੇ। ਉਹ ਇੰਗਲੈਂਡ 'ਚ ਗਾਈਆਂ ਨੂੰ ਫੀਡ ਵਿੱਚ ਮਾਸ ਰਲਾ ਦਿੱਤਾ ਸੀ, ਅਤੇ ਲੱਖਾਂ ਹੀ ਗਾਈਆਂ ਪਾਗਲ ਹੋ ਗਈਆਂ, ਕਿਉਂਕਿ ਰੱਬ ਨੇ ਉਹਨੇ ਖਰਾਬ ਨਹੀਂ ਹੋਣਾ ਵੀ, ਉਹ ਜਿਹੜਾ ਦੁੱਧ ਪੀਵੇ ਉਹ ਵੀ ਪਾਗਲ ਹੋਈ ਜਾਏ, ਫਿਰ ਇਹਨਾਂ ਨੂੰ ਮਾਰਨੀਆਂ ਪਈਆਂ ਸੀ। ਇਸ ਵਾਸਤੇ ਇੱਕ ਤ੍ਰਿਣ ਖਾ, ਇਹ ਤਾਂ ਰੱਬ ਨੇ ਜਿੱਥੇ ਜਿੱਥੇ ਕਿਸੇ ਨੂੰ ਟਿਕਾਇਆ ਉਹਦੀ ਲੀਲਾ ਆ, ਉਹ ਘਾਹ ਫੂਸ ਖਾਂਦੇ ਆ ਕੈਸੇ। ਇੱਕ ਨਾ ਛੱਤੀ ਹੀ ਅੰਮ੍ਰਿਤ ਪਾਏ, ਇੱਕ ਨਾ ਨੂੰ ਕਹਿੰਦੇ ਛੱਤੀ ਪ੍ਰਕਾਰ ਦੇ ਜਿਹੜੇ ਭੋਜਨ ਆ ਅੰਮ੍ਰਿਤ ਦੇ ਸਮਾਨ ਤੁਲ, ਬੜੇ ਖਾਣ ਲਈ ਸਵਾਦ ਵਾਲੇ ਪਦਾਰਥ ਪ੍ਰਾਪਤ ਹੁੰਦੇ ਆ। ਤਾਂ ਮਨੁੱਖ ਹੁਣ ਮਨੁੱਖ ਨੂੰ ਛੱਤੀ ਪਦਾਰਥ ਦਿੱਤੇ ਆ, ਕਿੰਨੀਆਂ ਤਰ੍ਹਾਂ ਦੀ ਦਾਲਾਂ ਆ, ਸਬਜ਼ੀਆਂ ਆ, ਮੇਵੇ ਆ, ਫਲ ਫਰੂਟ ਆ, ਕਈ ਤਰ੍ਹਾਂ ਦੇ ਜੂਸ ਆ, ਕਈ ਤਰ੍ਹਾਂ ਦੇ ਅੰਨ ਹੈਗੇ ਆ, ਅਤੇ ਜੇ ਇੰਨੇ ਪਦਾਰਥ ਛੱਡ ਕੇ ਫਿਰ ਵੀ ਹੱਡ ਚਰੁੰਡੇ ਮੁਰਦਾਰ ਖਾਵੇ ਤਾਂ ਕੌਣ ਸਿਆਣਾ ਕਹੂਗਾ। ਅਤੇ ਬੰਦੇ ਲਈ ਤਾਂ ਇੰਨੀਆਂ ਖੁਰਾਕਾਂ, ਉਹਨਾਂ ਤੋਂ ਹੋਰ ਕੁਝ ਮਿਲਦਾ ਨਹੀਂ, ਉਹਨਾਂ ਤਾਂ ਝੁਲਕਾ ਦੇਣਾ ਹੀ ਆ। ਪਰ ਫਿਰ ਦੇਖ ਲਓ ਜਾ ਕੇ ਹੈਂਜੀ ਉਹ ਜਾਨਵਰਾਂ ਨੂੰ ਗੰਦ ਪਿੱਲ ਖਾਂਦੇ ਆ। ਇੱਕ ਨਾ ਮੈਂ ਇੱਕ ਮਿੱਟੀਆਂ ਨੂੰ ਮਿੱਟੀਆਂ ਖਾਏ, ਹੁਣ ਕੈਟਾਗਰੀਆਂ ਦੇ ਸੀ ਨਾ ਵੀ ਮਾਸਾਹਾਰੀ ਕੌਣ ਆ, ਘਾਹ ਫੂਸ ਵਾਲੇ ਆ, ਮਨੁੱਖ ਜਿਹੜਾ ਇਹ ਇਹਦੇ ਵਾਸਤੇ ਅੰਨ ਰੱਖਿਆ ਆ, ਇਸ ਵਾਸਤੇ ਛੱਤੀ ਪ੍ਰਕਾਰ ਦੇ ਭੋਜਨ ਰੱਖੇ ਆ। ਇੱਕ ਮਿੱਟੀਆਂ ਮਿੱਟੀਆਂ ਖਾਏ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਕਹਿੰਦੇ ਸੱਪ ਆਦਿਕ ਹੈ, ਚੂਹੇ ਆਦਿਕ ਹੈ, ਉਹ ਮਿੱਟੀ 'ਚ ਰਹਿੰਦੇ ਹੈ, ਮਿੱਟੀ ਖਾਂਦੇ ਆ। ਇੱਕ ਮਿੱਟੀਆ ਮੈਂ ਮਿੱਟੀਆਂ 'ਚ ਰਹਿੰਦੇ ਆ ਅਤੇ ਮਿੱਟੀ ਖਾਂਦੇ ਆ। ਇੱਕ ਪੌਣ ਸਮਾਰੀ ਪੌਣ ਸਮਾਰ, ਇਹ ਕਹਿੰਦੇ ਜਿਹੜੇ ਯੋਗੀ ਲੋਕ ਆ ਹੈਂ ਉਹ ਇੱਕ ਨਾੜੀ ਹੁੰਦੀ ਉਹਨੂੰ ਖੋਲ੍ਹ ਲੈਂਦੇ ਆ, ਅਤੇ ਉਹ ਹਵਾ ਦੇ ਨਾਲ ਹੀ ਜੀਂਦੇ ਆ, ਹੈਂਜੀ ਹਵਾ ਨੂੰ ਭੱਖਦੇ ਆ, ਹੈਂਜੀ ਪੌਣ ਪੱਖੀ ਹੋ ਕੇ ਆਪਣਾ ਪੇਟ ਹੈਂਜੀ ਪੌਣ ਨੂੰ ਹੀ ਭੱਖਦੇ ਆ, ਉਹ ਇਹਦੇ ਨਾਲ ਹੀ ਜੀਂਦੇ ਆ ਜਿਹੜੇ ਉਹ ਯੋਗੀ ਲੋਕ ਆ। ਪੌਣ ਸਮਾਰੀ, ਇਸ ਵਾਸਤੇ ਜਿਹੜੇ ਯੋਗੀ ਲੋਕ ਆ ਪੌਣ ਸਮਾਰੀ ਹੋ ਕੇ ਹੈਂ ਪੌਣ ਨੂੰ ਗ੍ਰਹਿਣ ਕਰਨ ਵਾਲੇ ਹੋ ਕੇ ਹੈਂਜੀ ਉਹ ਪੌਣ ਨੂੰ ਭੱਖਦੇ। ਇੱਕ ਯੋਗੀ ਪੌਣ ਪੌਣ ਮੈਨੇ ਪ੍ਰਾਣਾਂ ਦੀ ਸਮਾਰੀ, ਮੈਨੇ ਗਿਣਤੀ ਕਰਨ ਵਾਲੇ, ਪ੍ਰਾਣ ਚਾੜਨ ਸਮੇਂ ਪ੍ਰਾਣਾਂ ਦੀ ਗਿਣਤੀ ਕਰਦੇ, ਉਹ ਬਹਿ ਜਾਂਦੇ ਇਸ ਤਰ੍ਹਾਂ ਗੋਡੇ ਦੇ ਹੱਥ ਫੇਰ ਕੇ, 12 ਵੇਰੀ ਮੰਤਰ ਪੜ੍ਹ ਕੇ ਪ੍ਰਾਣ ਚੜਾਉਣੇ, 16 ਵੇਰੀ ਥੱਲੇ ਲਾਉਣੇ, ਹਾਂਜੀ 32 ਵੇਰੀ ਕਰਕੇ ਠਹਿਰਾਉਣੇ, ਇਸ ਤਰ੍ਹਾਂ ਹੋਵੇ ਗਿਣਤੀਆਂ ਮਿਣਤੀਆਂ ਕਰਕੇ 10 ਮਦਵਾਰ 'ਚ ਪ੍ਰਾਣਾਂ ਨੂੰ ਲਿਜਾਂਦੇ ਆ। ਇਸ ਤੋਂ ਬਾਅਦ ਜੇ 10 ਮਦਵਾਰ ਲੈ ਜਾਣ ਫਿਰ ਉਹ ਦੇਖ ਲਓ ਕਿਸੇ ਬਲ ਦੇ ਨਾਲ ਕਿੰਨਾ ਕਿੰਨਾ ਚਿਰ ਬੈਠੇ ਜੀਂਦੇ ਰਹਿੰਦੇ ਆ। ਪ੍ਰਾਣਾਂ ਦੀ ਸ਼ੁਮਾਰ ਮੈਨੇ ਗਿਣਤੀ ਕਰਨ ਵਾਲੇ ਪੌਣ ਸਮਾਰੀ, ਹਾਂਜੀ ਪ੍ਰਾਣਾਂ ਦੀ ਸਮਾਰੀ ਮੈਨੇ ਗਿਣਤੀ ਕਰਨ ਵਾਲੇ, ਪ੍ਰਾਣ ਜਿਹੜੇ ਚੜਾਉਂਦੇ ਆ ਪ੍ਰਾਣਾਂ ਦੀ ਗਿਣਤੀ ਕਰਦੇ, ਉਹਦਾ ਸ਼ੁਮਾਰ ਹਾਂਜੀ ਕਾਊਂਟ ਕਰਦੇ ਆ ਕਿ ਇੰਨੀ ਵਾਰੀ ਕਰਕੇ ਪ੍ਰਾਣ ਚੜਾਉਣੇ ਆ। ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨਾ ਕੋਏ, ਨਾਨਕ ਮੁੱਠੇ ਜਾਰੇ ਨਾ ਹੀ ਮਨ ਸੋਏ। ਹੁਣ ਉਹਨਾਂ ਨੂੰ ਪੁੱਛ ਲਓ ਵੀ ਤੁਸੀਂ ਕਿਹੜਾ ਕੈਟੇਗਰੀ ਦੇ ਆ, ਹੈਂ ਪਸ਼ੂਆਂ ਦੀ ਕੈਟੇਗਰੀ ਦੱਸ ਦਿੱਤੀ, ਦੂਜਿਆਂ ਨੇ ਦੱਸ ਦਿੱਤੀਆਂ, ਕਿ ਤੁਸੀਂ ਕਿਹੜੀ ਕੈਟੇਗਰੀ ਜਿਹੜੇ ਆ ਗੰਦ ਪਿੱਲ ਖਾਂਦੇ ਆ। ਇੱਕ ਨਿਰੰਕਾਰੀ ਨਾਮ ਆਧਾਰ, ਇਹ ਕਹਿੰਦੇ ਨਿਰੰਕਾਰੀ ਨਿਰੰਕਾਰ ਪਰਮੇਸ਼ਰ ਨਾਮ ਦੇ ਆਧਾਰ ਆਸਰੇ ਜਿੰਦੇ, ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਮੌਜ ਹੀ ਸੀ, ਇਸ ਵਾਸਤੇ ਉਹ ਨਿਰੰਕਾਰ ਹਾਂਜੀ ਉਹ ਨਾਮ ਦਾ ਆਸਰਾ। ਅਤੇ ਜੇ ਹੁਣ ਕਹਾਵੇ ਨਿਰੰਕਾਰੀ ਅਤੇ ਖਾਈ ਜਾਏ ਗਾਂ ਸੂਰ ਦਾ ਮਾਸ, ਅਤੇ ਨਿਰੰਕਾਰੀ ਕਿਵੇਂ ਹੋਇਆ, ਨਿਰੰਕਾਰੀ ਨਿਰ ਆਕਾਰ, ਅਤੇ ਤੱਕੜੀ 'ਚ ਪਾ ਕੇ ਕਿਵੇਂ ਤੋਲਿਆ ਜਾਊ, ਅਤੇ ਜਿਹੜਾ ਸਿੱਕਿਆਂ ਨਾਲ ਤੋਲਿਆ ਗਿਆ ਕਹਿੰਦੇ ਮੈਂ ਨਿਰੰਕਾਰ ਹਾਂ, ਨਿਰੰਕਾਰ ਤੱਕੜੀ 'ਚ ਕਿਵੇਂ ਬਹਿਜੂ ਜਿਹਦਾ ਆਕਾਰ ਹੀ ਕੋਈ ਨਹੀਂ। ਇਸ ਵਾਸਤੇ ਇਹਦਾ ਨਾਂ ਰੱਖ ਲੈਣਾ ਹੋਰ ਗੱਲ ਆ, ਨਿਰੰਕਾਰੀ ਬਣਨਾ ਬਹੁਤ ਔਖਾ, ਉਹ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨਾਨਕ ਨਿਰੰਕਾਰੀ। ਇੱਕ ਨਿਰੰਕਾਰੀ ਨਾਮ, ਉਹ ਤਾਂ ਨਾਮ ਦੇ ਆਧਾਰ ਆਸਰੇ ਰਹਿੰਦੇ, ਜੀਵੈ ਦਾਤਾ ਮਰੈ ਨਾ ਕੋਏ। ਕਹਿੰਦੇ ਇੱਕ ਇਹਨਾਂ ਨੂੰ ਨਿਰੰਕਾਰ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਆ, ਉਹ ਪਰਮੇਸ਼ਰ ਨਿਰੰਕਾਰ ਸਾਰਿਆਂ ਨੂੰ ਅੰਨ ਪਾਣੀ ਦੇਣ ਵਾਲਾ ਦਾਤਾ ਆ, ਉਹ ਪਰਮਾਤਮਾ ਸਦਾ ਜੀਂਦਾ ਆ। ਜੇ ਤਾਂ ਪਰਮਾਤਮਾ ਮਰ ਗਿਆ ਇਹ ਸ੍ਰਿਸ਼ਟੀ ਕਿਵੇਂ ਜਿੰਦੀ ਰਹੂਗੀ? ਪਰਮਾਤਮਾ ਮਰਦਾ ਨਹੀਂ, ਜਾਤੀ ਉਹ ਹੈਗਾ, ਉਹ ਸਾਰਿਆਂ ਨੂੰ ਭੋਜਨ ਪਾਣੀ ਦੇ ਰਿਹਾ। ਇਸ ਵਾਸਤੇ ਕੋਈ ਭੁੱਖਾ ਨਹੀਂ ਮਰਦਾ, ਸਾਰਿਆਂ ਨੂੰ ਜਿਹੋ ਜਿਹਾ ਕੋਈ ਹੈ ਉਹੋ ਜਿਹੀ ਖੁਰਾਕ ਦਿੰਦਾ। ਬੰਦਾ ਹੀ ਸਟੋਰ ਕਰਦਾ, ਕਿੰਨੀ ਮਿਹਨਤ ਕਰਦਾ, ਕਹਿੰਦਾ ਮੈਂ ਕਿਰਤ ਕਰਕੇ ਖਾਣਾ। ਹੁਣ ਜਿਹੜੇ ਜਾਨਵਰ ਕਹਿੰਦੇ ਦੇਖੋ ਕਿੰਨੀ ਧੁੰਦ ਪਈ ਹੈ, ਠੰਡ ਪਈ ਹੈ, ਪੰਛੀ ਹੈ, ਹੈਂ, ਪੇਟ ਇਹਨਾਂ ਦੇ ਵੀ ਭਰੀ ਜਾਂਦਾ। ਕੋਈ ਕਿਰਪਾ ਕਰਦਾ, ਸਾਰਿਆਂ ਨੇ ਰੱਖਿਆ ਵੀ ਕਰਦਾ। ਠੰਡ ਵਿੱਚ ਦੇਖ ਲਓ ਉਹਨਾਂ ਦੇ ਸਰੀਰ ਉਸ ਤਰ੍ਹਾਂ ਦੇ ਬਣਾ ਕੇ, ਪੁਸ਼ਾਕਾਂ ਉਤਰਨੀਆਂ, ਖੁਰਾਕਾਂ ਉਤਰਨੀਆਂ। ਜੀਵੇ ਦਾਤਾ ਮਰਨਾ, ਕੋਈ ਜਦੋਂ ਦਾਤਾ ਜੀਂਦਾ ਤੇ ਜੇ ਉਹ ਰੱਖਣਾ ਚਾਹੁੰਦਾ ਫਿਰ ਕੌਣ ਮਰੇਗਾ? ਕੋਈ ਨਹੀਂ। ਇਸ ਵਾਸਤੇ ਕਹਿੰਦੇ ਫਿਰ ਉਹ ਦਾਤਾ ਜਿਹੜਾ ਆ ਉਹਦੀ ਕਿਰਪਾ ਨੂੰ ਕੋਈ ਭੁੱਖਾ ਨਹੀਂ ਮਰਦਾ, ਸਾਰਿਆਂ ਨੂੰ ਭੋਜਨ ਪਾਣੀ ਦੇ ਰਿਹਾ। ਨਾਨਕ ਮੁੱਠੇ ਜਾਏ ਨਾ ਹੀ ਮਨ ਸੋਏ। ਪਾਤਸ਼ਾਹ ਕਹਿੰਦੇ ਆ ਕਿ ਜਿਨ੍ਹਾਂ ਦੇ ਮਨ ਵਿੱਚ ਉਹ ਦਾਤਾ ਪਰਮੇਸ਼ਰ ਨਹੀਂ ਵੱਸਦਾ ਨਾ, ਉਹ ਜਿਹੜੇ ਅਸੀਂ ਮਨਮੁਖ ਸਾਕਤ ਲੋਕ ਆ, ਉਹ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਆ ਇਹਨਾਂ ਕਰਕੇ ਮੁੱਠੇ ਜਾਏ ਮੈਨੇ ਠੱਗੇ ਜਾਂਦੇ ਆ, ਮੁੱਠੇ ਜਾਏ ਠੱਗੇ ਜਾਂਦੇ ਆ। ਹਾਂਜੀ, ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ। ਪੂਰੇ ਸਤਿਗੁਰਾਂ ਦੀ ਕਾਰ ਕਿਹੜੀ ਹੈ? ਸੇਵਾ ਰੂਪੀ ਕਾਰ। ਹਾਂਜੀ, ਇਹ ਪਿਛਲੇ ਚੰਗੇ ਕਰਮ ਕੀਤੇ ਜਾਣ ਫਿਰ ਕਮਾਈ ਜਾਂਦੀ ਹੈ। ਜੇ ਪਿਛਲਾ ਕਰਮ ਹੈ ਹੀ ਨਹੀਂ, ਪੂੰਜੀ ਕੋਲ ਹੋਊਗੀ ਤੇ ਵਪਾਰ ਕਰੂਗਾ। ਪਿਛਲੇ ਪੁੰਨਾਂ ਦੀ ਰਾਸ ਪੂੰਜੀ ਹੈ ਨਹੀਂ, ਗਾਂਹ ਵੀ ਕੁਝ ਨਹੀਂ ਕਰਦਾ, ਫਿਰ ਕਿੱਥੋਂ ਕਰੇਗਾ? ਇਸ ਵਾਸਤੇ ਕਹਿੰਦੇ ਪਿਛਲੇ ਪੂਰਵਲੇ ਕਰਮ ਚੰਗੇ ਕੀਤੇ ਹੋਣ ਉਹਨਾਂ ਦੀ ਕਮਾਈ ਕਰਕੇ ਬਖਸ਼ਿਸ਼ ਮਿਲਦੀ। ਗੁਰਮਤੀ ਆਪ ਗਵਾਏ ਨਾਮ ਧਿਆਈਏ, ਉਹ ਸੱਚੇ ਪਾਤਸ਼ਾਹ ਦੀ ਮਤੀ ਮੈਨੇ ਸਿੱਖਿਆ ਨੂੰ ਗ੍ਰਹਿਣ ਕਰਕੇ ਗੁਰੂ ਜੀ ਨੂੰ ਆਪਾ ਆਪ ਗਵਾ ਦਿੰਦੇ ਆ, ਹੰਕਾਰ ਨੂੰ ਮੇਟ ਦਿੰਦੇ ਆ ਤੇ ਨਾਮ ਨੂੰ ਧਿਆਉਂਦੇ ਰਹਿੰਦੇ ਆ। ਨਾਮ ਦੀ ਬਰਕਤ ਨੇ ਔਗਣ ਖਤਮ ਹੁੰਦੇ ਆ। ਦੂਜੀ ਕਾਰ ਹੈ ਅਲੱਗ ਜਨਮ ਗਵਾਈ ਹੈ, ਬਿਨ ਆਵੇ ਸਭ ਵਿਸ ਪੈਜ ਹੈ ਖਾਈ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿਹੜੇ ਦੂਜੇ ਫੁਟਕਲ ਕਰਮ ਇਹਨਾਂ 'ਚ ਲੱਗਣ ਕਰਕੇ ਉਹ ਨਹੀਂ ਇਹ ਕੰਮ ਲੋ ਸੀ ਜਨਮ ਸੀ ਇਹਨੂੰ ਨੇਸਵਰ ਗਵਾ ਲਿਆ, ਕਿਉਂਕਿ ਸਤਿਗੁਰ ਦਾ ਹੁਕਮ ਹੈ ਨਾ। ਭਾਈ ਰੂਪ ਚੰਦ ਨੂੰ ਕਹਿਣ ਲੱਗੇ ਹੁਣ ਭਾਈ ਤੂੰ ਇਹ ਧਰਮ ਦੀ ਕਿਰਤ ਜਿਹੜੀ ਹੈ ਇਹ ਲੰਗਰ ਚਲਾਇਆ ਕਰ, ਅਤੇ ਮਹਾਰਾਜ ਨੇ ਪਾਤਸ਼ਾਹ ਵੀ ਬਖਸ਼ਿਆ ਜਿਵੇਂ ਪਾਤਸ਼ਾਹ ਨੇ, ਅਤੇ ਆਪ ਮੋੜੀ ਗੱਡੀ ਲੰਗਰ ਚਲਾਉਣ ਦਾ, ਵੀ ਹੁਣ ਇਹ ਸੇਵਾ ਕਰਿਆ। ਇਸ ਤਰ੍ਹਾਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦਿਨ ਨਾਵੇ ਸਭ ਬਿਸ ਪਹਿਜਿਆ ਖਾਈਏ, ਜਿੰਨਾ ਖਾਣਾ ਆ ਪਹਿਨਣਾ ਇਹ ਸਾਰਾ ਬਿਸ ਮੈਨੇ ਜ਼ਹਿਰ ਰੂਪ ਆ, ਕਿਉਂਕਿ ਜਿਹੜੇ ਨਾਮ ਨਹੀਂ ਜਪਦੇ ਉਹ ਫਿਰ ਖਾਏ ਖਾਏ ਕਰੇ ਬਦ ਫੈਲੀ ਜਾਣਗੇ ਸੂਖੀ ਬਾੜੀ ਦੀ, ਉਹ ਤਾਂ ਜ਼ਹਿਰ ਦੀ ਬਾੜੀ ਬੀਜਦੇ ਆ। ਮਸਾਂ ਸ਼ਰਾਬ ਹੋਰ ਨਸ਼ੇ ਨੁਸ਼ੇ ਕਰਕੇ ਜੀਵਨ ਸਾਰਾ ਜ਼ਹਿਰੀਲਾ ਹੀ ਬਣਾ ਲੈਂਦੇ ਆ, ਤਬਾਹ ਕਰ ਲੈਂਦੇ ਆਪਣੇ ਆਪ ਨੂੰ, ਅਤੇ ਨਿਆਣਿਆਂ ਦਾ ਵੀ ਰੋਟੀ ਲੱਤ ਮਾਰਦੇ, ਇਸਤਰੀਆਂ ਵੀ ਧੱਕੇ ਖਾਂਦੀਆਂ ਫਿਰਦੀਆਂ, ਨਸ਼ਿਆਂ ਨੇ ਸਭ ਕੁਝ ਫੂਕ ਲਿਆ। ਇਸ ਵਾਸਤੇ ਬਿਨਾਂ ਬਿਨ ਨਾਮ ਤੋਂ ਸਾਰਾ ਜਿਬਿਸ ਮੈਨੇ ਜ਼ਹਿਰ ਰੂਪ, ਜਿੰਨਾ ਪਹਿਨਣਾ ਅਤੇ ਖਾਣਾ ਸਾਰਾ ਜੀਵਨ ਹੀ ਜ਼ਹਿਰਮਈ ਬਣ ਜਾਂਦਾ। ਸੱਚਾ ਸ਼ਬਦ ਸਾ ਲਾਏ ਸੱਚ ਸਮਾਈ ਹੈ, ਬਿਨ ਸਤਿਗੁਰ ਸੇਵੈ ਨਾ ਹੀ ਸੁੱਖ, ਸੁੱਖ ਨਿਵਾਸ ਫਿਰ ਫਿਰ ਆਈ ਹੈ, ਬਿਨ ਸਤਿਗੁਰ ਸੇਵੈ ਨਾ ਹੀ ਸੁੱਖ ਨਿਵਾਸ। ਸਤਿਗੁਰ ਸੱਚੇ ਪਾਤਸ਼ਾਹ ਦਾ ਜੇ ਉਪਦੇਸ਼ ਜਿਹੜਾ ਹੈ ਉਪਦੇਸ਼ ਦੁਆਰਾ ਉਹਦੀ ਸਲੋਤਾ ਉਸਤ ਕਰੇ, ਕਿਤੇ ਸੱਚ ਵਿੱਚ ਸਮਾਈ ਹੈ, ਸਮਾਈ ਹੋ ਜਾਂਦੀ ਹੈ, ਭੇਦਤਾ ਹੋ ਜਾਂਦੀ ਹੈ। ਬਿਨਾਂ ਸਤਿਗੁਰੂ ਦੀ ਸੇਵਾ ਕਰਨ ਤੋਂ ਸੁੱਖਾਂ ਵਿੱਚ ਨਿਵਾਸ ਨਹੀਂ ਹੁੰਦਾ, ਬਿਨ ਸਤਿਗੁਰ ਸੇਵਾ ਨਾ ਹੀ ਸੁੱਖ ਨਿਵਾਸ। ਸੁੱਖਾਂ 'ਚ ਨਿਵਾਸ ਨਹੀਂ ਹੁੰਦਾ, ਫਿਰ ਫਿਰ ਆਈਏ, ਉਹ ਫਿਰ ਫਿਰ ਕੇ ਜੂਨੀਆਂ 'ਚ ਮੁੜ ਮੁੜ ਕੇ ਆਉਂਦੇ ਆ, ਜਾਂਦੇ ਆ, ਆਉਂਦੇ ਆ, ਜਾਂਦੇ ਆ, ਬਸ ਐਵੇਂ ਤੁਰੇ ਫਿਰਦੇ ਆ। ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਜਿਵੇਂ ਮਹਾਰਾਜ ਬਿਕਰਮਾ ਜੀ ਨੇ ਪੁੱਛਿਆ ਸੀ ਨਾ ਕਿ ਰਾਜੇ ਬੜੇ ਹੋਏ ਮੇਰਾ ਇੰਨਾ ਤੇਜ ਪ੍ਰਤਾਪ ਕਿਉਂ, ਵਜ਼ੀਰ ਨੂੰ 7 ਦਿਨ ਬੋਲ, ਹੁਣ ਕੀ ਉੱਤਰ ਦੇਵੇ? ਉਹ ਲੜਕੀ ਕਹਿੰਦੀ ਪਿਤਾ ਜੀ ਕੀ ਗੱਲ, ਚੰਗੀ ਤਰ੍ਹਾਂ ਖਾਂਦੇ ਪੀਂਦੇ ਨਹੀਂ, ਕੀ ਸੋਚਿਆ? ਕਹਿੰਦੇ ਪੁੱਤਰੀ ਆਹ ਗੱਲ, ਕਹਿੰਦੇ ਇਹ ਕਿਹੜੀ ਗੱਲਾਂ ਜੋ ਗੱਲ ਹੈ? ਮਹਾਰਾਜਾ ਨੂੰ ਕਹੋ ਵੀ ਮੇਰੀ ਲੜਕੀ ਉੱਤਰ ਦੇਵੇ, ਅਤੇ ਮਹਾਰਾਜ ਨੂੰ ਜਾ ਕੇ ਦੱਸਿਆ। ਉਹ ਕਹਿੰਦੇ ਵੀ ਤੇਰੀ ਲੜਕੀ ਅਤੇ ਮੇਰੀ ਕੋਈ ਫਰਕ ਤਾਂ ਹੈ ਨਹੀਂ, ਤੂੰ ਮੇਰਾ ਵਜ਼ੀਰ ਹੈ। ਲੜਕੀ ਨੂੰ ਬੁਲਾ ਰਿਹਾ, ਕਹਿੰਦੇ ਦੱਸ ਪੁੱਤਰੀ, ਕਹਿੰਦੇ ਜੇ ਸਹੀ ਉੱਤਰ ਲੈਣਾ ਤਾਂ ਫਲਾਣੇ ਜੰਗਲ ਚਲੇ ਜਾ, ਉੱਥੇ ਉੱਤਰ ਮਿਲੇਗਾ, ਉੱਥੇ 4 ਮਹਾਂਪੁਰਖ ਥੋੜ੍ਹੀ ਥੋੜ੍ਹੇ ਫਾਂਸਲੇ 'ਤੇ ਮਿਲਣਗੇ, ਉਹ ਉੱਤਰ ਦੇਣਗੇ। ਉਹ ਜਿਹੜੇ ਮਹਾਰਾਜ ਗਏ ਦੱਸੇ ਮੁਤਾਬਕ ਸੰਤ ਬੈਠਾ ਆ, ਕਹਿੰਦੇ ਜੀ ਮੈਂ ਆਇਆ। ਉਹ ਉੱਥੇ ਕੋਲੇ ਪੀ ਕੇ ਪੱਕ ਰਿਹਾ ਸੀ, ਕਹਿੰਦੇ ਮਹਾਰਾਜ, ਕਹਿੰਦੇ ਤੁਸੀਂ ਜਾਓ ਅੱਗੇ ਜਾਓ ਸੰਤੂ। ਉਹ ਦੱਸਿਆ ਇਸੇ ਤਰ੍ਹਾਂ ਉਹ ਸੁਆਹ ਘੋਲ ਕੇ ਪੀ ਰਿਹਾ, ਅੱਗੇ ਹੈ, ਅੱਗੇ ਅੰਗਿਆਰ ਫੱਕ ਰਿਹਾ, ਉਹ ਕਹਿੰਦੇ ਅੱਗੇ ਉੱਤਰ ਮਿਲੂਗਾ। ਉਹ ਅੱਗੇ ਗਏ ਤੇ ਕਿਸੇ ਸ਼ਾਹੂਕਾਰ ਲੜਕਾ ਜਿਵੇਂ ਨਾ ਉਹ ਮਾਂ ਦਾ ਦੁੱਧ ਪੀਵੇ ਨਾ ਕੁਛ, ਅਡਾਟ ਪਈ ਜਾਏ। ਜੋਤਸ਼ੀਆਂ ਨੂੰ ਪੁੱਛਿਆ, ਉਹ ਕਹਿੰਦੇ ਵੀ ਹੁਣ ਕੀ ਕੀਤਾ ਜਾਏ। ਕਹਿੰਦੇ ਕੋਈ ਧਰਮੀ ਬੰਦਾ ਆਏਗਾ ਫਿਰ ਦੁੱਧ ਪੀਵੇ। ਮਹਾਰਾਜ ਉੱਥੇ ਚਲੇ ਗਏ, ਉਹਨੂੰ ਪੁੱਛਿਆ, ਉਹ ਕਹਿੰਦੇ ਵੀ ਲੜਕੀ ਉੱਤਰ ਦੂਗੀ ਸਹੀ, ਹੁਣ ਫਿਰ ਦੁੱਧ ਪੀ ਲਿਆ। ਜਿਹੜੇ ਮਹਾਰਾਜ ਗਏ ਅਤੇ ਲੜਕੇ ਨੇ ਮੈਨੂੰ ਤੂੰ ਪੁੱਤਰੀ ਇੰਨਾ ਘੁਮਾਇਆ ਕਿਉਂ ਪਹਿਲਾਂ ਦੱਸ ਦਿੰਦੀ। ਕਹਿੰਦੇ ਤੁਹਾਨੂੰ ਯਕੀਨ ਨਹੀਂ ਸੀ ਹੋਣਾ ਕਿ ਜਿਹੜੇ ਚਾਰੇ ਦੇਖ ਕੇ ਆ ਤੁਸੀਂ ਆ, ਤੁਸੀਂ ਪਿਛਲੇ ਜਨਮ ਭਰਾ ਸੀ, ਮੈਂ ਤੁਹਾਡੀ ਭੈਣ ਸੀ, ਤੁਸੀਂ ਬੰਦਗੀ ਕਰਦੇ ਹੁੰਦੇ ਸੀ ਅਤੇ ਮੈਂ ਚਾਰ ਭੁੱਲ ਕੇ ਬਣਾ ਕੇ ਦੇ ਦੇਣੇ। ਇੱਕ ਦਿਨ ਪਰਮੇਸ਼ਰ ਪਰਖ ਲਈ ਆ ਗਿਆ, ਹਾਂਜੀ, ਇੱਕ ਨੂੰ ਗਿਆ, ਉਹ ਕਹਿੰਦਾ ਮੈਂ ਕੋਲੇ ਪੱਕਾਂ, ਕਹਿੰਦੇ ਤਥਾ ਅਸੂ, ਦੂਏ ਨੂੰ ਮੈਂ ਸੁਆਹ ਪੀਵਾਂ, ਤਾਂ ਮੈਂ ਅੰਗਿਆਰ ਪੱਕਾਂ, ਕਹਿੰਦੇ ਮੈਂ, ਚੌਥਾ ਮੈਂ ਮਰ ਜਾਵਾਂ ਤੈਨੂੰ ਰੋਟੀ ਦੇ, ਕਹਿੰਦੇ ਚੱਲ ਤੂੰ ਮਰਦਾ ਜੰਮਦਾ ਰਹੇਗਾ। ਕਹਿੰਦੇ ਤੈਨੂੰ ਜਿਹੜੇ ਦਿੱਤਾ ਤੈਨੂੰ ਜਾਰੇ ਖੜਾਤੀਆਂ ਅਤੇ ਮੈਂ ਵੀ ਆਪਣਾ ਦੇ ਦਿੱਤਾ, ਉਹ ਵਰ ਦੇ ਗਿਆ, ਮੈਂ ਵਜ਼ੀਰ ਦੀ ਲੜਕੀ ਬਣੀ ਹਾਂ, ਤੁਸੀਂ ਮਹਾਰਾਜ ਬਣ ਗਏ। ਕਹਿੰਦੇ ਉਹ ਜਿਹੜਾ ਅੰਨ ਦਾ ਦਾਨ ਕੀਤਾ ਉਹਦੇ ਕਰਕੇ ਤੁਹਾਡਾ ਇੰਨਾ ਤੇਜ ਤਾਪਿਆ, ਇਸ ਵਾਸਤੇ ਸਾਧ ਸੰਗਤ ਜੀ। ਅਤੇ ਫਿਰ ਉਹ ਜਿਵੇਂ ਬੱਚਾ ਸੀ, ਉਹ ਕਹਿੰਦਾ ਮੈਂ ਹਾਂਜੀ ਮਰ ਜਾਵਾਂ, ਉਹ ਹੁਣ ਮਰਦਾ ਜੰਮਦਾ ਜੀ। ਕਹਿੰਦੇ ਹੁਣ ਤੁਹਾਡੇ ਦਰਸ਼ਨ ਹੋ ਗਏ, ਇਸ ਤਰ੍ਹਾਂ ਪਟਲ ਗਿਆ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਬਿਨ ਸਤਿਗੁਰ ਸੇਵਾ ਨਾ ਹੀ ਸੁੱਖ ਨਿਵਾਸ, ਸਤਿਗੁਰ ਦੀ ਸੇਵਾ ਤੋਂ ਬਿਨਾਂ ਸੁੱਖਾਂ 'ਚ ਨਿਵਾਸ ਹੀ ਨਹੀਂ ਹੁੰਦਾ। ਫਿਰ ਫਿਰ ਆਈਏ ਫਿਰ ਫਿਰ ਕੇ ਮੁੜ ਮੁੜ ਕੇ ਦੁਨੀਆਂ ਵਿੱਚ ਆਓ ਅਤੇ ਜਾਓ, ਕਿਵੇਂ ਚੱਲੀ ਜਾਂਦਾ ਇਹ ਘਟੀ ਯੰਤਰ ਦੀ ਨਿਆਈ। ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਕਰਾ ਸਾਲਾ ਇਹ ਪੱਤ ਚੋਂ ਜਾਈ ਹੈ। ਪਾਤਸ਼ਾਹ ਕਹਿੰਦੇ ਜਿੰਨਾ ਸੰਸਾਰ ਹੈ, ਹਾਂਜੀ, ਇਹਨਾਂ ਕੋ ਅਸ਼ਰਧਾ ਰੂਪੀ ਖੋਟੀ ਰਾਸ ਪੂੰਜੀ ਹੈ। ਅਸ਼ਰਧਾ ਹੈ ਨਹੀਂ, ਹਰ ਵੇਲੇ ਨਿਸ਼ਰਧਕਤਾ ਦੀਆਂ ਗੱਲਾਂ ਕਰਨੀਆਂ, ਇਸ ਵਾਸਤੇ ਝੂਠ ਨੂੰ ਕਮਾਉਂਦੇ ਆ, ਝੂਠ ਹੀ ਬੋਲਦੇ ਆ, ਝੂਠ ਹੀ ਕਮਾਈ ਕਰਦੇ ਆ। ਪਾਤਸ਼ਾਹ ਕਹਿੰਦੇ ਆ, ਹਾਂਜੀ, ਜਿਹੜੇ ਗੁਰਮੁਖ ਪਿਆਰੇ ਆ, ਸੱਚੇ ਨਾਮ ਨੂੰ ਖਰਾ ਸਲਾਹੇ ਚੰਗੀ ਤਰ੍ਹਾਂ, ਸੱਚੇ ਨਾਮ ਨੂੰ ਸਲਾਉਂਦੇ ਆ, ਨਾਮ ਜਪਦੇ ਆ, ਪਰਮਾਤਮਾ ਦੀ ਉਸਤ ਕਰਦੇ ਆ, ਹਾਂਜੀ, ਪਤਸ਼ਾਹ ਜਾਈ ਹੈ। ਉਹ ਗੁਰਮੁਖ ਪਿਆਰੇ ਸੰਸਾਰ ਤੋਂ ਜਾਣਾ ਤਾਂ ਸਾਰਿਆਂ ਨੇ ਹੀ ਆ, ਪਰ ਉਹ ਇੱਜ਼ਤ ਦੇ ਨਾਲ ਜਾਂਦੇ ਆ, ਕਈ ਬੇਇੱਜ਼ਤ ਹੋ ਕੇ ਜਾਂਦੇ ਆ। ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਬਣਦੀ ਹੈ, ਜਿੰਨਾ ਚਿਰ ਪੀਂਦੇ ਉਹਨਾਂ ਚਿਰ ਵੀ ਰੋਜ਼ ਬੇਇੱਜ਼ਤੀ ਹੁੰਦੀ ਹੈ, ਵਰਿਆਂ ਵੀ ਬੇਪੱਤੀ ਹੁੰਦੀ ਹੈ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹ ਇੱਜ਼ਤ ਨਾਲ ਸਤਿਕਾਰ ਦੇ ਨਾਲ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵਿਦਿਆਰਥਣਾਂ ਦਾ ਢਾਡੀ ਜਥਾ ਆਦਰ ਤੇ ਸਤਿਕਾਰ ਸਹਿਤ ਫਤਿਹ ਅਰਜ਼ ਕਰਦਾ। ਸਾਰੇ ਰਲ ਮਿਲ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਸਿੰਘਾਂ ਸਰਦਾਰਾਂ ਨੂੰ ਖਤਮ ਕਰਨ ਦੀਆਂ ਖੋਜੀਆਂ ਚਾਲਾਂ ਖੇਡਦੀਆਂ ਰਹੀਆਂ ਨੇ, ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਹੈ। ਲਾਹੌਰ ਦੇ ਤਖ਼ਤ ਉੱਤੇ ਜੋ ਵੀ ਹੁਕਮਰਾਨ ਬੈਠਾ ਉਸ ਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਕੋਈ ਕਸਰ ਨਾ ਛੱਡੀ। ਜਦੋਂ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਿੱਖਾਂ ਨੂੰ ਦਬਾਉਣ ਦਾ ਕੰਮ ਆਰੰਭਿਆ। ਮੋਮਨ ਖਾਨ ਦੇ ਮਾਥੇ ਉਸ ਨੇ ਗਸ਼ਤੀ ਫੌਜ ਨਿਯਤ ਕਰ ਦਿੱਤੀ। ਉਸ ਫੌਜ ਨੇ ਸਰਕਾਰੀ ਚੌਧਰੀਆਂ ਦੀ ਮਦਦ ਨਾਲ ਸਿੱਖਾਂ ਉੱਤੇ ਸਖਤੀ ਦਾ ਹੁਕਮ ਦੇ ਦਿੱਤਾ। ਬਹੁਤੇ ਸਿੱਖ ਪਿੰਡ ਛੱਡ ਕੇ ਜੰਗਲਾਂ ਵਿੱਚ ਚਲੇ ਗਏ। ਜੇ ਕਿਤੇ ਉਹਨਾਂ ਦਾ ਅਣਵਸਨੀ ਸਿਪਾਹੀ ਫੌਜ ਨਾਲ ਟਾਕਰਾ ਹੋ ਜਾਂਦਾ ਤਾਂ ਉਹ ਮਰਦਾਂ ਵਾਂਗ ਲੜਦੇ ਹੋਏ ਸ਼ਹੀਦ ਹੋ ਜਾਂਦੇ। ਇਸ ਤਰ੍ਹਾਂ ਦਿਹਾੜੇ ਲਿਭ ਰਹੇ ਸਨ ਜਾਂ ਸ਼ਾਹੀ ਫੌਜ ਨੇ ਭਾਈ ਤਾਰਾ ਸਿੰਘ ਜੀ ਪਿੰਡ ਵਾਹ ਵਾਲਿਆਂ ਉੱਤੇ ਹਮਲਾ ਕਰ ਦਿੱਤਾ। ਉਹ ਦੁਸ਼ਮਣ ਦਲ ਦਾ ਟਾਕਰਾ ਕਰਦੇ ਹੋਏ ਮੈਦਾਨ ਵਿੱਚ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਜੀ ਸਾਰੇ ਸਿੱਖ ਸਮਾਜ ਵਿੱਚ ਸੰਤਾਂ ਵਾਂਗ ਪੂਜੇ ਜਾਂਦੇ ਸਨ। ਉਹਨਾਂ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਰੋਹ ਭਰ ਦਿੱਤਾ। ਇਲਾਕੇ ਵਿੱਚੋਂ ਦੂਰ ਗਏ ਹੋਏ ਜੰਗੀ ਸਿੰਘ ਵਾਪਸ ਪਰਤ ਆਏ ਤੇ ਕੁਝ ਵਾਹੀ ਕਰਨ ਵਾਲੇ ਸਿੰਘ ਹਥਿਆਰ ਫੜ ਕੇ ਉਹਨਾਂ ਦੇ ਨਾਲ ਰਲ ਗਏ। ਭੜਕੇ ਹੋਏ ਸਿੰਘ ਲੱਗੇ ਰਾਹ ਮਾਰਨ। ਉਹ ਕਦੇ ਵੀ ਆਮ ਜਨਤਾ ਨੂੰ ਕੁਝ ਨਾ ਕਹਿੰਦੇ, ਪਰ ਜਿੱਥੇ ਵੀ ਕਿਤੇ

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਪਰ ਕੀ ਆਖਿਆ, ਜਵਾਬ ਸੁਣ ਲਿਓ ਗੁਰਮੁਖੋ, ਇਹ ਜਵਾਬ ਦਿਆ ਕਰੋ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰ ਤੋਂ ਬਿਨਾਂ ਹੋਰ ਕਿਸੇ ਦੇ ਦਰਸ਼ਨ ਨਹੀਂ ਕਰਦੇ। ਕਹੀਏ ਗੱਲ, ਭਾਈ ਤਿਲਕੂ ਦਾ ਜਵਾਬ ਦੇਖੋ ਕੈਸਾ ਹੈ।

0: ਝੂਠਿਆਂ ਦੀ ਮੈਂ ਤੇ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਾਂਗਾ, ਜਦੋਂ ਇੱਛਾ ਹੋਏਗੀ ਮਹਾਰਾਜ ਕੋਲ ਜਾਵਾਂਗਾ, ਦੀਦਾਰ ਕਰਾਂਗਾ, ਮੈਨੂੰ ਨੀ ਲੋੜ। ਉਹਦੇ ਚੇਲੇ ਆ ਗਏ ਵਾਪਸ, ਕਹਿੰਦੇ ਜੀ ਜੋਗੀ ਜੀ, ਉਹ ਕਹਿੰਦਾ ਮੈਂ ਨੀ ਦਰਸ਼ਨ ਕਰਨੇ। ਜੋਗੀ ਕਹਿੰਦਾ ਅੱਛਾ, ਉਹਨੂੰ ਕਹਿ ਦਿਓ 10 ਸਾਲ ਵਾਸਤੇ ਸਵਰਗ ਮਿਲੇਗਾ, ਇੱਕ ਵਾਰੀ ਦਰਸ਼ਨ ਕਰ ਲਿਆ ਆ ਕੇ। ਉਹਦੇ ਚੇਲੇ ਫੇਰ ਗਏ, ਕਹਿੰਦੇ ਜੀ 10 ਸਾਲ ਵਾਸਤੇ ਸਵਰਗ ਮਿਲੂ। ਉਹ ਕਹਿੰਦੇ ਮੈਨੂੰ ਲੋੜ ਹੀ ਨੀ, ਮੈਂ ਨੀ ਉਸ ਪਖੰਡੀ ਦੇ ਦਰਸ਼ਨ ਕਰਨੇ ਜਿਹੜਾ ਦੁਨੀਆਂ ਨੂੰ ਗੁਮਰਾਹ ਕਰਦਾ, ਮੈਂ ਨੀ ਜਾਣਾ। ਲਾਸਟ ਜੋਗੀ ਨੇ ਕੀ ਕੀਤਾ, ਉਹ ਕਹਿਣ ਲੱਗਾ ਮੈਂ ਉਹਦਾ ਘਰ ਸਾੜ ਕੇ ਸਵਾਹ ਕਰ ਦੇਣਾ ਆਪਣੀ ਕਰਾਮਾਤ ਨਾਲ, ਆਪਣੀ ਸ਼ਕਤੀ ਦੇ ਨਾਲ। ਆਇਆ ਉਹਦੇ ਘਰ ਦੇ ਕੋਲ, ਖਲੋ ਗਿਆ, ਬਥੇਰੇ ਜੰਤਰ ਮੰਤਰ ਪੜ੍ਹਦਾ, ਪਰ ਜਿਹਦਾ ਰਾਖਾ ਹੋਵੇ ਗੁਰੂ ਨਾਨਕ, ਉਹਦੇ ਉੱਤੇ ਕਿਸੇ ਦੀ ਪੇਸ਼ ਨਹੀਂ ਚੱਲਦੀ। ਤਾਤੀ ਵਾਓ ਨਾ
1: ਲਾਗਈ
0: ਪਾਰ ਬ੍ਰਹਮ ਤੋ ਗਿਰਦ ਹਮਾਰੇ ਰਾਮ ਕਾਰ। ਰਾਮ ਦੇ ਨਾਮ ਦੀ ਕਾਰ ਹੈ ਆਲੇ ਦੁਆਲੇ, ਦੁੱਖ ਲੱਗਿਆ ਨਾ ਪਾਈ, ਫਿਰ ਦੁੱਖ ਦੇ ਨੇੜੇ ਵੀ ਨਹੀਂ ਆਉਂਦਾ। ਜਿਨ੍ਹਾਂ ਦੇ ਕੋਲ ਨਾਮ ਹੋਵੇ, ਸਤਿਗੁਰੂ ਆਪ ਗੋੜੀ ਕਰਦੇ ਨੇ, ਆਪ ਰਾਖੀ ਕਰਦੇ ਨੇ ਆਪਣੇ ਪਿਆਰਿਆਂ ਦੀ। ਉਹ ਗਿਆ, ਬਥੇਰੇ ਜੰਤਰ ਮੰਤਰ ਪੜ੍ਹਦਾ, ਕੋਈ ਪੇਸ਼ ਨਾ ਚੱਲੀ, ਆਖਿਰਕਾਰ ਝੁਕਣਾ ਪਿਆ। ਜੇ ਖੜੇ ਰਵਾਂਗੇ ਨਾ ਇੱਕ ਥਾਂ ਤੇ ਸਟੈਂਡ ਲੈ ਕੇ, ਇੱਕ ਥਾਂ ਤੇ ਮਨ ਜੁੜਿਆ ਰਹੇਗਾ, ਸਾਰਿਆਂ ਨੂੰ ਆਪਣੇ ਆਪ ਝੁਕਣਾ ਪੈਣਾ। ਇੱਕ ਥਾਂ ਤੇ ਮਨ ਟਿਕਿਆ ਹੋਵੇ, ਤਿਸ ਸਾਹਿਬ ਦੀ ਟੇਕ, ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਏ। ਇੱਕ ਤੇ ਭਰੋਸਾ ਹੋਵੇ, ਫਿਰ ਕਦੇ ਹਾਰ ਹੁੰਦਵੀ ਨਹੀਂ। ਪਰ ਜਿਹੜਾ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਬੀਰ ਡਗਮਾ ਕਿਆ ਕਰੇ, ਕਹਾਂ ਡਲਾਵੇ ਜੀਓ, ਸਰਬ ਸੂਖ ਕੋ ਨਾਏ ਤੋਂ ਰਾਮ ਨਾਮ ਰਸ ਪੀਓ। ਦਰ ਦਰ ਤੇ ਭਟਕਦੇ ਨੇ ਜਿਹੜੇ, ਇੱਥੇ ਵੀ ਭਟਕਦੇ, ਅੱਗੇ ਵੀ ਭਟਕਦੇ ਰਹਿੰਦੇ, ਪਰ ਇੱਕ ਦੇ ਬੰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਜਾ, ਖਾਲਸਾ ਪੰਥ ਸਜਾਇਆ ਮੇਰੇ ਮਗਰ ਆ ਜਾ। ਪੰਥ ਰਾਹ, ਪੰਥ ਦਾ ਨਾਮ ਹੈ ਰਾਹ, ਪਰ ਪੰਥ ਦਾ ਅਰਥ ਹੈ ਰਾਹ, ਰਸਤਾ। ਮਹਾਰਾਜ ਨੇ ਕਿਹਾ ਆ ਬਣਾਇਆ ਰਾਹ, ਆਉਣ ਵਾਲਾ ਬਣ। ਮਹਾਰਾਜ ਕਹਿੰਦੇ ਤੂੰ ਆ ਇਸ ਰਾਹ ਤੇ, ਤੂੰ ਤੋਰੇ ਇਸ ਰਾਹ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਬਣਾ ਦਿੱਤਾ, ਭਾਵ ਇੱਕ ਰਾਹ ਬਣਾ ਦਿੱਤਾ, ਖਾਲਸਾ ਪੰਥ ਸਜਾ ਦਿੱਤਾ। ਇਹ ਜਿਹੜਾ ਰਸਤਾ ਹੈ ਨਾ, ਖਾਲਸਾ ਪੰਥ, ਇਹ ਗੁਰੂ ਨਾਨਕ ਸਾਹਿਬ ਨੇ ਰਾਹ ਬਣਾਇਆ। ਜਿਵੇਂ ਕੱਚਾ ਰਾਹ ਕੱਢਣਾ ਹੋਵੇ ਬੜੀ ਮਿਹਨਤ ਕਰਨੀ ਪੈਂਦੀ ਹੈ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਰਾਹ ਤੇ ਮਹਾਰਾਜ ਨੇ ਬਣਾ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਨੇ ਸੋਚਿਆ ਰਾਹ ਗੁਰੂ ਨਾਨਕ ਨੇ ਬਣਾਇਆ, ਸੱਚਖੰਡ ਨੂੰ ਜਾਣ ਵਾਲਾ, ਇਸ ਰਾਹ ਦੇ ਉੱਤੇ ਸੜਕ ਬਣਾ ਦਿਓ। ਗੁਰੂ ਨਾਨਕ ਸਾਹਿਬ ਨੇ ਰਾਹ ਬਣਾਇਆ, ਗੁਰੂ ਗੋਬਿੰਦ ਸਿੰਘ ਨੇ ਸੜਕ ਬਣਾਈ ਹੈ। ਜਿਵੇਂ ਠੇਕੇਦਾਰ ਲੁੱਟ ਪਾਉਂਦਾ ਹੈ, ਇੱਕ ਠੇਕੇਦਾਰ ਬਜਰੀ ਪਾਉਂਦਾ ਹੈ, ਠੇਕੇਦਾਰ ਸੜਕ ਬਣਾਉਣ ਵਾਸਤੇ ਰੋੜੇ ਪਾਉਂਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਬਣਾਏ ਹੋਏ ਰਾਹ ਦੇ ਉੱਤੇ ਪੱਕੀ ਸੜਕ ਬਣਾ ਦਿੱਤੀ, ਜਿਹੜੀ ਸੱਚਖੰਡ ਨੂੰ ਜਾਂਦੀ ਹੈ। ਉਹ ਸੜਕ ਬਣਾਉਣ ਵਾਸਤੇ ਗੁਰਮੁਖੋ ਲੋਕ ਦੀ ਥਾਂ ਤੇ ਆਪਣੇ ਸਾਹਿਬਜ਼ਾਦਿਆਂ ਦਾ ਖੂਨ ਅਤੇ ਰੋੜਿਆਂ ਦੀ ਥਾਂ ਤੇ ਆਪਣੇ ਸਾਹਿਬਜ਼ਾਦਿਆਂ ਦੀਆਂ ਹੱਡੀਆਂ ਪਈਆਂ। ਇਹ ਪੰਥ, ਇਹ ਜਿਹੜਾ ਪੰਥ ਹੈ, ਇਹ ਜਿਹੜਾ ਰਾਹ ਹੈ, ਇਹ ਰਾਹ ਐਵੇਂ ਨਹੀਂ ਬਣਿਆ। ਇਹ ਰਾਹ ਬਣਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਘਾਲਣਾ ਘਾਲੀ ਹੈ। ਦੁੱਖ ਦੀ ਗੱਲ ਇਹ ਹੈ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾਏ ਰਾਹ ਉੱਤੇ ਨਹੀਂ ਚੱਲੇ। ਭਾਈ ਗੁਰਦਾਸ ਜੀ ਦਾ ਇੱਕ ਬੜਾ ਸੋਹਣਾ ਪ੍ਰਮਾਣ ਹੈ, ਭਾਈ ਸਾਹਿਬ ਇਸ ਮਨੁੱਖ ਨੂੰ ਸਮਝਾਉਣ ਵਾਸਤੇ, ਸਾਨੂੰ ਸਮਝਾਉਣ ਵਾਸਤੇ, ਮਤ ਦੇਣ ਵਾਸਤੇ ਸਾਨੂੰ ਸਮਝਾਉਂਦੇ ਨੇ ਉਹ ਬੰਦੇ ਆ, ਕੀੜੀਆਂ ਤੋਂ ਅਕਲ ਲੈ ਲੈ, ਉਹ ਤੂੰ ਤੂੰਜਾਂ ਤੋਂ ਅਕਲ ਲੈ ਲੈ, ਉਹ ਤੂੰ ਇੱਕ ਜਾਨਵਰ ਤੋਂ, ਮਿਰਗ ਤੋਂ ਅਕਲ ਲੈ ਲੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਕੂੰਜ ਪਾਂਤ, ਜੈਸੇ ਕੂੰਜ ਪਾਂਤ ਭਲੀ ਭਾਂਤ ਸਾਂਤ ਸਹਿਜ ਮੈਂ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ, ਪਹਿਲਾ ਪ੍ਰਮਾਣ ਦਿੰਦੇ ਨੇ ਕੀੜੀ ਦਾ। ਭਾਈ ਸਾਹਿਬ ਕਹਿੰਦੇ ਜੈਸੇ ਏਕ ਚੀਟੀ ਪੱਛ ਕੋਟ ਚੀਟੀ ਚਲੀ ਜਾ, ਇੱਕ ਟੱਕ ਪੱਗ ਡੱਗ ਮੱਧ ਸਾਵਧਾਨ ਹੈ। ਇੱਕ ਕੀੜੀ ਤੁਰਦੀ ਹੈ, ਬਾਕੀ ਸਾਰੀਆਂ ਕੀੜੀਆਂ ਉਹਦੇ ਮਗਰ ਤੁਰਦੀਆਂ ਨੇ। ਕਦੇ ਵੇਖਿਓ ਤੁਸੀਂ ਵੀ ਇੱਕ ਕੀੜੀ ਜਿੱਥੋਂ ਲਾਂਘੀ ਲੈਣ ਬਣੀ ਹੋਈ ਹੈ ਕੀੜੀਆਂ ਦੀ, ਇੱਕ ਕੀੜੀ ਲਾਂਘੀ ਦੂਜੀਆਂ ਸਾਰੀਆਂ ਮਗਰ ਮਗਰ ਤੁਰਦੀਆਂ ਨੇ। ਜੈਸੇ ਏਕ ਚੀਟੀ ਪਾਛੇ ਕੋਟ ਚੀਟੀ ਚਲੀ ਜਾ, ਇੱਕ ਕੀੜੀ ਦੇ ਪਿੱਛੇ ਕਰੋੜਾਂ ਕੀੜੀਆਂ ਤੁਰੀਆਂ ਜਾ ਰਹੀਆਂ ਨੇ। ਇੱਕ ਟੱਕ ਪੱਗ ਡੱਗ ਮੱਧ ਸਾਵਧਾਨ ਹੈ, بالکل ساودانی نال ایک ایک قدم رکھ دیا نے، ایک جتھے لنگی ہے دوجی بھی اتوں کی لنگ دیا نے۔ بھائی گرداس جی نے دوجا پرمان دتا ہے، جیسے کنج پانت پلی پانت سانت سہج میں اڈت اکاش چاری آگے اگوان ہے۔ بھائی صاحب کہندے اکاش وچ کنجا اڈدیاں نو ویکھی، تکیاں ہون گیاں اکاش وچ کنجا اڈدیاں۔ بھائی گرداس جی کہندے نے کنجا نو اڈدیاں نو ویکھ کے انہاں تو گیان لئیے۔ جدوں کنجا اڈدیاں نے او وی ایک لائن بنا کے اڈدیاں نے، ایک قطار بنا کے اڈدیاں نے، ایک کنج انہاں دی اگوائی کردی ہے، باقی ساریاں کنجا اس کنج دے مگر اڈدیاں نے۔ بھائی صاحب کہندے تیجا پرمان، جیسے مرگ مال چال چلت چلت نہ جتر تتر اگر بھاگی رمت تت دھیان ہے۔ بھائی گرداس جی کہندے نے مرگ جدوں دوڑدے نے او وی ایک لائن بنا کے دوڑدے نے، مرگ جدوں چلدے نے او ایک قطار بنا کے چلدے نے۔ بھائی صاحب سانو سکھیا لین واسطے کہہ رہے نے، چیٹی کھگ مرگ سن مکھ پاچھے لاگے جاہے، چیڑیاں ایک کیڑی دے پیچھے تریاں، مرگ ایک مرگ دے پیچھے ترے، او کونجا ایک کونج دے پیچھے اڑدیاں نے۔ تیرے اگے باجاں والا لگیا لکھ لانت ہے، اسی گرو گوبند سنگھ مگر بھی نہیں ترے۔ آخو ستنام، اسی گرو گوبند سنگھ مگر نہیں ترے۔ چیٹی کھگ مرگ سن مکھ پاچھے لاگے جاہے۔ بھائی صاحب کہندے جیڑا نہیں ترتا، پرانی گر پنت چھاڑ چلت اگیان ہے، اگیانی ہے وہ بندہ جڑا اپنے پنت نو چھڈ کے، اپنے دھرم نو چھڈ کے، اپنے ورثے نو چھڈ کے کسی ہور دے مگر لگیا پھردا۔ سو اس کر کے آؤ اپنے راہ تے تریے۔ بھائی تلکو نے کیا کیا، میں نہیں جانا، جے درشن کرنے ہون گے اپنے ستگراں دے درشن کر لواں گا، اپنے ستگراں دے دیدار کر لواں گا، مینوں ایہو جے پکھنڈی دے درشناں دی لوڑ نہیں۔ جواب دیتا ساتھ سنگت بڑا جور لایا، یہ گھر ساڑ دیا کوئی پیش نہ گئی، ہاتھ جوڑ لے۔ بھائی تلکو دے اگے باہر کھلوتا جوگی آوازاں دینا، بھائی تلکو دروازہ کھول دے۔ بھائی تلکو نے اگوں آواز دیتی، بھائی میں دروازہ نہیں کھولنا، میں تیرے ورگے پکھنڈی دے درشن نہیں کرنے۔ اگوں آواز کی آئی، جوگی کہن لگا تلکو میں تینوں درشن دین نہیں آیا، ہن میرے تے کرپا کر دروازہ کھول، ہن میں تیرے درشن کرن واسطے۔ ہر مانتا نمسیا سوئی جے جے کار کرے، ساری لکائی چکتی ہے انہوں نے اگے جنہوں نے اندر نام وسیا۔ ایک واری آ میں درشن کرنے نے تیرے، تینوں تیرے گرو دا واسطہ۔ ایک واری باہر آ جا، باہر نہیں سی آؤں گا بھائی تلکو، گرو دا واسطہ پایا تے آ گیا باہر، چرنا تے لگیا ڈگن۔ بھائی تلکو کہنا میرے چرنا تے نہ ڈگ، ماریا جائیں گا، شریر نال نہ جڑ، آ جا جے جڑنا تے تینوں میں پورے ستگراں دے لڑ لاؤں نا، جڑے لوک پرلوک میں سہائی بن جان گے، کرپا کرنا۔ جوگی تیار ہو گیا، کہنا چل تیرے گرو دے بھی درشن کر کے آنے، جہاں سکھ ایڈا تکڑا ہے گرو کہو جا ہوئے گا۔ گرمکھو جے چنگا کرم کران گے نا، لوگ کہن گے باجاں والے دے سنگھ ویکھو اے گرو کی فوج ہے، پر جے پائی ہوئے کرپان رکھیا ہوئے داڑا تے گندی نالی وچ ڈگیا ہوئے پیتی ہوئے شراب تے داغ بھی ساریاں نوں لگدا، تبا بھی پھر ساریاں نوں لگدا۔ بھائی تلکو کہندا ہے جے توں درشن کرنے نے چل تینوں پورے ستگراں دے لڑ لاواں۔ جوگی نال نال تریا جا رہے ہے، تلکو نال نال جا رہے ہے، دوویں جنے رستے وچ جاندیاں جاندیاں جوگی نے پوچھیا، او بھائی تلکو مینوں اے دس تیرے گرو دی عمر کنی ہے؟ جدوں آکھیا نا عمر، کہندے جی میرے گرو دی عمر ہے 35-36 سال دی، جوگی سی 110 سالاں دا۔ جدوں سنیا 35-36 سال، وہ کہندا کل دا جواک ہے، میں انہوں متھا ٹیکوں؟ میں نہیں جانا، 110 سال دی جی دی عمر ہوگی انہوں 35-36 سال والا جواک ہی نظر آئے گا، میں نہیں جانا۔ بھائی تلکو کہن لگا جوگیا ایک واری چل تے سہی، کہندا میں نہیں جانا تیرے گرو دے کول، میں اودے کول کیوں جاواں، میری ایڈی وڈی عمر، عمر دا مان ہے، ایک واری چل تے سہی، اچھا جاواں گا ضرور، पर मैं तेरे गुरु नू मत्था नहीं टेकना, चलिया चलदा। मैं तेरे गुरु नू मत्था नहीं टेकना, कहते चल ते सही। तू कहना मत्था टेकना नहीं, नहीं मत्था टेकना ना टेकी, पर जोगी मन में सोचता भाई तिलकू वो जोगी आ इत ही कहना सतगुरां दे चरणां च जाण दी देर है, सिर अपने आप चुक जा। उन्हां विच पावरी है कि उत्थे जाके किसी की पेश नहीं चलती, सिर अपने आप चुक जाना। चल तो सही,

0: ਲੁਕੋਇਆ ਵੀ ਨੀ ਜਾਣਾ, ਪਿੱਛੇ ਮੁੜਨਾ ਤੇ ਕੀ ਅੱਗੇ ਹੋਇਆ ਵੀ ਨੀ ਜਾਣਾ, ਤੂੰ ਤੇ ਹੱਸਣਾ ਤੇ ਕੀ ਤੇ ਤੂੰ ਰੋਇਆ ਵੀ ਨੀ ਜਾਣਾ, ਉਹ ਤੂੰ ਤੇ ਜਾਗਣਾ ਤੇ ਕੀ ਤੇ ਤੂੰ ਸੋਇਆ ਵੀ ਨੀ ਜਾਣਾ। ਇੱਕ ਵਾਰੀ ਚੱਲ ਤੇ ਸਹੀ, ਜੋਗੀ ਨੂੰ ਬਾਰ ਬਾਰ ਆਖਿਆ ਮੰਨ ਗਿਆ, ਕਹਿੰਦਾ ਜਾਵਾਂਗਾ ਜ਼ਰੂਰ, ਮੈਂ ਮੱਥਾ ਨੀ ਟੇਕਣਾ। ਬੜੇ ਨੇ ਐਸੇ ਜਿਹੜੇ ਕਿ ਇੱਥੇ ਵੀ ਆਉਂਦੇ ਨੇ ਪਰ ਨਮਸਕਾਰ ਨਹੀਂ ਸਤਿਗੁਰਾਂ ਨੂੰ ਕਰਦੇ, ਕਈ ਬਾਹਰੋਂ ਹੀ ਆ ਕੇ ਵਾਪਸ ਚਲੇ ਜਾਂਦੇ, ਮਨ ਨੂੰ ਮੱਥਾ ਵੀ ਨਹੀਂ ਟੇਕਦੇ ਆ ਕੇ। ਸਤਸੰਗ ਜੀ, ਕਰ ਦੰਡੋਤ ਪੁੰਨ ਵੱਡਾ ਹੈ, ਬਹੁਤ ਵੱਡਾ ਪੁੰਨ ਹੈ ਨਮਸਕਾਰ ਕਰਨ ਦਾ। ਕਹਿੰਦਾ ਮੈਂ ਨੀ ਮੱਥਾ ਟੇਕਣਾ। ਕਹਿੰਦੇ ਚੱਲ, ਸਤਿਗੁਰਾਂ ਦੇ ਚਰਨਾਂ 'ਚ ਆਪਣੇ ਆਪ ਸਿਰ ਚੁੱਪ ਜਾਏਗਾ। ਬੇਨਤੀ ਕੀਤੀ ਭਾਈ ਤਿਰਕੂ ਨੇ, ਕਹਿੰਦਾ ਸੱਚੇ ਪਾਤਸ਼ਾਹ ਜੋਗੀ ਹੈ ਹੰਕਾਰੀ, ਮੇਰੀ ਬੇਨਤੀ ਹੈ ਇਹਦਾ ਹੰਕਾਰੀ ਦਾ ਹੰਕਾਰ ਕੱਢ ਦਿਓ ਆਪਣੇ ਚਰਨਾਂ 'ਚ ਆਉਣ, ਇਹ ਕਿਰਪਾ ਕਰ ਦਿਓ। ਸਤਿਗੁਰਾਂ ਨੇ ਫਿਰ ਖੇਡ ਵਰਤਾ ਦਿੱਤੀ, ਇਹਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜੋਗੀ ਦੇ ਹੰਕਾਰ ਕੱਢਣ ਦਾ ਤਰੀਕਾ ਪਹਿਲਾਂ ਹੀ ਮਹਾਰਾਜ ਨੇ ਸੋਚ ਲਿਆ। ਕਿਵੇਂ ਕੱਢਣਾ ਹੰਕਾਰ? ਕਿਉਂਕਿ ਕੱਢਦੇ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਵੀ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਲ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ
1: ਰੋਗ
0: ਰੋਗ। ਸਤਿਗੁਰਾਂ ਨੇ ਹਉਮੈ ਦੇ ਰੋਗ ਨੂੰ ਕੱਟਣਾ ਹੈ। ਜੇ ਹਉਮੈ ਵਿੱਚ ਰਹਿ ਜੇ ਸੇਵਕ ਦੇ, ਫਿਰ ਸਤਸੰਗ ਜੀ ਨਾਮ ਜਪਿਆ ਬੇਅਰਥ ਚਲਿਆ ਜਾਂਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਹੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਜਿੱਥੇ ਨਾਮ ਆ ਜਾਵੇ ਉੱਥੇ ਹਉਮੈ ਨਹੀਂ ਹੁੰਦੀ, ਜਿੱਥੇ ਹਉਮੈ ਹੋਵੇ ਉੱਥੇ ਨਾਮ ਨਹੀਂ ਹੁੰਦਾ। ਇਹ ਪੱਕੀ ਪਛਾਣ ਹੈ। ਕੋਈ ਵੀ ਸਾਧ, ਕੋਈ ਵੀ ਸੰਤ, ਕੋਈ ਵੀ ਹੈ, ਭਾਵੇਂ ਆਪਣੇ ਆਪ ਨੂੰ ਕੋਈ ਬ੍ਰਹਮ ਗਿਆਨੀ ਬਣਿਆ ਫਿਰੇ, ਬੜਾ ਕੁਝ ਹੁੰਦਾ, ਬ੍ਰਹਮ ਗਿਆਨੀ ਮਹਾਨ ਤਪਸਵੀ ਬੜਾ ਕੁਝ ਹੁੰਦਾ ਦੇਖਦੇ ਹਾਂ ਆਪਾਂ, ਪਰ ਪਛਾਣ ਹੈ ਇੱਕ, ਜਿਹੜਾ ਵੀ ਨਾਮ ਜਪਦਾ ਹੋਏਗਾ ਉਹਦੇ ਕੋਲ ਹਉਮੈ ਨਹੀਂ ਹੁੰਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਹੈ ਇੱਕ ਠਾਏ। ਮਹਾਰਾਜ ਜੀ ਕਹਿੰਦੇ ਜਿਹੜੇ ਅੰਦਰ, ਜਿਹੜੇ ਬੰਦੇ ਦੇ ਅੰਦਰ ਨਾਮ ਵਸਿਆ ਹੈ ਉਹਦੇ 'ਚ ਹਉਮੈ ਨਹੀਂ ਹੋਏਗੀ, ਜਿਹਦੇ ਕੋਲ ਹਉਮੈ ਹੋਏਗੀ ਫਰਕ ਕਰ ਲਓ ਉਹਦੇ ਕੋਲ ਨਾਮ ਨਹੀਂ ਹੋਏਗਾ। ਨਾਮ ਤੇ ਹੈ ਹੀ ਨਹੀਂ, ਨਾਮ ਹੋਵੇ ਤੇ ਹਉਮੈ, ਜੇ ਹਉਮੈ ਹੋਵੇ ਤੇ ਉੱਥੇ ਨਾਮ, ਨਾਮ ਤੇ ਤਾਂ ਹਉਮੈ ਦੀ ਤਾਂ ਦੁਸ਼ਮਣੀ ਹੈ, ਵਿਰੋਧ ਹੈ ਆਪਸ ਵਿੱਚ, ਕਿਸੇ ਚੀਜ਼ ਨਾਲ ਵੈਰ ਨਹੀਂ ਪਰ ਇੱਕੋ ਹਉਮੈ ਨਾਲ ਵੈਰ ਹੈ। ਹਉਮੈ ਅੰਦਰੋਂ ਨਿਕਲੀ ਨਹੀਂ, ਨਾਮ ਵਸ ਜਾਣਾ, ਪਰ ਜਿੱਥੇ ਨਾਮ ਹੈ ਉੱਥੇ ਹਉਮੈ ਨੇ, ਜਿੱਥੇ ਹਉਮੈ ਆ ਉੱਥੇ ਨਾਮ। ਪ੍ਰਵਾਨੀ ਸੇਵਾ ਤਾਂ ਹੈ, ਸਾਡੀ ਸੇਵਾ ਪ੍ਰਵਾਨੀ ਤਾਂ ਹੈ ਜੇ ਹਉਮੈ ਨਾ ਹੋਵੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਪਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਰ ਕੁਛ ਜੋ ਮੰਗੇਗਾ ਮਿਲੇਗਾ, ਮਨ ਚਿੰਦਿਆ ਫਲ ਪਾਵਣਾ, ਪਰ ਸ਼ਰਤ ਇੱਕੋ ਹੀ ਹੈ, ਹਉਮੈ ਵਿੱਚੋਂ ਜਾਏ, ਹਉਮੈ ਨੂੰ ਮਾਰ ਕੇ ਕਰੀਏ ਨਾ ਸੇਵਾ। ਉਹੀ ਸੇਵਾ ਪ੍ਰਵਾਨ ਹੋਏਗੀ। ਜਿਹਦੇ ਵਿੱਚ ਹਉਮੈ ਨਾ ਹੋਵੇ, ਜਿਹਦੇ ਵਿੱਚ ਮਾਨ ਨਾ ਹੋਵੇ। ਇਸੇ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਦੀ ਸਾਡੇ ਆਸ, ਮਰਨਾ ਕਬੂਲ ਹੈ, ਜੀਵਨ ਦੀ ਤੇ ਆਸ ਹੀ ਛੱਡਦੇ। ਉਹ ਸਬਦ ਕੀ ਤੋ ਆਓ ਹਮਾਰੇ ਪਾਸ। ਮਹਾਰਾਜ ਜੀ ਕਹਿੰਦੇ ਮਰ ਕੇ ਆ, ਮਹਾਰਾਜ ਕਹਿੰਦੇ ਨਹੀਂ, ਜੇ ਸਾਡੇ ਕੋਲ ਆਉਣਾ ਹੈ ਹਉਮੈ ਨੂੰ ਮਾਰ ਕੇ ਆ, ਸਾਡੇ ਕੋਲ ਹਉਮੈ ਕੱਢ ਕੇ ਆ ਸਾਡੇ ਕੋਲ, ਫਿਰ ਆ, ਫਿਰ ਸੇਵਾ ਪ੍ਰਵਾਨ ਹੋਏਗੀ। ਮਨ ਵਿੱਚ ਮਾਨ ਕਰਦਾ ਹੈ ਪਰ ਸਤਿਗੁਰਾਂ ਨੇ ਹਉਮੈ ਕੱਢ ਦੇਣੀ ਹੈ। ਰਸਤੇ ਵਿੱਚ ਤੁਰੇ ਜਾ ਰਹੇ ਨੇ, ਉੱਧਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਕਹਿ ਕੇ ਕਹਿੰਦੇ ਭਾਈ ਇੱਥੇ ਇੱਕ ਤੰਬੂ ਲਾਓ। ਤੰਬੂ ਲਾ ਦਿੱਤਾ, ਇਹਦੇ ਵਿਚਾਲੇ ਇੱਕ ਕਨਾਤ ਲਾ ਦਿਓ। ਤੰਬੂ ਦੇ ਵਿਚਾਲੇ ਇੱਕ ਕਨਾਤ, ਇੱਕ ਪਰਦਾ ਲਾ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਤਿਲਕੂ ਆ ਰਿਹਾ, ਭਾਈ ਤਿਲਕੂ ਗੜ੍ਹ ਸ਼ੰਕਰ ਤੋਂ, ਭਾਈ ਤਿਲਕੂ ਗੜ੍ਹ ਸ਼ੰਕਰ ਤੋਂ ਆਏਗਾ, ਉਹਨੂੰ ਤੁਸੀਂ ਇਸ ਤੰਬੂ ਦੇ ਵਿੱਚ ਬਿਠਾ ਲੈਣਾ, ਉਹਦੇ ਨਾਲ ਇੱਕ ਜੋਗੀ ਆ ਰਿਹਾ ਉਹਨੂੰ ਵੀ ਬਿਠਾ ਲੈਣਾ, ਦੂਜੇ ਪਾਸੇ

ਸੰਗਤ ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ ਨੇ ਭਾਈ ਤਿਲਕੂ ਇਹ ਤੇਰੇ ਨਾਲ ਕੌਣ ਆਇਆ? ਸੱਚੇ ਪਾਤਸ਼ਾਹ ਜੋਗੀ ਹੈ, ਇਹਦੀ ਬੜੀ ਕਮਾਈ ਹੈ, ਬੜਾ ਜਪ ਤਪ ਹੈ। ਗੁਰੂ ਅਰਜਨ ਦੇਵ ਮਹਾਰਾਜ ਤੰਬੂ ਦੇ ਦੂਜੇ ਪਾਸਿਓਂ ਬੋਲਦੇ ਨੇ, ਪੜਦਾ ਲੱਗਿਆ ਹੋਇਆ, ਤੰਬੂ ਇੱਕ ਹੈ, ਪੜਦਾ ਵਿਚਾਲੇ ਹੈ। ਸਤਿਗੁਰੂ ਪੁੱਛਦੇ ਨੇ ਜੋਗੀਆ ਕਿੰਨੀ ਉਮਰ ਹੋ ਗਈ ਤੇਰੀ? ਕਹਿੰਦਾ ਮਹਾਰਾਜ 110 ਸਾਲ ਦੀ ਉਮਰ ਹੈ ਮੇਰੀ। ਮਹਾਰਾਜ ਕਹਿੰਦੇ ਇੱਕ ਸਵਾਲ ਪੁੱਛੀਏ? ਹਾਂ ਮਹਾਰਾਜ ਪੁੱਛੋ। ਹਰ ਇੱਕ ਬੰਦੇ ਦੇ ਦੋ ਕੰਨ ਨੇ, ਤੇਰਾ ਇੱਕ ਕੰਨ ਕਿਉਂ ਹੈ? ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ, ਆਵਾਜ਼ ਸੁਣਦੀ ਹੈ, ਦਰਸ਼ਨ ਨਹੀਂ ਹੁੰਦੇ। ਸਤਿਗੁਰਾਂ ਦੀ ਆਵਾਜ਼ ਤੇ ਸੁਣਦੀ ਹੈ, ਦਰਸ਼ਨ ਨਹੀਂ ਹੁੰਦੇ। ਪਰਦਾ ਲੱਗਿਆ ਵਿਚਾਲੇ। ਕਹਿੰਦਾ ਸੱਚੇ ਪਾਤਸ਼ਾਹ ਕਈ ਸਾਲ ਪਹਿਲਾਂ, ਅੱਜ ਤੋਂ 90 ਸਾਲ ਪੁਰਾਣੀ ਗੱਲ ਹੈ, ਉਦੋਂ ਮੈਂ 20 ਸਾਲ ਦਾ ਸੀ, ਹੁਣ ਮੇਰੀ ਉਮਰ 110 ਸਾਲ ਦੀ। 90 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੇਰੀ ਉਮਰ 20 ਸਾਲ ਦੀ ਸੀ। ਮੈਂ ਸਮੁੰਦਰ ਦੇ ਵਿੱਚ ਜਾ ਰਿਹਾ ਸੀ, ਬੇੜੀ ਦੇ ਉੱਪਰ ਮਲਾਹ ਬੇੜੀ ਚਲਾ ਰਿਹਾ, ਜਾਂਦਿਆਂ ਜਾਂਦਿਆਂ ਤੂਫਾਨ ਆ ਗਿਆ। ਤੂਫਾਨ ਆਇਆ, ਮਲਾਹ ਕਹਿਣ ਲੱਗੇ ਵੀ ਇਹ ਹੁਣ ਤਾਂ ਟਲੇਗਾ ਜੇ ਕਿਸੇ ਨੌਜਵਾਨ ਦੀ ਬਲੀ ਦਿੱਤੀ ਜਾਵੇ, ਕਿਸੇ ਨੌਜਵਾਨ ਨੂੰ ਸਮੁੰਦਰ ਵਿੱਚ ਸੁੱਟਣਾ ਪੈਣਾ ਫਿਰ ਟਲੇਗਾ। ਕਹਿੰਦੇ ਜੀ ਮੈਂ ਸੀ ਨੌਜਵਾਨ, ਬਾਕੀ ਸਾਰੇ ਵੱਡੀਆਂ ਉਮਰਾਂ ਦੇ ਸੀ। ਮੈਂ ਬੜਾ ਤਰਲੇ ਕੀਤੇ ਪਰ ਕਿਸੇ ਨੇ ਮੇਰੀ ਇੱਕ ਨਾ ਸੁਣੀ, ਚੱਕ ਕੇ ਵਿੱਚ ਸੁੱਟਤਾ। ਜਦੋਂ ਸੁੱਟਿਆ ਵਿੱਚ, ਸੱਚੇ ਪਾਤਸ਼ਾਹ ਮੈਂ ਬਚਤੇ ਗਿਆ, ਕਿਨਾਰੇ ਲੱਗ ਗਿਆ, ਮੈਂ ਆਪਣੇ ਆਪ ਛੱਲ ਆਈ, ਕਿਨਾਰੇ ਲਾ ਦਿੱਤਾ, ਮੈਨੂੰ ਬਚਤੇ ਗਿਆ। ਪਰ ਉਹ ਸਮੁੰਦਰ ਦੇ ਵਿੱਚ ਕਿਸੇ ਮੱਛੀ ਨੇ ਮੇਰਾ ਕੰਨ ਕੱਟ ਲਿਆ, ਕੰਨ ਮੇਰਾ ਕੱਟਿਆ ਗਿਆ। ਜਦੋਂ ਮੈਂ ਬਾਹਰ ਨਿਕਲ ਕੇ ਵੇਖਿਆ, ਮੇਰੇ ਦੋ ਕੰਨਾਂ ਦੀ ਥਾਂ 'ਤੇ ਇੱਕੋ ਹੀ ਕੰਨ ਰਹਿ ਗਿਆ। ਮਹਾਰਾਜ ਜੀ ਕਹਿਣ ਲੱਗੇ, ਗੱਲ ਸੁਣ ਭਾਈ, ਕਿੰਨੇ ਸਾਲ ਹੋ ਗਏ? ਕਹਿੰਦਾ ਜੀ 90 ਸਾਲ। ਮਹਾਰਾਜ ਨੇ ਸਾਧ ਸੰਗਤ ਆਖਿਆ, ਗੱਲ ਸੁਣ ਭਾਈ, ਉਹਦੇ ਵਿੱਚ ਕੋਈ ਮੁੰਦਰ ਵੀ ਸੀ? ਕਹਿੰਦਾ ਮਹਾਰਾਜ ਉਹਦੇ ਨਾਲ ਦੀ ਮੁੰਦਰ ਅਜੇ ਵੀ ਦੂਜੇ ਕੰਨ 'ਚ ਪਾਈ ਹੋਈ ਹੈ, ਕੰਨ ਵੀ ਗਿਆ ਤੇ ਕੰਨ 'ਚ ਪਾਈ ਮੁੰਦਰ ਵੀ ਗਈ। ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ, ਮੁੰਦਰ ਵੀ ਨਾਲ ਸੀ? ਹਾਂ ਮਹਾਰਾਜ, ਕਨਾਤ ਦੇ ਥੱਲਿਓਂ ਦੀ ਪੜਦਾ ਚੁੱਕ ਕੇ ਨਾ ਮਹਾਰਾਜ ਨੇ ਹੱਥ ਕੱਢਿਆ, ਹੱਥ ਉੱਤੇ ਇੱਕ ਕੰਨ ਹੈ ਤੇ ਕੰਨ ਵਿੱਚ ਇੱਕ ਮੁੰਦਰ ਪਾਈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਲੈ ਬਈ ਵੇਖੀ ਜਰਾ, ਧਿਆਣੀ ਮਾੜਾ ਜਿਹਾ ਪਛਾਣ ਕਰਕੇ ਵੇਖ,

0: لگے کن تے مندر لبے نے ویکھی جرا تیرے ہی نے. جوگی نے جدو ویکھیا اودے نال دی مندر دوجے کن چ اجے وی پائی ہوئی ہے. جدو مندر ٹکی مت ٹکانے آ گئی کہ میں تے انہاں نوں 35-36 سالاں دا ہی سمجھدا. میں عمر دا مان کردا 110 سال دی عمر ہو گئی, ہومے دور ہو گئی. لگ پیا بینتیاں کرن کہ مہاراج کرپا کرو پردہ چکاؤ درشن کر دے. مہاراج جی آپ پردہ چکا دیو. کھما کرنا ساتھ سنگے جی جنہ چر اسی ہنکاری ہے نا گرو گرنتھ صاحب مرد ساڈے وچالے وی پردہ ہی لگیا ہوا پردہ ہے. آپ رمالے ویکھے نے, آپ چور صاحب ویکھے, آپ منجی صاحب ویکھے, آپ کاغذ ویکھے, آپ اکثر ویکھے نے. اجے تک گرو تے ویکھے ہی نہیں. کنے ویکھے گرو اجے تک گرو تے ویکھے ہی نہیں. بھاونا ساڈی بھاونا تے گل مکنی ہے. تنے نے کاہدے چوں پا لیا پتھر وچوں نہیں. ساتھ سنگ جی تنے نے اپنی شردا چپایا پتھر دی تھان تے لکڑ ہوندی, لکڑ چوں وی رب پرگٹ ہو جاندا. ہو جانا سی تروجو نو جا کے اوہدے ماتا پتا کہندے کی مت پٹھی پٹی پڑھاتی ساڈے منڈے نو. سارا دن اکھا بند کر کے بیٹھا رہندا ہے, پتھر دے اگے ہاتھ جوڑی جاندا ہے. آ گیا ترلوچن تنیا, پتھر نہیں سنتا فریاد کسی کی. تنہا کہندا نہیں نہیں محنت نہیں جاتی برباد کسی کی. محنت ہوئے محنت برباد نہیں جاندی. ساتھ سنگت جی محنت ہوئے ساڈی بھی محنت ہے پھر گل بنے گی. ہر کام وچ محنت ضروری ہے. جیڑا کوئی نوکری والا محنت نہیں نہ کرتا, افسر ایک بار ویکھن گے, دو بار, چار بار, جیڑا چھٹیاں ماری جاندا ایک دن کہنگے چلیا جا بس کر, کوئی لوڑ نہیں تیری. ہر کام وچ محنت ضروری ہے. بچے پڑھتے نے پاس تاں ہون گے جے محنت کرن گے. ایتھے بھی محنت کی بڑی لوڑ ہے. اسی کی کرتے ہیں سیوا تھوڑی مانگن بہت. سیوا کوئی ہے نہیں, منگا بڑیاں نے, بڑی لمبی لسٹ ہے ستگرہ کے چرنوں کو آنے آپ. پر ہومے کی دیوار بنی ہوئی ہے, ہومے کی کندھ بنی ہوئی ہے. جدن ہومے مٹ گئی ہومے بوجھے تاں در بوجھے. جدن ہومے مٹ گئی اس کے سمے وہ در لگ پینا. آئے ہاں تن کر کے ستگرہ کے چرنوں کی بےنتی کرنی, مر من کر کے بھی آ جائیے نیڑے. پردا چکا دیو پردا. اسی بھی بےنتی کریے مہاراج جڑا ساڈے وچالے تے تہاڈے وچالے پڑدا او چکا کر, کرپا کر دے, رحمت کر دے. کہنا مہاراج جی آپ پڑدا چکا دے. بار بار بےنتیاں کردا, بار بار ارداساں کردا. ستگراں نے بہتیاں بےنتیاں سن کے جدوں پڑدا چکایا چرناں تے ڈگ پیا. کہنا مہاراج اندر والا پڑدا وی چک دے. جویں باہرلا پڑدا چکاتا نا کرپا کر دے. ستگراں نے رکھیا سر تے میر پریا ہاتھ, بخشش کر دیتی. ساڈے تے بھی کرپا تا ہونی ہے جی ستگراں دے چرناں چ آئے ہاں. آپاں اج گرو گرنتھ صاحب مہاراج 400 سالہ منا رہے ہیں. ساریاں سنگتاں پہلا پرکاش منا رہی ہیں. کڈا وڈا گرو ہے سر, کڈی وڈی ستگراں نے ساڈے تے بخشش کیتی ہے. جو گرو گرنتھ صاحب مہاراج دی بانی دے لڑ لایا ہے شاستراں دے وچ. ساتھ سنگ جی تاڑی دے درخت دا نا لینا وی ماڑا منیا. تاڑی دا نا لینا وی ماڑا ہے. کہندے جی نا سننا وی ماڑا ہے. تاڑی دے درخت نو ہاتھ لاؤنا وی ماڑا ہے. سپرش کرنا وی ماڑا ہے. تاڑی دے درخت نو ویکھنا وی ماڑا ہے. کیوں اتنا ماڑا منیا ہے؟ کیونکہ وہ شراب نکل گئی, اس کر کے ماڑا من گیا. تاڑی دے درخت دا نا سننا وی ماڑا ہے. وہ نا لینا بھی ماڑا, وہ سپرش کرنا بھی ماڑا, تاڑی کے درخت نو ویکھنا بھی ماڑا. پر گرو گرنتھ صاحب مہاراج دی جیڑی پہلی بیڑ لکھی گئی نا جنوں پوتھی صاحب کا درجہ ملیا, پوتھی پرمیشر کا تھان, جیڑی ہرمندر صاحب پرکاش ہوئی ہے, جڑا آپ 400 سالہ منا رہے ہیں. ساتھ سنگت اج تو 400 سال پہلا گرو ارجن دیو مہاراج نے جیڑی بیڑ تیار کیتی سی جنوں پوتھی صاحب کیا گیا, وہ تاڑی دے درخت تے کیتی سی. نہ لینا بھی تاڑی دا ماڑا, نہ سننا بھی ماڑا, نہ سپرش کرنا بھی ماڑا, اکھاں نال ویکھنا بھی ماڑا. تاڑی دے درخت تو بنایا کاغذ, تے کاغذ دے اتے شبد لکھ دتا, بانی لکھ دتی. اے گرو ساڈا ایڈا مہان ہے, وہ تاڑی نوں وی متھے ٹکن لگ پیا. تاڑی دا نام ہی ماڑا سی, سننا بھی ماڑا سی, پر وہ تاڑی نو متھے ٹکے. جیڑی کرتارپور صاحب بیڑ پئی ہے نا, ਕਰਤਾਰਪੁਰ ਸਾਹਿਬ, ਉਹ ਕਰਤਾਰਪੁਰ ਸਾਹਿਬ ਵਾਲੀ ਬੀੜ ਤਾੜੀ ਦੇ ਦਰਖਤ ਦੀ ਬਣੀ ਹੋਈ, ਉਹ ਕਾਗਜ਼ ਤਾੜੀ ਦੇ ਦਰਖਤ ਹੈ, ਐਡਾ ਸਤਿਕਾਰ, ਉਹ ਤਾੜੀ ਦੇ ਦਰਖਤ ਨੂੰ ਲੋਕਾਂ ਨੇ ਮੱਥੇ ਟੇਕ ਕੇ ਉਹਦਾ ਵੀ ਸਤਿਕਾਰ ਹੋਇਆ ਕਾਗਜ਼ ਦਾ। ਅੱਜ ਸਤਿਗੁਰਾਂ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਮੰਜੀ ਦੇ ਉੱਤੇ ਪ੍ਰਕਾਸ਼ ਹੈ। ਸਾਧ ਸੰਗਤ, ਕਿੰਨੇ ਦੀ ਮੰਜੀ ਸਾਹਿਬ ਹੋਏਗੀ? 250 ਦੀ, 300 ਦੀ, 500 ਦੀ? ਇੱਥੇ 50 ਲੱਖ ਦਾ ਬੈੱਡ ਲਿਆਓ, ਕਿਸੇ ਨੇ ਉਹਨੂੰ ਬੈੱਡ ਸਾਹਿਬ ਨਹੀਂ ਕਹਿਣਾ ਜਿੱਥੇ ਆਪਾਂ ਪੈਂਦੇ ਹਾਂ। ਕੋਈ ਕਹਿੰਦਾ ਮੰਤਰੀ ਜਿਹੜੇ ਬੈੱਡ ਤੇ ਪੈਂਦਾ ਉਹ ਬੈੱਡ ਸਾਹਿਬ ਕਿੱਥੇ ਦਰਸ਼ਨ ਕਰ ਆਈ? ਕੋਈ ਨਹੀਂ ਜਾਂਦਾ। ਸਾਡੇ ਘਰਾਂ ਵਿੱਚ ਦਾਦਾ 20-20 ਹਜ਼ਾਰ ਦੇ ਬੈੱਡ ਪੈਣੇ, ਕਿਹੜਾ ਕਹਿੰਦਾ ਦਰਸ਼ਨ ਕਰ ਆਓ? ਬੈੱਡ ਸਾਹਿਬ ਕਹਿੰਦੇ ਹੀ ਕੋਈ ਨਹੀਂ। ਇੱਥੇ ਭਾਵੇਂ 200 ਦੀ ਹੋਵੇ ਮੰਜੀ, ਮਰਦਾ ਸਰੂਪ ਉੱਤੇ ਪ੍ਰਕਾਸ਼ ਕਰਤਾ ਤੇ ਮੰਜੀ ਸਹਿਬ ਬਣ ਗਈ। ਰਮਾਲਾ ਅਸੀਂ ਕੱਪੜੇ ਪਾਏ ਨੇ, ਭਾਵੇਂ ਕੋਈ ਸਾਧ ਸੰਗਤ ਲੱਖ ਰੁਪਏ ਦਾ ਕੋਟ ਸਵਾ ਕੇ ਭਾਲੇ, ਕਿਸੇ ਨੇ ਕੋਟ ਸਾਹਿਬ ਨਹੀਂ ਕਹਿਣਾ। 50 ਰੁਪਏ ਦਾ ਰੁਮਾਲਾ ਲਿਆ, ਉਹ ਲੋਕ ਰੁਮਾਲਾ ਸਾਹਿਬ ਕਹਿਣਗੇ। ਗਿੱਠ ਦਾ ਕੱਪੜਾ ਹੈ, ਮਹਾਰਾਜ ਦੇ ਨਾਲ ਲੱਗ ਗਿਆ, ਪਲਕ ਸਹਿ ਬਣ ਗਈ, ਰੁਮਾਲਾ ਸਹਿ ਬਣ ਗਿਆ, ਮੰਜੀ ਸਹਿ ਬਣ ਗਿਆ। ਸਾਧ ਸੰਗਤ ਜੀ, ਗੁਰੂ ਸਾਡਾ ਐਡਾ ਮਹਾਨ, ਜਿਹੜਾ ਲੱਕੜ ਨਾਲ ਵੀ ਸਹਿਬ ਲਾ ਰਿਹਾ, ਇੱਕ ਕੱਪੜੇ ਨਾਲ ਵੀ ਸਹਿਬ ਲਾ ਰਿਹਾ, ਉਹ ਦੁੱਖ ਦੀ ਗੱਲ ਇਹ ਹੈ ਅਸੀਂ ਉਸ ਗੁਰੂ ਦੇ ਲੜਨ ਲੱਗ ਕੇ ਅਜੇ ਤੱਕ ਮਨਮੁੱਖਾਂ ਤੋਂ ਗੁਰਮੁਖ ਨਹੀਂ ਬਣੇ। ਮੱਥੇ ਬੜੇ ਟੇਕੇ ਆਪਾਂ, ਨੇੜੇ ਬੜਾ ਆਏ, ਸਤਿਗੁਰਾਂ ਦੀ ਰੋਜ਼ ਬਾਣੀ ਪੜ੍ਹਦੇ ਹਾਂ, ਪ੍ਰਕਾਸ਼ ਕਰਦੇ ਹਾਂ, ਪਰ ਅੰਦਰ ਅਜੇ ਵੀ ਮਨਮਤ ਘਰ ਕਰ ਚੁੱਕੀ ਹੈ, ਗੁਰਮਤ ਅਜੇ ਹਿਰਦੇ 'ਚ ਨਹੀਂ ਲੱਗ। ਸਾਡਾ ਗੁਰੂ ਐਡਾ ਮਹਾਨ ਹੈ, ਆਪਾਂ 400 ਸਾਲਾਂ ਮਨਾਉਣਾ ਹੈ, ਸਵਾਲ ਤਾਂ ਹੈ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤੇ ਸਾਡੇ ਅੰਦਰ ਬਾਣੀ ਦਾ ਪ੍ਰਕਾਸ਼ ਹੋ ਗਿਆ ਅੰਦਰ, ਤੇ ਜਿਨ੍ਹਾਂ ਦੇ ਅੰਦਰ ਬਾਣੀ ਦਾ ਪ੍ਰਕਾਸ਼ ਹੋ ਗਿਆ ਉਹਨਾਂ ਦਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਗਿਆ। ਸਾਧ ਸੰਗਤ, ਜਿਨ੍ਹਾਂ ਦਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਗਿਆ, ਮਹਾਰਾਜ ਜੀ ਕਹਿੰਦੇ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਚਿਹਰਾ, ਉਹ ਸਾਨੂੰ ਸਤਿਗੁਰੂ ਐਡਾ ਮਾਣ ਦੇ ਰਹੇ। ਪਰ ਆਓ ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ ਹੈ, ਗੱਲਾਂ ਨਾਲ ਨਹੀਂ ਜੁੜਿਆ ਜਾਣਾ। ਪ੍ਰੀਤਮ ਕੇ ਦੇਸ਼ ਕੈਸੇ ਬਾਤਾਂ ਲੱਗਿਆ ਜਾਈਏ, ਗੱਲੀ ਅਸੀਂ ਚੰਗੀਆਂ, ਗੱਲਾਂ ਨਾਲ ਤੇ ਸਾਰੀ ਆਪਾਂ ਚੰਗੇ ਹਾਂ, ਪਰ ਮਨ ਕਰਕੇ ਨੇੜੇ ਹੋਈਏ। ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਅੰਮ੍ਰਿਤ ਛਕ ਰਹੀਆਂ ਨੇ, ਇੱਥੇ ਵੀ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਗੁਰੂ ਪਿਆਰਿਓ, ਇਹ ਜਿਹੜਾ ਸਮਾਗਮ ਹੈ ਇਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ, ਸੰਤ ਮਾਨਿਓ ਗ੍ਰੰਥ ਚੇਤਨਾ ਸਮਾਗਮ ਨਹੀਂ ਹੈ ਕਿ ਸੰਤਾਂ ਨੂੰ ਮੰਨੋ ਤੇ ਬਾਬੇ ਆ ਕੇ ਤੇ ਖੜੇ ਹੋ ਜਾਓ, ਬਾਬੇ ਆ ਕੇ ਤੇ ਜਕਾਰੇ ਲਾ ਦਿਓ, ਇਹ ਕੰਮ ਨਹੀਂ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇਹ ਜਿਹੜਾ ਸਮਾਗਮ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਚੇਤਨਤਾ ਹੀ ਲਿਆਉਣ ਵਾਸਤੇ ਹੈ, ਜੋ ਕਿ ਹਰ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਇਲਾਕਿਆਂ ਦੇ ਹਿਸਾਬ ਨਾਲ ਹਰ ਇਲਾਕੇ ਵਿੱਚ ਇੱਕ ਇੱਕ ਸਮਾਗਮ ਦਿੱਤਾ ਜਾਂਦਾ ਹੈ। ਆਪਣੇ ਇਲਾਕੇ ਵਿੱਚ ਇਹ ਹੁਣ ਖਰੜ ਦਾ 3 ਦਿਨ ਦਾ ਆਪਾਂ ਸਮਾਗਮ ਰੱਖਿਆ, ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੇ ਆਪੋ ਆਪਣੇ ਨਾਮ ਅੰਮ੍ਰਿਤ ਛਕਣ ਵਾਸਤੇ ਲਿਖਾਉਣੇ ਨੇ, ਕਿਉਂਕਿ ਕੱਲ੍ਹ ਨੂੰ ਸ਼ਾਮ 5 ਵਜੇ ਇੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। 51 ਪ੍ਰਾਣੀਆਂ ਦੇ ਨਾਮ ਆਏ ਨੇ ਅਜੇ ਕੇਵਲ ਅੰਮ੍ਰਿਤ ਛਕਣ ਵਾਸਤੇ, ਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਭਾਵੇਂ ਦਾਸ ਤੋਂ ਕੱਲ੍ਹ ਹਾਜ਼ਰੀ ਨਹੀਂ ਭਰੀਗੀ ਕਿਉਂਕਿ ਸੂਲਰ ਘਰਾਟ ਅੰਮ੍ਰਿਤ ਸੰਚਾਰ ਹੋਣਾ ਸੀ, ਦਾਸ ਨੂੰ ਉੱਥੇ ਜਾਣਾ ਪਿਆ ਕਿਉਂਕਿ ਉੱਥੇ ਵੀ ਸੰਗਤ ਦਾ ਬੜਾ ਪ੍ਰੇਮ ਸੀ। ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਅੱਜ ਇਕੱਠ ਬਹੁਤ ਹੈ, ਕੋਈ ਹਿਸਾਬ ਨਹੀਂ, ਬੇਸ਼ੁਮਾਰ ਸੰਗਤ ਬੈਠੀ ਹੈ, ਪਰ ਆਨੰਦ ਤਾਂ ਆਉਣਾ ਹੈ ਜਦੋਂ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣਗੀਆਂ, ਗੁਰੂ ਕੇ ਜਹਾਜ਼ ਚੜ੍ਹਨਗੀਆਂ। ਫਸਲ ਜਿੱਡੀ ਮਰਜ਼ੀ ਵਧੀਆ ਹੋਵੇ, ਪਤਾ ਝਾੜ ਤੋਂ ਲੱਗਦਾ। ਸਾਧ ਸੰਗਤ, ਇਕੱਠ ਭਾਵੇਂ ਜਿੰਨਾ ਮਰਜ਼ੀ ਹੋਵੇ, ਪਤਾ ਅੰਮ੍ਰਿਤ ਸੰਚਾਰ ਤੋਂ ਲੱਗਦਾ ਕਿੰਨੀਆਂ ਸੰਗਤਾਂ ਅੰਮ੍ਰਿਤ ਛਕਦੀਆਂ। ਤੇ ਵੀਰਾਂ ਭਰਾਵਾਂ ਨੂੰ, ਭੈਣਾਂ ਨੂੰ ਇਹ ਬੇਨਤੀ ਹੈ ਕਿ ਸਮੇਤ ਪਰਿਵਾਰਾਂ ਦੇ, ਕਿ ਜੇ ਸਾਰਾ ਪਰਿਵਾਰ ਛਕੇ ਉਹਦੇ ਵਰਗੀ ਰੀਤ ਨਹੀਂ, ਸਾਰਾ ਪਰਿਵਾਰ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹੀਏ, ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਮਿਲਣੀ, ਸਾਰੇ ਪਰਿਵਾਰ ਵਾਸਤੇ ਮਿਲਣੀ। ਕਈ ਵਾਰੀ ਘਰਾਂ ਦੇ ਵਿੱਚ ਕੀ ਹੁੰਦਾ, ਇੱਕ ਦਾ ਮੂੰਹ ਗੁਰੂ ਵਾਲੇ ਪਾਸੇ, ਇੱਕ ਕਿਤੇ ਹੋਰ ਜਾਂਦਾ, ਉਹ ਘਰ ਤੇ ਨਰਕ ਬਣ ਜਾਂਦਾ, ਉਹ ਕੋਈ ਉਧਰ ਨੂੰ ਖਿੱਚਦਾ, ਕੋਈ ਉਧਰ ਨੂੰ ਖਿੱਚਦਾ, ਉਹ ਕਾਹਦਾ ਜੀਵਨ ਹੈ? ਸਾਧ ਸੰਗਤ, ਇੱਕ ਦੇ ਬਣਨਾ, ਇੱਕ ਤੇ ਰੱਖਣਾ ਭਰੋਸਾ, ਕਿਤੇ ਉਹ ਗੱਲ ਨਾ ਬਣੇ। ਇੱਕ ਸੀ ਉਹ ਛਾਕਾ ਆ ਅੰਮ੍ਰਿਤ, ਘਰ ਵਾਲੇ ਨੂੰ ਕਹਿੰਦਾ ਮੈਂ ਤੇ ਅੰਮ੍ਰਿਤ ਛਕਣ ਜਾਣਾ, ਘਰ ਵਾਲੀ ਕਹਿੰਦੀ ਨਾ ਜਾ, ਜੇ ਅੰਮ੍ਰਿਤ ਛਕ ਕੇ ਆਏਗਾ ਨਾ ਮੈਂ ਤੇਰਾ ਅੰਮ੍ਰਿਤ ਤੋੜ ਦੇਣਾ। ਉਹ ਕਹਿੰਦਾ ਨਹੀਂ ਮੈਂ ਤੇ ਅੰਮ੍ਰਿਤ ਛਕ ਕੇ ਆਉਣਾ, ਬਾਬੇ ਆਏ ਨੇ ਮੈਂ ਤੇ ਛਕਣਾ ਹੀ ਛਕਣਾ। ਖੜੇ ਪੈ ਗਿਆ, ਗਿਆ ਤੇ ਛਕ ਆਇਆ, ਕਿਰਪਾਨ ਪਾਈ ਹੋਈ, ਦਾੜਾ ਰੱਖਿਆ ਹੋਇਆ, ਜਦੋਂ ਆ ਗਿਆ ਘਰ ਘਰ ਵਾਲੀ ਨੂੰ ਚੜ ਗਿਆ ਗੁੱਸਾ, ਕਹਿੰਦੀ ਤੈਨੂੰ ਕਿਹਾ ਸੀ ਅੰਮ੍ਰਿਤ ਨਾ ਛੱਕ ਕੇ ਆਈ, ਤੂੰ ਛੱਕ ਆਇਆ। ਉਹ ਕਹਿਣ ਲੱਗਾ ਭਾਗਵਾਨ ਮੈਨੂੰ ਤੇ ਅਸਰ ਹੋ ਗਿਆ ਮਹਾਂਪੁਰਖਾਂ ਦਾ, ਮੈਂ ਤੇ ਛੱਕ ਆਇਆ। ਕਹਿੰਦੀ ਚੰਗਾ ਫਿਰ ਦੇਖਾਂਗੇ ਕਿੰਨਾ ਚਿਰ ਕਿਰਪਾਨ ਰਹਿੰਦੀ ਤੇਰੀ, ਇਹ ਨੀ ਪੈਣੀ। ਉਹ ਕਹਿਣ ਲੱਗਾ ਮੈਂ ਤੋੜ ਨਿਭਾਵਾਂਗਾ। ਉਹ ਕਹਿੰਦੀ ਮੈਂ ਨਿਭਾਉਣ ਨਹੀਂ ਦੇਣੀ। ਥੋੜੇ ਦਿਨ ਲੰਘੇ, ਸਾਧ ਸੰਗਤ ਜੀ ਉਹਨੇ ਆਪਣੇ ਬੱਚੇ ਨੂੰ ਚੁੱਕਿਆ। ਜਦੋਂ ਬੱਚੇ ਨੂੰ ਚੁੱਕਿਆ ਤੇ ਉਹ ਬੀਬੀ ਬੱਚੇ ਨੂੰ ਥੋੜਾ ਜਿਹਾ ਝਿੜਕ ਦਿਆ ਕਰੇ, ਉਹਨੂੰ ਹੱਥ ਲਾ ਦਿਆ ਕਰੇ, ਬੱਚਾ ਰੋਣ ਲੱਗ ਜਾ ਕਰੇ। ਉਹ ਕਹਿੰਦਾ ਮੇਰਾ ਮੁੰਡਾ ਰੋਂਦਾ ਕਿਉਂ ਹੈ? ਉਹ ਕਹਿਣ ਲੱਗੀ ਤੇਰੀ ਕਿਰਪਾਨ ਤੋਂ ਡਰਦਾ, ਇਹ ਤਾਂ ਰੋਂਦਾ ਕਿਰਪਾਨ ਤੋਂ ਡਰਦਾ। ਉਹਨੇ ਆਖਿਆ ਵੀ ਬੱਚੇ ਨੂੰ ਤੇ ਚੁੱਕਣਾ ਹੀ ਹੈ, ਚਲੋ ਕਿਰਪਾਨ ਲਾ ਦਿੰਦੇ। ਕਿਰਪਾਨ ਲਾ ਦਿੱਤੀ। ਥੋੜੇ ਦਿਨ ਲੱਗੇ, ਮੈਂ ਦੇ ਅੱਗੇ ਉਹ ਮੱਝ ਦੀ ਧਾਰ ਕੱਢਦਾ ਹੈ, ਉਹ ਅੱਗੇ ਗੁਤਾਵਾ ਕਰਦੀ ਹੈ, ਪੱਠੇ ਪਾਉਂਦੀ ਹੈ, ਸੂਈ ਲੈ ਲਈ ਹੱਥ ਵਿੱਚ। ਜਦੋਂ ਉਹ ਧਾਰ ਕੱਢਣ ਲੱਗਿਆ ਕਰੇ, ਸੂਈ ਮਾਰ ਦਿਆ ਕਰੇ, ਲੱਤ ਮਾਰਿਆ ਕਰੇ ਮੱਝ, ਬਾਲਟੀ ਉਹ ਗੁਜ਼ਰਦੀ। ਉਹ ਕਹਿਣ ਲੱਗਾ ਮੱਝ ਕਿਉਂ ਲੱਤ ਮਾਰਦੀ? ਕਈ ਵਾਰੀ ਕਛਹਿਰੇ ਤੋਂ ਡਰਦੀ। ਸਮਾਂ ਲੰਘ ਗਿਆ, ਅੱਜ ਕੁਛ ਕੱਲ ਕੁਛ, ਇੱਕ ਦਿਨ ਮਹਾਂਪੁਰਖ ਆ ਗਏ ਬਾਬੇ। ਉਹ ਕਹਿੰਦੇ ਦੇਖੀਏ ਤੇ ਸਹੀ, ਸਾਡੇ ਸੇਵਕ ਦਾ ਕੀ ਹਾਲ ਹੈ? ਆ ਕੇ ਕਹਿੰਦੇ ਪ੍ਰੇਮੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦਾ ਜੀ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਨੀ, ਇਹਦੇ ਤਾਂ ਬੋਤੀ ਜੀ ਕਾ ਖਾਲਸਾ, ਬੋਤੀ ਜੀ ਕੀ ਫਤਿਹ। ਇੱਥੇ ਵਾਹਿਗੁਰੂ ਕਾ ਖਾਲਸਾ ਨਹੀਂ ਹੈ, ਧਿਆਨ ਦਿਓ। ਕਈਆਂ ਪਿੰਡ, ਕਈਆਂ ਥਾਵਾਂ ਤੇ ਤੇ ਇਹੀ ਹਾਲ ਹੈ। ਕਈ ਥਾਵਾਂ ਤੇ ਬੀਬੀਆਂ ਨੀ ਅਮਰ ਸਿੰਘ ਨੂੰ ਮੰਨਦੀਆਂ, ਕਈ ਥਾਵਾਂ ਤੇ ਵੀਰ ਨੀ ਮੰਨਦੇ। ਪਰ ਇਹ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ, ਪਤੀ ਪਤਨੀ ਉਹ ਕੌਣ ਦੇ ਹੱਕ ਦੇ ਨੇ ਜਿਹਨਾਂ ਦੇ ਮਨ ਇੱਕ ਨੇ? ਤੇ ਮਨ ਬਣਾਓ, ਮਨ ਮਾਨਿਆ ਤਾਂ ਹਰ ਜਾਣਿਆ। ਅੰਮ੍ਰਿਤ ਛਕਣਾ ਤੇ ਸਾਰੇ ਪਰਿਵਾਰ ਨੇ ਸਮੇਤ ਬੱਚਿਆਂ ਦੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਆਖੀਏ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦਿਓ, ਰਹਿਮਤ ਕਰ ਦਿਓ। ਜਿਵੇਂ ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਪੁਰਾਣੇ ਗੁਰਸਿੱਖਾਂ ਤੇ, ਗਨਕਾ ਪਾਪਣ ਵਰਗੀਆਂ ਤਰੀਆਂ, ਅਜਾਮਲ ਪਾਪੀ ਵਰਗੇ ਤਰੇ, ਕਿਰਪਾ ਕਰ ਦਿਓ ਸਾਡੇ ਤੇ ਵੀ, ਬਖਸ਼ਿਸ਼ ਕਰ ਦਿਓ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਕਿਆ ਹੋ, ਸੰਗਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾਹੋ। ਮਹਾਰਾਜ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਵਿਸ਼ੇ ਵਿਕਾਰਾਂ ਦੀ, ਤੇ ਕਿਰਪਾ ਕਰੋ ਜੀਵਨ ਬਣਾ ਦਿਓ। ਸਾਧ ਸੰਗਤ ਜੀ ਸੁਣ ਦਾ ਫਾਇਦਾ ਤਾਂ ਜੇ ਮੰਨੀਏ, ਰੰਗ ਚੜ ਜਾਵੇ। ਕਈਆਂ ਨੂੰ ਵੀਹ ਸਾਲ ਹੋ ਗਏ ਕੋਈ ਜੀਵਨ ਨਹੀਂ ਬਣਦਾ। ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਵੱਧ ਤੋਂ ਵੱਧ ਮਨ ਬਣਾਓ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ। ਇੱਕ ਕਿਨਕਾ ਵੀ ਜਿਹਦੇ ਹਿਰਦੇ ਚ ਵੱਸ ਗਿਆ, ਜੀਵਨ ਬਣ ਗਿਆ। ਇੱਕ ਕਿਨਕਾ ਵੀ ਜਿਹਨਾਂ ਨੇ ਵਸਾ ਲਿਆ, ਜੀਵਨ ਬਣ ਗਿਆ। ਆਓ ਮਨ ਬਣਾਈਏ, ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਨਾਮ ਲਿਖਾਓ, ਤਾਂ ਹੀ ਜੀਵਨ ਬਣੇਗਾ। ਸਾਧ ਸੰਗਤ ਜੀ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ।
1: ਖੇਤ
0: ਸੂਰਮਾ ਉਹ ਹੈ ਜਿਹੜਾ ਧਰਮ ਵਾਸਤੇ ਲੜਦਾ, ਜਿਹੜਾ ਕੌਮ ਵਾਸਤੇ ਲੜਦਾ। ਸੋ ਆਓ ਅਸੀਂ ਆਪਣੇ ਪੰਥ ਦੀ ਰਾਖੀ ਕਰਨੀ ਹੈ, ਜਰਾ ਧਿਆਨ ਦੇਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਬੇਅਦਬੀ ਹੋਈ ਹੈ ਥਾਂ ਥਾਂ ਤੇ। ਕਿਉਂ ਹੋਈ ਹੈ? ਅਸੀਂ ਸੁੱਤੇ ਹੋਏ, ਸਾਧ ਸੰਗਤ ਸਾਡੇ 'ਚ ਫੁੱਟ ਪਈ ਹੋਈ ਹੈ। ਆਓ ਅੱਜ ਜਾਗਣ ਦੀ ਲੋੜ ਹੈ। ਇੱਕ ਬੇਨਤੀ ਹੈ, ਆਪਾਂ ਆਪਣੇ ਪੰਥ ਦਾ ਪ੍ਰਚਾਰ ਪਿਆਰ ਨਾਲ ਕਰਨਾ ਹੈ। ਹਥਿਆਰ ਨਹੀਂ ਚੁੱਕਣੇ, ਹਥਿਆਰਾਂ ਨਾਲ ਛਕਾਇਆ ਅੰਮ੍ਰਿਤ ਥੋੜਾ ਚਿਰ ਹੀ ਰਹਿੰਦਾ। ਪਿਆਰ ਨਾਲ ਆਪਣੇ ਪੰਥ ਨੂੰ ਪ੍ਰਫੁੱਲਤ ਕਰਨਾ ਹੈ। ਇੱਕ ਨੂੰ, ਦੋ ਨੂੰ, ਚਾਰ ਨੂੰ, ਦਸ ਨੂੰ, ਜਿੰਨਿਆਂ ਨੂੰ ਜੋੜਿਆ ਜਾ ਸਕਦਾ ਜੋੜੀਏ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਸਤਿਗੁਰ ਬਖਸ਼ਿਸ਼ ਕਰਨ, ਜੀਵਨ ਬਣੇ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇੱਕ ਨੂੰ, ਦੋ ਨੂੰ, ਚਾਰ ਨੂੰ, ਦਸ ਨੂੰ, ਜਿੰਨਿਆਂ ਨੂੰ ਜੋੜਿਆ ਜਾ ਸਕਦਾ ਜੋੜੋ। ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰੋ, ਜਿਹੜੇ ਪਹਿਲਾਂ ਅੰਮ੍ਰਿਤ ਛੱਕ ਕੇ, ਜਿਨ੍ਹਾਂ ਨੇ ਕਹਿਤਾਂ ਕੀਤੀਆਂ ਨੇ, ਭੁੱਲ ਹੋ ਗਈ, ਗਲਤੀ ਹੋ ਗਈ, ਉਹ ਦੁਬਾਰਾ ਪੰਜ ਪਿਆਰਿਆਂ ਦੇ ਸਾਹਮਣੇ ਆ ਕੇ ਅੰਮ੍ਰਿਤ ਛੱਕ ਕੇ ਤੇ ਗੁਰੂ ਕੇ ਜਹਾਜ਼ੇ ਚੜ੍ਹੋ, ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣੀਏ। ਆਪ ਜੀ ਦੇ ਚਰਨਾਂ 'ਚ ਜ਼ਰੂਰੀ ਬੇਨਤੀ ਹੈ ਕਿ ਅੱਜ ਸਮਾਂ ਘੱਟ ਲੱਗਿਆ, ਕਿਉਂਕਿ ਕੁਝ ਸਾਊਂਡ ਦੀ ਖਰਾਬੀ ਹੋਣ ਕਾਰਨ, ਜੋ ਕਿ ਆਪ ਜੀ ਨੇ ਵੇਖਿਆ ਹੀ ਹੈ। ਪਰ ਚਲੋ, ਕੱਲ੍ਹ ਦਾ ਜਿਹੜਾ ਆਪਣਾ ਦੀਵਾਨ ਬਾਕੀ ਹੈ, ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਆਉਣਾ ਹੈ। ਇਕੱਠ ਬਹੁਤ ਜ਼ਿਆਦਾ ਹੈ, ਤੁਹਾਡੇ ਟਰੈਕਟਰ ਟਰਾਲੀਆਂ ਲੰਘਾਉਂਦਿਆਂ ਲੰਘਾਉਂਦਿਆਂ ਸਮਾਂ ਬਹੁਤ ਲੱਗ ਜਾਣਾ, ਬਾਹਰ ਕੱਢਦਿਆਂ ਸਮਾਂ ਬਹੁਤ ਲੱਗ ਜਾਣਾ। ਤੇ ਹੁਣ ਇਹ ਬੇਨਤੀ ਹੈ, ਜਿੱਥੇ ਇੰਨਾ ਸਮਾਂ ਬੈਠੇ ਹੋ ਹਾਜ਼ਰੀ ਅਰਦਾਸ ਵਿੱਚ ਲੱਗਣੀ ਹੈ। ਮਰਜ਼ੀ ਤੁਹਾਡੀ ਹੈ, ਹਾਜ਼ਰ ਹੋਣਾ ਹੈ ਕਿ ਗੈਰ ਹਾਜ਼ਰ ਹੋਣਾ ਹੈ, ਹਾਜ਼ਰੀ ਲੱਗਣੀ ਹੈ ਅਰਦਾਸ ਵਿੱਚ। ਜਿੱਥੇ ਇੰਨਾ ਸਮਾਂ ਬਹਿ ਗਏ, ਹੁਣ ਕੋਈ ਪ੍ਰੇਮੀ ਕਾਹਲ ਨਾ ਕਰੇ ਜਾਣ ਦੀ, ਪੰਜ ਦਸ ਮਿੰਟਾਂ ਦੇ ਵਿੱਚ ਵਿੱਚ ਸਮਾਪਤੀ ਹੋ ਜਾਣੀ ਹੈ, ਅਰਦਾਸ ਹੋ ਜਾਣੀ ਹੈ। ਆਪਾਂ ਅਰਦਾਸ ਵਿੱਚ ਸਾਵਧਾਨ ਹੋ ਕੇ ਤੇ ਮਹਾਰਾਜ ਜਾਣਗੇ ਤੇ ਬਾਅਦ ਵਿੱਚ ਜਾਣਾ ਹੈ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾਰੀ ਕਰਨੀ। ਜਿਵੇਂ ਭਾਈ ਤਿਲਕੂ ਨੂੰ ਸਤਿਗੁਰਾਂ ਨੇ ਸਿੱਖੀ ਦੀ ਦਾਤ ਦਿੱਤੀ, ਉਹ ਜੋਗੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਹੇਸ਼ਾ ਜੋਗੀ ਸੀ, ਜਿਹਦਾ ਨਾਮ ਸੀ ਜਿਹੜਾ, ਉਹ ਮਰ ਦੇ ਚਰਨਾਂ ਵਿੱਚ ਜੁੜਿਆ, ਚਰਨਾਂ ਅੰਮ੍ਰਿਤ ਪ੍ਰਾਪਤ ਕੀਤਾ, ਬਖਸ਼ਿਸ਼ ਹੋਈ ਸਤਿਗੁਰਾਂ ਦੀ। ਸਾਡੇ ਤੇ ਵੀ ਕਿਰਪਾ ਹੋਵੇ, ਕੱਲ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਵੱਧ ਤੋਂ ਵੱਧ ਸੰਗਤ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਗੁਰੂ ਕੇ ਜਹਾਜ਼ੇ ਚੜ੍ਹੋ। ਇਹ ਸਾਡੇ ਜੀਵਨ ਦਾ ਅਸਲੀ ਮਨੋਰਥ ਹੈ। ਸਤ ਸੰਗਤ ਬਹੁ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪਹੁਲ ਖੰਡ ਧਾਰ ਹੋਏ ਜਨਮ। ਅੰਮ੍ਰਿਤ ਛਕਣ ਤੋਂ ਬਿਨਾਂ ਗੱਲ ਨਹੀਂ ਬਣਨੀ, ਮਨ ਬਣਾਓ, ਆਪੋ ਆਪਣੇ ਨਾਮ ਲਿਖਾਓ ਪ੍ਰਬੰਧਕਾਂ ਕੋਲ, ਤੇ ਕੱਲ ਨੂੰ ਸ਼ਾਮ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ। ਇਸੇ ਤਰ੍ਹਾਂ ਕੱਲ ਦੇ ਦੀਵਾਨ ਵਿੱਚ ਵੀ ਹਾਜ਼ਰੀ ਭਰਨੀ ਹੈ, ਲਾਹਾ ਲੈਣਾ, ਜਿੱਥੇ ਆਪ ਆਉਣਾ ਹੋਰਨਾਂ ਨੂੰ ਲੈ ਕੇ ਆਉਣਾ, ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ। ਜ਼ਰੂਰੀ ਬੇਨਤੀ, ਅਰਦਾਸ ਤੋਂ ਬਾਅਦ ਜਾਣਾ ਸਾਰਿਆਂ ਨੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਸਤਿਗੁਰਾਂ ਦਾ ਸਤਿਕਾਰ ਬਰਕਰਾਰ ਰੱਖਣਾ ਹੈ, ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ, ਆਓ ਹੋਈਆਂ ਭੁੱਲਾਂ ਦੀ ਖਿਮਾ। ਕੱਲ ਦੇ ਦੀਵਾਨ ਚ ਫਿਰ ਵੱਧ ਚੜ ਕੇ ਹਾਜ਼ਰੀ ਭਰਨੀ, ਅੱਜ ਸਮਾਂ ਵੀ ਕੁਝ ਲੇਟ ਹੋ ਗਿਆ, ਕੱਲ ਨੂੰ ਜਲਦੀ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ ਤੇ ਆਨੰਦ ਪ੍ਰਾਪਤ ਕਰਨਾ, ਲਾਹਾ ਲੈਣਾ। ਸਾਰੀ ਸੰਗਤ ਪੜ੍ਹਿਓ ਗੱਜ ਵੱਜ ਕੇ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਸਤਿਗੁਰਾਂ ਦੇ ਹੁਕਮਨਾਮੇ। ਸਤਿਗੁਰ ਜਾਣਗੇ ਫਿਰ ਜਾਣਾ, ਪਹਿਲਾਂ ਨਹੀਂ ਕਿਸੇ ਨੇ ਜਾਣਾ। ਸਾਰੇ ਪੜ੍ਹਿਓ।

ਉਹਦੇ ਚਰਨਾਂ ਵਿੱਚ ਦੇਤੀ ਹੈ। ਜਿਹੜੀ ਸੰਗਤ ਨੇ ਕੀਰਤਨ ਭੇਟਾ ਦੇਣ ਆਉਂਦੀ ਹੈ ਭਾਈ, ਸੁਣ ਕੇ ਪੱਲੇ ਬੰਨੋ, ਇਹ ਸਭ ਤੋਂ ਵੱਡੀ ਭੇਟਾ ਹੈ। ਬਾਕੀ ਫੇਰ ਵੀ ਜੇ ਤੁਹਾਡੇ ਅੰਦਰ ਪ੍ਰੇਮ ਹੈ ਭੇਟਾ ਦੇਣੀ ਹੈ, ਕਿਸੇ ਨੇ ਇੱਥੇ ਮੱਥਾ ਨਹੀਂ ਟੇਕਣਾ, ਮੱਥਾ ਮਹਾਰਾਜ ਦੇ ਚਰਨਾਂ 'ਚ ਟੇਕਣਾ। ਜੇ ਸੱਚਮੁੱਚ ਭੇਟਾ ਦੇਣੀ ਚਾਹੁੰਦੇ ਹੋ ਕੱਲ ਨੂੰ ਅੰਮ੍ਰਿਤ ਛਕਣ ਵਾਸਤੇ ਤਿਆਰ

ਇੱਕ ਜਕਾਰਾ ਹੋਇਆ ਪੰਜ ਲੱਗਣਗੇ ਕਾਹਦੀ ਖੁਸ਼ੀ ਵਿੱਚ, ਜਿਨ੍ਹਾਂ ਨੇ ਅਮਰਤ ਛਕ ਲਿਆ ਅਤੇ ਜਿਹੜੇ ਮਨ ਬਣਾਉਣਗੇ ਉਸ ਖੁਸ਼ੀ ਵਿੱਚ। ਸਾਰਿਆਂ ਨੇ ਗੱਜ ਵੱਜ ਕੇ ਬੋਲਣਾ ਭਾਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਮੁੰਦ ਸਾਗਰ ਹੋਵੇ ਬਹੁਤ ਸਾਰਾ। ਉੱਥੇ ਇੱਕ ਨਹਿ ਤਰਦੀ ਸੀ ਇੱਕ ਦਰਿਆ, ਪਰ ਸਮੁੰਦ ਸਾਗਰ ਹੋਵੇ ਬਹੁਤ ਸਾਰਾ। ਗੁਰਸਿੱਖ ਲੰਘ ਗੁਰੂ ਪੈ ਜਾਈ, ਗੁਰਸਿੱਖ ਲੰਘ ਗੁਰੂ ਪੈ ਜਾਈ। ਚੱਖੜ ਚਾਗੀ ਮੀਂਹ ਵਰਸੈ, ਚੱਖੜ ਚਾਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ। ਪਾਲਾ ਟੱਕਰ ਬਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਗੁਰਸਿੱਖ

ਰਾਤੀ ਜਾਏ ਸੁਣੇ ਹੋਰ ਸਤਿਗੁਰੂ ਬਿਨਾ ਹੋਰ ਕੱਚੀ ਹੈ ਵਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਸਤਿਗੁਰ ਬਾਜੋ।

0: ਕਿਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Sovrth Mahalla Panjwa, Sukhiye ko pekhe sab sukhiya, Rogi ke paane sab rogi, Karan karam nahar swami, Aapna haath sanjogi.

ਤੇ ਫਿਰ ਗਰਭਾਸ ਨਾ ਪਰਿਆਰੀ ਸੋਠ ਮਹੱਲਾ ਪੰਜਵਾਂ ਜਿੰਨਾ ਬਾਤ ਕੋ ਬਹੁਤ ਅੰਧਿਸਰੂ ਤੇ ਮਿਟੇ ਸਭ ਗਇਆ ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਿਗਸਿਆ ਦੇਖੋ ਅਚਰਜ ਭਇਆ ਇਹ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ ਰਹਾਉ ਜੋਏ ਦੂਤ ਮੋਹੇ ਬਹੁਤ ਸੰਤਾਵਤ ਤੇ ਭਯਾਨਕ ਭਇਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨਾਇਆ ਜਹ ਭੰਡਾਰ ਗੋਬਿੰਦ ਕਾ ਖੁੱਲਿਆ ਜਿਹ ਪ੍ਰਾਪਤ ਤੇ ਲਿਆ ਏਕ ਰਤਨ ਮੋ ਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੁਆ ਭਗਤ ਭੰਡਾਰ ਗੁਰੂ ਨਾਨਕ ਕਉ ਸੌਂਪੇ ਫਿਰ ਲੇਖਾ ਮੂਲ ਨਾ ਲਿਆ ਸੋਠ ਮਹੱਲਾ ਪੰਜਵਾਂ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਤੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਅਰਾਧੇ ਅਰੋਗ ਅਨੰਦਾਈ ਜਿਸਨੋ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਖ ਬੇਦਨ ਜਣ ਆਈ ਰਹਾਉ ਜਿਹ ਜਨ ਓਟ ਗਈ ਪ੍ਰਭ ਤੇਰੀ ਤੇ ਸੁਖੀਏ ਪ੍ਰਭ ਸਰਨੇ ਜਿਹ ਨਰ ਵਿਸਰਿਆ ਪੁਰਖ ਬਧਾਤਾ ਤੇ ਦੁਖੀਆ ਮਹਿ ਗਣਨੇ ਜਿਹ ਗੁਰਮਾਨ ਪ੍ਰਭੂ ਲਿਵਲਾਈ ਤੇ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ

ਭਾਈ ਰਹਾਉ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੈ ਗੂ, ਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਭਈ ਸੁਖ ਪਾਇਆ। ਸੰਤਨ ਕੈ ਪ੍ਰਸਾਦੇ ਕਹੋ ਨਾਨਕ, ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਸੂਰਠ ਮਹੱਲਾ ਪੰਜਵਾਂ, ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਨੀ। ਰਾਮ ਨਾਮ ਸੰਗ ਕਰ ਵਿਵਹਾਰਾ, ਪਾਵਹਿ ਪਦ ਨਿਰਵਾਨੀ। ਪਿਆਰੇ ਤੂੰ ਮੇਰੋ ਸੁਖਦਾਤਾ।

ਉੱਚੋ ਗੁਣੀ ਗਹਿਰੋ ਕਾਟ ਸਿਲਕ ਕੀਨੋ ਆਪਣੋ ਦਾਸਰੋ ਤਉ ਨਾਨਕ ਕਹਾ ਨਿਹੋਰੋ ਸੋਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਭਏ ਲਾਗ ਹਰ ਚਰਨੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਠ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਦ ਭੀਤਰ ਸੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾ

ਈ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਆਰੇ ਸੋਰਠ ਮਹੱਲਾ ਪੰਜਵਾਂ ਸੰਚਨ ਕਰੋ ਨਾਮ ਧਨ ਨਿਰਮਲ ਹਾਤੀ ਅਗਮ ਅਪਾਰ ਬਿਲਸ ਬਨੋਦ ਆਨੰਦ ਸੁਖ ਮਾਣੋ ਖਾਏ ਜੀਵ ਹੋ ਸਿੱਖ ਪਰਿਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਤ ਚੜ ਲੰਘੋ ਬਿਕ ਸੰਸਾਰ ਰਹਾਉ ਭਈ ਕਿਰਪਾਲ ਪੂਰਨ ਅਬਨਾਸੀ ਆਪਹਿ ਕੀਨੀ ਸਾਰ ਪੇਖ ਪੇਖ ਨਾਨਕ ਬਿਗਸਾਨੂ ਨਾਨਕ ਨਾਹੀ ਸੁਮਾਰ ਸੋਠ ਮਹੱਲਾ ਪੰਜਵਾਂ ਗੁਰਪੂਰੈ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕੀਨੀ ਕੁਸਲ ਖੇਮ ਸਭ ਭਇਆ ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਤਨੰਤਰ ਜਤ ਕਤ ਪੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤਿਸ ਜੇ ਵਡੇ ਅਵਨ ਨਾ ਕੋਈ ਸੂਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖ ਨਹਾਰੈ ਰਾਖਿਓ ਬਾਰਕ ਸਤ

0: जियो पाए पिंड जिन साजिया जिता पहनण खान अपने दास की आप पैज राखी नानक सद कुरबान सूरत महला पंजवा दुरत गवाया हर प्रभ आपी सब संसार उभारिया पार ब्रह्म प्रभ कृपा तहारी अपना बिरद संभारिया कोई राजे राम की रखवाली सुख सहज आनंद गुण गावहु मन तन देह सुखाली रहाउ पतत उदाहरण सतगुर मेरा मोहे तिसका परवासा बख्श लए सब सच्चे साहिब सुन नानक की अरदासा।
1: केलबू दी रंगीली धरती दे वसनीक स्रोतियो तुसी ए प्रोग्राम FM रेडियो CISK 94.3 तो सुन रहे हो। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਤਿਗੁਰਾਂ ਦੀ ਮਿਹਰ ਦਾ ਸਦਕਾ ਸਤ ਸੰਗਤ ਦਾ ਅਮੋਲਕ ਸਮਾਂ ਸੋ ਦਰਸ਼ਨ ਦਿਆ।

0: ਵਡਿਆਈਆਂ ਦੇ ਪਾਤਰ ਹੋ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਭਗਤੀ ਕਰ ਰਹੇ। ਮਿਹਰ ਕੀਤੀ ਹੈ ਸਤਿਗੁਰਾਂ ਨੇ ਜਿੱਥੇ ਗੁਰਬਾਣੀ ਦਾ ਕੀਰਤਨ ਪਾਠ ਨਿਤਨੇਮ ਬਖਸ਼ੇ ਹਨ, ਉੱਥੇ ਗੁਰਬਾਣੀ ਦੀ ਵਿਚਾਰ ਕਰਨ ਦਾ ਸ਼ੁਭ ਸਮਾਂ ਬਖਸ਼ੇ। ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਵੀਂ ਜੋਤ ਗੁਰੂ ਅਰਜਨ ਪ੍ਰਤੱਖ ਹਰ ਸੰਸਾਰ ਦੇ ਕਲਿਆਣ ਵਾਸਤੇ ਜਿਸ ਸਮੇਂ ਬਾਣੀ ਦਾ ਸੰਗ੍ਰਹਿ ਬੀਜ ਸੰਪਾਦਨ ਕਰ ਰਹੇ ਹਨ, ਉਸ ਸਮੇਂ ਜਨਮਾਂ ਜਨਮਾਂ ਤੋਂ ਹੰਕਾਰ ਹੋਮੇ ਦੇ ਰੋਗ ਵਿੱਚ ਫਸੇ ਹੋਏ, ਜਨਮ ਮਰਨ ਦੇ ਬੰਧਨ ਵਿੱਚ ਆਏ ਹੋਏ ਬ੍ਰਹਮਾ ਜੀ ਤੇ ਉਹਦੇ ਚਾਰ ਵੇਦਾਂ ਦੇ 16 ਅੰਗ ਜਿਨ੍ਹਾਂ ਦਾ ਨਾਮ ਗੁਰਬਾਣੀ ਵਿੱਚ ਭੱਟ ਭੱਟ ਸ਼ਬਦਾਂ ਬਾਬਤ ਕਈ ਵਹਿਮ ਪਾਏ ਗਏ ਹਨ, ਕਿਉਂਕਿ ਪੰਜਾਬ ਦੇ ਜ਼ਿਲ੍ਹਾ ਅੰਬਾਲਾ ਦੇ ਵਿੱਚ ਪਹੋਆ ਇੱਕ ਤੀਰਥ ਹੈ, ਜਿਸ ਤੀਰਥ ਉੱਤੇ ਸਰੁਸ਼ਤੀ ਨਦੀ ਵਗਦੀ ਹੈ। ਉਸ ਸਰੁਸ਼ਤੀ ਦੇ ਕੰਢੇ ਤੇ ਕੁਝ ਪਿੰਡ ਹਨ ਹੁਣ ਵੀ ਵਸਦੇ ਨੇ, ਜਿਨ੍ਹਾਂ ਵਿੱਚ ਭੱਟ ਜਾਤੀ ਦੇ ਲੋਕ ਵਸਦੇ ਨੇ, ਹੁਣ ਵੀ ਉੱਥੇ ਭੱਟ ਰਹਿੰਦੇ ਨੇ ਅੰਬਾਲੇ ਦੇ ਕੋਲ, ਜਿੱਥੇ ਪਟਿਆਲਾ ਵੀ ਲੱਗਦਾ। ਉਹ ਦੋਹਾਂ ਪਾਸੇ ਜਿਹੜੇ ਬ੍ਰਾਹਮਣ ਵਸਦੇ ਸੀ ਗੌੜ ਤੇ ਸਾਰ ਸੁੱਤ, ਉਹਨਾਂ ਦੋਹਾਂ ਵਿੱਚ ਭੱਟ ਜਾਤੀ ਦੇ ਬ੍ਰਾਹਮਣ ਵੀ ਹੁਣ ਉਹਨਾਂ ਦੇ ਘਰ ਉੱਥੇ ਵਸਦੇ ਨੇ। ਕਈ ਵਿਦਵਾਨਾਂ ਨੇ ਇਹ ਵਹਿਮ ਖਾਧਾ ਕਿ ਉਹਨਾਂ ਭੱਟਾਂ ਵਿੱਚੋਂ ਹੀ ਇਹ ਭੱਟਾਂ ਦੇ ਸਵਈਆਂ ਦੇ ਕਰਤਾ ਸਨ। ਉਹਨਾਂ ਭੱਟਾਂ ਦੇ ਵਿੱਚੋਂ ਦੋ ਭੱਟਾਂ ਦਾ ਨਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਲਿਖਿਆ, ਦੋ ਭੱਟ ਭਾਈ ਸਾਹਿਬ ਜੀ ਨੇ ਵੀ ਬਾਣੀ ਵਿੱਚ ਅੰਕਿਤ ਕੀਤੇ ਨੇ। ਉਹ ਇੱਕ ਜਾਤੀ ਸ਼੍ਰੇਣੀ ਦਾ ਨਾਮ ਹੈ ਭਿੱਖਾ ਤੇ ਟੋਡਾ, ਇਹ ਦੋ ਨਾਮ ਭਾਈ ਗੁਰਦਾਸ ਜੀ ਨੇ ਲਿਖੇ ਨੇ, ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਸਿੱਖ ਬਣੇ, ਪਰ ਉਹਨਾਂ ਨੂੰ ਅਸੀਂ ਮੰਨ ਨਹੀਂ ਸਕਦੇ ਕਿਉਂਕਿ ਸਵੇਰੇ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ੋਭਾ ਤੋਂ ਭੱਟਾਂ ਨੇ ਆਰੰਭ ਕੀਤੇ। ਇਹ ਭੱਟ ਉਹੀ ਜਿਹੜੀ ਤੁਹਾਨੂੰ ਬੇਨਤੀ ਕੀਤੀ ਸੀ, ਵੇਦਾਂ ਦੇ ਅਵਤਾਰ ਬ੍ਰਹਮਾ ਜੀ ਖੁਦ ਭਿੱਖਾ ਦੇ ਰੂਪ ਵਿੱਚ ਆ ਕੇ, ਥੋੜੀ ਜਿਹੀ ਘੱਟ ਕਰ ਦੋ, ਭਿੱਖਾ ਜੀ ਦੇ ਰੂਪ ਵਿੱਚ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਬੇਨਤੀ ਕੀਤੀ ਕਿ ਜੋ ਵਿਸ਼ਨੂੰ ਭਗਵਾਨ ਨੇ ਸਾਨੂੰ ਹੋਮੇ ਦੇ ਕਾਰਨ ਸਰਾਪ ਦਿੱਤਾ ਸੀ ਕਿ ਹੋਮੇ ਦੇ ਰੋਗੀ ਜਨਮਾਂ ਮਰਨਾਂ ਵਿੱਚ ਭਰਮਣ ਕਰੋ, ਸੰਸਾਰ ਵਿੱਚ ਜਾਓ, ਇੱਕ ਬੇਨਤੀ ਯਾਦ ਰੱਖਿਓ ਪ੍ਰੇਮੀਓ, ਉਹ ਵਾਹਿਗੁਰੂ ਦਾਤਾ ਦੇ ਵੀ ਸਕਦਾ ਪਰ ਉਹਨੂੰ ਹੱਕ ਹੈ ਲੈ ਵੀ ਸਕਦਾ। ਜਿਵੇਂ ਇੱਥੇ ਦੀ ਸਰਕਾਰ ਕਿਸੇ ਨੂੰ ਪ੍ਰਮੋਟ ਕਰ ਸਕਦੀ ਹੈ, ਸਿਪਾਹੀ ਨੂੰ SHO ਲਾ ਸਕਦੀ ਹੈ, SHO ਨੂੰ ਸਬ ਇੰਸਪੈਕਟਰ ਨੂੰ DSP ਪ੍ਰਮੋਟ ਕਰ ਸਕਦੀ ਹੈ, MLA ਬਣਾ ਸਕਦੀ ਹੈ, ਵਜ਼ੀਰ ਬਣਾ ਸਕਦੀ ਹੈ, ਪਰ ਇਸ ਸਰਕਾਰ ਨੂੰ ਇਹ ਵੀ ਹੱਕ ਹੈ ਕਿ SSP ਤੋਂ ਹੌਲਦਾਰ ਵੀ ਬਣਾ ਸਕਦੀ ਹੈ, ਰਿਵਾਲਟ ਵੀ ਕਰ ਸਕਦੀ ਹੈ, ਜੋ ਦਿੱਤੀ ਹੋਈ ਪਦਵੀ ਹੈ ਉਹਨੂੰ ਖੋਹ ਵੀ ਸਕਦੀ ਹੈ। ਇਸੇ ਤਰ੍ਹਾਂ ਜਿਹੜੀ ਸੱਚੀ ਸਰਕਾਰ ਅਕਾਲ ਪੁਰਖ ਹੈ ਉਹ ਸਾਨੂੰ ਪਦਵੀਆਂ ਤੇ ਦਾਤਾਂ ਬਖਸ਼ਦੀ ਵੀ ਹੈ, ਪਰ ਉਹਦੀ ਮਰਜ਼ੀ ਹੈ ਜਦੋਂ ਵਾਪਸ ਵੀ ਲੈ ਸਕਦੀ ਹੈ। ਕਰਤੇ ਹੱਥ ਵਡਿਆਈਆਂ ਜੈ ਭਾਵੇ ਤੈਂਦੇ, ਉਹ ਵਡਿਆਈਆਂ ਬ੍ਰਹਮਾ ਜੀ ਨੂੰ ਬਖਸ਼ੀਆਂ, ਵੇਦਾਂ ਨੂੰ ਬਖਸ਼ੀਆਂ, ਪਰ ਮਾਣ ਹੋ ਗਿਆ, ਹੰਕਾਰ ਹੋ ਗਿਆ ਕਿ ਸਾਡੇ ਬਿਨਾਂ ਸੰਸਾਰ ਦੀ ਮਰਜ਼ਾਦਾ ਨਹੀਂ ਚੱਲ ਸਕਦੀ। ਉਹ ਮਾਣ ਤੇ ਹੰਕਾਰ ਕਾਲ ਪੁਰਖ ਦੇ ਦਰ ਤੇ ਭਾਉਂਦਾ ਨਹੀਂ ਹੈ, ਉਹ ਦੁਨੀਆਂ ਵਿੱਚ ਭਟਕਦੇ ਭਟਕਦੇ ਕਿ ਬੇਨਤੀ ਕੀਤੀ ਸੀ ਇਹ ਸ਼ਰਾਪ ਖਤਮ ਕਦੋਂ ਹੋਵੇਗਾ। ਬਚਨ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰ ਸਰੂਪ ਆਪ ਨਾਰਾਇਣ ਪ੍ਰਗਟ ਹੋਣਗੇ, ਉਹਨਾਂ ਦੀ ਗੱਦੀ ਤੇ ਜਦੋਂ ਪੰਜਵੇਂ ਸਰੂਪ ਬੈਠਣਗੇ ਉਹ ਇਹ ਸ਼ਰਾਪ ਤੁਹਾਡਾ ਵਾਪਸ ਕਰ ਦੇਣਗੇ, ਲਾਹ ਦੇਣਗੇ, ਪ੍ਰਾਸ਼ਚਿਤ ਕਰ ਦੇਣਗੇ। ਉਹਨਾਂ ਦੀ ਸ਼ਰਨ ਵਿੱਚ ਆਏ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਇਹ 17 ਦੀ ਗਿਣਤੀ ਵਿੱਚ ਭੱਟ ਸਤਿਗੁਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪਏ ਕਿ ਮਹਾਰਾਜ ਸਮਾਂ ਆ ਗਿਆ, ਹੁਣ ਸਾਨੂੰ ਬਖਸ਼ੋ, ਅਸੀਂ ਸਰਾਪੇ ਹੋਏ, अकाल पुरख दे दर तो गिरे हुए है उन्हां दी बेनती मन के गुरु अर्जन देव जी ने क्योंकि सतगुरा नू पता सी जो तोहा जुग तोहा गुरु अर्जन कहंदे इको एक तरीका है तुसी चारे सतगुरां दी उपमा करो वड़ियाई करो फिर तुसी बख्शे जाओगे। भिखा जी ने बेनती की कि सतगुर गुरु नानक दी वड़ियाई तो कहन कथन तो बाहर है वो कहन कथन विच नहीं आ सकती अगम अगोचर है असी विदत जीव है तुसी आप ही सानू दसो वड़ियाई किवें हो सकती है सानू रस्ता दसो। उन्हां दी बेनती मन के गुरु अर्जन देव जी ने पहले सवैये अपने मुखार बिंद तो उचारण कीते जो श्री गुरु नानक देव महाराज की उपमा उपमा भी प्रमाण दे के प्रत्यक्ष प्रमाण दे के सानू दिती है गुरसिख प्यारियो ओ सवैये आरंभ होए ने गुरु की कृपा नाल कल तो पहले सवैया का पहला छंद आप जी ने कल सरवण किया सी। आओ श्री गुरु अर्जन देव जी श्री मुख तो पवित्र श्रेष्ठ रचना तो जो सतारा ही आए हुए शरण विच भट्टा नू अगवाई करन वास्ते रस्ता दसन वास्ते ते सारे संसार नू गुरु नानक दी वड़ियाई दसदे हुए जो अगे सानू बाणी बख्शदे ने सरदा प्रेम नाल बैठ के सरवण करिए। आखो सतनाम श्री वाहे गुरु
1: अमृत परवास सर अतुल भंडार
0: अतुल भंडार पर अमृत प्रवास सर हे अकाल पुरख दे रूप श्री गुरु नानक देव महाराज आप जी दे दरबार विच अमृत दा सर कहिए सरोवर अमृत दा सर कहिए अमृत दा झरना अमृत दा प्रवाह जिथे सतगुर पातशाह दा दरबार होवेगा उथे नाम बाणी दे प्रवाह चलने ने नाम ही अमृत है। ये सतगुर तेरे दरबार विच एक परमेश्वर वाहिगुरु दे नाम दा ही सरोवर है ये जिथे तुसी बैठे हो ये सरोवर है विच नाम दा जल है इथे आके गोते लाने इनान करने ने अमृत प्रवाह सर अतुल भंडार भर ते जेड़े तेरे नाम दे खजाने ने बाकी भी खजाने होने बादशाह दे वो गिणती मिणती विच होने प्रेमियो ते उन्हां नूं वरती जाइए घटदे जांदे ने कोई वो गवर्नमेंट होवेगी जेड़ी करजई ना होवे भाई सब ने लोन लाए हुए ने कम चलाउण खातर पर एक अकाल पुरख वाहिगुरु का खजाना है जेड़ा वो अतुल भंडार है वो किसे गिणती मिणती विच नहीं है इसे बाणी दे खजाने नू नाम दे खजाने नू पंचम पातशाह ने बचन कीता है जब तुसी सरोवर दिया परिक्रमा करोगे श्री अमृतसर साहब परिक्रमा दे विच थड़ा आउंदा है बाबा दीप सिंह जी दे बुंगे तो लंघ के दूजे पासे एक बेरी है दुख भंजनी बेरी जिथे स्नान करदे हो आप ओनू टप के एक थड़ा बनिया जिदे उत्ते पालकी है उस थड़े का नाम गुरमुख प्यारे नोट रखे अड़सठ तीर्थ है वो जेड़ा थड़ा है परिक्रमा दे विच उस जगह का नाम अड़सठ तीर्थ है इथे गुरु नानक देव जी भी आके बैठे सी जदों अमृतसर वसिया नहीं सी इथे गुरु अंगद देव जी ने गुरु अमरदास जी ने भी चरण पाए ने ते इथे ही गोइंदवाल साहब तो आके चौथे पातशाह गुरु रामदास जी बैठे सी एही थड़ा है जिस थड़े उते गोइंदवाल साहब तो लिया के सब तो पहला पोथियां दा प्रकाश होया सी एही थड़ा है उहदा नाम है अड़सठ तीर्थ इसे जदों पोथियां दा प्रकाश होया तां फिर गुरु दे दर ते जिहड़ा अमृत दा प्रवाह सर अतुल भंडार भर है इथे ही बचन कहा सी पिउ दादे का खोल जिठा खजाना ता मेरे मन पिया नदाना रतन लाल जाका किशु न मोल भरे भंडार अखुट अतोल ए बाणी दा खजाना की है इनू खावो खर्चो रल मिल भाई तोट न आवे वद दो जाई जो वाहिगुरु दे नाम दा प्रवाह है नाम दा समुद्र नाम दी नदी है जो नाम दा झरना है इनू ज्यो ज्यो वरतोगे वाधा जाऊगा ਬਾਕੀ ਖਜ਼ਾਨੇ ਉਹਨਾਂ ਨੂੰ ਵਰਤਣ ਲੱਗ ਜਾਓ ਉਹ ਘਟਣ ਲੱਗ ਜਾਂਦੇ ਨੇ। ਇੱਕ ਅਕਾਲ ਪੁਰਖ ਦਾ ਖਜ਼ਾਨਾ ਐਸਾ ਅਤੁੱਲ ਅਮੁੱਖ ਹੈ ਜਿਹਨੂੰ ਬਾਣੀ ਨੇ ਕਹਿ ਦਿੱਤਾ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਉਹਨਾਂ ਨਾਹੇ ਕੋ। ਉਸ ਅਕਾਲ ਪੁਰਖ ਵੇ ਪਰਵਾਹ ਦਾ ਜਿਹੜਾ ਖਜ਼ਾਨਾ ਹੈ ਉਹ ਇਤਨਾ ਭਰਿਆ ਹੋਇਆ ਨਾ ਗੁਰਮੁਖੋ, ਜੁਗਾਂ ਜਗੰਤਰਾਂ ਤੋਂ ਉਹਦੇ ਵਿੱਚੋਂ ਕੱਢ ਕੱਢ ਕੇ ਸਾਨੂੰ ਦਾਤਾਂ ਦੇਈ ਜਾਂਦਾ। ਪਰ ਘਟਣਾ ਤਾਂ ਕੀ ਸੀ? ਮਹਾਰਾਜ ਕਹਿੰਦੇ ਅਜੇ ਉਹਨਾਂ ਵੀ ਨਹੀਂ ਹੋਇਆ। ਤੋ ਧਰ ਉਹਨਾਂ ਨਾਹੇ ਕੋ। ਸਤਿਗੁਰ ਨਾਨਕ ਦੀ ਸਿਫਤ ਕਰਦੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਤੇਰੇ ਦਰਬਾਰ ਵਿੱਚ ਅੰਮ੍ਰਿਤ ਦਾ ਪ੍ਰਵਾਹ ਚੱਲਦਾ, ਨਾਮ ਰਸ ਚੱਲ ਰਿਹਾ, ਨਾਮ ਦੀਆਂ ਨਦੀਆਂ, ਤੇ ਤੇਰਾ ਨਾਮ ਦਾ ਜਿਹੜਾ ਖਜ਼ਾਨਾ ਇਹ ਅਤੁੱਲ ਭੰਡਾਰ ਹੈ। ਜਿਉਂ ਜਿਉਂ ਇਹਨੂੰ ਵਰਤਦੇ ਨੇ ਭਗਤ ਸੇਵਕ ਜਨ ਇਹ ਵੱਧਦਾ ਹੀ ਜਾਂਦਾ ਹੈ।
1: ਪਰ ਹੀਤ ਪਰ ਅਪਰ ਅਪਾਰ ਪਰ
0: ਹੀਤ ਪਰ ਅਪਰ ਤਿੰਨ ਸ਼ਬਦ ਆਏ। ਸ੍ਰਿਸ਼ਟੀ ਦੇ ਜਿਹੜੇ ਲੋਕ ਹਨ ਇਹਨਾਂ ਤੋਂ ਪਰੇ ਨੇ ਰਾਜੇ ਮਹਾਰਾਜੇ ਉੱਚੇ ਹੁੰਦੇ ਨੇ, ਤੇ ਰਾਜੇ ਮਹਾਰਾਜੇ ਤੋਂ ਪਰੇ ਨੇ ਦੇਵਤੇ। ਦੇਵਤਿਆਂ ਤੋਂ ਆਪਰ ਪਰੇ ਹੈ ਇੰਦਰ ਜੋ ਦੇਵਤਿਆਂ ਤੋਂ ਵੀ ਉੱਚਾ, ਬ੍ਰਹਿਸਪਤ ਆਦਿਕ। ਇਹ ਤਿੰਨ ਸਟੇਜਾਂ ਹੋ ਗਈਆਂ ਤਾਂ ਤਿੰਨ ਵਾਰ ਪਰੇ ਆਪਰ ਲਿਖੇ। ਪਰ ਇਹ ਸਤਿਗੁਰ ਨਾਨਕ ਦੇਵ ਤੂੰ ਕੌਣ ਹੈ? ਤੁਹਾਡੀ ਅਵਸਥਾ ਕੀ ਹੈ? ਤੂੰ ਇਹਨਾਂ ਸਾਰਿਆਂ ਤੋਂ ਪਰੇ ਭਾਵ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੇ ਸਤਿਗੁਰ ਨਾਨਕ ਦੇਵ ਜੀ ਤੁਸੀਂ ਪਰੇ ਅਪਰ ਅਪਾਰ ਪਰ ਪਰੇ ਕਹੀਏ ਸ੍ਰਿਸ਼ਟੀ ਦੇ ਲੋਕਾਂ ਤੋਂ ਉੱਚੇ, ਲੋਕਾਂ ਤੋਂ ਉੱਚੇ ਰਾਜਿਆਂ ਤੋਂ ਵੀ ਰਾਜੇ ਉੱਚੇ ਤੁਸੀਂ, ਰਾਜਿਆਂ ਤੋਂ ਉੱਚੇ ਦੇਵਤੇ, ਦੇਵਤਿਆਂ ਤੋਂ ਵੀ ਤੁਸੀਂ ਵੱਡੇ ਉੱਚੇ। ਹੇ ਸਤਿਗੁਰ ਜੀ ਤੁਸੀਂ ਉੱਚੇ ਉਹ ਚਾਹੀਏ ਜੀ ਤੋਂ ਪਰੇ ਕੋਈ ਹੋਰ ਹੈ ਹੀ ਨਹੀਂ, ਜੀ ਤੋਂ ਪਰੇ ਕੋਈ ਉਚਾਈ ਹੈ ਨਹੀਂ। ਉਹ ਪਦਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ
1: ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਾਰਿਓ ਪਤ।
0: ਆਪਣੋ ਭਾਵਨ ਕਰ, ਉਸ ਦਰਬਾਰ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਕਿਸੇ ਹੋਰ ਦੀ ਰਹਿ ਨਹੀਂ ਲਈ ਜਾਂਦੀ। ਜੋ ਤੇਰੀ ਭਾਵਨਾ, ਜੋ ਤੇਰੀ ਰਜਾ, ਜੋ ਤੇਰੀ ਇੱਛਾ ਉਹੀ ਵਰਤਦਾ। ਮੰਤਰ ਨਾ ਦੂਸਰੋ, ਕਿਸੇ ਹੋਰ ਦਾ ਮੰਤਰ ਸਲਾਹ ਨਹੀਂ ਵਾਹਿਗੁਰੂ ਲੈਂਦਾ। ਇਸ ਬਾਣੀ ਨੂੰ ਪੜ੍ਹ ਲਓ ਕਿ ਸਤਿਗੁਰ ਪਾਤਸ਼ਾਹ ਜੋ ਕੁਝ ਕਰ ਰਿਹਾ ਦੁਨੀਆਂ ਦੇ ਵਿੱਚ ਉਹ ਬੀਓ ਪੂਛਣਾ ਮਸਲਤ ਧਰੈ। ਬੀਆ ਨਾਮ ਹੈ ਹਿੰਦੂ ਵਿੱਚ ਦੂਜੇ ਦਾ, ਮਸਲਤ ਨਾਮ ਹੈ ਸਲਾਹ ਮਸ਼ਵਰੇ ਦਾ। ਆਪਾਂ ਨੇ ਤਾਂ ਕੋਈ ਕੰਮ ਕਰਨਾ ਹੁੰਦਾ ਸਲਾਹ ਕਰਦੇ ਨੇ ਚਾਰ ਭਾਈਆਂ ਨਾਲ, ਪਤਨੀ ਨਾਲ, ਪੁੱਤਰਾਂ ਨਾਲ, ਭਰਾਵਾਂ ਨਾਲ, ਛੋਟਾ ਜਿਹਾ ਕੰਮ ਹੁੰਦਾ ਨਾਲੇ। ਪਰ ਅਕਾਲ ਪੁਰਖ ਨੇ ਖੰਡ ਬ੍ਰਹਿਮੰਡ ਸਾਜੇ ਤੇ ਉਹਨਾਂ ਨੂੰ ਸਾਜ ਕੇ ਨਿਵਾਜ ਰਿਹਾ, ਸੰਭਾਲ ਕਰ ਰਿਹਾ, ਪਰ ਕਿਸੇ ਤੋਂ ਸਲਾਹ ਨਹੀਂ ਲੈਂਦਾ ਕਿ ਕੀ ਕਰਨਾ ਹੈ। ਉਹ ਜੋ ਕੁਛ ਕਰੇ ਸੋ ਆਪੇ ਕਰੇ। ਜੋ ਕੁਛ ਕਰਨਾ ਉਹਨੇ, ਉਹ ਮੰਤਰ ਨਾ ਦੂਸਰੋ ਧਰ, ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ। ਇੰਨਾ ਸੰਭਾਲ, ਇੰਨੀ ਉਤਪਤੀ, ਇੰਨਾ ਪਰਵਰਸ਼, ਕਿਸੇ ਹੋਰ ਦੀ ਸਹਾਇਤਾ ਦੀ ਲੋੜ ਹੀ ਨਹੀਂ ਹੈ। ਤੈਨੂੰ ਇੰਨੀ ਸ਼ਕਤੀ ਹੈ, ਤੇਰਾ ਮੰਤਰ, ਤੇਰਾ ਹੁਕਮ, ਤੇਰੀ ਵਿਚਾਰ, ਤੇਰਾ ਪ੍ਰਬੰਧ ਇਤਨਾ ਉੱਚਾ ਹੈ ਕਿ ਕਿਸੇ ਹੋਰ ਤੋਂ ਸਲਾਹ ਲੈਣ ਦੀ ਲੋੜ ਹੀ ਨਹੀਂ ਹੈ। ਜੋ ਕੁਛ ਕਰ ਰਿਹਾ ਤੂੰ ਆਪਣੀ ਭਾਵਨੀ ਨਾਲ ਕਰ ਰਿਹਾ ਹੈ।
1: ਪਰ ਲੋ ਏਕੈ ਨਿਮਖ ਤੋ ਘਰ
0: ਉਪਤ ਤੇ ਪਰ ਲੋ। ਉਪਤ ਕਹੀਏ ਸਭ ਸੰਗਤ ਸੰਸਾਰ ਨੂੰ ਬਣਾ ਦੇਣਾ, ਤੇ ਪਰਲੋ ਕਹੀਏ ਸੰਸਾਰ ਦਾ ਨਾਸ਼ ਕਰ ਦੇਣਾ। ਹੇ ਵਾਹਿਗੁਰੂ ਤੇਰੇ ਘਰ ਵਿੱਚ ਤੋ ਘਰ, ਤੋ ਜੁਦਾ ਘਰ ਜੁਦਾ ਪਾਠ, ਉਪਤ ਪਰਲੋ ਉਪਤ ਤੋ ਘਰ, ਤੋ ਕਹੀਏ ਤੇਰੇ ਘਰ ਵਿੱਚ ਭਾਵ ਤੇਰੇ ਦਰਬਾਰ ਵਿੱਚ ਇਸ ਸ੍ਰਿਸ਼ਟੀ ਨੂੰ ਬਣਾ ਦੇਣਾ ਤੇ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣਾ। ਇੱਕ ਨਿਮਖ ਦਾ ਇੱਕ ਪਲ ਦਾ ਹੀ ਕੰਮ ਹੈ। ਇੱਥੇ ਤਾਂ 10-12 ਫੁੱਟ ਦਾ ਕਮਰਾ ਬਣਾਉਣਾ ਹੋਵੇ ਤਾਂ 3 ਮਹੀਨੇ ਲੱਗ ਜਾਂਦੇ, ਤੇ ਗੁਰਮੁਖ ਪਿਆਰੇ ਗੈਰਜ ਬਣਾਉਣਾ ਹੋਵੇ ਤਾਂ 2 ਮਹੀਨੇ ਲੱਗ ਜਾਂਦੇ। ਪਰ ਇਤਨੇ ਖੰਡ ਬ੍ਰਹਿਮੰਡ ਜੋ ਗਿਣਤੀ ਵਿੱਚ ਨਹੀਂ, ਧਰਤੀ ਹੋਰ ਪਰੇ ਹੋਰ ਹੋਰ, ਜੀਵ ਜੰਤਾਂ ਦਾ ਪਤਾ ਨਹੀਂ, ਆਕਾਸ਼ ਪਤਾਲਾਂ ਦਾ ਪਤਾ ਨਹੀਂ, ਇਹ ਤੇਰੇ ਘਰ ਵਿੱਚ ਇਤਨੀ ਸ਼ਕਤੀ ਹੈ, ਤੇਰੇ ਮੰਤਰ ਵਿੱਚ ਇਤਨੀ ਸ਼ਕਤੀ ਹੈ ਕਿ ਇੱਕ ਨਿਮਖ ਵਿੱਚ ਤੂੰ ਬਣਾ ਦਵੇਂ ਤੇ ਇੱਕ ਨਿਮਖ ਵਿੱਚ ਢਾ ਦਵੇਂ। ਨਿਮਖ ਕਿੰਨਾ ਟਾਈਮ ਹੁੰਦਾ? ਅੱਖ ਦਾ ਫਰਕ ਆ, ਜਿੰਨੇ ਚਿਰ ਆਪਾਂ ਅੱਖ ਫਰਕਦੇ ਉਹਨੂੰ ਇੱਕ ਪਲ ਜਾਂ ਨਿਮਖ ਕਿਹਾ ਜਾਂਦਾ। ਇਸੇ ਨੂੰ ਤੁਸੀਂ ਨਿਤ ਬਾਣੀ ਵੀ ਸੁਣਦੇ ਹੋ, ਹਰਨ ਪਰਨ ਜਾ ਕਾ ਨੇਤਰ ਬੋਰ ਹਰਨ ਕਹੀਏ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣਾ ਭਰਨ ਕਹੀਏ ਸ੍ਰਿਸ਼ਟੀ ਨੂੰ ਬਣਾ ਦੇਣਾ ਇਹ ਕਿੰਨੇ ਕੁ ਚਿਰ ਦਾ ਕੰਮ ਹੈ ਵਾਹਿਗੁਰੂ ਦਾ ਉਹ ਬੰਦੇ ਆ ਜਿੰਨਾ ਚਿਰ ਚ ਤੂੰ ਅੱਖ ਫਰਕਦਾ ਹੈ ਹਰਨ ਭਰਨ ਜਾ ਕਾ ਨੇਤਰ ਬੋਰ ਅੱਖ ਦਾ ਫਰਕ ਹੈ ਜਿੰਨਾ ਹੈ ਇਹਨੇ ਚਿਰ ਤੋਂ ਖੰਡ ਬ੍ਰਹਮੰਡਾਂ ਨੂੰ ਬਣਾ ਦੇਵੇ ਇਹਨੇ ਚਿਰ ਨੂੰ ਢਾ ਦੇਵੇ ਉਹਦੇ ਘਰ ਦੀ ਵਡਿਆਈ ਹੈ ਨਿਮਖ ਤੋਂ ਘਰ ਤੇਰੇ ਘਰ ਵਿੱਚ ਵਡਿਆਈ ਹੈ ਤੇ ਜਦ ਤੂੰ ਢਾਉਂਦਾ ਤੇ ਬਣਾਉਣੇ ਇਸ ਦਾ ਮੰਤਰ ਨਾ ਜਾਣੇ ਹੋਰ ਉਹੀ ਸ਼ਬਦ ਇੱਥੇ ਹੈ ਕਿਸੇ ਦਾ ਮੰਤਰ ਨੀ ਉੱਥੇ ਪੁੱਛਦਾ ਉਹ ਕਿਵੇਂ ਬਣਾਉਂਦਾ ਪ੍ਰੇਮੀਓ ਤੇ ਕਿਵੇਂ ਢਾਉਂਦਾ ਇੱਕ ਨਿਮਕ ਵਿੱਚ ਅੱਜ ਤੱਕ ਇਸ ਸੂਤਰ ਮਰਜ਼ਾਦਾ ਦਾ ਕਿਸੇ ਨੂੰ ਪਤਾ ਲੱਗੇ ਹੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰ ਕਿਸੇ ਨੂੰ ਪਤਾ ਨਹੀਂ ਲੱਗਿਆ ਤੂੰ ਸ੍ਰਿਸ਼ਟੀ ਕਿਵੇਂ ਬਣਾਈ ਹੈ ਅਰ ਇੰਨੀ ਜਲਦੀ ਇੱਕ ਪਲ ਦੇ ਵਿੱਚ ਇਹ ਉਸ ਘਰ ਦੀ ਵਡਿਆਈ ਹੈ
1: ਆਨ ਨਾਹੀ ਸੰਸਰ ਉਜਿਆਰੋ
0: ਆਨ ਨਾਹੀ ਸੰਸਰ ਉਜਿਆਰੋ ਨਿਰਮਰ ਇਹ ਵਾਹਿਗੁਰੂ ਤੇਰੇ ਬਰਾਬਰ ਸੰਸਰ ਕਹੀਏ ਬਰਾਬਰ ਇਹ ਤਾਂ ਆਪਾਂ ਨੂੰ ਮੰਨਣਾ ਹੀ ਪਊ ਜਿਹੜਾ ਇੱਕ ਨਿਮਕ ਦੇ ਵਿੱਚ ਲੱਖਾਂ ਪਤਾਲ ਆਕਾਸ਼ ਬਣਾ ਦੇਵੇ ਉਹਦੇ ਬਰਾਬਰ ਹੋਰ ਦੂਜਾ ਕੌਣ ਹੋਊ ਇੱਥੇ ਵੀ ਆਪਾਂ ਕਹਿ ਦਿੰਦੇ ਕੋਈ ਤਕੜਾ ਜਿਹਾ ਕੰਮ ਛੇਤੀ ਕਰ ਦੇਵੇ ਨਾ ਦੇਰ ਵਿੱਚ ਹੋਣ ਵਾਲਾ ਆਪਾਂ ਵੀ ਸ਼ੋਭਾ ਦੇ ਦਿੰਦੇ ਵੀ ਤੇਰੇ ਵਰਗਾ ਹੋਰ ਦੂਜਾ ਨਹੀਂ ਹੈ ਇਹ ਕੰਮ ਤੂੰ ਹੀ ਕਰ ਸਕਦਾ ਸੀ ਉਹ ਤਾਂ ਖੰਡਾਂ ਬ੍ਰਹਮੰਡਾਂ ਨੂੰ ਇੱਕ ਪਲ ਵਿੱਚ ਬਣਾਉਂਦਾ ਤੇ ਸਤਿਗੁਰ ਗੁਰੂ ਅਰਜਨ ਦੇਵ ਜੀ ਕਹਿੰਦੇ ਆਨ ਨਾਹੀ ਸੰਸਰ ਤੇਰੇ ਬਰਾਬਰ ਹੋਰ ਦੂਜਾ ਹੈ ਕੋਈ ਨੀ ਤੇ ਉਜਿਆਰੋ ਨਿਰਮਰ ਉਜਿਆਰੋ ਕਹੀਏ ਪ੍ਰਕਾਸ਼ ਨਿਰਮਰ ਕਹੀਏ ਨਿਰਮਲ ਦੂਜਾ ਅਰਥ ਨਿਰਮਰ ਦਾ ਨਿਰ ਜਮਾ ਮਰ ਮੌਤ ਤੋਂ ਰਹਿਤ ਸਦਾ ਅਮਰ ਰਹਿਣ ਵਾਲਾ ਹੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਤੇਰਾ ਪ੍ਰਕਾਸ਼ ਹੈ ਨਾ ਇਹ ਸਿੱਖ ਵੀ ਮੰਨਦੇ ਨੇ ਮੁਸਲਮਾਨ ਹਿੰਦੂ ਈਸਾਈ ਰੱਬ ਨੂੰ ਪਤਾ ਕੀ ਮੰਨਦੇ ਨੇ ਆਪਾਂ ਕਹਿੰਦੇ ਪ੍ਰਕਾਸ਼ ਚਾਨਣਾ ਮੁਸਲਮਾਨ ਵੀਰ ਉਹਨੂੰ ਨੂਰ ਕਹਿੰਦੇ ਨੇ ਇਸੇ ਵਾਲੇ ਲਾਈਟ ਕਹਿੰਦੇ ਨੇ ਪ੍ਰਕਾਸ਼ ਕਹਿੰਦੇ ਨੇ ਉਜਿਆਰੋ ਜਿਹਨੂੰ ਨਿਰੰਜਨ ਕਹਿੰਦੇ ਹੇ ਵਾਹਿਗੁਰੂ ਜਿਹੜਾ ਤੇਰਾ ਪ੍ਰਕਾਸ਼ ਹੈ ਨਾ ਤੇਰਾ ਚੰਨ ਹੈ ਉਹ ਮੈਲ ਤੋਂ ਰਹਿਤ ਨਿਰਮਰ ਦੂਜਾ ਨਿਰਮਰ ਬੁਝਣ ਵਾਲਾ ਨਹੀਂ ਸੂਰਜ ਵੀ ਕਦੇ ਚੜ੍ਹਦਾ ਕਦੇ ਛਿਪਦਾ ਇੱਕ ਸਾਰ ਰਹਿਣ ਵਾਲਾ ਅਮਰ ਰਹਿਣ ਵਾਲੀ ਰੋਸ਼ਨੀ ਤੇ ਜਿਹੜੀ ਦੂਜਾ ਅਰਥ ਹੈ ਨਿਰਮਰ ਮਲ ਤੋਂ ਰਹਿਤ ਇਹਨੂੰ ਤੁਸੀਂ ਨਿਰੰਜਨ ਕਹਿੰਦੇ ਹੋ ਇੱਥੇ ਵੇਖੋ ਕਿੰਨੀਆਂ ਰੋਸ਼ਨੀ ਮਚਰੀ ਹੈ ਨਾ ਬਿਜਲੀ ਦੀ ਕਿਤੇ ਸਮਝਿਓ ਨਾ ਇਹਦੇ ਵਿੱਚ ਮੈਲ ਨਹੀਂ ਹੈ 500 ਵਾਟ ਦਾ ਬਲਬ ਆਪਣੀ ਕੰਧ ਕੋਲ ਲਾ ਦੋ ਮਹੀਨੇ ਬਾਅਦ ਉੱਥੇ ਕੰਧ ਨੂੰ ਕਾਲਸ ਲੱਗੀ ਵੀ ਹੋਊਗੀ ਟਿਊਬਸ ਲਾ ਦੋ ਟਿਊਬਸ ਦੇ ਦੋਵੇਂ ਐਂਡ ਵੇਖੋ ਕਾਲੇ ਹੋਏ ਹੋਣਗੇ ਉਹ ਬਾਹਰੋਂ ਨਹੀਂ ਹੋਏ ਇਹ ਜਿਤਨੀ ਵੀ ਹਾਈਡਰੋ ਦੀ ਬਿਜਲੀ ਹੈ ਇਲੈਕਟ੍ਰਿਸਿਟੀ ਹੈ ਸਾਡੀ ਇਸ ਚਰਨੇ ਵਿੱਚ ਵੀ ਕਾਰਬਨ ਹੈ ਮਹਿਲ ਹੈ ਤੇ ਚੰਦ ਵਿੱਚ ਵੇਖਦੇ ਹੀ ਹੋ ਤੁਸੀਂ ਕਾਰਬਨ ਤੇ ਕਿਤੇ ਸਾਨੂੰ ਭੁਲੇਖਾ ਨਾ ਹੋਵੇ ਵੀ ਸੂਰਜ ਵਿੱਚ ਕਾਰਬਨ ਨਹੀਂ ਹੈ ਮਹਿਲ ਨਹੀਂ ਹੈ ਤੇ ਭੁਲੇਖਾ ਕੱਢਦੇ ਹੋ ਇੰਡੀਆ ਜਾਇਓ ਕਿਤੇ ਤੇ ਮਈ ਦੇ ਮਹੀਨੇ ਕੱਪੜੇ ਪਾਏ ਤੋਂ ਬਿਨਾਂ ਰਹੋ ਨਿਆਣਿਆਂ ਨੂੰ ਵੀ ਭੁਲੇਖਾ ਲੱਗੂਗਾ ਵੀ ਡੈਡੀ ਉਹੀ ਹੈ ਕਿ ਹੋਰ ਸਤਨਾਮ ਸੂਰਜ ਦੀ ਰੋਸ਼ਨੀ ਵੀ ਤਾਂ ਇੰਨਾ ਕਾਰਬਨ ਹੈ ਗੋਰੇ ਗੋਰ ਦੇਖੇ ਤੁਸੀਂ ਇਹ ਨੰਗੇ ਫਿਰਦੇ ਸਾਡਾ ਰੰਗ ਕੁਝ ਬਦਲੇ ਹਰ ਰੋਸ਼ਨੀ ਵਿੱਚ ਕਾਲਖ ਹੈ ਹਰ ਰੋਸ਼ਨੀ ਵਿੱਚ ਧੱਬਾ ਹੈ ਕਾਰਬਨ ਹੈ ਦੀਵਾ ਮਾਦਾ ਜਿਹੜੇ ਕਾਰਬਨ ਪੈਦਾ ਹੋ ਜੂਗੀ ਤੇ ਗੁਰਮੁਖ ਪਿਆਰੇ ਇੱਕ ਵਾਹਿਗੁਰੂ ਦੀ ਰੋਸ਼ਨੀ ਹੈ ਜੋ ਨਿਰ ਅੰਜਨ ਅੰਜਨ ਕਹੀਏ ਕਾਲਖ ਸੁਰਮਾ ਕਾਹੜਾ ਇੱਕ ਵਾਹਿਗੁਰੂ ਐਸਾ ਪ੍ਰਕਾਸ਼ ਹੈ ਨੂਰ ਹੈ ਉਜਿਆਰੋ ਨਿਰਮਰ ਜਿਸ ਸਰੂਪ ਦੇ ਵਿੱਚ ਜਿਸ ਚਰਨੇ ਵਿੱਚ ਕੋਈ ਮੈਲ ਨਹੀਂ ਮੈਲ ਤੋਂ ਰਹਿਤ ਰੋਸ਼ਨੀ ਉਹ ਇੱਕ ਅਕਾਲ ਪੁਰਖ ਦਾ ਪ੍ਰਕਾਸ਼ ਹੈ
1: ਕੋਟ ਪ੍ਰਾਸਤ ਜਾਏ ਨਾਮ ਲੀਏ ਹਰ ਹਰ
0: ਆਪ ਨਿਰਮਲ ਹੈ ਉਸਦਾ ਨਾਮ ਵੀ ਐਸਾ ਨਿਰਮਲ ਹੈ ਜੇ ਗੰਦਾ ਹੀ ਪਾਣੀ ਹੋਵੇ ਤੇ ਉਹ ਗੰਦੇ ਕੱਪੜੇ ਨੂੰ ਕਿੱਥੇ ਧੋਵੇਗਾ ਜੇ ਆਪ ਹੀ ਗੰਦਾ ਪਾਣੀ ਹੈ ਤੁਹਾਡੀ ਮੈਲ ਕਿੱਥੇ ਤਾਰੇਗਾ ਤਾਂ ਲਾ ਦੇਵੇਗਾ ਹੋਰ ਉਹ ਵਾਹਿਗੁਰੂ ਖੁਦ ਨਿਰਮਲ ਹੈ ਉਸ ਵਾਹਿਗੁਰੂ ਦਾ ਨਿਰਮਲ ਜੋ ਨਾਮ ਹੈ ਜਿਹੜਾ ਵੀ ਉਹਨੂੰ ਜਪਦਾ ਹੈ ਗ੍ਰਹਿਣ ਕਰਦਾ ਹੈ ਉਹ ਕਰੋੜਾਂ ਪਾਪਾਂ ਦੀ ਮੈਲ ਧੋ ਦਿੰਦਾ ਹੈ ਐਸੀ ਮਹਿਲ ਧੋਂਦਾ ਗੁਰਸਿੱਖ ਪਿਆਰਿਓ ਥੋੜਾ ਜ਼ਿਆਦਾ ਨਹੀਂ ਪੜੋ ਤਾਂ ਜਰਾ ਬਾਣੀ ਨੂੰ महाराज ने वचन कीता ईंधन अदक सकेलिए पावक रंचक पाए। ईंधन कहने इनफ्लेमेबल जलन शक्ति वाली चीज, अदक कही दे बहुत। ईंधन दा अपनी पंजाबी विच इन्हण है लकड़ा, अदक कही है बहुत। सकेल शब्द फारसी दा प्रेमियो, सकेल फारसी विच कहने कठा करना जोड़ना, कठा कर लेना फारसी विच सकेल कहने। बाजीगर सवाल सकेला कबीरा धूर सकेल कह पुड़िया बांधी दे, मिट्टी कठी करके दे दी पुड़ी बनी हुई है। ईंधन अदक सकेली है। सतगुरु गुरु नानक देव दा सोठ राग विच बचन है, उस वाहगुरु दा नाम किवें पाप धोंदा है। महाराज कहंदे कठिया होके संगत बहुत वड्डा भारी ढेर ला लो लकड़ा ना, हजारा टन लकड़ कठी कर लो। देखो कैसा प्रमाण दिता है। महाराज कहंदे हजारा टन लकड़ नू फूकण वास्ते दो चार क्विंटल अग दी लोड़ नहीं पैनी। लकड़िया बहुती है ते अग भी बहुती चाहिदी है। नहीं नहीं, एक तीली ओ बथेरी है। आखो सतनाम, हजारा टन लकड़ा दा ढेर ते पावक रंचक पाए। अग्नि एक रंचक माता रख दो बिचर जाके, एक तीली अग ने लखा मन लकड़ा नू फूक के सुआह कर देना। इसे तरह जेड़ा वाहगुरु दा नाम है ओ एक अखर मात्र ही लखा पापा नू धो के शुद्ध कर देंदे। फिर अग दे नाल क्यों प्रमाण दिता नाम दा गुरसिख प्यारियो, किथे अग किथे वाहगुरु दा नाम, समान है दोवें, दोवें बराबर ने। जो अग विच गुण ने वाहगुरु दे नाम विच गुण ने। एक ता अग कदे जवाब नहीं देवेगी मैं लकड़ा नू फूक दी थक गई, कदे जवाब दिता अग ने। ओ तुसी पाई जाओ लकड़ा पौन वाले थक जाणगे, लकड़ा मुक जाणगियां, पर अग नहीं कहूंगी मेरे विच फूकण दी शक्ति नहीं। ओए गुरमुखो आपां पाप करदे थक जावांगे, पर वाहगुरु दा नाम कदे बख्शदा थकेगा नहीं। अग वाला गुण लकड़ियां पौन वाले थक सकदे ने, दूजा गुण अग विच वाहगुरु दे नाम दा। अग कदे नहीं वेखदी मेरे विच लकड़ियां अंग्रेज पा रहे हैं कि शूदर पा रहे, इंडियन पा रहे कि चाइनीस पा रहे कि जैपनीज पा रहे, ये संत पा रहे हैं कोई चोर पा रहे हैं लकड़ियां, अगने वेखना ही नहीं। ये दानी पा रहे कि कसाई पा रहे, उन्हें पाउण वाले नु नहीं वेखना, उन्हें अपना गुण नहीं छड़ना। लकड़ी जदे फूक देनी है वाहगुरु का नाम, कोई जप लवे उन्हें नहीं वेखना जपण वाला कौन है। उन्हें अपना गुण वर्तने, नीच जात हर जपते हैं उत्तम पदवी पाए। उन्हें नहीं वेखना कौन जपदे, अग नहीं वेखदा हुंदा मैनू कौन मचाउंदी है मचाउंदा है। उन्हें अपना काम दे देने, अग ते वाहगुरु दे नाम विच समान। अग मचा लो भावे साध को चले जावे, भावे चोर उन्हें सेक दे देने। ये थोड़ो वेखना के राजा है इनू सेक दमा भिखारी नू ना दमा। इथे महाराज कहने वाहगुरु तेरा वाहगुरु दा नाम ऐसा निर्मल है कोट पराशत जाहे, करोड़ा पापा नू नाश करने विच समर्थ है।
1: जन नानक भगत दर तुल।
0: ओ जो अकाल पुरख वाहगुरु जी दी इतनी सिफत हुण तक कीती, धन गुरु अर्जन पातशाह कहंदे ओ गुरु नानक पातशाह जेड़े अवतार धारण करके आए, ओ अकाल पुरख ब्रह्म दे सामसर, जो रब दे गुण ओही श्री गुरु नानक देव दे गुण। सतगुरु नानक देव जी अकाल पुरख दे दर ते प्रवान हो गए, मने गए, क्योंकि अकाल पुरख ने कह दिता सी सचखंड विच नानक जो मेरा सो तेरा, जो तू करेगा ओही मैं करूंगा। ये वचन हो गया सी सचखंड विच। हुण शोभा करनी दसदे ने गुरु अर्जन देव, जन नानक भगत दर तुल ब्रह्म सब सर। सतगुरु नानक देव जी भगत सेवक ओ अकाल पुरख दे दर ते प्रवान हो गए। केहो जे प्रवान होए, वाहिगुरु ने बराबर दी पदवी साम सर अपने बराबर दी पदवी दती।
1: एक जीव क्या वखाना,
0: सतगुरु अर्जन देव जी कहंदे एक जीव नाल गुरु नानक दी उपमा कौन कह सकदा है।
1: हाँ के बल बल बल बल सद बलहार।
0: बस इको गल करनी आपा ने तो असी शुक्र गुजार होने ओदे पै विच रहने असी इको वचन कह सकदे है वाहेगुरु है सतगुरु नानक देव। असी पहला बल मन करके, दूजा बल तन करके, तीजा बल कर्म करके, मन बच कर्म। असी तिना स्वरूपा विच तीन बल क्यों लिखे ने? पिछले समय विच भी तेरे ते बलिहार, वर्तमान विच भी तेरे ते बलिहार, आने वाले समय विच भी तेरे ते बलिहार जाने, तेरे ते कुर्बान जाने। ते सारा तन मन दी शक्ति बल तेरे चरणा विच असी हारदे हैं, तेरे चरणा विच रखदे हां।
1: सागल भवन तारे एक सह किए विस्तारे।
0: ते जिन्ने भवन गुरसिख प्यारे कोई गिने नहीं सकिया। 50,000 धरतियां तो थोड़ी अमरीका ने मन लिया, 50,000 धरतियां अमरीका ने वो मनिया जिथे जीवन हैगा, नारे भी मने कि उसे जीवन हैगा। अजे 50 तक पुजे गुरु नानक दी थ्योरी ता धरती होर पर होर तिसे भार थले कमजोर। ये जितने भी भवन वाहगुरु ने धारे ने ये आप किसे दी सहायता नहीं लई। आप करण कारण प्रवेक है दूसर नाही कोई। सगल भवन धारे ते एक चीज घर विच लियाउणी, लिया के उन्हू सवारना शिंगारना, ओदी शोभा बधाउणी। इटा लैनी है कितने इटा पईआं चंगीआं लगदीआं, सीमेंट पया चंगा लगदा, लोहा पया चंगा लगदा, बजरी पई चंगी लगदी है, कितने मार्बल दी सह लगी पई होवे चंगी लगदी है। ओनू विस्तार करना, ब्यूत लंगी विच लिया के उन्हू शिंगारना सवारना।
1: पूर रहो सर्व में आप है निरारे।
0: वाहिगुरु का गुण बहुत वड्डा है, सारिया दे विच व्यापक है, सारिया दे विच बैठा है, ते सारिया तो ही जुद है। सब ते नेरे, सब होते दूर, उदे नाल नेड़े कोई नहीं है। किन्ना क नेड़े रब सा तो कह रबदास हाथ पे नेड़े, तेरे हथा पैरा नाल भी वाहिगुरु तेरे नेड़े। क्योंकि हाथ पैर तो बाहर है, वो तो तेरे अंदर बसया हुआ है, वो तो तेरे अंदर बैठा है। पर ओदी टेक्निक की है, ओदी साइंस की है, तजर्बा की है, सारे आते निरारा। दूजा अर्थ गुरमुख प्यारे इतना निरारा है, इतना निर्लेप है। असी तो सूर को ओंदी लंघीए तो सानू बदबू आउंदी है। गदिया तो असी परे जाने कि नाल ना छू जाण, कुत्तियां तो परे जाने इतने तो कुत्तियां चक्की फिरदे सतनाम, क्योंकि इतने वाले कुत्ते सेवा घट कर दे। तो गुरसिख प्यारे सानू सप्पा तो नफरत है, गधियां तो नीच जुनिया तो, पर वेखो ओ ऐसा है, ऐसा निर्लेप है, सूर दे विच बैठा सूर दी गंदगी दा असर होया ही नहीं। वो गधे विच बैठा गधे दी गंदगी दा नू असर होया ही नहीं। वो सप दे विच बैठे सप दी जहर दा उन्हों असर होए ही नहीं। गुरसिख प्यारे वो कुत्ते दे विच भी उन्ना ही बैठे जिन्ना मनुख विच बैठे। सब तो उची श्रेणी मनुख दी, जिन्नी जोत साडे विच है उन्नी हर जीव विच लई बैठे। पर निरारा इतने उन्हां दे संग दोष दा असर होए ही नहीं। आपां नूं तां मिंट विच हुंदा है, मिंट विच रस्ते ते मिल जाना, आ चलिए पब रस्ते ते तब्दील हो जाने, आपां तां रस्ते ते बदलदे हैं। की लैणा गुरुद्वारे, आ पिक्चर वेखे आने, थोड़ी जी कोई मैल भरिया मिलिया ते जदे उहदे नाल तुर पे, जदे उहदे देखो वाहिगुरु ऐसा निर्मल, ऐसा निर्मल, ऐसा निरारा। सूर विच बैठा गधे विच बैठा उहनां दा संग दोष होए ही नहीं। ऐनी गंदी जगह बैठा भी निर्मल, सारिया विच बैठे पर सब ते न्यारा है।
1: हर गुण नाही अंत पारे।
0: गुरु अर्जुन कहंदे थे किन्ने क गुण ओदे गिणीए असी, कोई गिने नहीं सकिया, बेअंत गुण हन।
1: जी जंत सब थारे।
0: फिर साजे ही नहीं गुरमुख प्यारे, सारे शब्द नूं भी जरा विचारे, जिन्ने उन्हें साजे ने ओदे ही ने, ओदे अपने ही ने। इहनूं समझणा इदां है, ऐसे तो चार पुत हो जाए किसे दे, एक नू कहे दंदा बापू तू मेरा मुंडा ही नहीं है, अखो सतनाम चार चक कौलियां ते हो मैं तो पासे, लै ढाई वीघे जमीन, अपना घर जुदा बना, ਜਦੇ ਵੰਡ ਵੰਡਾਈ ਹੋ ਜਾਂਦੀ ਹੈ ਪਰ ਵੇਖੋ ਕਿੱਡਾ ਟੱਬਰ ਉਹਨੇ ਬਣਾਇਆ ਕਿਸੇ ਤੋਂ ਜੁਦਾ ਹੋਏ ਹੀ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਉਪਾਈ ਨੀ ਤੂੰ ਬਣਾ ਕੇ ਵੀ ਸਭ ਦਾ ਬਣਿਆ ਰੇ ਇਹ ਸਾਡੇ ਵਿੱਚ ਸਮਰੱਥਾ ਨਹੀਂ ਹੈ ਅਸੀਂ ਬਣਾ ਤਾਂ ਲੈਂਦੇ ਹਾਂ ਮਿੱਤਰ ਪਰ ਢਾਈ ਦਿਨ ਵੱਲ ਚੌਲ ਵੰਡ ਹੋ ਜਾਂਦੇ ਆ ਫਿਰ ਸਤਨਾਮ ਉਹਦੀ ਵੇਖੋ ਆਪਣਾ ਆਪਣਾਪਣ ਕਿੰਨਾ ਹੈ ਉਹਦਾ ਤੇ ਇੱਥੇ ਤੱਕ ਕਹਿ ਦਿੱਤਾ ਜੇ ਤੂੰ ਸਾਹਿਬ ਆਵੇ ਰੋ ਤੂੰ ਉਹਨਾਂ ਕਾ ਤੇਰੇ ਉਹ ਜੇ ਗੁੱਸਾ ਗਿਲਾ ਵੀ ਕਰਦਾ ਹੈ ਕਿਸੇ ਨੂੰ ਸਜ਼ਾ ਵੀ ਦਿੰਦਾ ਹੈ ਕਹਿੰਦਾ ਕੋਈ ਨੀ ਸਜ਼ਾ ਤੈਨੂੰ ਦੇਣੀ ਸੀ ਪਰ ਹੈ ਤੂੰ ਮੇਰਾ ਹੀ ਤੂੰ ਜੁਦਾ ਨਹੀਂ ਹੈ ਮੈਂ ਤੋਂ ਇੱਥੇ ਤਾਂ ਮਾੜੀ ਜੀ ਗੱਲ ਗਲਤ ਕਿਸੇ ਨੂੰ ਕਹਿ ਦੋ ਤੇ ਜਿਹੜੇ ਹੀ ਕਹਿ ਦਿੰਦੇ ਆ ਤੇਰਾ ਮੇਰਾ ਕੋਈ ਸੰਬੰਧ ਨਹੀਂ ਹੈ ਬੋਲਣਾ ਵੀ ਬੰਦ ਹੈ ਪਰ ਜੇ ਉਹ ਦੁੱਖ ਵੀ ਦਿੰਦਾ ਨਾ ਵੇਖੋ ਉਹਦਾ ਕਿੰਨਾ ਮੋਹ ਹੈ ਦੁੱਖ ਵਿੱਚ ਵੀ ਕਹੇਗੇ ਵਾਹਿਗੁਰੂ ਤੂੰ ਹੀ ਹੈ ਅੱਜ ਫੇਰ ਆਖੋ ਸਕਦਾ ਉਹਨੇ ਸਾਰੇ ਖੰਡ ਬ੍ਰਹਮੰਡ ਬਣਾਏ ਤੇ ਬਣਾ ਕੇ ਆਪਣੇ ਬਣਾ ਕੇ ਰੱਖੇ ਹੋਏ ਹਨ
1: ਸਗਲ ਕੋ ਦਾਤਾ ਇੱਕ ਲੱਖ ਮੁਰਾਰੇ
0: ਤੇ ਹੋਰ ਦੂਜਾ ਹੀ ਨੀ ਇੱਕ ਲੱਖ ਮੁਰਾਰੇ ਮੁਰਾਰ ਸ਼ਬਦ ਲਿਆ ਮੁਰਦੈ ਧੋਇਆ ਇੱਕ ਰਾਖ ਜਿਹਨੂੰ ਕ੍ਰਿਸ਼ਨ ਭਗਵਾਨ ਨੇ ਮਾਰਿਆ ਸੀ ਜਿਸ ਕਰਕੇ ਉਹਦਾ ਨਾਮ ਮੁਰਾਰੀ ਰੱਖਿਆ ਗਿਆ ਤੇ ਮੁਰਾਰ ਸ਼ਬਦ ਮੁਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਇੱਕ ਸਾਡੇ ਸਤਿਗੁਰ ਹਨ ਜੋ ਇੱਕ ਮੁਰ ਦੈਤ ਨੂੰ ਨਹੀਂ ਮਾਰਦੇ ਜਿਹੜੇ ਪੰਜ ਦੈਤ ਸਾਨੂੰ ਚਿੰਬੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਸਤਿਗੁਰ ਨਾਨਕ ਨੇ ਜਿੱਥੇ ਕਿਰਪਾ ਕਰਦੇ ਨੇ ਉਹ ਪੰਜਾਂ ਦੈਤਾਂ ਦਾ ਨਾਸ ਕਰ ਦਿੰਦੇ ਨੇ ਜਿਹੜੇ ਮਹਾਬਲੀ ਦੈਤ ਚਿੰਬੜੇ ਹੋਏ ਨੇ ਹੇ ਕਾਲ ਪੁਰਖ ਤੂੰ ਰਾਖਸ਼ ਬੁੱਧੀ ਨੂੰ ਖਤਮ ਕਰਨ ਵਾਲਾ ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚ ਆ ਜਾਵੇ ਬਾਣੀ ਪੜ੍ਹਨ ਲੱਗ ਜਾਵੇ ਉਹਦੀ ਜਿਹੜੀ ਰਾਖਸ਼ ਹੁੰਦੇ ਕੌਣ ਹੈ ਪ੍ਰੇਮੀਓ ਕਿਤੇ ਭੁਲੇਖਾ ਨਾ ਕਰਿਓ ਕਿਤੇ ਆਪਣੇ ਵਿੱਚ ਨਹੀਂ ਹੈ ਨਾ ਨਾ ਇਹ ਨਾ ਸਮਝੋ ਕਿਤੇ ਹੋਰ ਦੇਸ਼ ਹੈ ਉਹਨਾਂ ਦਾ ਦੇਵਤੇ ਹੋਰ ਦੇਸ਼ ਵਿੱਚ ਨੇ ਇਹ ਤਿੰਨੇ ਕੈਟਾਗਰੀਆਂ ਨੇ ਤਿੰਨ ਲੋਕ ਨੇ ਨਰ ਮਨੁੱਖ ਤੇ ਦੇਵਤੇ ਦੇਵੀ ਦੇਵਤੇ ਤੇ ਇੱਕ ਰਾਖਸ਼ ਜਾਪ ਸਾਹਿਬ ਦੀ ਪਹਿਲੀ ਪੌੜੀ ਉਹ ਪੜ੍ਹੇ ਕਰੋ ਸੁਰ ਨਰ ਅਸੁਰ ਸੁਰ ਕਹੀਏ ਦੇਵ ਲੋਕ ਨਰ ਕਹੀਏ ਜਿੱਥੇ ਆਪਾਂ ਬੈਠੇ ਹਾਂ ਮਨੁੱਖ ਲੋਕ ਤੇ ਅਸੁਰ ਕਹੀਏ ਰਾਖਸ਼ ਲੋਕ ਇਹ ਤਿੰਨ ਇਕੱਠੇ ਹੀ ਹੈ ਭਾਈ ਇਹ ਬਣਦੇ ਕਿਵੇਂ ਨੇ ਤੇ ਗੁਰਮੁਖ ਪਿਆਰੇ ਉਹ ਮਨੁੱਖ ਕੌਣ ਹੈ ਜਿਹੜਾ ਗਲਤੀ ਕਰਕੇ ਮੰਨ ਜਾਵੇ ਉਹ ਮਨੁੱਖ ਤੋਂ ਦੇਵਤਾ ਤੇ ਜਿਹੜਾ ਗਲਤੀ ਕਰਕੇ ਮੰਨੇ ਨਾ ਉਹ ਮਨੁੱਖ ਤੋਂ ਰਾਖਸ਼ ਦੋ ਇਕੱਠੇ ਹੀ ਆਪਣੇ ਵਿੱਚ ਗਲਤੀ ਕਰ ਲਈ ਔਗਣ ਕਰ ਲਿਆ ਪਰ ਜਿੱਦ ਕਰੂੰਗਾ ਮੈਂ ਨਹੀਂ ਕੀਤਾ ਉਹ ਰਾਖਸ਼ ਬਿਰਤੀ ਹੈ ਗਲਤੀ ਸਭ ਤੇ ਹੋਏਗੀ ਪ੍ਰਾਸ਼ਚਿਤ ਕਰ ਲੈਣਾ ਕਿਵੇਂ ਮੰਗ ਲੈਣੀ ਇਹ ਦੇਵਤਾ ਲੋਕ ਹੈ ਦੇਵਤਾ ਬੁੱਧੀ ਹੈ ਤੇ ਗੁਰਮੁਖ ਪਿਆਰਿਓ ਜੀਤੋ ਕਦੇ ਗਲਤੀ ਹੋਵੇ ਹੀ ਨਾ ਉਹ ਪਰਮੇਸ਼ਰ ਹੁੰਦਾ ਅੱਜ ਫੇਰ ਆਖੋ ਸਰ ਇਹ ਤਾਂ ਇੱਥੇ ਨੇ ਇਹ ਤਿੰਨਾਂ ਲੋਕਾਂ ਨੂੰ ਆਪ ਧਾਰ ਰਹੇ ਤੇ ਰਾਖਸ਼ਾਂ ਦਾ ਵੀ ਵਿਰੋਧੀ ਨਹੀਂ ਗਏ ਰਾਖਸ਼ ਵਿਰਤੀ ਦਾ ਵਿਰੋਧੀ ਹੈ ਜੇ ਰਾਖਸ਼ਾਂ ਦਾ ਵਿਰੋਧੀ ਹੁੰਦਾ ਤੇ ਰਾਖਸ਼ਾਂ ਨੂੰ ਪੈਦਾ ਹੀ ਕਾਹਨੂੰ ਕਰਦਾ ਫਿਰ ਤਾਂ ਦੇਵਤੇ ਦੇਵਤੇ ਹੀ ਪੈਦਾ ਕਰ ਲੈਂਦਾ ਨਹੀਂ ਸਾਡਾ ਵੀ ਵਿਰੋਧੀ ਨਹੀਂ ਹੈ ਜਦੋਂ ਸਾਡੇ ਵਿੱਚ ਰਾਖਸ਼ ਮਤ ਪੈਦਾ ਹੋਵੇਗੀ ਉਲਟ ਵਿਚਾਰ ਸਾਡੇ ਵਿੱਚ ਵਿਪਰੀਤ ਬੁੱਧੀ ਪੈਦਾ ਹੋਵੇਗੀ ਉਹਨੂੰ ਮਾਰਨ ਵਾਸਤੇ ਤਾਂ ਜਦੋਂ ਟਾਈਫਾਈਡ ਹੁੰਦਾ ਤੇ ਕਲੋਰੋਮਾਈਸਟੀਨ ਡਾਕਟਰ ਨੂੰ ਦੇਣੀ ਪੈਣੀ ਹੈ ਗੁਰਸਿੱਖ ਪਿਆਰਿਓ ਜਦੋਂ ਤੁਹਾਨੂੰ ਬੁਖਾਰ ਚੜੇਗਾ ਤਈਆ ਮਲੇਰੀਆ ਤੇ ਕਨੀਨ ਡਾਕਟਰ ਨੂੰ ਦੇਣੀ ਪੈਣੀ ਹੈ ਜਦੋਂ ਸਾਡੇ ਵਿਚਾਰਾਂ ਵਿੱਚ ਔਗਣ ਆਉਂਦੇ ਨੇ ਜਰਾਸੀਮ ਗੰਦੇ ਪੈਦੇ ਹੁੰਦੇ ਨੇ ਉਦੋਂ ਵਾਹਿਗੁਰੂ ਪਰ ਦਵਾਈ ਦਿੰਦਾ ਉਹਦਾ ਫਰਜ਼ ਹੈ ਦਵਾਈ ਦੇਣਾ
1: ਆਪ ਹੀ ਤਾਰਨ ਤਾਰੇ ਕੁਦਰਤ ਹੈ ਦਿਖਾਰੇ
0: ਫਿਰ ਖੰਡ ਬ੍ਰਹਿਮੰਡ ਬਣਾ ਕੇ ਛੁਪਿਆ ਹੋਇਆ ਤਾਂ ਹੈ ਪਰ ਪ੍ਰਗਟ ਪਤਾ ਕਿਵੇਂ ਦਿਖਾ ਰਿਹਾ ਹੈ ਕੁਦਰਤ ਅਸਾਂ ਦੀ ਵਾਰ ਸੁਣ ਕੇ ਵਿਚਾਰਿਆ ਕਰੋ ਕੁਦਰਤ ਦਿਸਦਾ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾਰ ਸਭ ਗੱਲਾਂ ਹੋ ਰਹੀਆਂ ਆਪਣੇ ਨਾਲ ਕਈ ਐਸੀਆਂ ਟ੍ਰੈਜਡੀਆਂ ਤੁਹਾਡੇ ਜੀਵਨ ਵਿੱਚ ਆਈਆਂ ਹੋਣਗੀਆਂ ਜਿਹੜੀਆਂ ਦੇਖ ਕੇ ਅਚਰਜ ਮੰਨਦਾ ਜੀਵ ਹੇ ਵਾਹਿਗੁਰੂ ਤੇਰੀ ਕੁਦਰਤ ਕੋਈ ਐਕਸੀਡੈਂਟ ਦੇਖਿਆ ਕਿਸੇ ਦਾ ਸਰੀਰ ਐਸਾ ਵੇਖੇ ਹੱਥ ਵੀ ਨਹੀਂ ਚੱਲਦੇ ਤੁਰ ਵੀ ਨਹੀਂ ਸਕਦਾ ਉਹਨੂੰ ਮਾੜਾ ਥੋੜੋ ਕਹਿੰਦੇ ਦੇਖ ਕੇ ਵਾਹਿਗੁਰੂ ਤੇਰੀ ਕੁਦਰਤ ਹੈ। ਕੋਈ ਉੱਚਾ ਸੁੰਦਰ ਪਹਾੜ ਤੁਹਾਡੀ ਨਿਗਾਹ ਵਿੱਚ ਆ ਗਿਆ, ਪਹਾੜ ਭੁੱਲ ਜਾਓਗੇ, ਵਾਹਿਗੁਰੂ ਇਹ ਵੀ ਤੇਰੀ ਕੁਦਰਤ ਹੈ। ਕਿਤੇ ਨਿਆਗਰਾ ਫਾਲ ਝਰਨੇ ਚੱਲ ਰਹੇ ਨੇ, ਆਬਸ਼ਾਰ ਚੱਲ ਰਹੇ ਨੇ, ਉਹਨਾਂ ਨੂੰ ਦੇਖਣ ਜਾਓਗੇ, ਪਰ ਨਤੀਜਾ ਕਿੱਥੇ ਪੁੱਜੂ? ਵਾਹਿਗੁਰੂ ਇਹ ਵੀ ਤੇਰੀ ਕੁਦਰਤ ਹੈ। ਕਿਤੇ ਰੇਤਾ ਹੀ ਰੇਤਾ ਪਿਆ, ਪਾਣੀ ਹੈ ਨੀ, ਹਰਿਆਵਲ ਹੈ ਨੀ, ਅਰਬ ਕੰਟਰੀ ਵੀ ਜਾਓ ਗੁਰਸਿੱਖ ਪਿਆਰੇ, ਰੇਤਾ ਹੀ ਰੇਤਾ, 2000 ਕਿਲੋਮੀਟਰ ਚ ਰੇਤਾ ਹੀ ਰੇਤਾ, ਜਿੱਥੇ ਅਮਨ ਉਹਨਾਂ ਦੀ ਰਾਜਧਾਨੀ ਹੈ, ਉਹ ਰੇਤਾ ਵੇਖ ਕੇ ਕੀ ਕਹੀਦਾ? ਵਾਹਿਗੁਰੂ ਇਹ ਵੀ ਤੇਰੀ ਕੁਦਰਤ ਹੈ, ਘਰ ਵਾਲਿਆਂ ਨੇ ਥੋੜੋ ਬਣਾ ਲਿਆ, ਉਹ ਅਰਬ ਕੰਟਰੀਆਂ ਨੇ ਥੋੜੋ ਪੈਦਾ ਕਰ ਲਿਆ। ਜਿੰਨੀ ਸੁੰਦਰ ਤੋਂ ਸੁੰਦਰ ਚੀਜ਼ ਵੇਖੋਗੇ ਉਹ ਵੀ ਉਹਦੀ ਕੁਦਰਤ, ਤੇ ਕਿਸੇ ਦਾ ਕੋਈ ਸਰੀਰ ਵੇਖੋਗੇ ਗੰਧ ਹੈ, ਦੇਖਣ ਨੂੰ ਜੀ ਨਹੀਂ ਕਰਦਾ, ਅੰਦਰੋਂ ਫੇਰ ਆਵਾਜ਼ ਆਊਗੀ ਇਹ ਵੀ ਤੇਰੀ ਉਹ ਕੁਦਰਤ। ਕੁਦਰਤ ਦਿਸੇ, ਕੁਦਰਤ ਸੁਣੀਏ, ਜੋ ਸਭ ਤੋਂ ਪਹਿਲਾਂ ਘਟਨਾਵਾਂ ਹੋ ਚੁੱਕੀਆਂ ਨੇ, ਬੜੀਆਂ ਬੜੀਆਂ ਘਟਨਾਵਾਂ ਬੀਤੀਆਂ ਨੇ, 1,00,000 ਦੂਤ 1,25,000 ਨਾਤੀ ਤੈ ਰਾਵਣ ਘਰ ਦੀਆਂ ਨਾ ਬਾਤੀ, ਇਹ ਵੀ ਤੇਰੀ ਕੁਦਰਤ। ਜੋ ਸੁਣਦੇ ਹੋ ਉਹ ਵੀ ਕੁਦਰਤ ਨੂੰ, ਪਰ ਆਪਾਂ ਮੰਨਦੇ ਨਹੀਂ। ਆਪਣੇ ਤਾਂ ਕੋਈ ਚੜ੍ਹਾਈ ਕਰ ਜਾਵੇ, ਤੁਸੀਂ ਇੱਥੇ ਵੀ ਇੰਗਲੈਂਡ ਵਾਲੇ ਬੈਠਣ ਜਾਂਦੇ ਹੋ ਨਾ, ਅਫਸੋਸ ਕਰਨ ਜਾਈਦਾ ਹੀ ਹੈ, ਟੱਪੜ ਵਿਛਾ ਕੇ ਬਹਿ ਜਾਂਦੇ, ਤੇ ਉੱਥੇ ਗੱਲਾਂ ਵੇਖੋ ਕੀ ਕਰਦੇ, ਜਾ ਕੇ ਟੇਪ ਲਾ ਕੇ ਤੁਹਾਡੀਆਂ ਗੱਲਾਂ ਰਿਕਾਰਡ ਕਰੇ, ਗੱਲਾਂ ਕੀ ਕਰਨਗੇ? ਲੈ ਕਹਿੰਦੇ ਉਹ ਬੈਠਾ ਬੈਠਾ ਹੀ ਮਰ ਗਿਆ, ਦੂਆ 10 ਨੰਬਰ ਹੋਰ ਗਾਹ ਵੱਧ ਜਾਂਦਾ, ਕਹਿੰਦੇ ਉਹਨੂੰ ਮਿੰਟ ਵੀ ਨਹੀਂ ਲੱਗੀ, ਤੀਆ ਕਹੂੰਗਾ ਉਹਦਾ ਪਤਾ ਵੀ ਨਹੀਂ ਲੱਗਿਆ। ਵੇਖੋ ਉਹ ਸਾਹਮਣੇ ਤੇਰੇ ਸਭ ਕੁਝ ਹੋ ਰਿਹਾ, ਕਹਿੰਦੇ ਉਹ ਬੈਠਾ ਬੈਠਾ ਮਰ ਗਿਆ। ਹਾਂ ਤੂੰ ਤਾਂ ਛਾਲਾ ਮਾਰਦਾ ਮਰੇਗਾ, ਕੋਈ ਸੱਚ ਨਾ, ਮੈਂ ਕੁਦਰਤ ਵੇਖ ਕੇ ਮੁਨਕਰ ਹੋ ਰਿਹਾ, ਕਹਿੰਦਾ ਉਹਨੂੰ ਮਿੰਟ ਨਹੀਂ ਲੱਗੀ ਕਿ ਤੈਨੂੰ 2.5 ਸਾਲ ਲੱਗਣੇ, ਕਹਿੰਦਾ ਉਹਨੂੰ ਮਿੰਟ ਨਹੀਂ ਲੱਗੀ। ਹਾਂ ਤੂੰ ਤਾਂ 3 ਸਾਲ ਲੜੇਗਾ, ਕਹਿੰਦਾ ਉਹਦਾ ਪਤਾ ਹੀ ਨਹੀਂ ਲੱਗਿਆ। ਉਹ ਤੂੰ ਕਿਹੜਾ ਇੱਥੇ TV ਚ ਦਵੇਂਗਾ ਵੀ ਮਰਨਾ, ਕੋਈ ਸੱਚ ਨਾ, ਸਭ ਕੁਝ ਦਿਖ ਰਿਹਾ ਸਾਹਮਣੇ, ਸਭ ਕੁਝ ਸੁਣ ਰਹੇ ਹੋ, ਪਰ ਮੰਨਦੇ ਨਹੀਂ। ਕੁਦਰਤ ਦਿਸਦਾ, ਕੁਦਰਤ ਜਿੰਨੇ ਖੰਡ ਬ੍ਰਹਿਮੰਡ ਬਣਾਏ ਨੇ ਸਾਰਿਆਂ ਵਿੱਚ ਕੁਦਰਤ ਦਿਖਾ ਰਿਹਾ, ਕਿਤੇ ਮੀਂਹ ਪੈਂਦਾ ਹੀ ਨਹੀਂ, ਕਿਤੇ ਪੈ ਗਿਆ ਹੜੇ ਆ ਗਏ, ਕਿਤੇ ਹਵਾ ਨੂੰ ਤਰਸ ਲਏ ਨੇ, ਆਕਸੀਜਨ ਘਟ ਗਈ, ਕਿਤੇ ਐਸੇ ਝੱਕੜ ਆਏ ਮਕਾਨੇ ਚੱਕਤੇ, 24 ਘੰਟੇ ਸਾਡੇ ਸਰੀਰਾਂ ਵਿੱਚ ਕੁਦਰਤ, ਕਈ ਕਿੰਨੇ ਸੁੰਦਰ, ਕਈ ਕਿਤਨੇ ਕਰੂਪ, ਕਈ ਕਿਤਨੇ ਤੰਦਰੁਸਤ, ਕਈ ਕਿਤਨੇ ਗੁਰਮੁਖ ਪਿਆਰੇ ਰੋਗੀ ਦਿਖ ਰਿਹਾ। ਇਹ ਗੱਲ ਹੁਣ ਯਾਦ ਰੱਖਿਓ, ਕੁਦਰਤ ਭਉ ਸੁਖ ਸਾ, ਇੰਨੀ ਗੱਲ ਵਿਸਾਲ ਹੋ ਜੇ ਅੱਜ ਦੇ ਦੀਵਾਨ ਵਿੱਚੋਂ। ਤੈਨੂੰ ਸੁਖ ਤਾਂ ਮਿਲਣੇ ਜੇ ਉਹਦੀ ਕੁਦਰਤ ਦੇ ਭੈ ਵਿੱਚ ਰਵੇਗਾ। ਆਖੋ ਭਾਓ, 2 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਾਓ, ਜਿੱਥੇ ਭੱਬਾ ਮੁਕਤਾ ਆ ਜਾਵੇ ਉਹਦੇ ਨੂੰ ਔਂਕੜ ਆ ਜਾਵੇ ਭਾਓ, ਜਿਵੇਂ ਤੁਹਾਡੇ ਮੂਲ ਮੰਤਰ ਵਿੱਚ ਨੀਰ ਭਾਓ ਉੱਥੇ ਭੱਬਾ ਮੁਕਤਾ ਹੈ, ਜਿੱਥੇ ਭੱਬਾ ਮੁਕਤਾ ਆਵੇ ਉੱਥੇ ਭਾਓ ਦਾ ਅਰਥ ਹੈ ਡਰ, ਭੈ, ਉੱਥੇ ਭਾਓ ਦਾ ਅਰਥ ਹੈ ਭਾਵ, ਸੰਸਾਰ। 2 ਅਰਥ ਨੇ ਭਾਓ ਦੇ, ਇੱਕ ਭੈ, ਇੱਕ ਸੰਸਾਰ। ਨੀਰ ਭਾਓ ਭੈ ਤੋਂ ਰਹਿਤਾ, ਨੀਰ ਭਾਓ ਸੰਸਾਰ ਭਵਜਲ ਤੋਂ ਰਹਿਤਾ ਵਾਹਿਗੁਰੂ। ਤੇ ਜਿੱਥੇ ਭੱਬੇ ਨੂੰ ਕੰਨਾ ਲੱਗ ਜਾਵੇ ਭਾਓ ਪਾਠ ਆ ਜਾਵੇ, ਉੱਥੇ ਇੱਕੋ ਇੱਕ ਅਰਥ ਹੈ ਪ੍ਰੇਮ। ਗੋਬਿੰਦ ਭਾਓ ਭਗਤ ਦਾ ਸੁਖ, ਭਾਓ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ, ਇੱਥੇ ਭੱਬਾ ਮੁਕਤਾ ਹੈ। ਕੁਦਰਤ ਭਾਓ ਸੁਖ ਸਾਰ, ਸਾਰਿਆਂ ਸੁੱਖਾਂ ਦਾ ਸਮੁੰਦਰ, ਸਾਰੇ ਸੁੱਖਾਂ ਦਾ ਸਾਰ ਕੀ ਹੈ? ਵਾਹਿਗੁਰੂ ਦੇ ਭੈ ਵਿੱਚ ਰਹਿਣਾ, ਉਹਦੇ ਡਰ ਵਿੱਚ ਰਹਿਣਾ, ਉਹਦਾ ਪਤਾ ਹੀ ਨਹੀਂ ਇੱਕ ਮਿੰਟ ਵਿੱਚ ਕੀ ਕਰ ਲਵੇ। ਹੁਣ ਕਿਹੜਾ ਉਹਨੇ ਪੁੱਛਣਾ, ਸਲਾਹ ਕਰਨੀ ਹੈ। ਇੱਕ ਮਜੀਦਾ ਭਗਤ ਹੋਇਆ ਗੁਰਮੁਖ ਪਿਆਰਿਓ, ਮੀਆਂ ਮੀਰ ਦੀ ਸਾਖਾ ਵਿੱਚੋਂ ਸੀਏ, ਬੜਾ ਉੱਚਾ ਭਗਤ ਹੋਇਆ, ਉਹਨੇ ਬਚਨ ਕੀਤਾ, ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰ, ਇੱਕ ਨਾਂ ਨੂੰ ਪੁੱਤ ਦਿੱਤੇ ਨੇ, ਪੁੱਤਾਂ ਦੇ ਪੋਤਰੇ ਨੇ, ਇੱਕ ਨਾਂ ਦੇ ਘਰ ਧੀ ਧੀਆਂ ਕਰ ਦੋ ਤਰੇ, ਪੁੱਤ ਨੀ ਦਿੱਤਾ ਤੇ ਧੀ ਦੇ ਧੀ ਦੋ ਤੇ ਉਹ ਵੀ ਬੱਚੇ ਹੀ ਨੇ, ਇੱਕ ਨਾ ਪੁੱਤ ਨਾ ਧੀ ਜਾਵਣ ਉਤਰੇ, ਦੋਏ ਨੀ ਦਿੱਤੇ ਤੇ ਧੀਏ ਕੌਣ ਨੇ, ਇੱਕ ਨਾ ਦਿੱਤੇ ਦੋ ਕਹਾਵਣ ਸੌਤਰੇ, ਪੁੱਤ ਵੀ ਦਿੱਤੇ ਨੇ ਧੀਆਂ ਵੀ ਦਿੱਤੀਆਂ ਨੇ ਉਹ ਸੌਤਰੇ। ਹੁਣ ਅਗਲੀ ਗੱਲ ਸੁਣ ਲਓ, ਇੱਕ ਨਾ ਦਿੱਤਾ ਇੱਕ ਉਹ ਵੀ ਜਾਏ ਮਰ, ਇੱਕੋ ਦਿੱਤਾ ਤੇ ਉਹ ਵੀ ਚੜ੍ਹਾਈ ਕਰ, ਇੱਕ ਨਾ ਦਿੱਤਾ ਇੱਕ ਉਹ ਵੀ ਜਾਏ ਮਾਰੇ, ਉਹ ਵਜੀਦਾ ਕੌਣ ਕਹੇ ਖੁਦਾ ਨੂੰ ਤੂੰ ਇੰਜ ਨਾ ਇੰਜ ਕਰ। اتے کوئی سلاح دوں گا جاتے اتے کوئی روکو گا جا اٹک جا تو نہیں نہیں بس وہ پہن چانے رہنا اسے نو سکھ کے ہے اسے نو گرمکھ کے ہے اسے نو سنت کے ہے سو سکھ سکھا بند پہ پائی جے گر کے پانے آوے اپنے پانے جو چلے پائی وچھڑ چوٹا سکھ نو پیارا نہیں کہا کتے ایوی ڈانگ چکی پھر اسی سکھ ہیں سنت ہیں برہم گیانی ہیں کتھا کر دے نہیں نہیں صاف جواب دے دیتا رہت پیاری موہے کو سکھ پیارا
2: کیربو دی رنگیلی تہذیب دے وسنیک سروتیو ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਹੜ ਹੜ ਹੱਸੇ ਲੋਕ ਵਡਾਣਾ। ਕਹਿੰਦੇ ਵੀ ਕੋਈ ਮੁਸਾਫਰ ਆਇਆ ਮਜਨੂ ਦੇ ਦੇਸ਼ ਅੰਦਰ, ਤੇ ਜਿੱਥੇ ਲੈਲੀ ਵਸਦੀ ਸੀ ਨਾ ਲੈਲਾ, ਜਿਸ ਇਲਾਕੇ ਚ ਲੈਲਾ ਰਹਿੰਦੀ ਸੀ ਉਸ ਇਲਾਕੇ ਦਾ ਇਹ ਮੁਸਾਫਿਰ ਹੈ। ਲੰਘਦਾ ਜਾਂਦਾ ਲੈਲੀ ਦੀ ਦਰਗਾਹ ਦੇ ਵਿੱਚੋਂ ਲੰਘਿਆ, ਤੇ ਲੈਲੀ ਦੀ ਦਰਗਾਹ ਦੇ ਉੱਪਰ ਜਿਹੜਾ ਕੁੱਤਾ ਸੀ ਨਾ, ਲੈਲੀ ਦੀ ਦਰਗਾਹ ਦੇ ਉੱਪਰ ਬਹਿਣ ਵਾਲਾ ਜਿਹੜਾ ਕੁੱਤਾ, ਉਹ ਨਾਲ ਹੋ ਤੁਰਿਆ। ਜਦੋਂ ਮਜਨੂੰ ਦੇ ਇਲਾਕੇ ਦੇ ਵਿੱਚ ਆਇਆ, ਮਜਨੂੰ ਨੇ ਵੇਖਿਆ ਮੇਰੀ ਲੈਲਾ ਦੀ ਦਰਗਾਹ ਦਾ ਕੁੱਤਾ ਹੈ, ਮੇਰੀ ਲੈਲਾ ਦੀ ਦਰਗਾਹ ਤੋਂ ਆਇਆ, ਮੇਰੀ ਲੈਲਾ ਦੇ ਚਰਨ ਚੱਟਣ ਵਾਲਾ ਕੁੱਤਾ ਆਇਆ, ਮੇਰੀ ਲੈਲਾ ਨੂੰ ਨਮਸਕਾਰ ਕਰਨ ਵਾਲਾ ਕੁੱਤਾ ਆਇਆ, ਪੂਛ ਮਾਰ ਮਾਰ ਕੇ ਸਾਫ ਕਰਨ ਵਾਲਾ ਇਹ ਕੂਕਰ ਆਇਆ, ਸੇਵਕ ਆਇਆ। ਤੇ ਕਹਿਣ ਲੱਗਾ ਇਹ ਕੁੱਤਾ ਨਹੀਂ, ਇਹ ਤੇ ਮਹਾਨ ਹੈ, ਜਿਹਨੇ ਮੇਰੀ ਲੈਲੀ ਦੀ ਸੇਵਾ ਕੀਤੀ ਹੈ, ਜਿਹਨੇ ਮੇਰੀ ਲੈਲਾ ਦੇ ਚਰਨਾਂ ਨੂੰ ਚੱਟਿਆ, ਜਿਹਨੇ ਮੇਰੀ ਲੈਲਾ ਦੇ ਮਕਬਰੇ ਨੂੰ ਚੱਟਿਆ, ਦਰਗਾਹ ਦੇ ਉੱਪਰ ਬੈਠਾ ਰਖਵਾਲੀ ਕਰਦਾ, ਉਹ ਮੇਰੇ ਨਾਲ ਮਹਾਨ ਹੈ। ਤੇ ਕੁੱਤੇ ਨੂੰ ਵੇਖ ਕੇ ਨਾ ਪਹਿਚਾਣ ਕਰਕੇ ਕੁੱਤੇ ਦੀ, ਤੇ ਕੁੱਤੇ ਦੇ ਪੈਰਾਂ ਤੇ ਮੱਥਾ ਟੇਕਣ ਲੱਗ, ਕੁੱਤੇ ਦੀ ਪੈਰੀ ਪਵੈ, ਕੁੱਤੇ ਦੇ ਪੈਰਾਂ ਤੇ ਪੈਣ ਲੱਗ ਪਿਆ, ਮੱਥਾ ਟੇਕਿਆ ਕੁੱਤੇ ਦੇ ਚਰਨਾਂ ਤੇ, ਆਪਣੇ ਪੈਰ ਆਪਣਾ ਫੀਸ ਲਾਇਆ ਮਜਨੂ ਨੇ। ਲੋਕ ਵੇਖ ਕੇ ਹੱਸ ਰਹੇ ਨੇ ਵੀ ਇਹ ਮਜਨੂ ਕੀ ਕਰ ਰਿਹਾ, ਮੂੰਹ ਚੁੰਮਦਾ, ਕੁੱਤੇ ਦੇ ਪੈਰ ਚੁੰਮਦਾ, ਕੁੱਤੇ ਦੀ ਪੂਛਲ ਨੂੰ ਬਾਰ ਬਾਰ ਹੱਥ ਫੇਰਦਾ, ਪਲੋਸਦਾ, ਮਿਲਾਪ ਕਰਦਾ, ਪਿਆਰ ਕਰਦਾ, ਜਫਾ ਪਾਉਂਦਾ। ਲੋਕ ਹੱਸ ਰਹੇ ਨੇ, ਪੁੱਛਣ ਲੱਗਾ ਤੁਸੀਂ ਕਿਉਂ ਹੱਸਦੇ ਹੋ, ਤੁਸੀਂ ਕਿਉਂ ਹੱਸ ਰਹੇ ਹੋ? ਕਹਿਣ ਲੱਗੇ ਵੀ ਤੂੰ ਤੇ ਬੜਾ ਮਸਤਾਨਾ ਹੋ ਗਿਆ, ਵੀ ਕੁੱਤੇ ਨੂੰ ਚੱਟੀ ਜਾ ਰਿਹਾ। ਕਹਿਣ ਲੱਗਾ ਮੈਂ ਮਸਤਾਨਾ ਨਹੀਂ ਹੋਇਆ, ਮਸਤਾਨੇ ਤੁਸੀਂ ਹੋ ਗਏ ਹੋ। ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਂ ਕਿਹਨੂੰ ਚੁੰਮ ਰਿਹਾ, ਮੈਂ ਕਿਹਨੂੰ ਚੱਟ ਰਿਹਾ? ਤੁਹਾਨੂੰ ਨਹੀਂ ਨਜ਼ਰ ਆਉਂਦਾ ਮੈਂ ਤੇ ਉਹਨੂੰ ਚੱਟਦਾ ਪਿਆ, ਮੈਂ ਤੇ ਉਹਨੂੰ ਚੁੰਮਦਾ ਪਿਆ ਜੋ ਮੇਰੇ ਮਹਿਬੂਬਾ ਦੇ ਦੇਸ਼ ਚੋਂ ਆਇਆ, ਜੋ ਮੇਰੀ ਮਹਿਬੂਬਾ ਦੇ ਦਰਗਾਹ ਦੇ ਉੱਪਰ ਅੱਠੇ ਵਕਤ ਰਹਿਣ ਵਾਲਾ ਹੈ। ਇਹ ਇਸ ਦੇ ਚਰਨਾਂ ਨੂੰ ਚੁੰਮਦਾ, ਇਸ ਨੂੰ ਪਲੋਸਦਾ, ਇਹਨੇ ਲੈਲਾ ਦੀ ਦਰਗਾਹ ਦੇ ਉੱਪਰ ਬਹਿ ਬਹਿ ਪਹਿਰਾ ਦਿੱਤਾ, ਇਹ ਮਹਾਨ ਹੈ ਮੇਰੇ ਨਾਲੋਂ। ਕਹਿੰਦੇ ਨੇ ਇੱਕ ਵਾਰੀ ਜੇਬ ਨਸ਼ਾ ਔਰੰਗਜ਼ੇਬ ਦੀ ਲੜਕੀ, ਜਿਸ ਨੂੰ ਕਿਹਾ ਜਾਂਦਾ ਬਈ ਇਸ ਨੂੰ ਸ਼ਾਇਰੀ ਕਰਨ ਦੀ ਬੜੀ ਆਦਤ ਸੀ, ਸ਼ੇਅਰ ਲਿਖਣਾ, ਰਸਤੇ 'ਚ ਸਿੱਟ ਜਾਣਾ, ਲੰਘ ਜਾਣਾ, ਕਈਆਂ ਨੇ ਚੁੱਕ ਲੈਣਾ, ਕਈਆਂ ਨੇ ਨਾ ਚੁੱਕਣਾ, ਕਈਆਂ ਨੂੰ ਮੁੱਲ ਕਦਰੋ ਕੀਮਤ ਹੋਣੀ, ਕਈਆਂ ਨੂੰ ਨਾ ਹੋਣੀ। ਇੱਕ ਵਾਰ ਲੰਘੀ ਜਾ ਰਹੀ ਬਾਜ਼ਾਰ ਵਿੱਚੋਂ ਸ਼ੇਅਰ ਲਿਖਿਆ, ਸ਼ੇਅਰ ਧਰਤੀ ਦੇ ਉੱਪਰ ਸਿੱਟ ਦਿੱਤਾ, ਕਾਗਜ਼ ਧਰਤੀ ਦੇ ਸਿੱਟ ਦਿੱਤਾ। ਪਿੱਛੋਂ ਇੱਕ ਫਕੀਰ ਆ ਰਿਹਾ, ਉਹਨੇ ਕਾਗਜ਼ ਚੁੱਕਿਆ, ਕਾਗਜ਼ ਚੁੱਕ ਕੇ ਸ਼ੇਅਰ ਪੜਿਆ, ਬੜਾ ਖੂਬਸੂਰਤ ਸ਼ੇਅਰ ਹੈ, ਸ਼ੇਅਰ ਬੜਾ ਖੂਬਸੂਰਤ ਹੈ। ਪੁੱਛਿਆ ਕੌਣ ਹੈ ਸ਼ੇਅਰ ਅਸ਼ਾਰੀ ਕਰਨ ਵਾਲੀ? ਕਹਿਣ ਲੱਗੀ ਇਹ ਬਾਦਸ਼ਾਹ ਸਲਾਮਤ ਦੀ ਲੜਕੀ। ਕਹਿਣ ਲੱਗੇ ਫਿਰ ਮੈਂ ਉਸ ਨੂੰ ਜ਼ਰੂਰ ਮਿਲਣਾ। ਪਹੁੰਚ ਗਿਆ ਰਾਜ ਮਹਿਲਾਂ ਅੰਦਰ, ਜਾ ਕੇ ਕਹਿਣ ਲੱਗਾ ਵੀ ਮੈਂ ਲੜਕੀ ਨੂੰ ਜ਼ਰੂਰ ਮਿਲਣਾ ਜਿਸ ਨੇ ਇਹ ਸ਼ੇਅਰ ਲਿਖਿਆ, ਬੜਾ ਖੂਬਸੂਰਤ ਸ਼ੇਅਰ ਹੈ। ਸਿਪਾਹੀਆਂ ਨੇ ਪਕੜ ਲਿਆ। ਕਹਿਣ ਲੱਗੇ ਵੀ ਤੂੰ ਲੜਕੀ ਨੂੰ ਕਿਉਂ ਮਿਲਣਾ ਚਾਹੁੰਦਾ? ਰਾਜੇ ਦੀ ਲੜਕੀ ਨੂੰ ਤੂੰ ਮਿਲਣਾ ਚਾਹੁੰਦਾ? ਬਾਦਸ਼ਾਹ ਦੀ ਨੂੰ? ਹਾਂ ਜੀ ਮੈਂ ਮਿਲਣਾ ਚਾਹੁੰਦਾ। ਕਹਿੰਦੇ ਫਿਰ ਸਾਨੂੰ ਪੁੱਛ ਆਉਣ ਦੇ। ਲੜਕੀ ਨੂੰ ਜਾ ਕੇ ਪੁੱਛਿਆ, ਜੇਬ ਨਿਸ਼ਾਨ ਨੂੰ ਜਾ ਕੇ ਪੁੱਛਿਆ। ਕਹਿਣ ਲੱਗੇ ਤੈਨੂੰ ਕੋਈ ਮਿਲਣ ਵਾਸਤੇ ਆਇਆ? ਕਹਿਣ ਲੱਗੇ ਕੌਣ ਹੈ? ਕਹਿੰਦੇ ਕੋਈ ਸੂਫੀ ਸੰਤ ਹੈ, ਭਗਵੇ ਕੱਪੜਿਆਂ ਵਾਲਾ, ਕੋਈ ਲਿਬਾਸ ਫਕੀਰਾਂ ਵਾਲਾ ਹੈ, ਮਿਲਣ ਵਾਸਤੇ ਆਇਆ। ਕਹਿੰਦੇ ਜਾ ਕੇ ਉਹਨੂੰ ਪੁੱਛੋ ਵੀ ਕਿਉਂ ਮਿਲਣਾ ਚਾਹੁੰਦਾ। ਜਦੋਂ ਉਹਨੂੰ ਵਾਪਸ ਜਾ ਕੇ ਪੁੱਛਿਆ, ਕਹਿਣ ਲੱਗੇ ਫਕੀਰਾ ਉਸ ਦਾ ਜਵਾਬ ਹੈ ਬਈ ਤੂੰ ਕਿਉਂ ਮਿਲਣਾ ਚਾਹੁੰਦਾ? ਕਹਿਣ ਲੱਗਾ ਜਾ ਕੇ ਫਿਰ ਉਸਨੂੰ ਇਹ ਕਹੋ ਵੀ ਮੈਂ ਉਸਨੂੰ ਤਾਂ ਮਿਲਣਾ ਚਾਹੁੰਦਾ ਵੀ ਉਸਨੇ ਸ਼ੇਅਰ ਬੜਾ ਖੂਬਸੂਰਤ ਲਿਖਿਆ, ਜਿਸ ਨੇ ਇੰਨਾ ਸੋਹਣਾ ਸ਼ੇਅਰ ਲਿਖਿਆ ਉਹ ਆਪ ਕਿੰਨੀ ਖੂਬਸੂਰਤ ਹੋਏਗੀ, ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ। ਕਹਿਣ ਲੱਗੇ ਇਹ ਗੱਲ ਆ ਕੇ ਜਦੋਂ ਇਸਨੂੰ ਦੱਸੀ ਜੇਬ ਨਿਸ਼ਾਨ ਨੂੰ, ਇਹ ਕਹਿਣ ਲੱਗੀ ਜਾਓ ਫਿਰ ਫਕੀਰ ਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਬਈ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ ਇਸੇ ਸ਼ੇਅਰ ਦੇ ਵਿੱਚੋਂ ਦਰਸ਼ਨ ਕਰ। ਤੂੰ ਮੇਰੇ ਸਰੀਰ ਦੇ ਦਰਸ਼ਨ ਕਰਨਾ ਚਾਹੁੰਦਾ? ਸਰੀਰ ਤੇ ਮੇਰੇ ਦੇ ਦਰਸ਼ਨ ਨਾ ਕਰ, ਕਿਉਂਕਿ ਸਰੀਰ ਮੇਰੇ ਦਾ ਤੇ ਕੋਈ ਆਦ ਅੰਤ ਹੀ ਨਹੀਂ, ਵਜੂਦ ਹੀ ਨਹੀਂ, ਇਹ ਤੇ ਹੈ ਹੀ ਨਹੀਂ, ਤੇ ਮਿੱਟੀ ਦੀ ਮਡੋਲੀ ਹੈ, ਇਸਨੇ ਤੇ ਖਤਮ ਹੋ ਜਾਣਾ। ਜੇ ਉਹ ਮੇਰੇ ਦਰਸ਼ਨ ਕਰਨੇ ਚਾਹੁੰਦਾ ਤੇ ਮੇਰੇ ਦਰਸ਼ਨ ਇਸੇ ਸ਼ੇਅਰ ਦੇ ਵਿੱਚੋਂ ਹੋਣਗੇ। ਸ਼ੇਅਰ ਹੀ ਮੇਰਾ ਸਰੂਪ ਹੈ ਅਸਲੀ, ਕਿਉਂਕਿ ਮੇਰੀ ਆਤਮਾ ਦੀ ਪੁਕਾਰ ਹੈ, ਮੇਰੇ ਮਨ ਦੀ ਪੁਕਾਰ ਹੈ। ਜਾ ਕੇ ਸੰਤ ਨੂੰ ਗੱਲ ਦੱਸੀ, ਸੰਤ ਬੜਾ ਕਾਇਲ ਹੋਇਆ, ਕਹਿਣ ਲੱਗਿਆ ਵਾਕਿਆ
ਜਦੋਂ ਨੇ ਸ਼ੇਰ ਪੜਿਆ ਨਾ ਗਾਹ ਦੇ ਨਾਲ ਕਹਿਣ ਲੱਗਾ ਵਾਕਿਆ ਤੇਰੀ ਬੜੀ ਪਵਿੱਤਰ ਆਤਮਾ, ਤੂੰ ਬੜੀ ਪਵਿੱਤਰ ਆਤਮਾ ਵਾਲੀ ਹੈ, ਤੇਰੇ ਦਰਸ਼ਨ ਹੁਣ ਮੈਨੂੰ ਸ਼ੇਰ ਵਿੱਚੋਂ ਹੋ ਰਹੇ ਨੇ। ਗਰੀਬ ਨਵਾਜ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਕਿਤੇ ਅਸੀਂ ਗਾਹ ਨਾ ਵਿਚਾਰੀਏ, ਨਾ ਗੌਰ ਨਾਲ ਵਿਚਾਰੀਏ। ਅਸੀਂ ਤੇ ਵਿਚਾਰਿਆ ਹੀ ਨੀ, ਅਸੀਂ ਤੇ ਸਰੂਪਾਂ ਦੇ ਅੰਦਰ ਜੁੜੇ ਪਾਇਆ। ਸਰੂਪ ਨਜ਼ਰ ਆ ਜਾਏ, ਕੁਝ ਨਜ਼ਰ ਆ ਜਾਏ ਜਾਂ ਨਾ ਆਵੇ, ਆਵੇ ਜਾਂ ਨਾ ਆਵੇ, ਬਾਣੀ ਕੀ ਹੈ? ਬਾਣੀ ਹੈ ਗੁਰੂ ਅਕਾਲ ਪੁਰਖ ਦਾ ਰੂਪ, ਤੇ ਜਿਸ ਨੇ ਅਕਾਲ ਪੁਰਖ ਦੇ ਦਰਸ਼ਨ ਕਰਨੇ ਨੇ ਨਾ, ਉਹ ਬਾਣੀ ਦੇ ਵਿੱਚੋਂ ਦਰਸ਼ਨ ਕਰ ਸਕਦਾ, ਉਹ ਬਾਣੀ ਵਿੱਚੋਂ ਦਰਸ਼ਨ ਕਰ ਸਕਦਾ। ਬਾਣੀ ਨਿਰੰਕਾਰ ਦੀ ਐਸੀ ਹੈ, ਇਸ ਨੂੰ ਫੜਦੇ ਜਾਓ, ਇਸ ਦੇ ਵਿੱਚੋਂ ਰੱਬ ਦੇ ਦਰਸ਼ਨ, ਰੱਬ ਦੇ ਦਰਸ਼ਨ। ਕਈ ਵਾਰੀ ਨੀ ਨਾ ਪਤਾ ਲੱਗਦਾ, ਜੇ ਵਿਸਮਾਦ ਅਵਸਥਾ ਦੇ ਅੰਦਰ ਬਾਣੀ ਪੜ੍ਹਨੀ ਹੋਵੇ ਤੇ ਫਿਰ ਬਾਣੀ ਪੜ੍ਹੋ, ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਪਾਓ, ਇਹ ਸਾਰੀ ਕੁਦਰਤ ਹੈ। ਅੰਮ੍ਰਿਤ ਵੇਲੇ ਉੱਠ ਕੇ ਕਿਤੇ ਰੱਬ ਦੇ ਦਰ ਦਾ ਨਜ਼ਾਰਾ ਵੇਖੋ ਤੇ ਉਦੋਂ ਫਿਰ ਸੁੱਤੇ ਸਿੱਧ ਰਸਨਾ ਚ ਇਹੀ ਉੱਚਰਦਾ, ਬਲਹਾਰੀ ਕੁਦਰਤ ਦੱਸਿਆ। ਸੂਰਜ ਉੱਗਦਾ ਹੋਵੇ, ਮਾੜੀਆਂ ਮਾੜੀਆਂ ਕਿਰਨਾਂ ਛੱਡਦਾ ਹੋਵੇ, ਆਕਾਸ਼ ਵਿੱਚ ਲਾਲੀ ਛਾ ਜਾਵੇ, ਚਾਰ ਚਫੇਰੇ ਪੰਛੀ ਕੁਰਲਾਟ ਪਾ ਦੇਣ, ਆਕਾਸ਼ ਦੀ ਜਿਹੜੀ ਰੌਂ ਹੈ ਚਮਕ ਉੱਠੇ, ਸੰਸਾਰ ਸੁਹਾਵਣਾ ਲੱਗੇ, ਉਦੋਂ ਫਿਰ ਇੱਕੋ ਹੀ ਗੱਲ ਵੀ ਬਲਹਾਰੀ ਕੁਦਰਤ ਦੱਸਿਆ। ਇਹ ਅਚਰਜ ਅਵਸਥਾ ਹੈ, ਇਸ ਕਰਕੇ ਬਾਣੀ ਰੱਬ ਦਾ ਰੂਪ ਹੈ, ਇਸ ਦੇ ਦਰਸ਼ਨ ਕਰਨੇ ਚਾਹੀਏ ਤੇ ਇਸਦੇ ਵਿੱਚੋਂ ਹੋ ਜਾਂਦੇ ਨੇ ਰੱਬ ਦੇ ਦੀਦਾਰ, ਨਿਰੰਕਾਰ ਦੇ ਦਰਸ਼ਨ। ਇਸ ਨੂੰ ਜੀ ਨਾਲ ਪੜ੍ਹੀਏ ਤਾਂ ਸਤਿਗੁਰ ਪ੍ਰਮਾਣ ਕਰਦੇ ਨੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

नित नित रहे जस नाम चढ़े भव सागर तारे। तीरज ताम बनाए है तन बुद्ध

ਕਿਉਂਕਿ ਇਹ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਹਮ ਦੀ ਵਿਚਾਰ ਨੂੰ ਜੋ ਗਾਏਗਾ ਜੋ ਸੁਣੇਗਾ ਚਿੱਤ ਲਾ ਕੇ ਕਬੀਰ ਸਾਹਿਬ ਫੁਰਮਾਨ ਕਰਦੇ ਨੇ ਕਿਸੇ ਕਿਸਮ ਦਾ ਸ਼ੰਕਾ ਨਹੀਂ ਸਾਨੂੰ ਤੇ ਸ਼ੰਕਾ ਬਣੀ ਹੈ ਨਾ ਅੱਜ ਤੱਕ ਸ਼ੰਕਾ ਬਣੀ ਹੈ ਅੱਜ ਤੱਕ ਬਾਣੀ ਵਿੱਚੋਂ ਰੱਬ ਨਜ਼ਰ ਨਹੀਂ ਆਇਆ ਕਿਉਂਕਿ ਸ਼ੰਕਾ ਬਣੀ ਹੋਈ ਹੈ ਤੇ ਸ਼ੰਕਾ ਜਿਹੜੀ ਹੈ ਡੋਬ ਦਿੰਦੀ ਹੈ ਤੇ ਕਬੀਰ ਸਾਹਿਬ ਫੁਰਮਾਨ ਕਰਦੇ ਨੇ ਕੋਈ ਗਾਵੈ ਕੋ ਸੁਣੈ ਹਰਨਾਮਾ ਚਿੱਤ ਲਾਏ ਕੋਈ ਇਸ ਨੂੰ ਚਿੱਤ ਲਾ ਕੇ ਗਾ ਲਵੇ ਕੋਈ ਇਸ ਨੂੰ ਚਿੱਤ ਲਾ ਕੇ ਸੁਣ ਲਵੇ ਤੇ ਫਿਰ ਪਤਾ ਕੀ ਹੁੰਦਾ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਅੰਤ ਪਰਮਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਇਸ ਬਾਣੀ ਨੂੰ ਚਿੱਤ ਲਾ ਕੇ ਸੁਣੇ ਜਿਹੜਾ ਇਸ ਬਾਣੀ ਨੂੰ ਚਿੱਤ ਲਾ ਕੇ ਗਾਵੇ ਉਸਦੀ ਪਰਮਗਤੀ ਹੋ ਜਾਂਦੀ ਮੁਕਤ ਹੋ ਜਾਂਦਾ ਸੰਸਾਰ ਦੇ ਵਿੱਚੋਂ ਬੰਧਨਾਂ ਤੋਂ ਰਹਿਤ ਹੋ ਜਾਂਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਤੇ ਕਬੀਰ ਸਾਹਿਬ ਨੇ ਇਹ ਵੀ ਫੁਰਮਾਨ ਕੀਤਾ ਨਾਲ ਨਾਲ ਵੀ ਦੁਨੀਆਂ ਦੇ ਲੋਕੋ ਇਸ ਨੂੰ ਗੀਤ ਨਾ ਜਾਣਿਓ ਬਾਣੀ ਨੂੰ ਗੀਤ ਨਾ ਜਾਣਿਓ ਇਹ ਬ੍ਰਹਮ ਦੀ ਵਿਚਾਰ ਹੈ ਇਹ ਬ੍ਰਹਮ ਦੀ ਵਿਚਾਰ ਹੈ ਅਸੀਂ ਤੇ ਇਸ ਬਾਣੀ ਨੂੰ ਗੀਤ ਹੀ ਸੁਣ ਲਿਆ ਗੀਤ ਹੀ ਸਮਝ ਲਿਆ ਕੰਨਾਂ ਨੂੰ ਆਵਾਜ਼ ਚੰਗੀ ਲੱਗਣੀ ਚਾਹੀਦੀ ਹੈ ਦਿਲ ਸ਼ੀਰਵੀਂ ਆਵਾਜ਼ ਹੋਵੇ ਦਿਲ ਕਸ਼ਟ ਆਵਾਜ਼ ਹੋਵੇ ਦਿਲ ਪਜ਼ੀਰ ਆਵਾਜ਼ ਹੋਵੇ ਜਿਹੜੀ ਦਿਲ ਦੇ ਉੱਪਰ ਅਸਰ ਪਾਉਂਦੀ ਚੱਲਦੀ ਹੈ ਤੇ ਫਿਰ ਸਾਡੇ ਕੰਨਾਂ ਨੂੰ ਚੰਗੀ ਲੱਗਦੀ ਜਾਂਦੀ ਹੈ ਅਸੀਂ ਫਿਰ ਉਸਦੀ ਟਿਊਨ ਨੂੰ ਅਸੀਂ ਫਿਰ ਉਸਦੀ ਮਧੁਰ ਧੁਨ ਨੂੰ ਸੁਣ ਸੁਣ ਕੇ ਮੋਹਿਤ ਹੁੰਦੇ ਜਾਂਦੇ ਹਾਂ ਪਰ ਉਸਦੀ ਵਿਚਾਰ ਨਹੀਂ ਕਰਦੇ ਕਿ ਇਹ ਗਾਂਧੀ ਕੀ ਪਈ ਹੈ ਕਹਿੰਦੀ ਕੀ ਪਈ ਹੈ ਕੀ ਕਹਿ ਰਹੀ ਹੈ ਨਹੀਂ ਅੱਜ ਤੱਕ ਨਹੀਂ ਸੁਣ ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬੜਾ ਸਮਾਂ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਥਾਪਿਤ ਕੀਤਿਆਂ ਬੜੇ ਬੜੇ ਮਹਾਂਪੁਰਖ ਆਏ ਸੰਸਾਰ ਦੇ ਅੰਦਰ ਵਿਅਕਤੀ ਜਿਨ੍ਹਾਂ ਨੇ ਰੱਬ ਨੂੰ ਬਾਣੀ ਵਿੱਚੋਂ ਪ੍ਰਗਟ ਕਰ ਲਿਆ ਤੇ ਬਾਣੀ ਦੇ ਵਿੱਚੋਂ ਰੱਬ ਦੇ ਦਰਸ਼ਨ ਕੀਤੇ ਬਾਣੀ ਦਾ ਰੂਪ ਆਪ ਹੋ ਗਿਆ ਬਾਣੀ ਦਾ ਰੂਪ ਹੋ ਗਿਆ ਫਿਰ ਜਦੋਂ ਬਾਣੀ ਹਿਰਦੇ ਦੇ ਅੰਦਰ ਵਸੀ ਉਹ ਬ੍ਰਹਮ ਦੀ ਬਾਣੀ ਹੈ ਜੋ ਵਿਚਾਰ ਕਹਿੰਦੇ ਹਨ ਉਹ ਸੱਚ ਹੋ ਜਾਂਦਾ ਜੋ ਵਿਚਾਰ ਆਖਦੇ ਨੇ ਉਹ ਸੱਚ ਹੋ ਜਾਂਦਾ ਇਹ ਤੇ ਗੱਲ ਹੈ ਮੰਨਣ ਦੀ ਗੁਰੂ ਸਾਹਿਬ ਨੇ ਫੁਰਮਾਨ ਕੀਤਾ ਸਤਿਗੁਰ ਬਚਨ ਤੁਮਾਰੇ ਹੇ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇਵ ਜੀਓ ਤੁਮਾਰੇ ਬਚਨ ਤੁਹਾਡੇ ਬਚਨ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਨਿਰਗੁਣਾਂ ਨੂੰ ਨਿਤਾਰ ਦਿੰਦੇ ਨੇ ਜਿਨ੍ਹਾਂ ਦੀ ਤਰਨ ਦੀ ਆਸ ਨਹੀਂ ਹੁੰਦੀ ਉਹ ਤਰ ਜਾਂਦੇ ਨੇ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਮਹਾ ਪਾਪੀ ਮਹਾ ਦੁਸ਼ਟ ਲੋਕ ਪੁਨੀਤ ਹੋ ਜਾਂਦੇ ਨੇ ਜਿਹੜੇ ਨਰਕਾਂ ਚ ਜਾ ਰਹੇ ਹੁੰਦੇ ਨੇ ਨਾ ਉਹਨਾਂ ਦਾ ਜਨਮ ਪਾਉ ਜਾਂਦਾ ਜਨਮ ਘੁੰਮ ਜਾਂਦਾ ਤੇਰੀ ਬਾਣੀ ਸੁਣਨ ਦੇ ਨਾਲ ਗੁਰੂ ਕੀ ਬਾਣੀ ਹੈ ਗੁਰੂ ਕੀ ਬਾਣੀ ਤੇ ਗੁਰੂ ਕੀ ਬਾਣੀ ਰਸਨਾ ਵਿੱਚੋਂ ਨਿਕਲੀ ਹੋਈ ਬਾਣੀ ਅਕਾਲ ਕੀ ਬਾਣੀ ਦਾ ਐਸਾ ਜਾਦੂ ਹੈ ਸੱਪ ਨੂੰ ਵੱਸ ਕਰਨ ਵਾਲੇ ਨਾ ਚੀਲਣ ਵਾਲੇ ਸੱਪ ਨੂੰ ਬੀਣ ਵਜਾਉਂਦੇ ਨੇ ਤੇ ਬੀਣ ਦੇ ਅੰਦਰ ਕੋਈ ਉਸਦਾ ਜਿਹੜਾ ਮੰਤਰ ਹੈ ਨਾ ਉਹ ਗਾਇਨ ਕਰਦੇ ਨੇ ਤੇ ਜ਼ਹਿਰੀਲੇ ਤੋਂ ਜ਼ਹਿਰੀਲਾ ਨਾਗ ਵੀ ਉਸ ਮਧੁਰ ਧੁਨ ਨੂੰ ਸੁਣ ਕੇ ਤੇ ਝੂਮਣ ਲੱਗ ਜਾਂਦਾ ਤੇ ਸੱਤ ਪੁਰਖਾਂ ਨੇ ਫੁਰਮਾਨ ਕੀਤਾ ਸੱਪ ਤੇ ਕੁਝ ਜ਼ਹਿਰੀਲਾ ਨਹੀਂ ਇਨਸਾਨ ਬੜਾ ਜ਼ਹਿਰੀਲਾ ਇਨਸਾਨ ਦਾ ਡੰਗਿਆ ਹੋਇਆ ਇਨਸਾਨ ਪਾਣੀ ਨਹੀਂ ਮੰਗਦਾ ਸੱਪ ਦਾ ਤੇ ਇਲਾਜ ਹੈ ਪਰ ਇਨਸਾਨ ਦਾ ਡੰਗ ਇਨਸਾਨ ਨੂੰ ਵੱਜ ਜਾਵੇ ਨਾ ਉਹ ਪੁਸ਼ਤਾਂ ਦਰ ਪੁਸ਼ਤਾਂ ਪੀੜੀਆਂ ਦਰ ਪੀੜੀਆਂ ਚੱਲਦਾ ਰਹਿੰਦਾ ਉਹ ਡੰਗ ਨਿਕਲਦਾ ਹੀ ਨਹੀਂ ਇਸ ਬਾਣੀ ਨੂੰ ਬ੍ਰਹਮ ਦੀ ਵਿਚਾਰ ਕਰਕੇ ਮੰਨਣ ਵਾਲੇ ਗੁਰੂ ਕਰਕੇ ਮੰਨਣ ਵਾਲੇ ਤਰ ਗਏ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰਨ ਗੁਰੂ ਹਨ
ਜਦੋਂ ਬਾਣੀ ਇਕੱਤਰ ਕਰਨ ਲੱਗੇ ਨਾ, ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਵਿੱਚ ਆਏ ਮੋਹਨ ਜੀ ਪਾਸੋਂ ਪੋਥੀਆਂ ਲੈਣ ਵਾਸਤੇ ਤੇ ਸ਼ਬਦ ਗਾਉਣੇ ਕੀਤੇ, ਅਕਾਲ ਪੁਰਖ ਦੀ ਸਿਫਤ ਗਾਣੀ ਸ਼ੁਰੂ ਕੀਤੀ, ਮਦਰ ਤੰਬੂਰਾ ਵਜਾ ਕੇ ਭੁੰਜੇ ਥੱਲੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਜਿੱਥੇ ਅੱਜ ਵੀ ਮੋਹਨ ਦਾ ਚੁਬਾਰਾ ਬਣਿਆ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਅੰਦਰ, ਪੋਥੀਆਂ ਮਿਲਣ ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਪੋਥੀਆਂ ਨੂੰ, ਜਿਹੜੀਆਂ ਕਿ ਅਜੇ ਗੁਰੂ ਦਾ ਰੂਪ ਨਹੀਂ ਸਨ ਹੋਈਆਂ, ਸੰਗ੍ਰਹਿਣ ਨਹੀਂ ਸਨ ਕੀਤੀਆਂ ਗਈਆਂ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸੁੰਦਰ ਪਾਲਕੀ ਮੰਗਵਾਈ ਸੋਨੇ ਦੀ ਸੁੰਦਰ ਪਾਲਕੀ ਜਿਹੜੀ ਹੀਰਿਆਂ ਤੇ ਮੋਤੀਆਂ ਨਾਲ ਜੜਤਾ ਹੋਈ ਸੀ। ਸਤਿਗੁਰੂ ਗਰੀਬ ਨਵਾਜ ਨੇ ਉਸ ਦੇ ਅੰਦਰ ਉਸਦਾ ਨਿਵਾਸ ਕਰਵਾਇਆ। ਚੰਦਨ ਦਾ ਚੌਰ ਮੰਗਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਤੇ ਨਾਲ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਬੜੇ ਅਦਬ ਸਤਿਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਵਿੱਚ ਇਸ ਪੋਥੀਆਂ ਨੂੰ ਲੈ ਕੇ ਆਈਆਂ, ਜਿਹੜੀਆਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਰੂਪ ਹੈ। ਬੜਾ ਸਤਿਕਾਰ ਕੀਤਾ ਮਹਾਰਾਜ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਸਾਰੀ ਸਾਰੀ ਰਾਤ ਚੌਰ ਕਰਦੇ ਰਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ ਦੱਸ ਦਿੱਤਾ ਵੀ ਇਹ ਗੁਰੂ ਕੀ ਬਾਣੀ ਤਾਰਨ ਯੋਗ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੁਤਰੇ ਪਾਰ ਜੋ ਸ਼ਰਧਾ ਕਰ ਸੇਮਦੇ। ਬਾਤ ਕੇਵਲ ਸ਼ਰਧਾ ਦੀ ਹੈ, ਸ਼ੰਕੇ ਦੀ ਬਾਤ ਨੇ। ਸਾਡੀ ਜ਼ਿੰਦਗੀ ਸ਼ੰਕੇ ਨਾਲ ਜੁੜ ਗਈ, ਕੋਈ ਵੀ ਗੱਲ ਹੋਵੇ ਨਾ ਅਸੀਂ ਸ਼ੰਕਾ ਪਹਿਲਾਂ ਕਰਦੇ ਬਈ ਇਹ ਗੱਲ ਨਹੀਂ, ਤੇ ਸ਼ੰਕਾ ਕਰਨ ਵਾਲੇ ਦਾ ਜੀਵਨ ਜਿਹੜਾ ਨਾ ਵਿਅਰਥ ਚਲਾ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੌਰ ਕਰਨ ਦੀ ਕੀ ਲੋੜ ਸੀ, ਸਾਰੀ ਸਾਰੀ ਰਾਤ ਜਾਗਣ ਦੀ ਕੀ ਲੋੜ ਸੀ। ਸ਼ਰਧਾ ਹੈ, ਗੁਰੂ ਪ੍ਰਤੀ ਸ਼ਰਧਾ ਪੈਦਾ ਹੋ ਜਾਏ। ਅੱਜ ਦੇ ਸਿੱਖ ਦੇ ਅੰਦਰ ਸ਼ਰਧਾ ਨਹੀਂ, ਇਹ ਗੱਲ ਨਾਪੀ ਤੋਲੀ ਜਾ ਚੁੱਕੀ ਹੈ ਵੀ ਅੱਜ ਦੇ ਸਿੱਖ ਦੇ ਹਿਰਦੇ ਦੇ ਅੰਦਰ ਸ਼ਰਧਾ ਹੈ ਹੀ ਨਹੀਂ ਗੁਰੂ ਪ੍ਰਤੀ। ਕਦੇ ਸ਼ਰਧਾ ਨਹੀਂ ਪ੍ਰਗਟ ਹੋ ਸਕਦੀ, ਪਹਿਰਾਵਾ ਜ਼ਰੂਰ ਹੈ, ਸ਼ਰਧਾ ਨਹੀਂ ਹੋ ਸਕਦੀ। ਜਿਸ ਗੁਰਸਿੱਖ ਦੇ ਹਿਰਦੇ ਅੰਦਰ ਸ਼ਰਧਾ ਹੈ ਨਾ, ਪਿਆਰ ਹੈ ਨਾ, ਉਸ ਦਾ ਪਿਆਰ ਅੱਖਾਂ ਵਿੱਚੋਂ ਉਮੰਡ ਉਮੰਡ ਕੇ ਬਾਹਰ ਨਿਕਲਦਾ ਹੈ। ਉਸਦਾ ਪਿਆਰ ਜਿਹੜਾ ਨਾ, ਉਸਦੀ ਸ਼ਰਧਾ ਹਿਰਦੇ ਵਿੱਚੋਂ ਫੁੱਟ ਫੁੱਟ ਬਾਹਰ ਨਿਕਲਦੀ ਤੇ ਅੱਖਾਂ ਆਂਸੂ ਨਾਲ ਭਰੀਆਂ ਹੁੰਦੀਆਂ ਨੇ, ਵੈਰਾਗ ਨਾਲ ਭਰੀਆਂ ਹੁੰਦੀਆਂ ਨੇ। ਗੁਰੂ ਕਾ ਸਿੱਖ ਗੁਰੂ ਕੀ ਬਾਤ ਸੁਣ ਕੇ ਕਿੰਤੂ ਨਹੀਂ ਕਰਦਾ, ਉਂਗਲ ਨਹੀਂ ਕਰਦਾ ਬਈ ਇਹ ਗੱਲ ਜਿਹੜੀ ਹੈ ਗੁਰੂ ਕੀ ਨਾ ਮੰਨਣ ਯੋਗ ਹੈ। ਕਬੀਰ ਸਾਹਿਬ ਜੀ ਨੇ ਫੁਰਮਾਨ ਕੀਤਾ ਕਿ ਸਤਿਗੁਰੂ ਜੀ ਦਾ ਵੀ ਫੁਰਮਾਨ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਐ ਮੇਰੇ ਮਨਾ ਗੋਬਿੰਦ ਕੀ ਬਾਣੀ, ਜਪ ਗੋਬਿੰਦ ਗੋ ਪ੍ਰਤਪਾਲਣਾ ਕਰਨ ਵਾਲਾ, ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਗੋ ਪ੍ਰਿਥਵੀ ਦੀ ਪਾਲਣ ਕਰਨ ਵਾਲਾ ਅਕਾਲ ਪੁਰਖ ਮਹਾਰਾਜ, ਉਸ ਦੀ ਬਾਣੀ ਨੂੰ ਜਪ ਜਿਹੜਾ ਸਾਰੇ ਸੰਸਾਰ ਅੰਦਰ ਰਮਿਆ ਹੋਇਆ, ਉਸ ਦੇ ਬ੍ਰਹਮ ਦੀ ਵਿਚਾਰ ਕਰ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਦਰਸਾ ਦਿੱਤਾ, ਦੀਵਾਨ ਸਜਿਆ ਹੋਇਆ, ਸਜੇ ਦੀਵਾਨਾ ਸੰਗਤਾਂ ਭਰਪੂਰ ਹਨ, ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਮਾਧੀ ਸਿਖਰ ਨੇ, ਨਾਰਦ ਮੁਨੀ ਆਇਆ ਤੂੰਬਾ ਵਜਾਉਂਦਾ ਹੋਇਆ ਸੰਗਤ ਵਿੱਚ, ਸਾਰੀ ਸੰਗਤ ਦੀ ਬਿਰਤੀ ਟੁੱਟ ਗਈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਪਰਿਕਰਮਾ ਕਰਕੇ ਬਹਿ ਗਿਆ, ਹੱਸਣ ਲੱਗ ਗਿਆ, ਤੂੰਬਾ ਵਜਾਈ ਜਾ ਰਿਹਾ। ਸਿੱਖਾਂ ਨੇ ਉੱਠ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਨਾਰਦ ਮੁਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ, ਨਾ ਰੋਕੋ ਨੀ, ਇਹਨੂੰ ਝੂਮਣ ਦਿਓ ਮਸਤੀ ਅੰਦਰ। ਆਖਿਰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵੱਲ ਵੇਖ ਵੇਖ ਕੇ ਨਾਰਦ ਮੁਨ ਨੇ ਤੂੰਬਾ ਕੀਤਾ ਬੰਦ, ਆਪਣੀ ਪ੍ਰੇਮ ਭੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਰੱਖੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੀਵਾਨ ਦੀ ਸਮਾਪਤੀ ਉਪਰੰਤ ਸਿੱਖਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਕਹਿਣ ਲੱਗੇ, ਮਹਾਰਾਜ ਤੂੰਬਾ ਵਜਾਉਂਦਾ ਆ ਗਿਆ, ਸਾਡੀ ਬਿਰਤੀ ਉਖੜ ਗਈ। ਕਹਿਣ ਲੱਗੇ, ਉਹ ਬਿਰਤੀ ਕਿਹੜੀ ਹੋਵੇ ਜਿਹੜੀ ਉਖੜ ਜਾਏ, ਉਹ ਸਮਾਧੀ ਕਿਹੜੀ ਹੋਵੇ ਜਿਹੜੀ ਉਖੜ ਜਾਏ। ਸਮਾਧੀ ਲੱਗੀ ਹੋਵੇ ਸੰਸਾਰ ਚ ਭਾਵੇਂ ਜਿੰਨਾ ਸ਼ੋਰ ਗੁੱਲ ਮਰਜ਼ੀ ਹੋਵੇ, ਬਿਰਤੀ ਉਖੜੇ ਨਾ, ਸਮਾਧੀ ਉਖੜੇ ਨਾ। ਜੇ ਕਿਸੇ ਦੀ ਗੱਲ ਸੁਣ ਲਈ ਨਾ, ਕੰਨ ਦੂਜੇ ਪਾਸੇ ਖਿੱਚਿਆ ਗਿਆ, ਸਮਝੋ ਅਜੇ ਅੰਦਰਲਾ ਰਸ ਪ੍ਰਗਟ ਨਹੀਂ ਹੋਇਆ, ਬਾਹਰਲੇ ਰਸ ਦਾ ਹੀ ਉਮੀਦਦਾਰ ਹੈ ਇਨਸਾਨ ਜਿਹੜਾ ਗੱਲਾਂ ਸੁਣਨ ਲੱਗ ਜਾਂਦਾ।
ਅਸੀਂ ਪਾਠ ਪੜ੍ਹਦੇ ਹੋਈਏ ਨਾ, ਇਹ ਝੱਟ ਗੁਟਕਾ ਬੰਦ ਕਰ ਦੀਦਾ, ਕੋਈ ਆ ਜਾਵੇ ਉਸਦੀ ਗੱਲ ਸੁਣਨ ਲੱਗ ਜੀਦੀ ਹੈ। ਸੁਣਾ ਗੱਲ, ਬਾਣੀ ਭਾਵੇਂ ਅੱਧ ਵਿਚਕਾਰ ਰਹਿ ਜੇ, ਭਾਵੇਂ ਪੰਜਵੀਂ ਪੌੜੀ ਹੋਵੇ ਤੇ ਭਾਵੇਂ ਸੱਤਵੀਂ ਹੋਵੇ ਭਾਵੇਂ ਦਸਵੀਂ ਹੋਵੇ, ਪੜ੍ਹਦੇ ਨਹੀਂ। ਨਾਲ ਨਾਲ ਫਿਰ ਕਈ ਵਾਰੀ ਬਾਣੀ ਵੀ ਪੜ੍ਹੀ ਜਾਂਦੇ, ਨਾਲ ਨਾਲ ਉਹਦੇ ਗੱਲਾਂ ਵੀ ਕਰੀ ਜਾਂਦੇ। ਚੰਗੀ ਬਾਣੀ, ਚੰਗਾ ਪਿਆਰ ਹੈ, ਚੰਗਾ ਏ ਵੈਰਾਗ ਹੈ। ਇਹ ਕਿਸ ਪਾਸੇ ਦਾ ਵੈਰਾਗ ਹੈ, ਕਿਸ ਪਾਸੇ ਦੀ ਰੁਟੀਨ ਹੈ, ਕਿਸ ਪਾਸੇ ਦੀ ਸ਼ਰਧਾ ਹੈ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨਾਲ ਨਾਲ ਗੱਲਾਂ ਕਰੀ ਜਾਣੀਆਂ। ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਵਾਰੀ ਕੋਈ ਚਾਹ ਨਾਸ਼ਤਾ ਤਿਆਰ ਹੋ ਕੇ ਆ ਜਾਂਦੀ, ਗੁਟਕਾ ਰੱਖ ਦੀਦਾ, ਪਹਿਲਾਂ ਉਹ ਛੱਡੀ ਦਾ, ਬਾਅਦ ਵਿੱਚ ਫਿਰ ਬਾਣੀ ਪੜ੍ਹਨੀ ਸ਼ੁਰੂ ਕਰ ਦੀਦੀ ਏ। ਇਹ ਤੇ ਸਾਡਾ ਪਿਆਰ ਹੈ, ਇਹ ਤੇ ਸਾਡੀ ਸ਼ਰਧਾ, ਸਾਡਾ ਜੀਵਨ ਵੇਖੋ ਵੀ ਕਿੰਨਾ ਕੁ ਅਸਲੀ ਹੈ, ਕਿਤਨਾ ਕੁ ਚੰਗਾ ਜੀਵਨ ਹੈ। ਮਹਾਰਾਜ ਕਹਿਣ ਲੱਗੇ, ਤੁਹਾਡੀ ਅਜੇ ਅੰਦਰਲੀ ਬਿਰਤੀ ਪ੍ਰਗਟ ਨਹੀਂ ਹੋਈ, ਸ਼ਰਧਾ ਨਹੀਂ ਪ੍ਰਗਟ ਹੋਈ, ਤੁਹਾਡੀ ਬਿਰਤੀ ਅਜੇ ਰੱਬ ਨਾਲ ਜੁੜੀ ਨਹੀਂ। ਨਹੀਂ ਤੇ ਬਾਹਰੀ ਤੂੰਬਾ ਵੱਜਦਾ ਹੋਵੇ, ਭਾਵੇਂ ਜੋ ਮਰਜ਼ੀ ਵੱਜਦਾ ਹੋਵੇ, ਤੁਹਾਡੀ ਬਿਰਤੀ ਉਖੜੇ ਕਿਵੇਂ ਸਿੱਖੋ। ਮਹਾਰਾਜ ਗਰੀਬ ਨੂੰ ਅੱਜ ਕਹਿਣ ਲੱਗੇ, ਇਸ ਬਾਣੀ ਨੂੰ ਪੜ੍ਹਨ ਵਾਲਿਆਂ ਦਾ ਤੇ ਉਧਾਰ ਹੋ ਜਾਂਦਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪ੍ਰੇਮ ਭੇਟ ਕੀਤੇ ਹੋਏ, ਜਿਹੜੇ ਤੀਰ ਸਨ ਨਾ, ਖੰਭ ਸਨ, ਖੰਭ ਤੀਰਾਂ ਦੇ ਨਾਲ ਬੰਨ ਕੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨੇ ਪੂਰੇ ਜ਼ੋਰ ਦੇ ਨਾਲ ਚਿੱਲਾ ਚੜਾਇਆ, ਤੀਰ ਚਲਾਇਆ, ਤੀਰ ਬੜੀ ਦੂਰ ਤੱਕ ਗਿਆ, ਚਾਰੇ ਦਿਸ਼ਾ ਵੱਲ ਤੀਰ ਚਲਾ ਕੇ ਮਹਾਰਾਜ ਕਹਿਣ ਲੱਗੇ, ਤੀਰ ਲੱਭ ਕੇ ਲਿਆਓ। ਸਾਰੇ ਦੇ ਸਾਰੇ ਸਿੰਘ ਜਿਹੜੇ ਤੀਰ ਲੱਭਣ ਵਾਸਤੇ ਚਲੇ ਗਏ, ਸ਼ਾਮ ਹੋ ਗਈ, ਵਾਪਸ ਆ ਗਏ, ਤੀਰ ਨਾ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਤੀਰ ਚਲਾਉਂਦੇ ਸੀ, ਅਸੀਂ ਅੱਧੇ ਘੰਟੇ ਘੰਟੇ ਜਹਾਜ ਤੀਰ ਲੱਭ ਕੇ ਲੈ ਆਉਂਦੇ ਸੀ। ਅੱਜ ਕਿਹੜੇ ਤੀਰ ਚਲਾਏ ਨੇ ਤੁਸੀਂ ਵੀ, ਅੱਜ ਤੇ ਮਿਲੇ ਹੀ ਨਹੀਂ, ਸ਼ਾਮਾਂ ਪੈ ਗਈਆਂ ਨੇ, ਤੀਰ ਲੱਭਿਆ ਨਹੀਂ ਕਿਤੇ ਵੀ, ਐਡੀ ਜੂ ਦੂਰ ਜਾਣ ਵਾਲਾ ਤੀਰ ਕਿੱਥੇ ਹੈ। ਮਹਾਰਾਜ ਅਸੀਂ ਬੜੀ ਬੜੀ ਕੋਹਾਂ ਤੱਕ ਤੀਰ ਲੱਭ ਆਏ, ਤੇ ਗਰੀਬ ਨਵਾਜ ਕਹਿਣ ਲੱਗੇ, ਤੀਰ ਉਹੀ ਸੀ, ਤੀਰ ਤੁਹਾਡੇ ਇਲਾਕੇ ਵਿੱਚ ਹੀ ਡਿੱਗਣਾ ਸੀ, ਪਰ ਉਸ ਦੇ ਨਾਲ ਬੰਨੇ ਹੋਏ ਹਮਾ ਪੰਛੀ ਦੇ ਜਿਹੜੇ ਖੰਭ ਸੀ ਨਾ, ਹਮਾ ਪੰਛੀ ਦੇ ਖੰਭ, ਕਈ ਹਮਾਯੂ ਪੰਛੀ ਕਹੀ ਜਾਂਦੇ ਨੇ, ਹਮਾਯੂ ਪੰਛੀ ਨੀ, ਹਮਾ ਪੰਛੀ, ਹਮਾ ਪੰਛੀ ਦੇ ਜਿਹੜੇ ਖੰਭ ਸਨ ਨਾ, ਜਿਹੜੇ ਤੀਰ ਨਾਲ ਬੰਨ ਦਿੱਤੇ, ਤੇ ਉਹ ਜਿਹੜਾ ਪੰਛੀ ਹੈ ਨਾ, ਉਹ ਰਹਿੰਦਾ ਪਰਲੋਕ ਵਿੱਚ, ਸੱਚਖੰਡ ਵਿੱਚ, ਉਹ ਉੱਥੇ ਦਾ ਆਦੀ ਹੈ, ਜਿੱਥੇ ਦਾ ਰਹਿਣ ਵਾਲਾ ਪੰਛੀ ਹੈ ਨਾ, ਜਦੋਂ ਤੀਰ ਚਲਾਇਆ ਖੰਭਾਂ ਵਿੱਚ, ਇਤਨੀ ਤਸੀਰ ਵੀ ਤੀਰਾਂ ਨੂੰ, ਔਰ ਅੰਦਰ ਗੁਰਸਿੱਖ ਦਾ ਨਿਵਾਸ ਹੋਏਗਾ, ਉੱਥੇ ਜਾ ਕੇ ਗੁਰਸਿੱਖ ਨਿਵਾਸ ਕਰੇਗਾ। ਤੁਹਾਡੀ ਬਾਣੀ ਆਈ ਤਿੰਨ ਸਗਲੀ ਸੰਤ ਮਿਟਾਈ, ਜਿਵੇਂ ਪੰਛੀ ਦੇ ਖੰਭ ਤੀਰਾਂ ਨੂੰ ਲੈ ਗਏ ਨੇ, ਇਸ ਤਰ੍ਹਾਂ ਬਾਣੀ ਜਪਣ ਵਾਲੇ ਦਾ ਉਧਾਰ ਸਿੱਧਾ ਹੋਏਗਾ ਤੇ ਚਲਾ ਜਾਏਗਾ, ਉਹ ਉਰਲੇ ਪਾਸੇ ਕਿਤੇ ਨੀ ਖੜੇਗਾ, ਨਾਨ ਸਟਾਪ ਜਾਏਗਾ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਰਮਾਇਆ, ਬ੍ਰਹਮ ਦੀ ਵਿਚਾਰ ਕਰੋ, ਗੀਤ ਸਮਝ ਕੇ ਇਸ ਨੂੰ ਨਾ ਮੰਨੋ, ਗੁਰੂ ਸਮਝ ਕੇ ਇਸ ਦਾ ਪਵਿੱਤਰ ਆਦਰ ਸਤਿਕਾਰ ਕਰੋ।

मात पिता सुत बंदपा तू मेरे प्राण आदा साथ संगत ना।

कुछ पिन करी न जीवना टिक रहना संसार, कुछ पिन करी

ਇੱਕ ਘੜੀ ਦਿਨ ਸਮੋਕੋ ਬਾਤ ਦਿਹਾਰੇ, ਇੱਕ ਘੜੀ ਦਿਨ ਸਮੋਕੋ ਬਾਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਤਬੂ ਨਾ ਬਿਹਾਰੇ, ਦਰਸ਼ਨ ਕੀ ਮਨ ਆਸ ਘਨੇਰੀ, ਉਹ ਐਸਾ ਸੰਤ ਮੁਖ ਫਿਰੋਂ ਮਿਲਾਵੇ, ਕੋਈ ਐਸਾ ਸੰਤ ਮੁਖ ਫਿਰ

भाई तब अंत न जाने रहन भाई तब अंत न जाने रहन भाई तब अंत

बिन करी न जीवना त्रिकरण ना संसार जी प्राण सुख दत्या।

ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲਗੀਆਂ ਵਾਲਾ ਚੋਜੀ ਪ੍ਰੀਤਮ ਆਇਆ ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ, ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਟੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆ ਸਿੱਖ ਸੰਗਤਾਂ ਲੈਣ ਚ ਲੱਗੀਆਂ। ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ੍ਹ ਸਕਣ, ਉਹ ਵੀ ਚੜ੍ਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ, ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ ਚ ਲੱਗੀ ਹੈ। ਪਰ ਪਿਆਰ ਵਾਲੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਨੀਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਤੁਧ ਬਿਨ ਘੜੀ ਨਾ ਜੀਵਣਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨੀ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਂਗਟਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ। ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਿਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਿਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ, ਸਾਨੂੰ ਪਤਾ ਹੀ ਨਹੀਂ ਕਿ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ, ਉਸਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ ਤਾਂ ਕਿ ਜੀਵਨ ਸਫਲ ਹੋ ਜਾਵੇ। ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ ਗਾਇਨ ਕਰਦੇ ਹਨ।

दुख दातिया, दुख भजा।

ਪਵਿੱਤਰ ਮੁਖਾਰ ਬਿੰਦ ਤੋਂ ਉੱਚਰੀ ਹੋਈ ਹਰੀ ਅਕਾਲ ਪੁਰਖ ਮਹਾਰਾਜ ਜੀ ਦੀ ਉਪਾਸ਼ਨਾ ਰੂਪ ਬਾਣੀ ਸਿਫਤ ਸਲਾਹ ਕਰਦਿਆਂ ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ ਨੂੰ ਉਭੇਰਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਕਿਉਂ ਫਲਤ ਹੈ ਉਸਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸਦੇ ਗ੍ਰਹਿ ਵਿੱਚ ਬਖਸ਼ਦਾ ਹੈ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ, ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ। ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਦੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਿਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ ਤੇ ਲਿਖਿਆ, ਬੰਗ ਤੇ ਬੰਗਾਲੀ, ਬੰਗਲਾ ਚ ਰਹਿਣ ਵਾਲੇ ਬੰਗਾਲੀ ਲੋਕ, ਫਿਰੰਗ ਫਰੰਗੀ ਲੋਕ, ਫਰਾਂਸੀ ਬੰਗਾਲੀ ਤਿੱਬਤ ਦੇ ਲੋਕ, ਰੋਹੇਲੇ ਖੰਡ ਵਿੱਚ ਵਸਣ ਵਾਲੇ ਲੋਕ, ਗੋਰਖਾ ਲੈਂਡ ਵਿੱਚ ਵਸਣ ਵਾਲੇ ਲੋਕ, ਚੀਨ ਵਿੱਚ ਵਸਣ ਵਾਲੇ ਲੋਕ, ਮਚੀਨ ਵਿੱਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਬੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿੱਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ, ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿੱਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿੱਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ, ਅਜਰੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿੱਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ, ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ। ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ, ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬੜੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾ ਲੈਂਡ ਵਿੱਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ,
ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵਾ ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ, ਪਰ ਜਿਹਨੇ ਤੇਰੇ ਨਾਮ ਨੂੰ ਜਪਿਆ ਜਿਨ ਜਿਨ ਤੇਰੇ ਨਾਮ ਨੂੰ ਧਿਆਇਆ ਭਾਵੇਂ ਉਹ ਪੂਰਬੀ ਨਾ ਪਾਰ ਪਾਵੈ ਹਿੰਦਲਾ ਹਿਮਾਲਿਆ ਧਿਆਵੈ ਗੋਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ ਜੋਗੀ ਜੋਗ ਸੱਤ। ਸੱਚੇ ਪਾਤਸ਼ਾਹ ਮਹਾਰਾਜ ਨੇ ਜਿੰਨੇ ਸ਼ਬਦ ਨੇ ਇਹਨਾਂ ਵਿੱਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ ਬਈ ਇਹ ਸੰਸਾਰ ਵਿੱਚ ਆਉਣ ਵਾਲੇ ਜੀਵ ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ ਹੈ। ਆਪਣੀ ਭਾਸ਼ਾ ਵਿੱਚ ਉਹ ਨਾਮ ਜਪ ਰਹੇ ਨੇ, ਕਾਲੇ ਲੋਕ ਆਪਣੀ ਭਾਸ਼ਾ ਵਿੱਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌ ਵਰਨਾ ਦੇ ਲੋਕ ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿੱਚ ਲੱਗਾ ਹੋਇਆ। ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ, ਪਰ ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ ਇੱਕ ਅਕਾਲ ਦੀ ਪੂਜਾ। ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿੱਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ ਉਸ ਰੱਬ ਦੇ ਦਿੱਤੇ ਹੋਏ ਨਾਮ ਨੂੰ ਵਾਹਿਗੁਰੂ ਨੂੰ ਜਪ, ਤੇਰਾ ਪਾਰ ਉਤਾਰਾ ਹੋ ਜਾਏ।

ਤਨਾਗਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮੁਖ ਨਿਮੁਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਿਕ ਤੁਮਰੇ ਤਾਰੇ ਜਿਹ ਬਾਏਕ ਕਵਨ ਗੁਣ ਕਹੀ।

ਅਕਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਗੁਣ ਭਾਣੇ ਤੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਗੁਣ ਕਰਮਾਂ ਤੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ

ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਗੁਰੂ ਭਾਵਕਾ ਨਾਸ ਸੁਣਿਆ ਸਤਸੰਗ ਹੋਈ ਗਿਆ ਸੁਣਿਆ ਸਤਿਗੁਰ ਜੀ ਨਾਮ ਸੁਣਿਆ ਪੜ ਪੜ ਪਾਵੈ ਮਾਨ।

ਕਹੀ ਨਾ ਜਾਏ ਜੇ ਕੋ ਕਹਿ ਪਿਛਿਆ ਬੰਦਾਈ ਕਾਵਿ ਪਰਮਣਾ ਲਿਖਣਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ

ਜਿਹੜਾ ਜਮ ਕੇ ਸਾਧ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇਕੋ ਮਨ ਜਾਣਾ ਮਨ ਕੋਏ, ਮਨੈ ਮਾਰਗ ਸਾਥ ਨਾ ਪਾਏ, ਮਨੈ ਪਰਸੋਂ ਪ੍ਰਗਟ ਜਾਏ, ਮਨੈ ਮਗਨ ਚੱਲੇ ਪੰਥ, ਮਨੈ ਕਰਮ ਸੇ ਕਿਸਨ।

ਐਸਾ ਨਾਮ ਨਿਰੰਜਨ ਹੋਵੇ ਜੇ ਤੂੰ ਮੰਨ ਜਾਣ ਮਨ ਪਵੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਪਾਵਨ ਦਰਗਾਨ ਪੰਚੇ ਸੋਹੇ ਹੈ ਅੰਦਰ ਰਾਜਾ ਪੰਚਾਂ ਕਾ ਗੁਰੇਕ ਧਿਆਨ ਦੇ ਕੋ ਕਹਿ ਕਰੇ ਵਿਚਾਰ ਕਰਦੇ ਕਾ ਕਰਨਾ ਨਾ

ਕੁਦਰਤ ਕਵਣ ਕਹਾਂਗੀ ਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਰੀ ਭਲੀ ਕਾਰ ਤੂੰ ਸਦਾ ਸਲਾਮ ਸਿਮਰਨਕਾਰ ਅਸੰਖ ਜਾਪ ਅਸੰਖ ਭਾਵੋ ਅਸੰਖ ਪੂਜਾ ਅਸੰਖ ਤਪਤਾਵੋ ਅਸੰਖ

ਸਮਰਗੜ ਜਾਏ ਜੋਗਰ ਸੰਗ ਗਲਵੜ ਹੱਤਿਆ ਸਮਾਏ ਨਿਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਔਰ ਕੂੜੇ ਫਿਰਾਹੀ ਅਸੰਖ ਮਲੇਸ਼ ਮਨ ਬਸ ਗਾਹੀ ਅਸੰਖ ਨਿੰਦਕ ਸਿਰ

ਪਾਰ ਹੋਈ ਰੱਖੜੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਦਰਸ਼ਨ ਯੋਗ ਕਾਰਣ ਜਿਨਹ ਲਿਖੇ ਤੈਸ ਜਰ ਨਾਹੀ ਜੇ ਫੁਰਮਾਈ ਦਿਲ ਦੁਰ ਪਾਏ ਜੇਤਾ ਕੀਤਾ ਤੇਤਾ ਨਾਹੂ ਬਣਾਵੇ ਨਾਹੀ ਕੋ ਥਾਂ।

ਦੇਹ ਮੁੱਢ ਪਲੀਤੀ ਕੱਪੜ ਹੋਵੇ ਦੇ ਸਾਬੂਣ ਲਈ ਆਹੁਤ ਹੋਏ ਭਰੀਐ ਮਤਬਾ ਪਾਂਗੈ ਸੰਗ ਚੋਕੈ ਨਾ ਬੈਠੈ ਰੰਗ ਪੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਨਿਕਲੈ ਜਾਵ ਆਪੇ ਬੀਜਾ ਪੇਰੀ ਖਾਰ ਨਾਨਕ ਰੋਗੀ ਆਵ ਜਾ ਤੀਰਥ ਦੱਪ ਦਇਆ ਦੱਤ ਦਾਨ ਜੋ ਕੋ ਪਾਵੈ ਦਿਲਤਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤ ਤੀਰਥ ਮਲ ਨਾਉ ਸਦਗੁਣ ਤੇਰੇ ਮੈਂ ਨਾਹੀਂ ਕੋਈ ਗੁਣਗੁਣ ਕੀਤੇ ਭਗਤ ਨਾ ਹੋਈ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ ਕਵਣ ਸੁਵੇੜਾ ਵਰਤ ਕਵਣ ਕਵਣ ਸਿੱਖ ਕਵਣ ਵਾਰ ਕਵਣ ਸਿਰ ਰੁਚੀ ਮਾਂ ਕਵਣ ਜਿਤੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋ ਗਏ ਲੇਖ ਪੁਰਾਣ ਵਰਤ ਨਾ ਪਾਇਓ ਕਾਦੀਆਂ ਜੇ ਲਿਖਣ

ਕਰਿਆ ਸਭ ਦਿਲ ਤਾਲਾ ਹੀ ਜਾਂ ਵਰ ਨਿਕਲ ਜਾਣਾ ਨਾਨਕ ਆਖਣ ਸਭ ਗੁਰਵਾਸਾ ਇਹ ਗੁਰੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕਾ ਆਪਾਂ ਜਾਣੇ ਅੱਗੇ ਗਿਆ ਨਾ ਸੁਣੈ ਪਾਤਾਲਾ ਪਾਤਾਲ ਲੱਖ ਦਾ ਕਰਦਾ ਆਕਾਸ਼ ਊੜ ਕੂੜ ਕਪਾਲ ਸੱਚੇ ਵੀਰ ਕਹਿਣ ਗਵਾਤ ਸਹਿਸ ਅਠਾਰਾਂ ਕਹਿਣ ਕਿਤੇ ਬਾਸ ਨੂੰ ਇੱਕ ਧਾਤ

ਤੁਹਾਨੂੰ। ਪੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋਣਾ ਗੀਤ ਰਹੇ, ਅੰਤ ਨਾ ਸਿਰਤੀ ਕਰਨ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ।

ਮੁੱਲ ਭੰਡਾਰ ਮੁੱਲ ਆਵੇ ਮੁੱਲ ਰਾਜਾਹੀ ਮੁੱਲ ਪਾਏ ਮੁੱਲ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਣ ਜਾਈ ਆਕਾਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਦਰ ਆਖੇ

ਤੇ ਆਖੇ ਆਖਣ ਬਾਹੇ ਗਿਤੇ ਗਹਿ ਗਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਦਾਸ ਨਾ ਸਕੈ ਕਹੀ ਕਹੀ ਜੇ ਉੜ ਪਾਵੇ ਤੇ ਉੜਾਵੇ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾ ਰਹਿਣ ਗਾਵਾ ਸੋ ਦਰ ਕਿਹਾ ਸੋ ਕਰ ਕਿਹਾ ਜਿਤਨਾ ਸਰਬ ਸੰਭਾਲੇ ਵਾਜੇ ਨਾਦ ਨੀ ਭਸਨ ਸਾਹਿਬ ਕੀਤੀ ਵਾਵਣ ਹਾਰੀ ਕੇਤੇ ਰਾਗ ਪਰੀਸ਼ਮ ਕਹੀ ਅਨ ਕੇਤੇ ਗਾਵਣ ਹਾਰੀ ਗਾਵੇ ਤੁਹਨੋ ਕੌਣ ਪਾਣੀ ਦਾ ਸੰਤਰ ਗਾਵੇ।

ਜਾਏ ਲੰਘਿਆ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਦਰ ਕਰ ਵੇਖਿਆ ਕੀਤਾ ਆਪਣਾ ਜਿਵ ਤੁਸੀਂ ਵੜਿਆਈ ਜੋ ਤਿਸ ਭਾਵ ਹੈ।

ਜਨਮ ਬਦ ਜੋੜੀ ਧਿਆਨ ਕੀ ਕਰਨ ਦੇ ਪੂਤ ਸੁਣਦਾ ਕਾਲ ਕੁਆਰੀ ਗਾਇਆ ਜੋਗਤ ਗੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਪੈਦਾ ਜਗੀਤ ਆਦੇਸ਼ ਦਿਸ਼ਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ਼ ਭਗਤ ਗਿਆਨ ਦਇਆ ਭੰਡਾਰਨ ਕਰਕਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾਗੀ ਰਜ ਸਜ ਅਗਰਾ ਸਾਧ ਸੰਯੋਗ ਯੋਗ ਦੇ ਕਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਦਿਸ਼ਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਏਸ਼ ਏਕਾ ਮਾਈ ਜੁਗਤ ਵਿਆਈ ਦਿਨ ਜਲੇ ਪ੍ਰਵਾਨ

ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਨੀਲ ਅਨਾਦ ਅਨਾਥ, ਜੁਗ ਜੁਗ ਏਕੋ ਦੇਸ਼। ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਜਿਹੜਾ ਆਖੀ ਹੈ, ਇੱਕ ਨਾਮ ਜਗਦੀਸ਼, ਇੱਕ ਰਾਹ ਪਤ ਪਵੜੀਆਂ।

ਬਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁੱਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਗੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾਟਰ ਕਰੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਹੈ ਪਿੱਛਾ ਪਿਛਾਏ ਜਿਥੈ ਘੜੀਏ ਸੁਰਤ ਮਤ ਮਨ ਬੁੱਧ ਜਿਥੈ ਘੜੀਏ ਸੁਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਧ ਮਹਾਂ ਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਜਿਥੈ

ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸਤਿ ਸ਼ਾਂਤਾ ਪ੍ਰਸਾਦ ਚੱਕਰ ਚਿਹੇ ਨਰ ਬਰਨ ਜਾ ਤਿਆਰ ਪਾਤ ਮਹਿਮ ਇਹ ਰੂਪ ਰੰਗ ਯਾਰ ਰੇਖ ਪੇ ਸਕੂ ਕਹਿ ਨਾ ਸਕਤ ਕਹੇ ਅਚਲ ਮੂਲ ਧਨ ਪਉ ਪ੍ਰਕਾਸ਼ ਮਿੱਤੋ ਜ ਕਹੇ ਜੈ ਗੋ ਇੰਦਰ ਨਿਰਾਣ ਸਾਹ ਸ਼ਾਨ ਗਣ ਜੈ ਤ੍ਰਿ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਵਣ ਤ੍ਰਿਣ ਕਹਿ ਤੋ ਤਵ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਣ ਸਮਤ ਉਪਜੰਗ ਪ੍ਰਯਾਤ ਚੰਦ ਨਮਾਸਤੰਗ ਅਕਾਲੇ ਨਮਾਸਤੰਗ ਕਰਪਾਲੇ ਨਮਾਸਤੰਗ ਰੂਪੇ ਨਮਾਸਤੰਗ ਅਨੂਪੇ ਨਮਾਸਤੰਗ ਭੇਖੇ ਨਮਾਸਤੰਗ ਅਲੇਖੇ ਨਮਾਸਤੰਗ ਅਕਾਈ ਨਮਾਸਤੰਗ ਅਜਾਈ ਨਮਾਸਤੰਗ ਗੰਜੇ ਨਮਾਸਤੰਗ ਪੰਜੇ ਨਮਾਸਤੰਗ ਰਾਮੇ ਨਮਾਸਤੰਗ ਅਟਾਮੇ ਨਮਾਸਤੰਗ ਕਰਮਨ ਨਮਾਸਤੰਗ ਕਰਮਨ ਨਮਾਸਤੰਗ ਨਾਮੰਗ ਨਮਾਸਤੰਗ ਤਾਮੰਗ ਨਮਾਸਤੰਗ ਅਜੀਤੇ ਨਮਾਸਤੰਗ ਪੀਤੇ ਨਮਾਸਤੰਗ ਬਾਹੀ ਨਮਾਸਤੰਗ ਟਾਹੀ ਨਮਾਸਤੰਗ ਨੀਲੇ ਨਮਾਸਤੰਗ ਨਾਦੇ ਨਮਾਸਤੰਗ ਛੇਦੇ ਨਮਾਸਤੰਗ ਗਾਦੇ ਨਮਾਸਤੰਗ ਬੰਜੇ ਨਮਾਸਤੰਗ ਪੰਜੇ ਨਮਾਸਤੰਗ ਉਦਾਰੀ ਨਮਾਸਤੰਗ ਪਾਰੀ ਨਮਾਸਤੰਗ ਰੋਹਿਤਾਏ ਨਮਾਸਤੰਗ ਨੀਤਾਏ ਨਮਾਸਤੰਗ ਪੂਤੇ ਨਮਾਸਤੰਗ ਅਜੀਤੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਲੇਸੇ ਨਮਾਸਤੰਗ ਨਿਰਪੇਸੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਧਾਤੇ ਨਮਾਸਤੰਗ ਨਿਰਕਾਤੇ ਨਮਾਸਤੰਗ ਨਿਰਭੂਤੇ ਨਮਾਸਤੰਗ ਅਭੂਤੇ ਨਮਾਸਤੰਗ ਅਲੋਕੇ ਨਮਾਸਤੰਗ ਅਲੋਕੇ ਨਮਾਸਤੰਗ ਨਿਰਧਾਤੇ ਨਮਾਸਤੰਗ ਅਧਾਤੇ ਨਮਾਸਤੰਗ ਪਰਮਾਨੇ

ਜਲਿਆਂ ਥਲਿਆਂ ਪੀਤਾ ਪਿਆ ਪ੍ਰਭੂ ਅਜੂਆ ਦੇਸਾ ਦੇਸਾਏ ਜਾਣੂ ਭਰਿਆ ਦਿਸੰਦ ਅਗਾਧੇ ਅਵਾਧੇ ਨੰਦੀ ਸਰੂਪੇ ਨਮੋ ਸਰੂ ਮਾਨੇ ਸਮਾਸੀ ਨਾਨੇ ਨਮਾਸ ਤੂੰ ਨਰਮਾਸੀ ਨਮਾਸ ਤੂੰ ਪਰਮਾਸੀ ਨਮਾਸ ਤੂੰ ਅਗੰਜੀ ਨਮਾਸ ਤੂੰ ਪੰਜੇ ਨਮਾਸ ਕਰੂੰਗਾ ਕਾਲੇ ਨਮਾਸ ਕਰੂੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਬਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਗ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਸੋਖੇ ਨਮੋ ਸਰਬ ਜੀਤੰ ਨਮੋ ਸਰਬ ਗੀਤੰ ਨਮੋ ਸਰਬ ਗਿਆਨੰ ਨਮੋ ਪਰਮ ਪਰਮ ਦਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ

ਚਾਰ ਪਾਤਸ਼ਾਹ ਦਲ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਕਰਮੀ ਅਖਲ ਜੋਗੇ ਜਲ ਭੋਗੇ ਜਲ ਰਾਜੇ ਦਲ ਸਾਜੇ।

ਕਪੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਲਸ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨੋ ਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਅਤੰਗ ਨਾਥ ਮੇਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਤ੍ਰਿਤ ਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਪੇਖੋ ਸਰਬਸਾਸਤ ਨ ਜਾਣੀ ਦੇ ਰੂਪ ਰੰਗ ਅਰ ਵੇਖੋ ਪਰਮ ਵੇਦ ਪ੍ਰਾਣ ਜਾਤੈ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨ ਆਵਈ ਬਹੁ ਚੇਤ ਮਦ ਪਾਰ ਛੰਦ ਦਾ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਪਾਰ ਆਸਨ ਪੰਗ ਉਪਮਾਨ ਅੰਗ ਅਨੁਪਮ ਪ੍ਰਕਾਸ਼ ਨਿਰਦਿਨ ਨਾਸ਼ ਰਾਜਨ ਬਾਹਰ ਸ਼ਾਨ ਸ਼ਾਹ ਰਾਜਨ ਰਾਜ ਪਾਨਨ ਪ੍ਰਾਣ ਦੀਵਾਨ ਦੀਵ ਉਪਮਾਨ ਇੰਦਰਾਨ ਇੰਦਰ ਬਾਲਨ

ਕਾਮ ਆਰਤ ਦੁੱਤ ਪ੍ਰਚੰਡ ਮਿਤ ਕਾਤੇ ਅਖੰਡ ਅਲਿਸ਼ ਕਰਮ ਅਦ੍ਰਿਸ਼ ਕਰਮ ਸਰਬਾ ਪ੍ਰਣਾਡੇ ਆਂਡੜ ਵਾਡੇ ਅੰਜਾ ਸ਼੍ਰੀ ਸ਼ੰਦ ਦਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਕਾਮੇ ਉਪਜੰਗ ਪ੍ਰਿਆਦ ਛੰਦ ਚਤੁਰ ਜਗਰ ਕਰਦਾ ਜਦੋਂ ਜਗਰ ਹਾਰਦਾ ਜਦੋਂ ਜਗਰ ਦਾਨੇ ਜਦੋਂ ਜਗਰ ਜਾਣੇ ਜਦੋਂ ਜਗਰ ਵਰਦੀ ਜਦੋਂ ਜਗਰ ਭਾਰਦੀ ਜਦੋਂ ਜਗਰ ਪਾਲੇ ਜਦੋਂ ਜਗਰ ਕਾਲੇ ਜਦੋਂ ਜਗਰ ਪਾਸੇ ਜਦੋਂ ਜਗਰ ਵਾਸੇ ਜਦੋਂ ਜਗਰ ਮਾਨੇ ਜਦੋਂ ਜਗਰ ਦਾਨੇ ਚਾ ਚਰੀ ਛੰਦ ਨਾ ਸੁਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਜਨਮ ਨਾ ਜਾਏ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਦੀਸਾ ਦੇਸਾ ਕ੍ਰਿਸ਼ਾ ਭਗਵਤੀ ਛੰਦ ਤਉ ਪ੍ਰਸਾਦ ਕਥ ਦੇ ਕੇ ਆਸ਼ਕ ਦੇਸ਼ਾ ਕਿਹਾ ਬਜ ਪੇਸ਼ਾ ਕਿਹਾ ਗੰਜ ਕਰਮੈ ਕਿਹਾ ਪੰਜ ਪਰਮੈ ਕਿਹਾ ਬਜ ਲੋਕਾ ਕਿਹਾ ਤੇ ਤਸੋਕਾ ਕਿ ਅਲਭੂਤ ਵਰਣੈ ਕਿ ਅਲਭੂਤ ਕਰਨੈ ਕਿ ਰਾਜਨ ਪ੍ਰਵਾਹੈ ਕਿ ਧਰਮ ਪਜਾਏ ਕਿ ਅਸੂਤ ਵਰਣੈ ਕਿ ਸਰਬਾ ਪਰਣੈ ਕਿ ਜਲ ਸੰਗ੍ਰਤੀਆਂ ਕਿ ਸਦਰੰਗ ਸਤਰੀ ਆਏ ਕਿ ਬ੍ਰਹਮ ਸਰੂਪਾ ਕਿ ਅਨੁਪਾਉ ਰੂਪਾਏ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਤਰੰਗ ਬਹੀਨ ਹੈ ਕਿ ਕਹਿ ਦੀਨ ਹੈ ਕਿ ਰੋਜਿ ਰਜਾ ਕਰ ਹੀ ਮਿਰ ਹਾ ਕਹਿ ਕਿ ਪਾਕ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਆਪ ਬਲ ਗੁਨਾਹ ਹੈ ਕਿ ਸ਼ਾਹ ਨਜਾ ਹੈ ਕਿ ਕਾਰਨ ਗੁਨੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਗ੍ਰਹੀਮ ਹੈ ਕਿ ਕਰਮਨ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਕਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ

ਮਾਨੇ ਹੈ ਸਦੈਵ ਪ੍ਰਧਾਨੇ ਹੈ ਕਿ ਸਰਬਤਰ ਜਾਤੇ ਹੈ ਕਿ ਸਰਬਤਰ ਖਾਤੇ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕੇ ਸਰਬਤ ਕੇ ਸਰਬੰ ਕਲੀ ਮੈਂ ਕਿ ਪਰਮੰ ਫਲੀ ਮੈਂ ਕਿ ਅਕਲੋ ਲਾਮੈਂ ਕਿ ਸਾਹਿਬ ਕਲਾ ਮੈਂ ਕਿ ਉਜਮਾ ਵਜੂ ਹੈ ਤਮਾਮ ਰਜੂ ਹੈ ਮੇਸਲ ਸਲਾਮੈਂ ਸਲੀਕ ਮਦਾਨੈ ਗਨੀ ਵਲ ਸਦਾਸਤਾ ਗਰੀਬ ਵਲ ਪਰਸਤਾ ਹੈ ਬਲੰਦਲ ਮਕਾਨੈ ਜ਼ਮੀਨ ਵਲ ਜਮਾਨੈ ਜ਼ਮੀਨ ਵਲ ਤਮਾਮੈਂ ਰਜੂ ਵਲ ਨਜ਼ਾਨੈ ਹਰੀ ਫੋਲ ਅਜੀਮਾ ਰਿਆ ਕਿ ਯਕੀਨਾ ਨੇ

ਮਾਸਤਰਾਜੈ ਸਦਾ ਸਰਵਸਾਜੈ ਸਮਾਸਤ ਸੁਨਾਮ ਸਵਲ ਕਾਮ ਨਿਰਵਾਲ ਸਰੂਪ ਗਾਧਰੂਪ ਨਾਗ ਰੂਪ ਅਨੰਗੀ ਅਨਾਮੇ ਤਰਪੰਗੀ ਤਰ ਗਾਮੇ ਤਰਵਰਗਮ ਦਰਵਾਦੇ ਗੰਦੇ ਅਗਾਦੇ ਸੁਭੰਗ ਸਰਵ ਭਾਗੇ ਸੁਸਰਭਾਗ

ਤਾਂ ਸੁਨੇਤਾ ਜਾਤ ਹੈ ਜਾਤ ਹੈ ਜੜ ਪਛਾਣਦਾ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਸਿਆਤਾ ਸਰਬੰ ਜਾਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਦੁਖਤਾ ਸਰਬੰ ਮੁਕਤਾ ਪ੍ਰਸਾਵਲ ਛੰਦ ਦਾ ਪ੍ਰਸਾਦ ਨਮਨ ਅਨਾਸਿਤ ਦੇਵੰ ਪ੍ਰਕਾਸ਼ੇ ਨਮਨ ਸਰੂਪੇ ਬੰਗੰ ਬੁੱਧੇ ਪਰਮਾਤਮ ਪਰਮਾਤੇ ਤਥਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਲ ਬਭੂਤੇ ਅਨੰਗੀ ਅਨਾਮੇ ਤਰਪੰਗੀ ਤ੍ਰਕਾਲ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੁੱਤਰ ਨਾ ਸਤਰ ਨਾ ਮਿੱਤਰ ਨਾ ਦਾਤਾ ਨਾ ਮਾਤਾ ਨਾ ਜਾਤਾ ਨਾ ਮਾਤਾ

ਆਤਮ ਪ੍ਰਵਾਹੇ ਗਜਰੰਗ ਅੰਗਾਂ ਮਿਤੋ ਭਾਂਗੇ ਮਦ ਪਾਰ ਛੰਦ ਕਲ ਪ੍ਰਸਾਦ ਮਨ ਮਨ ਪ੍ਰਣਾਮ ਗੁਰਗਰਮ ਦਾਮ ਹਰ ਭਰਿਆ ਗੰਜ ਹਰ ਨਿਰਭਰ ਪੰਜ ਆਨ ਗਾਨ ਪ੍ਰਣਾਮ ਮਨ ਮਨ ਸਲਾਮ ਹਰ ਨਾਰਿਆ ਖੰਡ ਪਰ ਨਾਰਿਆ ਪੰਡ ਹਰ ਨਾਰਿਆ ਖੰਡ ਵਰ ਨਾਰਿਆ ਮੰਡ ਅਨੁਪਵਨਾ ਸ਼ਿਵ ਮਨ ਮਨ ਪ੍ਰਕਾਸ਼ ਗੁਰਗਾਨ ਪ੍ਰਣਾਮ ਜਲ ਥਲ ਮਦਾਮ ਅੰਸ ਜੇ ਅੰਗ ਆਸਨ ਪੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਦੇਸ ਪੰਡ ਜਲ ਥਲ ਮਹੰਤ ਦੇਸ

ਆੜੇਠ ਧਰਮ ਆਦਪੀਠ ਕਰਮ ਵਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰਨਾਲਿਆ ਹੈ ਅਰਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬਾਰਨ ਹੈ ਜਗਤ ਦੇ ਕਰਨ ਹੈ ਜਗ ਦੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ।

ਵਾਹਿਗੁਰੂ ਸਾਹਿਬ ਜੀਓ ਦਲ ਪ੍ਰਸਾਦ ਸਰਈਏ ਕੋਲ ਦਾਲ ਸਰਦੇ ਪ੍ਰਸਾਦ ਦਲ ਪ੍ਰਸਾਦ ਸਰਈਏ ਪਾਤਸ਼ਾਹੀ ਦਸਮੀ ਸ਼ਰਾਵਕ ਸਦ ਸੋ ਸੁਧਾਨ ਕੇ ਦੇ ਫਿਰ ਕਰ ਜੋਗ ਜਗੀ ਕੇ ਦੂਰ ਸਰਾਰ ਦਿਨ ਸਦ ਸੁਧਾਰੇ ਕਰ ਸੰਤ ਨੂੰ ਅਨੇਕ ਮਜੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤਰ ਦੋ ਨਦੀ ਸਿੱਖ ਪ੍ਰਾਣ ਪਤੀ ਗਏ ਸਰੀ ਭਗਵਾਨ ਜੀ ਪਾਈ ਕਿਰਪਾ ਹੂੰ ਗਏ ਕਰਤੀ ਬਨੇ ਕਰਤੀ ਕੇ ਮਾਤੇ ਮਦੰਗ ਚਰ ਜਰ ਸੰਗ ਰੂਪ ਕੰਗ ਸਰੰਗ ਸਵਾਰੀ ਕੋਟ ਤਰੰਗ ਤਰੰਗ ਸੇ ਗੁਰਦ ਪਾਉਣ ਕੇ ਗੁਣ ਕੋ ਜਾਤ ਨਵਾਰੀ ਧਾਰੀ ਭਜਾਨ ਕੇ ਤੂੰ ਕਲੀ ਵਜਨ ਆਵਰ ਸੀਸ ਨਾ ਜਾਤ ਵਿਚਾਰੀ ਏਤੇ ਪਏ ਤੋਂ ਕਹਨ ਪਏ ਭੂਪਤ ਅੰਤ ਕੋ ਰੈਂਗੀ ਪਾਏ ਪਦਾਰੀ ਜੀਤ ਫਿਰੇ ਸਭ ਦੇਸ ਨਿਸ਼ਾਨ ਕੋ ਬਾਜ ਢੋਲ ਮਰਦੰਗ ਨਵਾਰੀ ਗੁੰਜਤ ਗੂੜ ਵਿਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੀ ਸਰੀ ਭਗ ਸਰੀ ਭਗਵਾਨ ਭਜੇ ਦਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰ ਸਨਾਨ ਦੈਤ ਮਦਾਨ ਸੁਸੰਜਮ ਨੇਮਾ ਨੇਕ ਵਸੇਖੈ ਵੇਦ ਪੁਰਾਣ ਦੇਵ ਪੁਰਾਣ ਜਮੀਨ ਜਵਾਨ ਸੁਦਾਨ ਕਦੇਖੈ ਪਾਵਣ ਆਹਾਰ ਜਗੀ ਅਵਤਾਰ ਸਭ ਸਭ ਚਾਰ ਹਜ਼ਾਰ ਕਦੇਖੈ ਸ੍ਰੀ ਭਗਵਾਨ ਭਜਨ ਭੂਪਤੇ ਕਰਤੀ ਦਿਨੇ ਦਿਨ ਲੇਖੈ ਸ਼ੁੱਧ ਸੁਪਾਦ ਰੰਤ ਦਵਾਸ ਦਾਸ ਨਾਦਰ ਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਬੰਕਰ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਓ ਡੰਗਣ ਮਾਨ ਮਰਾਏਂਗੇ ਸਰੀ ਭਗ ਸਰੀ ਭਗਵਾਨ ਕਿਰਪਾ ਦੇਣ ਦਿਆਲ ਜਹਾਨ ਮਰਿਆਨ ਚਲੇਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਸੁਦੇਸ਼ ਮਲਿੰਦ ਮਵਾਸਨ ਮਾਤਿ ਜਾਨ ਕੇ ਮਾਨ ਮਲਈਆ ਗਾੜੇ ਗੁੜਾਨ ਕੋ ਤੋੜ ਨਹਾਰ ਸੋਭਾ ਤਨੀ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਗੁਜ਼ਰ ਨਾਇ ਕੋ ਵਿਚਾਰ ਚਿਤ ਅਨੇਕ ਸਵੇ ਕਰਵਈਆ ਦਾਨ ਵਦੇਵ ਨੰਦਨ ਸਾਚਰ ਪੂਤ ਭਵੈਕ ਭਗਵਾਨ ਜਪੈਂਗੇ ਜੀਜ ਤੇ ਗਲ ਮੈਂ ਫਲ ਮੈਂ ਕਾਲੀ ਫਲ ਮੈਂ ਸਭ ਦਾਪ ਕਰਪੈਂਗੇ ਹੁਣ ਪ੍ਰਦਾਪਨ ਬਾੜ ਜਾਤ ਦਾਨ ਬਾਪਨ ਕੇ ਬਹੁ ਪੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਤਰ ਸਦਾ ਲੋਕ ਜਪੈਂਗੇ ਮਾਨ ਵੇਂਦਰ ਵਿਜੇਂਦਰ ਨਿਰਾ ਤਪ ਜੌਨ ਤਰ ਲੋਕ ਰਾਜ ਕਰੇਂਗੀ ਕੋਟਿ ਸ਼ਨਾਨ ਜਗ ਪ੍ਰਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਤੀ ਪਦ ਅੰਤ ਫਸੇ ਜਮ ਬਾਗ ਭਰੇਂਗੇ ਦੇਹ ਨਰ ਸ੍ਰੀ ਪਦ ਕੇ ਪ੍ਰਸੈ ਬਾਗ ਦੇਹ ਨਰ ਫੇਰ ਨਾ ਦੇਹ ਕਰੇਂਗੀ ਕਹਾਂ ਭਇਓ ਜੋ ਦਊ ਲੋਚਨ ਮੁੰਡ ਕੈ ਬੈਠੇ ਹੋ ਭਗਤਾਨ ਲਗਾਇਓ ਨਾਥ ਫਿਰ ਉਲੀਏ ਸਾਧ ਸਮੁੰਦਰਾਂ ਨੇ

ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਟਕਾਇਓ ਕਾਹੂ ਲਖਿਓ ਵਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਇਓ ਕਹੂ ਬਦਾਨ ਕੋ ਪੂਜ ਤਹਿ ਪਾਸ ਕਹੂ ਮਰਦਾਨ ਕੋ ਪੂਜਨ ਤਾਇ।

ਅਨੁਮਾਨਤ ਮਹਾਮੂਰ ਕਹਿਦੇ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੇਵੋ ਨਿਰੰਕਾਰ ਕਾ ਚਿੰਤ ਨਹਿ ਕੇਵੋ ਆਪ ਆਪਣੀ ਬੁੱਧ ਹੈ ਜੇਤੀ।

ਆਨੰਦ ਪਾਇਆ ਮੇਰੀ ਮਾਂ ਜੀ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਾਹਿਬ ਸੇਤੀ ਮੈਂ ਵਧੀਆ ਵਧਾਈਆਂ ਰਾਗ ਰਤਨ ਪਰਿਵਾਰ ਵਧੀਆ ਸ਼ਬਦ ਗਾਉਣੇ ਸ਼ਬਦ ਤਾਂ ਗਾਉ ਹਰੀ ਕੇ ਰਾਮ ਜੀ ਨੇ ਫਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਦੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਤ ਸਭ ਸਵਾਰਣਾ ਇਹੀ ਕਾਰ ਪਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਮਨੋ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕਿਸਾਏ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ

ਜਸਦੀਆਂ ਏ ਵਡਿਆਈਆਂ, ਕਹਿ ਨਾਮ ਸੁਣੋ ਸੰਤੋ ਸਬਦ ਰੂਪ ਯਾਰੂ, ਸਚਾ ਨਾਮ ਨਿਰਾਧਾਰੂ। ਵਾਜੇ ਪੰਜ ਸ਼ਬਦ ਸਿੱਧ ਕਰਸ ਭਾਗੇ ਸ਼ਬਦ ਵਾਜੇ ਕਲਾਈ ਕਰਤਾਰੀ ਹੈ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠ ਸਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕਾਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈਂ ਸੁਖ ਹੋਆ ਸਿੱਧ ਕਰ ਅਨਹਦ ਵਾਜੇ। ਸਾਚੀ ਲਵੇ ਬਿਨ ਵੇਹਨ ਮਾਣੀ, ਵੇਹਨ ਮਾਣੀ ਲਵੇ ਬਾਜੋਂ ਕਿਆ ਕਰੇ, ਵਿਚਾਰੀ ਆ ਦੁਰਵਾਰ ਸਿਮਰਤ ਕੋਈ ਨਾਹੀ, ਕਿਰਪਾ ਕਰ ਬਨਵਾਰੀ ਆ। ਏਸ ਨਾ ਹੋਰ ਥਾਉ ਨਾ ਹੀ ਸ਼ਬਦ ਲਾਗ ਸਵਾਰੀ ਆ, ਕਹਿ ਨਾਨਕ ਲਵੇ ਬਾਜੋਂ ਕਿਆ ਕਰੇ ਬੇਚਾਰੀ ਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ।

ਸਹਿਤ ਪਰਮ ਪੂਰੇ ਕਰੇ ਰਹਿ ਦੇ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ, ਕਹੇ ਨਾਨਕ ਜਿਸਦੇ ਪਿਆਰੇ ਸੂਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਗੇਰੀ ਜਿਤ ਦੁਆਰੇ ਪਾਈਏ। ਤਨ ਮਨ ਤਨ ਸਭ ਸਾਹਿਬ ਗੁਰੂ ਕਾ ਹੁਕਮ ਮੰਨਿਆ ਪਾਈਏ। ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਦੂਸਰ ਮਨ ਮੇਰਿਆ। ਇਹ ਮਾਇਆ ਮੋਹਣੀ ਜੇ ਲੇਟ ਪਰਮ ਪਲਾਇਆ, ਮਾਇਆ ਤਾਂ ਮੋਹਣੀ ਕਿਨੈ ਕੀਤੀ ਜਿਨ ਸਗੋਲੀ ਪਾਈਆ।

ਨਹੀਂ ਮਨ ਪਿਆਰਿਆ ਤੂੰ ਸਦਾ ਆਸਾ ਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰੇ ਚੱਲੇ ਨਾਹੀਂ ਜਿਸ ਨਾਲ ਕਿਉਂ ਚੱਕ ਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ ਜਦੰਤ ਬਛੋ ਤਾਹੀ ਹੈ ਸਤਿਗੁਰੂ ਕਾ ਉਪਦੇਸ਼ ਸੁਣ ਦੂਰ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ।

ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਜਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਨੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਕਰ ਕ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿਥੀ ਵਾਲ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਦਰਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲਾਂ ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪ

ਗੁਰਮੁਖ ਜਨੀ ਤੇ ਆਇਆ, ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਭਗਤ ਸੰਗਤ ਸਵਾਈਆ। ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖਾ ਰਵ ਤਿਆਇਆ। ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿ ਸਹ ਨਾ ਜਾਈ, ਨਾ ਜਾਏ ਸਹਿ ਸਕਤ ਸੰਜਮ ਰਹੇ ਕਰਮ ਕਮਾਈ, ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਈ। ਮਨ ਧੋਵੋ ਸ਼ਬਦ ਲੈ ਗੋ ਹਰਸ ਰਹੋ ਚਿਤ ਲਾਈ, ਕਹਿ ਰਾਨ ਗੁਰਪ੍ਰਸਾਦੀ ਸਹਿਜ ਉਪਜੈ ਹੀ ਸਹਿ ਸਾਹਿਬ ਜਾਈ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਕਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰੈ ਜਿਉ ਬੇਤਾਲਿਆ, ਕਹੇ ਨਾਨਕ ਜਨ ਸਚ ਬਜਿਆ ਗੂੜੇ ਲਾ ਕੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ। ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਈ, ਹਿਰਦੈ ਅੰਤਰਾਤਮਾ ਸਮਲ,

ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਗ ਜੜਾਓ, ਸ਼ਬਦ ਰਤਨ ਜਗ ਮਨ ਲਾਗਾ, ਹੀ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਗ ਜੜਾਓ, ਸ਼ਿਵ ਸਕਤ ਆਪ ਉਪਾਇ, ਕਹਿ ਕਰਤਾ ਆਪੇ ਹੁਕਮ ਰਦਾਏ, ਹੁਕਮ ਰਦਾਏ ਆਪ ਦੇਖੈ ਗੁਰਮੁਖ ਸੇ ਬੁਝਾਏ, ਤੂੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਈ, ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੇ, ਇਕ ਸਿਉਂ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਰਿਹਾਣੀ, ਗੁਰਗਿਰ ਪਾਟੀ ਸੀ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੂਦਤ ਪਾਈ, ਜਿਸਨੂੰ ਅਣਦਿਨ ਹਰ ਨਿਭ ਲਾਗੇ, ਜਾਗਤ ਰਹਿਣ ਰਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਬੁੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪਹੁੰਚ ਸਕੇ, ਜਿਸਨੂੰ ਆਪਣੀ ਲਿਵਲਾਵੇ, ਆਪਣੀ ਲਿਵਲਾਏ, ਆਪਣੀ ਲਵਿਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਬੁੜਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮੈਂ, ਕੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜੇ ਹੀ ਵਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਜਮਿਆ, ਪਰਵਾਰ ਭਲਾ ਪਾਇਆ, ਲਹਿਬ ਛੁੜਕੀ ਲੱਗੀ ਦ੍ਰਿਸ਼ਨਾ, ਮਾਇਆ ਮਰਬਤ ਆਇਆ, ਇਹ ਮਾਇਆ ਜਿਦਰ ਵਿਸਰੇ, ਮੋਹ ਪੂਜਾ ਪਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਕਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਮਿੱਤਰ ਹੈ।

ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬਿਨਾਂ ਗੀਤ ਨੀ ਪਿੱਛੇ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ ਤੇ ਸਾਹਿਬ ਤੋਂ ਰਹਿ ਲੋਕ ਮਿਲ ਲਾਈ। ਐਸਾ ਸਤਿਗੁਰ ਜੀ ਮਿਲੈ ਜਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ। ਹਰਿਆਪ ਮੁਲਕ ਹੈ

ਨਰ ਜਪਿਓ ਜੀ ਔਲਾ ਘਟਿਓ ਦਿਹਾੜੀਏ ਤਨਪੁਰਾ ਮਿਲਿਆ ਜਨਹਿਰਾ ਤੇ ਪਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋ ਆਵਣ ਯਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਲਟ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪਿਆਰ ਰਸ ਬੋੜ ਨਾ ਤ੍ਰਿਸ਼ਨਾ ਲੱਗ ਗਿਆ ਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸਿਆ ਏ ਕਹਿ ਨਾਨਕ ਹੋ ਰੰਗ ਰਾਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ਼੍ਰੀ ਰਾਮ ਮੇਰੇ ਹਰ ਤੁਮ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਆਦ ਜਲਤ ਹੋਆ ਜਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰੱਖਿਆ ਜੋਤ ਰੱਖੀ ਦਾਦੂ ਜਗ ਮੈਂ ਆਇਆ ਮਨ ਕਾ ਮਨ ਜਾਉ ਭਇਆ ਪ੍ਰਭਾਗ ਨੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਰ ਸਖੀ ਸਭ ਦੁਖਾਂ ਦਿਆ ਪਏ ਗੁਰ ਚਰਨ ਲਾਗੇ ਨਿਰ ਸੁਭਾਗੇ ਆਪਣਾ ਦੂਜਾ ਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਰਾਮ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਹਿ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਜਨ ਰਜਿਆ ਸੁ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਬਦ ਤਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਗਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਗਰੀ ਆਇਆ ਗੁਰਪ੍ਰਸਾਦੀ ਪੁੱਜਿਆ ਦਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ

ਸਹਿ ਨਾਨਕਾਰ ਪਿਆਰੇ ਜੀਉ ਗੁਫਾ ਨਿਰਖ ਗਏ ਵਾਜਾ ਪਵਨ ਵਜਾਇਆ ਇਹ ਸਾਜਾ ਸੁਹਿਲਾ ਸਾਜੇ ਕਰ

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੇ ਲਾਉ, ਵੱਡੀ ਵਡਿਆਈ ਬੁੱਝੇ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ।

ਪੌੜੀ ਨਦਰ ਕਰੇ ਜੀ ਅਸੀਂ ਤਾਰੀ ਸਤਿਪਾਇਆ ਫਿਰ ਜੀ ਬਦੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ।

ਬੇਕਾਰ। ਇੱਕ ਹੁੰਦਾ ਖੈ ਚਲੈ ਇਥਾ ਉਚਨਾ ਤੇ ਕਾਈ ਕਾਲ ਜਲ ਥਲ ਜੀਆਂ ਪੁਰੀਆਂ ਲੋ ਆਇਆ ਕਰਾਂ ਓਏ।

ਪਹਿਲਾ ਸੱਚ ਤਾਂ ਪ੍ਰਜਾਣੀਐ ਜਰ ਜਸਚਾ ਹੋਏ ਕੂੜ ਕੀ ਮਨ ਉਤਰੇ ਤਨ ਕਰੇ ਹਚਾ ਧੋਏ ਸੱਚ ਤਾਂ ਪ੍ਰਜਾਣੀਐ ਜਾਂ ਸੱਚ ਧਰੇ ਪਿਆਰ ਨਾਮ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪ੍ਰਜਾਣੀਐ ਜਾਂ ਜੁਗਤ ਜਾਣੇ ਜੀਓ

ਦਾਨ ਮਿੰਡਾ ਤਲੀ ਖਾ ਹੱਕ ਜੇ ਮਿਲੇ ਤਾਂ ਮਸਤਕ ਲਾਈ ਹੈ ਕੂੜਾ ਲਾਲ ਚ ਛੱਡੀ ਹੈ ਹੋਏ ਇੱਕ ਮਨੀ ਅਲਪ ਤੇ ਆਈ ਹੈ ਪਲਟ ਵੇਹੋ ਪਾਈਏ ਜਵੇ ਹੀ ਕਰ ਕਮਾਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ ਮਥੁੜੀ ਸੇਵ ਗਵਾਈ ਹੈ ਮਥੁੜੀ ਸੇਵ

ਸਤਿਗੁਰੂ ਵਾਰੇ ਅੱਜ ਮਿਲਿਆ ਸੰਭਾਲੇ ਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਏ ਨੇ ਤੀਜਕ ਨਿਹਾਲੇ ਆ ਖਸਮ ਚੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਕੋਈ ਖਾਸ ਲੈ ਤਿਨੇ ਵਿਚਾਰ।

ਪਹਿਲਾ ਪੜ ਪੁਸਤਕ ਸੰਧਿਆ ਬਾਦਮ ਮੁਸ਼ਕਿਲ ਪੂਜਨ ਭਗਤ ਸਮਾਧਨ ਮੁਖ ਝੂਟ ਵਿਭੁਕਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟਕ ਧੋਤੀ ਵਸਤਰਕ ਪਾਟੰ ਜੇ ਜਾਣਤ ਬ੍ਰਹਮ ਕਰਮੰ ਸਭ ਪੁਕਟ ਨਿਸ਼ੋ ਕਰਮੰ ਕਾਨਾਨਕ ਨਿਸ਼ੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਏ ਪੜ ਕਪੜ।

ਭਾਵਨਾ ਸੱਚੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵਦੇ ਰਾਖੜੇ ਦੇ ਜਾਵਣਾ ਚੰਗਾ ਦੋਸਤ ਚੱਲਿਆ ਤਦ ਸਹਿ ਖਰਾ ਡਰਾਵਣਾ ਕਰੇ ਔਗਣ ਪਛੋਤਾਵਣਾ ਕਰੇ ਔਗਣ।

ਧੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਛਾ ਖਾਇ ਅੰਤਰ ਪੂਜਾ ਪੜੇ ਹੈ ਕਤੇ ਬਸ ਸੰਜਮ ਤੁਰਕਾ ਪਾਈ।

ਕੂੜ ਬੋਲ ਕਰੇ ਆਹਾਰ। ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਆਇਆ ਪਰ ਪੂਰ ਮੱਥਾ ਟਿਕਾ ਤੇ ਧੋਤੀ ਕਾ ਖਾਈ।

ਜਿਸੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਜਿਵੜਿਆਂ ਆਪੇ ਕਰ ਕਰਾਇੰਦਾ ਵਡੋ ਵਡਾ ਵਡ ਮੇਦਨੇ ਸਰਾ ਸਿਰ ਕੰਧੇ ਲਾਇੰਦਾ ਨਦਰ ਪੱਠੀ ਜੇ ਕਰੇ ਸੋਤਾ ਨਾ ਕਰਾਇੰਦਾ ਧਰਮ ਗਣ ਸਿੱਖ ਨਾ ਪਾਇੰਦਾ ਧਰਮ ਧਰਮ ਨਾ

0: ਪਹਿਲਾਂ ਜੇਕਰ ਸੁਤਕ ਮੰਨੀਏ ਸਤ ਸੁਤਕ ਹੋਏ ਉਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਣਕੇ ਦੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀ ਉਹ ਹੈ ਜਿਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖਿਆ ਸੁਤ ਪਵੈਰ ਸੋਏ ਨਾਨਕ ਸੂਤਕ ਏਵ ਨਾ ਉਤਰੈ ਜਾਨ ਉਤਾਰੈ ਤੋਏ ਮਹੱਲਾ ਪਹਿਲਾ
1: ਮਨ ਕਾ ਸੁਖ ਲੋਭ ਹੈ ਜਿਹਦਾ ਸੁਤ ਕੂੜ

ਹੰਸਾ ਆਦਮੀ ਬਦੇ ਜਾਂ ਪੁਰਜਾਏ। ਮਹਲਾ ਪਹਿਲਾ ਸਭ ਭਰਮ ਹੈ, ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮੇ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਕ ਸੰਭਾਏ, ਨਾਨਕ ਜਿਨੀ ਗੁਰਮੁਖ ਬੁਝਿਆ ਤੇ ਨਾ ਸੂਤਕ ਨਾਹੀ ਪੌੜੇ ਸਤਿਗੁਰ ਵੱਡਾ ਘਰ ਚਲਾਈਐ। ਜਿਸ ਵਿੱਚ ਵੱਡੀਆਂ ਵਡਿਆਈਆਂ ਸੰਤਰੀਆਂ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ।

ਮਿਲ ਕਨ ਦਰਿਆਇਆ ਜੱਟ ਭਾਣਾ ਦਮਨ ਬਸਾਈਆਂ ਕਰ ਹੁਕਮ ਮਸਤਕ ਹੱਥ ਸਰ ਵਿੱਚੋਂ ਮਾਰ ਕੱਢੀਆਂ ਗੁਰਿਆ ਸਹਿ ਤੁਠਿਆ ਨੌਨਿਤ ਪਾਈਆਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵਾਉ ਕਲ ਕਲੇਸ਼ ਤਨ ਮਾਹੇ ਮਿਟਾਵਾਉ ਸਿਮਰਾਉ ਜਾਸ ਦਸੰਭਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖੇਅਰ ਕੀਨੇ ਰਾਮ ਨਾਮ ਇੱਕ ਆਖ

ਨੂੰ ਜਹ ਮਹਾ ਭਯਾਨ ਤਪਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਉ ਭੋਗ ਜੋਗ ਹਰ ਨਾਮ ਜਪਤ ਕਛਨਾ ਹਿੰਬਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕਉ ਆਪ ਪ੍ਰਭਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ

ਗਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ।

ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਧਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ

ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ।

ਥਲ ਮਹੀਲ ਸੋਏ ਅਸ਼ਪਦੀ ਕਰਨ ਕਰਾਵਨ ਕਰਨੈ ਜੋਗ ਜੋਤਿ ਪਾਵੈ ਸੋਈ ਹੋਗ ਖਿਨ ਮੈਂ ਥਾਪੋ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਦਿਓ।

ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਪਉ ਕਰਮ ਮੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ।

ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ।

ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮ੍ਰਿਤਕ ਕਉ ਜੀਵਾਲਨਹਾਰ ਭੁਖੇ ਕਉ ਦੇਵ ਤੇ ਆਧਾਰ।

ਜਾਨੋ ਆਠ ਪਹਿਰ ਪ੍ਰਭ ਸਹਿਜੂਰੇ ਕਹੋ ਨਾਨਕ ਸੇ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋ।

ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਦੇ ਹਟੈ, ਸਤਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ।

ਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰਾਖੈ ਹਰ

ਜਾ ਕਹਿ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ।

ਸਾਧ ਹਰਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵਹਿ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਓਹਾਰ ਈਹਾਂ।

ਹੀ ਹੈ ਤੇਰਾ ਦਿਸਮਨ ਦਿਸਮ ਰਹੇ ਦਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਜਹੈ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ।

ਨਾਨਕ ਫਲ ਪਾਵਹੁ ਫਲਤ ਪਲਤ ਦੋਇ ਲੇਹੁ ਸਵਾਰ ਰਾਮ ਨਾਮ ਅੰਤਰ ਉਰ ਤਹਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪ ਹੋਲੇ ਵਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰਹੁ ਵਾਪਾਰੀ ਦਰਗਹ ਨਿਭੈ ਖੇਪ ਤੁਮਹਾਰੀ ਏਕ

ਸਿਮਰਤ ਮਹਿ ਦੇਖ ਸਸੀਅਰ ਸੂਰ ਨਿਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਦੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ।

ਚਾਹੋ ਸੋਏ ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਬਚਨਾਂ ਦੇ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਆਪ ਜੀ ਨੇ ਰਾਏ ਬਲਵੰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਰਾਮ ਕਲੀ ਕੀ ਵਾਰ ਦੀ ਤੀਸਰੀ ਪੌੜੀ ਸਰਵਨ ਕੀਤੀ ਹੈ, ਕਿਉਂਕਿ ਇਸ ਪੌੜੀ ਦੇ ਵਿੱਚ ਰਾਏ ਬਲਵੰਤ ਸਾਹਿਬ ਬਾਬਾ ਬਲਵੰਤ ਜੀ ਦੇ ਨਾਮ ਦਾ ਜ਼ਿਕਰ ਆਇਆ ਹੈ। ਇਸੇ ਦੇ ਆਧਾਰ ਤੇ ਵਿਦਵਾਨ ਸੱਜਣ ਇਹ ਗੱਲ ਕਹਿੰਦੇ ਨੇ ਕਿ ਇੱਥੋਂ ਤੱਕ ਤਿੰਨ ਪੌੜੀਆਂ ਜੋ ਨੇ ਇਹ ਰਾਏ ਬਲਵੰਤ ਸਾਹਿਬ ਦੀਆਂ ਨੇ, ਤੇ ਇਸ ਤੋਂ ਅੱਗੇ ਜੋ ਪੰਜ ਪੌੜੀਆਂ ਆਉਣੀਆਂ ਨੇ ਉਹ ਬਾਬਾ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਆਓ ਇਸ ਪੌੜੀ ਦੇ ਅਰਥ ਅਸੀਂ ਤਿੰਨ ਹਿੱਸਿਆਂ ਵਿੱਚ ਅੱਜ ਕਰਨੇ ਹਨ। ਪੌੜੀ ਲੰਬੇਰੀ ਹੈ, ਹਰ ਰੋਜ਼ ਇੱਕ ਪੌੜੀ ਦੇ ਅਰਥ ਕਰਨੇ ਜ਼ਰੂਰੀ ਨੇ ਸਮੇਂ ਅਨੁਸਾਰ। ਪਹਿਲਾ ਬਚਨ ਇਸ ਪੌੜੀ ਵਿੱਚ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ ਤੇ ਨਿਮਰਤਾ ਵਿੱਚ ਰਹਿ ਕੇ ਕੀਤੀ, ਆਪਣੇ ਆਪ ਨੂੰ ਗੁਰੂ ਦੇ ਦਰ ਤੇ ਪੂਰਨ ਤੌਰ ਤੇ ਸਮਰਪਿਤ ਕਰਕੇ ਸੇਵਾ ਕੀਤੀ। ਤੇ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਜਿਹਨੇ ਕੀਤੀ ਸੇਵਾ ਫਿਰ ਜੈ ਜੈਕਾਰ ਵੀ ਉਸੇ ਦੀ ਹੋਣੀ ਹੈ, ਮੰਨਣਾ ਵੀ ਉਹਨੂੰ ਹੈ ਲੋਕਾਂ ਨੇ ਜਿਹੜਾ ਸੱਚਮੁੱਚ ਗੁਰੂ ਦਰ ਤੇ ਸਮਰਪਿਤ ਹੋ ਗਿਆ। ਤੇ ਇੱਥੇ ਹੀ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਅੱਜ ਸੈਂਕੜੇ ਨਿੱਕੀਆਂ ਨਿੱਕੀਆਂ ਸ਼ਾਖਾਵਾਂ ਡਾਲੀ ਸ਼ਬਦ ਵਰਤਿਆ ਹੈ, ਸੈਂਕੜੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਜਿਹੜੇ ਨੇ ਉਹਨਾਂ ਦੀ ਆਤਮਕ ਪੂਰਤੀ ਅੰਦਰ ਦਾ ਸੁੱਖ ਗੁਰੂ ਅੰਗਦ ਸਾਹਿਬ ਪੂਰਾ ਤੈਅ ਕਰਦੇ। ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਬਿਰਾਜਮਾਨ ਹੋ ਗਏ। ਪਹਿਲਾ ਹਿੱਸਾ ਅਸੀਂ ਇਹਦਾ ਇਹ ਬਣਾਇਆ ਹੈ। ਦੂਸਰਾ ਹਿੱਸਾ ਹੈ ਫਿਰ ਅੱਜ ਉਮਤ ਗੁਰੂ ਨਾਨਕ ਸਾਹਿਬ ਦੇ ਸਿੱਖ ਖਡੂਰ ਸਾਹਿਬ ਆ ਖਲੋਤੇ ਨੇ ਤੇ ਜਦੋਂ ਉਹ ਸੇਵਾ ਕਰਦੇ ਨੇ ਤੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਕਰਨ ਵਾਲੇ ਸਿੱਖ ਜਿਹੜੇ ਸੇਵਾ ਉਹਨਾਂ ਦਾ ਅੰਦਰ ਇਸ ਤਰ੍ਹਾਂ ਚਮਕਣ ਲੱਗ ਪਿਆ ਜਿਵੇਂ ਮਸ਼ਕਲ ਦੇ ਨਾਲ ਕਿਸੇ ਜੰਗ ਲੱਗੇ ਕੋਈ ਲੋਹੇ ਨੂੰ ਮਾਂਜਿਆ ਜਾਂਦਾ ਹੈ। ਮਸ਼ਕਲਾਂ ਦਾ ਅਰਥ ਆਪ ਸਮਝਦੇ ਹੋ, ਉਹ ਪੱਥਰ ਜਿਹਦੇ ਨਾਲ ਸ਼ਸਤਰਾਂ ਨੂੰ ਜੰਗ ਲੱਗੇ ਤੇ ਉਹਨਾਂ ਨੂੰ ਖੁਰਚ ਕੇ ਸਾਫ਼ ਕੀਤਾ ਜਾਂਦਾ ਹੈ। ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਅੰਦਰ ਨਿਰਮਲ ਹੋ ਗਏ, ਫਿਰ ਜਿਉਂ ਜਿਉਂ ਸੇਵਾ ਕਰਨ ਲੱਗੇ ਤੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਭਾਂਡੇ ਮਾਂਜਣ ਵਾਲੇ ਉਹਨਾਂ ਦੇ ਚਿਹਰੇ ਉੱਤੋਂ ਵੀ ਲਾਲੀ ਦਲਕਾਂ ਮਾਰਦੀ ਏ, ਉਹਨਾਂ ਅੰਦਰ ਵੀ ਨਾਮ ਦੀ ਬਰਸਾਤ ਹੋ ਗਈ ਹੈ। ਤੀਸਰਾ ਬਚਨ ਕਿ ਜਿੱਥੇ ਗੁਰੂ ਅੰਗਦ ਸਾਹਿਬ ਰਹਿਮਤ ਕਰ ਰਹੇ ਨੇ, ਜਿੱਥੇ ਸਿੱਖ ਸੇਵਾ ਕਰ ਕਰਕੇ ਅੰਦਰ ਦੀ ਕਰੋੜਾਂ ਜਨਮਾਂ ਦੀ ਮਹਿਲ ਧੋਂਦੇ ਪਏ ਨੇ, ਉੱਥੇ ਮਾਂ ਖੀਵੀ ਗੁਰੂ ਕੇ ਲੰਗਰ ਵਿੱਚ ਬੈਠੀ ਹੈ। ਪਿਆਰਿਓ ਆਤਮ ਅਭਿਆਸੀਆਂ ਲਈ ਆਪਣੇ ਹੱਥੀ ਪ੍ਰਸ਼ਾਦਾ ਵੀ ਤਿਆਰ ਕਰਦੀ, ਘਿਓ ਵਾਲੀ ਖੀਰ ਜਪਣ ਵਾਲਿਆਂ ਨੂੰ ਕਿਹਾ ਜਾ ਰਿਹਾ ਤੁਸੀਂ ਡੱਟ ਕੇ ਨਾਮ ਜਪੋ, ਤੁਹਾਡੇ ਬਰਤਨ ਮੈਂ ਮਾਂਜਾਂਗੀ, ਤੁਹਾਡਾ ਲੰਗਰ ਮੈਂ ਤਿਆਰ ਕਰਾਂਗੀ। ਤੇ ਜੇ ਕੋਈ ਮਾਂ ਕੋਲ ਆ ਕੇ ਕਹਿੰਦਾ ਮਾਂ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਤੇ ਲੰਗਰ ਵਿੱਚ ਬੈਠੀ ਹੋਈ ਮਾਂ ਉਹਨਾਂ ਨੂੰ ਦੌਲਤ ਵੀ ਵੰਡ ਰਹੀ ਹੈ।
ਆਓ ਖਡੂਰ ਸਾਹਿਬ ਦੇ ਕਰੀਏ ਗੁਰੂ ਅੰਗਦ ਸਾਹਿਬ ਦੇ ਦਰਸ਼ਨ, ਜਿੱਥੇ ਇੰਨੀਆਂ ਰਹਿਮਤਾਂ ਵਰਤੀਆਂ ਪਈਆਂ ਨੇ। ਆਪ ਸੰਗਤ ਬਖਸ਼ੋ ਅਸੀਸ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ੇ। ਅਸੀਂ ਸੱਚਮੁੱਚ ਗੁਰੂ ਕੇ ਸ਼ਬਦ ਨਾਲ ਇਕਾਗਰਤਾ ਨਾਲ ਜੁੜ ਸਕੀਏ। ਕਰੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਕੱਲ ਅਸੀਂ ਇਸ ਬਚਨ ਤੇ ਸੰਪੂਰਨਤਾ ਕੀਤੀ ਸੀ। ਦੂਸਰੀ ਪੌੜੀ ਦੀ ਦਿਲ ਖੋਟੈ ਪਾਕੀ ਫਿਰਨ ਬੰਨ ਪਹਾੜ ਉਚਾਇਨ ਸਕੀ ਹੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ, ਦਿਲ ਵਿੱਚ ਖੋਟ ਰੱਖ ਕੇ ਤੁਰੇ ਫਿਰਦੇ। ਬਾਬਾ ਬਲਵੰਡਾ ਸਾਹਿਬ ਕਹਿ ਰਹੇ ਨੇ, ਬਾਬਾ ਬਲਵੰਤ ਜੀ, ਕਿ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਭਾਰ ਦੀ ਛੱਡ ਚੁੱਕੀ ਹੋਈ ਹੈ। ਉਹ ਅਸਲ ਵਿੱਚ ਭਾਰ ਕੀ ਹੈ? ਦੇਖੋ, ਭਾਵੇਂ ਅਸੀਂ ਇੱਥੇ ਬਿਲਕੁਲ ਸੁਰਖਰੂ ਹੋ ਕੇ ਬੈਠੇ ਹਾਂ, ਘਰ ਵਿੱਚ ਵੀ ਕੋਈ ਭਾਰ ਨਹੀਂ, ਪਰ ਆਮ ਤੌਰ ਤੇ ਭਾਰ ਸ਼ਬਦ ਦੇ ਅਰਥ ਕੇਵਲ ਸਿਰ ਤੇ ਰੱਖੇ ਕੋਈ ਬੋਝ ਤੱਕ ਸੀਮਤ ਨਹੀਂ। ਇੱਕ ਆਦਮੀ ਬਿਲਕੁਲ ਤੰਦਰੁਸਤ ਘਰ ਵਿੱਚ ਬੈਠਾ ਹੈ, ਤੇ ਜੇ ਉਸ ਦੇ ਘਰ ਜਵਾਨ ਬੱਚੀਆਂ ਨੇ, ਤੇ ਉਹਨੂੰ ਪੁੱਛ ਕੇ ਦੇਖੋ ਇੱਕ ਸ਼ਬਦ ਵਰਦਾ ਹੈ ਕਿ ਅਜੇ ਬੱਚੀਆਂ ਦਾ ਸਿਰ ਭਾਰ ਮੇਰੇ ਸਿਰ ਦੇ ਉੱਤੇ ਹੈ। ਭਾਰ ਦੇ ਅਰਥ ਆਪਾਂ ਥੋੜੇ ਜਿਹੇ ਸਮਝੀਏ। ਮੇਰੀਆਂ ਧੀਆਂ ਦਾ ਭਾਰ ਮੇਰੇ ਸਿਰ ਤੇ ਹੈ। ਜੇ ਮਾਨੋ ਉਹਨੇ ਘਰ ਬਣਾਇਆ, ਉਹਨੇ ਜ਼ਮੀਨ ਜਾਇਦਾਦ ਖਰੀਦੀ ਹੈ, ਉਹਨੂੰ ਪੁੱਛੀਏ ਵੀ ਤੂੰ ਬੜਾ ਸੁੱਖ ਵਿੱਚ ਰਹਿੰਦਾ, ਉਹ ਕਹਿੰਦਾ ਨਹੀਂ, ਇਸ ਘਰ ਦਾ ਖਰਚਾ ਅਜੇ ਪੂਰਾ ਮੇਰੇ ਸਿਰ ਦੇ ਉੱਤੇ ਭਾਰ ਹੈ। ਧਨ ਦਾ ਵੀ ਭਾਰ ਹੈ, ਧੀਆਂ ਤੋਰਨ ਦਾ ਵੀ ਭਾਰ ਹੈ, ਤੇ ਜਦੋਂ ਆਪਾਂ ਦੇਖਦੇ ਹਾਂ ਇਹ ਤਾਂ ਬਾਹਰ ਮੁਖੀ ਸੰਸਾਰ ਦੇ ਭਾਰ ਨੇ, ਪਰ ਕੁਝ ਭਾਰ ਐਸੇ ਨੇ ਜਿਹੜੇ ਕਈ ਜਨਮਾਂ ਦੇ ਚੋਕੇ ਤੁਰੇ ਹਨ, ਅੱਜ ਵੀ ਉਹ ਸਿਰ ਤੇ ਹੋਰ ਭਾਰ ਪਾਉਣੇ ਪਏ ਹਨ। ਕਰਜ਼ੇ ਦਾ ਭਾਰ ਹੈ, ਬੱਚਿਆਂ ਦੇ ਵਿਆਹ ਦਾ ਭਾਰ ਹੈ, ਬਿਜਨਸ ਕਾਰੋਬਾਰ ਦੀ ਚਿੰਤਾ ਦਾ ਭਾਰ ਹੈ, ਪਰ ਕਦੀ ਨਹੀਂ ਸੋਚਿਆ ਮਨਾ ਕਰੋੜਾਂ ਜਨਮਾਂ ਦੇ ਬੁਰੇ ਸੰਸਕਾਰਾਂ ਦੀਆਂ ਪੰਡਾਂ ਚੁੱਕ ਕੇ ਤੁਰਿਆ ਫਿਰਨਾ, ਤੇ ਰੋਜ਼ ਹੋਰ ਤੇਰੇ ਤੇ ਭਾਰ ਵੱਧਦਾ ਪਿਆ, ਕਦੀ ਇਸ ਭਾਰ ਦੀ ਛੱਤ ਨੂੰ ਨਹੀਂ ਉਤਾਰ। ਗੁਰਮੁਖੋ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਅਸੀਂ ਪੜ੍ਹਨੇ, ਇੱਕ ਸਿਰ ਤੇ ਭਾਰ ਹੈ, ਦੂਜਾ ਅੱਖਾਂ ਤੋਂ ਅੰਨਾ ਹੈ, ਤੇ ਤੀਜਾ ਜਿਸ ਰਸਤੇ ਤੇ ਤੁਰਨਾ ਸੜਕ ਕੋਈ ਨਹੀਂ, ਹੈ ਹੀ ਸਾਰੀ ਪਹਾੜੀਆਂ। ਬਾਬਾ ਜੀ ਨੇ ਜਦੋਂ ਸੱਜਣ ਨੂੰ ਸਮਝਾਇਆ ਤੇ ਇੱਕ ਗੱਲ ਕਹੀ, ਕਹਿਣ ਲੱਗੇ, ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖਾਂ ਤੋਂ ਅੰਨੇ ਨੇ ਸਿਰ ਤੇ ਭਾਰ ਚੁੱਕਿਆ, ਤੇ ਉਹ ਭਾਰ ਕੀ ਹੈ? ਪਿਛਲੇ ਦਿਨ ਵੀ ਮੈਂ ਅਰਜ਼ ਕਰਕੇ ਆਇਆ, ਗੁਰਮੁਖੋ, ਅਸੀਂ ਬਿਨਾਂ ਮਜ਼ਦੂਰੀ ਤੋਂ ਭਾਰ ਲੋਕਾਂ ਦਾ ਰੋਜ਼ ਤੁਰਨੇ। ਅੱਜ ਟੈਕਸੀ ਚਲਾਉਣ ਵਾਲੇ ਬੈਠੇ ਹੋਣਗੇ ਸੱਜਣ, ਟਰੱਕ ਚਲਾਉਣ ਵਾਲੇ ਬੈਠੇ ਹੋਣਗੇ। ਅਸੀਂ ਜਦੋਂ ਵੀ ਕਿਤੇ ਭਾਰ ਲੈ ਕੇ ਜਾਂਦੇ ਹਾਂ, ਉਸ ਭਾਰ ਦੇ ਬਦਲੇ ਸਾਨੂੰ ਰੁਪਈਏ ਮਿਲਦੇ ਨੇ, ਪਰ ਕਦੀ ਸੋਚਿਆ ਮਜ਼ਦੂਰੀ ਤੋਂ ਬਿਨਾਂ ਕਦੀ ਕੋਈ ਬੰਦਾ ਭਾਰ ਨਹੀਂ ਧੋਂਦਾ? ਪਰ ਜਦੋਂ ਅਸੀਂ ਲੋਕਾਂ ਦੀ ਨਿੰਦਿਆ ਕਰਦੇ ਹਾਂ, ਸੱਚ ਜਾਣੋ, ਉਹ ਸਾਨੂੰ ਕਹਿੰਦਾ ਨਹੀਂ, ਬਿਨਾਂ ਪੈਸੇ ਲੈਣ ਤੋਂ ਉਹਦਾ ਭਾਰ ਆਪਣੇ ਸਿਰ ਤੇ ਚੁੱਕੀ ਜਾਂਦੀ, ਬਿਨਾਂ ਮਜ਼ਦੂਰੀ ਤੋਂ ਭਾਰ ਧੋਣੀ ਪੈ। ਹਰ ਰੋਜ਼ ਸਾਡੇ ਗਲ ਵਿੱਚ ਭਾਰ ਪੈ ਰਿਹਾ, ਸਿਰ ਤੇ ਭਾਰ ਵੱਜੇ ਪਏ ਨੇ। ਉਹ ਭਾਰ ਨੇ ਕਿ ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਚ ਸਰਾਏ, ਮਹਾਂਸਾਗਰ ਸਮੁੰਦਰ ਲੰਘਣਾ ਪਾਰ ਨਾ ਪਰ ਨਾ ਜਾਏ। ਬਾਬਾ ਜੀ ਨੇ ਸ਼ਬਦ ਵਰਤੇ, ਅੰਦਲੇ ਭਾਰ ਉਠਾਇਆ, ਅੱਖਾਂ ਤੋਂ ਅੰਨੇ ਬੰਦੇ ਨੇ ਭਾਰ ਚੁੱਕਿਆ, ਨਿੰਦਿਆ ਦਾ, ਵਕਾਰਾਂ ਦਾ, ਕੁਕਰਮਾਂ ਦਾ, ਅੰਦਲੇ ਭਾਰ ਉਠਾਇਆ, ਅੱਖਾਂ ਹੈ ਕੋਈ ਨੀ, ਕਿਉਂਕਿ ਕਈ ਜਨਮਾਂ ਤੋਂ ਅੰਨੇ ਤੁਰਿਆ ਆਉਂਦਾ ਹੈ। ਸਤਿਗੁਰੂ ਮਿਲੇ ਤੇ ਅੱਖ ਖੁੱਲੇ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੇ ਹੈ ਦਿਵ ਦ੍ਰਿਸ਼ ਕੋ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਾਂ ਹੋ ਚੜ ਲੰਘਾ,
ਕਿਤ ਸਤਿਗੁਰੂ ਕਹਿੰਦੇ ਨੇ ਛੱਡ ਅਕਲ ਦੀਆਂ ਗੱਲਾਂ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਵੱਧਾ ਛੁੱਟੈ ਜਿੱਤ। ਇੱਥੇ ਅਰਥ ਕਲ ਕਰ ਰਿਹਾ ਸਾਂ, ਦਿਲ ਖੋਟੈ ਆਕੀ ਫਿਰਨ, ਅਸੀਂ ਨਹੀਂ ਗੁਰੂ ਨੂੰ ਮੰਨਦੇ। ਜੇ ਨਹੀਂ ਮੰਨਦਾ ਤੇ ਚੇਤੇ ਰੱਖੀ, ਗੁਰੂ ਤੋਂ ਬਿਨਾਂ ਤੇਰਾ ਭਾਰ ਵੀ ਕਿਸੇ ਨੇ ਨਹੀਂ ਲਾਣਾ। ਭਾਰ ਚੁੱਕ ਕੇ ਤੁਰਿਆ ਫਿਰ ਗੁਰੂ ਦਾ ਕੀ ਜਾਏਗਾ। ਦਿਲ ਖੋਟੈ ਆਕੀ ਫਿਰਨ, ਬੰਦ ਭਾਰ ਉਚਾਇਨ ਛੱਤ ਗਏ। ਤੇ ਅਗਲਾ ਬਚਨ ਸੀ, ਜਿਨ ਆਖੀ ਜਿਸ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਸੋਈ ਕਰੇ, ਉਹਨੇ ਹੀ ਫਿਰ ਆਪ ਲੈਣੀ ਜਿਹਦੇ ਵਿੱਚ ਵਰਤ ਕੇ ਸੇਵਾ ਕਰ ਲਈ। ਇਹ ਕਿਵੇਂ ਹੈ? ਅੱਜ ਵੀ ਅਸੀਂ ਅੱਗੇ ਵਾਚਨਾ ਹੈ, ਜਦੋਂ ਸੇਵਕ ਸੇਵਾ ਕਰਦਿਆਂ ਪਰਮ ਅਵਸਥਾ ਤੇ ਪਹੁੰਚ ਜਾਣਾ, ਸੱਚ ਜਾਣਿਓ ਉਦੋਂ ਤਖ਼ਤ ਤੇ ਬੈਠਾ ਹੋਇਆ ਵੀ ਮੱਥੇ ਵੀ ਉਹ ਟਿਕਾਉਂਦਾ ਤੇ ਚੇਤਨ ਵਾਲੇ ਦੇ ਵਿੱਚ ਵੀ ਉਹ ਬੈਠਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਭਾਈ ਸਾਹਿਬ ਭਾਈ ਨੰਦ ਲਾਲ ਆਏ ਨੇ, ਅੱਜ ਮੱਥਾ ਟੇਕਦੇ ਦੇਖਦੇ ਨੇ। ਜਦੋਂ ਨਾਮ ਰਤੜੀਆਂ ਰੂਹਾਂ ਦਸ਼ਮੇਸ਼ ਕਲਗੀ ਵਾਲੇ ਚੋਜੀ ਪ੍ਰੀਤਮ ਨੂੰ ਮੱਥੇ ਟੇਕਦੀਆਂ ਨੇ, ਤੇ ਉਹ ਮਹਾਨ ਸ਼ਾਇਰ ਕਹਿ ਰਿਹਾ ਹੈ, ਹੱਕ ਰਾਹ ਮਹਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ, ਸਾਜ ਦੋ ਮਸਜੂਦ ਗੁਰ ਗੋਬਿੰਦ ਸਿੰਘ। ਕਹਿਣ ਲੱਗੇ, ਆਸ਼ਕ ਵੀ ਤੂੰ ਹੈ ਤੇ ਮਸੂਕ ਵੀ ਤੂੰ ਹੈ, ਮੱਥੇ ਵੀ ਤੂੰ ਟੇਕਣਾ ਤੇ ਮੱਥੇ ਟਿਕਾਣਾ ਵੀ ਤੂੰ ਪਿਆ ਹੈ। ਹੱਕ ਨੂੰ ਪਿਆਰ ਕਰਨ ਵਾਲੇ ਮਹਿਬੂਬ ਜਿਹੜੇ ਮੱਥੇ ਟੇਕਦੇ ਨੇ ਰੰਗ ਰਚਦੇ, ਉਹਨਾਂ ਵਿੱਚ ਵੀ ਤਾਂ ਤੂੰ ਹੀ ਬੈਠਾ ਹੋਇਆ ਹੈ। ਇੱਥੇ ਅਰਥ ਥੋੜੇ ਜਿਹਾ ਮੈਂ ਕਲੀਅਰ ਕਰਨੇ ਚਾਹੁੰਦਾ ਸਾਂ। ਕੱਲ ਗੁਰਮੁਖਾਂ ਕਿਹਾ ਫਿਰ ਦੁਬਾਰਾ, ਜਿਨ ਆਖੀ ਜਿਸ ਗੁਰੂ ਨਾਨਕ ਸਾਹਿਬ ਨੇ ਕਿਹਾ ਪੁਰਖਾ ਸੇਵਾ ਕਰ ਸੋਈ ਕਰੇ, ਤੇ ਅੰਦਰ ਦਾ ਭਰੋਸਾ ਵੀ ਤਾਂ ਉਹਨੇ ਦਿੱਤਾ ਹੈ। ਕੁਮਾਰ ਉਪਰੋਂ ਸੱਟਾਂ ਮਾਰਦਾ ਪਿਆ ਭਾਂਡੇ ਨੂੰ, ਲੋਕ ਕਹਿੰਦੇ ਨੇ ਭਾਂਡਾ ਤੋੜੇਗਾ, ਪਰ ਕਿਸੇ ਨੂੰ ਪਤਾ ਨੀ ਖੱਬੇ ਹੱਥ ਨਾਲ ਥੱਲੇ ਸਹਾਰਾ ਵੀ ਦੇਈ ਬੈਠਾ ਹੈ। ਜਿਨ ਆਖੀ ਸੋਈ ਕਰੇ, ਜਿਨ ਕੀਤੀ ਜਿਹਨੇ ਸੇਵਾ ਫਿਰ ਕੀਤੀ, ਤਿੰਨਾਂ ਥੱਟੀਆ, ਥੱਟੀਆ ਦਾ ਅਰਥ ਹੈ ਥਾਪ ਦੇਣਾ, ਜਿਹਨੇ ਸੇਵਾ ਕੀਤੀ ਫਿਰ ਥਾਪਣਾ ਵੀ ਉਹਨੂੰ ਦਿੱਤੀ, ਨਾਲ ਬਚਨ ਕੀਤਾ ਕੌਣ ਹਾਰੇ ਕਿਨ ਉਵਤੀਆ, ਕੌਣ ਹਾਰੇਗਾ ਤੇ ਕੌਣ ਜਿੱਤੇਗਾ। ਹੁਣ ਤੱਕ ਇਸ ਤੁਕ ਤੋਂ ਅਗਲੀ ਪੌੜੀ ਦੇ ਅਰਥ ਸ਼ੁਰੂ ਹੋਣਗੇ। ਜਦੋਂ ਬਾਬਾ ਬਲਵੰਤ ਸਾਹਿਬ ਕਹਿ ਰਹੇ ਨੇ ਕੌਣ ਹਾਰੇ, ਪਤਾ ਲੱਗੇਗਾ ਕੌਣ ਜ਼ਿੰਦਗੀ ਦੀ ਬਾਜੀ ਹਾਰ ਗਿਆ, ਕਿਹੜਾ ਖੱਟੀ ਖੱਟ ਕੇ ਗਿਆ, ਕੌਣ ਉਵਟੀਆ ਜਿਹੜਾ ਚੁੱਕ ਗਿਆ ਸਹਾਰ ਗਿਆ ਖੱਟ ਗਿਆ। ਹੁਣ ਇਸ ਤੋਂ ਅੱਗੇ ਸ਼ੁਰੂ ਕਰਦੇ ਨੇ, ਜਿਨ ਕੀਤੀ ਜਿਸ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਸੋ ਮੰਨਣਾ, ਪਿਆਰਿਓ ਜਿਹਨੇ ਸੇਵਾ ਕੀਤੀ ਮੰਨਿਆ ਵੀ ਉਹਨੂੰ ਜਾਣਾ ਹੈ, ਅਦਨ ਵੀ ਉਹਦਾ ਹੋਣਾ ਹੈ। ਸਾਹਿਬ ਕਹਿਣ ਲੱਗੇ ਕੋ ਸਾਲ, ਕੋ ਦਾ ਸਾਲ ਦਰ, ਤੇ ਇਹਨਾਂ ਵਿੱਚੋਂ ਕੌਣ ਸ੍ਰੇਸ਼ਟ ਹੈ, ਕੌਣ ਉੱਤਮ ਹੈ। ਸ਼ਬਦ ਹੈ ਜੇ ਵਾਹੇ ਸਾਲੀ, ਭਾਵੇਂ ਉੱਥੇ ਪਾਠ ਸਾਲੀ ਹੈ, ਪਰ ਇਹ ਮੈਂ ਪੜ੍ਹ ਰਿਹਾ ਸਾਂ, ਇਹ ਸ਼ਬਦ ਕਸ਼ਮੀਰ ਵਿੱਚ ਵਰਤਿਆ ਜਾਂਦਾ, ਉੱਥੇ ਕਹਿੰਦੇ ਨੇ ਸਾਲੀ। ਸਾਲੀ ਦਾ ਅਖਰੀ ਅਰਥ ਹੁੰਦਾ ਚੌਲ, ਆਪਾਂ ਕਹਿੰਦੇ ਹਾਂ ਝੋਨਾ। ਸਾਡੇ ਵਿੱਚ ਇੱਕ ਸ਼ਬਦ ਸਾਡੇ ਅੱਜ ਵੀ ਬੋਲਦੇ ਨੇ ਮੁੰਜੀ, ਮੁੰਜੀ ਅਸਲ ਵਿੱਚ ਇਹਦੇ ਅਰਥ ਨੇ। ਕਸ਼ਮੀਰ ਦੀ ਇੱਕ ਮਨੌਤ ਹੈ, ਸ਼ਾਲ ਸ਼ਾਲੀ ਤੇ ਸ਼ਲਗਮ, ਬਾਦ ਬਾਜੀ ਤੇ ਬਲਗਮ, ਤਿੰਨਾਂ ਤੋਂ ਬਚੋ, ਤਿੰਨਾਂ ਨੂੰ ਧਾਰਨ ਕਰੋ। ਸ਼ਾਲ ਦਰ ਤੇ ਠੰਡੇ ਤੇ ਸ਼ਾਲ ਤੋਂ ਬਿਨਾਂ ਗੁਜ਼ਾਰਾ ਕੋਈ ਨੀ ਕਸ਼ਮੀਰ, ਸ਼ਾਲੀ ਦਰ ਤੇ ਚੌਲਾਂ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ, ਤੇ ਸ਼ਲਗਮ ਨੂੰ ਉਹ ਬਹੁਤ ਪਿਆਰ ਕਰਦੇ। ਸ਼ਾਲ ਸ਼ਾਲੀ ਸ਼ਲਗਮ, ਬਾਦ ਬਾਜੀ ਬਲਗਮ, ਇਹ ਸ਼ਬਦ ਉਹਨਾਂ ਖੈਰ ਉਹਨਾਂ ਬਣਾਏ। ਸਿਰਫ ਇਸ ਵਿੱਚੋਂ ਮੈਨੂੰ ਇੰਨੀ ਕੁ ਸਮਝ ਪਈ ਵੀ ਸ਼ਾਲੀ ਦਰ ਤੇ ਮੁੰਜੀ। ਕਹਿਣ ਲੱਗੇ ਜਿਨ ਕੀਤੀ ਸੋ ਮੰਨਣਾ, ਜਿਹਨੇ ਸੇਵਾ ਕੀਤੀ ਜੈ ਜੈਕਾਰ ਉਹਦੀ ਹੋਣੀ ਹੈ, ਮੰਨਿਆ ਉਹਨੂੰ ਜਾਣੇ। ਕੌਣ ਹੈ ਇਹਨਾਂ ਵਿੱਚੋਂ ਦੋਨਾਂ ਵਿੱਚੋਂ ਸ੍ਰੇਸ਼ਟ, ਕਿਉਂਕਿ ਇਹਦੇ ਅਰਥ ਨੇ ਕੌਣ ਖਾਰੇ ਤੋਂ ਸ਼ੁਰੂ ਹੋ ਰਹੇ, ਕੌਣ ਹੈ ਸ੍ਰੇਸ਼ਟ। ਸ਼ਬਦ ਤੇ ਕੋ ਸਾਲ, ਜੇ ਵਾਹੇ ਸਾਲੀ, ਜਵਾਹੇ ਦਾ ਬੂਟਾ ਚੰਗਾ ਹੈ ਕਿ ਸਾਲੀ ਮੁੰਜੀ ਚੰਗੀ ਹੈ। ਆਪ ਨੂੰ ਪਤਾ ਹੈ ਜਦੋਂ ਦਰਿਆ ਭਰ ਕੇ ਨਿਕਲਦੇ ਨੇ, ਮੈਂ ਸ਼ਬਦ ਪੇਂਡੂ ਥੋੜੇ ਜਿਹੇ ਵਰਤਣਾ ਵਾ, ਮੀਂਹ ਆਉਂਦਾ ਤੇ ਨਦੀਆਂ ਕਈ ਵਾਰੀ ਭਲ ਛੱਟਦੀਆਂ ਨੇ ਕਿਨਾਰਿਆਂ ਤੇ। ਭਲ ਦਾ ਅਰਥ ਮਿੱਟੀ ਜਿਹੜੀ ਲੈ ਕੇ ਆਈਆਂ, ਉਹ ਰੇਤਾ ਜਿਹਾ ਜਦੋਂ ਭਲ ਛੱਟੀ ਤੇ ਕੁਝ ਸਮੇਂ ਤੋਂ ਬਾਅਦ ਕੀ ਹੋਇਆ, ਉਹਦੇ ਵਿੱਚੋਂ ਨਿੱਕੀ ਨਿੱਕੀ ਬੂਟੀ ਪੁੰਗਰਨ ਲੱਗੀ, ਉਹਨੂੰ ਪਪੋਲੀ ਵਰਗੇ ਫਲ ਲੱਗਦੇ ਨੇ ਜਵਾਹੇ। ਉਹ ਏਦਾਂ ਬਦਕਿਸਮਤ ਤੇ ਜਦੋਂ ਧੁੱਪ ਪੈਂਦੀ ਹੈ ਉਦੋਂ ਪੁੰਗਰਦਾ ਤੇ ਜਦੋਂ ਮੀਂਹ ਪੈਂਦਾ ਉਦੋਂ ਸੜ ਜਾਂਦਾ ਹੈ।
ਕਹਿਣ ਲੱਗੇ ਹੁਣ ਸਾਨੂੰ ਦੱਸੋ ਵੀ ਜਵਾਏ ਦਾ ਬੂਟਾ ਚੰਗਾ ਹੈ ਕਿ ਮੁੰਜੀ ਚੰਗੀ ਹੈ। ਤੇ ਇਹਦੇ ਅਰਥ ਕਰਨੇ ਪੈਣਗੇ, ਮੁੰਜੀ ਚੰਗੀ ਹੈ ਜਿਹੜੀ ਬਰਸਾਤ ਦੇਖ ਕੇ ਪੁੰਗਰਦੀ ਹੈ, ਰਹਿੰਦੀ ਨੀਵੇਂ ਥਾਂ ਤੇ, ਜਵਾਹ ਕਿੰਨਾ ਬਦਕਿਸਮਤ ਹੈ, ਧੁੱਪ ਵਿੱਚ ਪੁੰਗਰਦਾ ਹੈ ਤੇ ਜਦੋਂ ਮੀਂਹ ਪੈਂਦਾ ਉਦੋਂ ਸੜ ਜਾਂਦਾ ਹੈ, ਰਹਿੰਦਾ ਉੱਚੀ ਥਾਂ ਤੇ ਹੈ। ਇਹਦੇ ਅਰਥ ਫਿਰ ਸਮਝੀਏ ਆਪਾਂ, ਕਿੰਨੇ ਉਹ ਲੋਕ ਜਿਹੜੇ ਜਵਾਹੇ ਦੀ ਤਰ੍ਹਾਂ ਹੰਕਾਰੀ ਨੇ, ਉਹਦੇ ਆਪਣੇ ਕੰਡੇ ਨੇ। ਪਹਿਲੀ ਗੱਲ, ਉਹ ਨੀਵੇਂ ਥਾਂ ਤੇ ਕਦੇ ਰਹਿੰਦੇ ਨੇ, ਹੰਕਾਰੀ ਨਿਮਰਤਾ ਵਾਲੀ ਤਾਂ ਗੱਲ ਸੁਣਨੀ ਕੋਈ ਉਹਨਾਂ ਨੇ, ਤੇ ਨਾਲ ਬਚਨ ਕੀਤਾ ਰਹਿੰਦੇ ਨੇ ਉੱਚੀ ਥਾਂ ਤੇ, ਬਕਾਰਾਂ ਦੀ ਧੁੱਪ ਪੈਂਦੀ ਹੈ ਤੇ ਖਿੜਦੇ, ਨਿੰਦਿਆ ਦੀ ਧੁੱਪ ਪੈਂਦੀ ਹੈ ਤੇ ਖਿੜਦੇ, ਬਕਾਰਾਂ ਦੇ ਗੀਤ ਕੰਨਾਂ ਚ ਪੈਂਦੇ ਨੇ ਤੇ ਅੱਡੀਆਂ ਮਾਰਦੇ ਨੇ, ਤੇ ਕਹਿਣ ਲੱਗੇ ਮੁੰਜੀ ਨੂੰ ਦੇਖੋ ਖਾਂ, ਨੀਵੇਂ ਥਾਂ ਤੇ ਖਲੋਤੀ ਹੈ, ਜਿਉਂ ਜਿਉਂ ਮੀਂਹ ਪੈਣਾ ਤਿਉਂ ਤਿਉਂ ਇਹ ਪੱਲਣ ਦੀ ਕਹਿਣ, ਨੀਵੇਂ ਥਾਂ ਤੇ ਰਹਿਣ ਵਾਲੀ ਮੁੰਜੀ ਜਿਹੜੀ ਉਹ ਸ੍ਰੇਸ਼ਟ ਹੈ ਇਹਦੇ ਨਾਲੋਂ ਜਿਹੜੇ ਉੱਚੀ ਥਾਂ ਤੇ ਜਵਾਹੇ ਦੇ ਬੂਟੇ ਖਲੋਤੇ। ਇਹਦਾ ਅਰਥ ਕਿ ਗੁਰੂ ਅੰਗਦ ਸਾਹਿਬ ਇੱਕ ਮੁੰਜੀ ਦੀ ਤਰ੍ਹਾਂ ਨੇ, ਨਿਮਰਤਾ ਉਹਨਾਂ ਅੰਦਰ ਧਾਰਨ ਕੀਤੀ, ਨੀਵੀਂ ਥਾਂ ਤੇ ਰਹਿੰਦੇ ਨੇ, ਤੇ ਜਿਉਂ ਜਿਉਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਦੀ ਬਰਸਾਤ ਪੈਂਦੀ ਹੈ ਤਿਉਂ ਤਿਉਂ ਬਾਬਾ ਲਹਿਣਾ ਸਾਹਿਬ ਜਿਹੜੇ ਨੇ ਉਹਨਾਂ ਦਾ ਅੰਦਰ ਖੁਸ਼ੀ ਵਿੱਚ ਆਉਂਦਾ ਪਿਆ, ਉਹਨਾਂ ਵਿੱਚੋਂ ਸ੍ਰੇਸ਼ਟ ਨੇ। ਹੁਣ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਤੇ ਮੰਨਿਆ ਵੀ ਉਹਨਾਂ ਨੂੰ ਜਾਣਾ ਹੈ। ਪਹਿਲਾਂ ਆਪਾਂ ਇਹ ਬਣਾਇਆ ਕੀਤਾ ਕਿ ਜਿਹੜਾ ਵੀ ਸੇਵਾ ਕਰੇਗਾ ਮੰਨਿਆ ਉਹਨੂੰ ਜਾਏਗਾ। ਗੁਰਮਤ ਦੇ ਅੰਦਰ ਜਿੱਥੇ ਕਿਰਪਾ ਹੈ ਉੱਥੇ ਨਾਲ ਘਾਲਣਾ ਹੈ, ਜਿੱਥੇ ਘਾਲਣਾ ਹੈ ਉੱਥੇ ਨਾਲ ਮੇਲ ਹੈ। ਜਦੋਂ ਅਸੀਂ ਘਾਲਣਾ ਨੂੰ ਕਿਰਪਾ ਤੋਂ ਵੱਖ ਕਰ ਦਿੰਦੇ ਹਾਂ ਉਦੋਂ ਫਿਰ ਮਤ ਥੋੜੀ ਸੇਵ ਗਵਾਈ ਹੈ। ਜਦੋਂ ਘਾਲਣਾ ਦੇ ਨਾਲ ਕਹੀਏ ਤੂੰ ਮੇਲ ਕਰ, ਤੂੰ ਕਿਰਪਾ ਕਰ, ਉਦੋਂ ਘਾਲਣਾ ਫਲੀਭੂਤ ਹੁੰਦੀ ਹੈ। ਘਾਲਣਾ ਤੋਂ ਬਿਨਾਂ ਕਦੀ ਵੀ ਕਿਸੇ ਬੰਦੇ ਨੂੰ ਮੰਜ਼ਿਲ ਨਹੀਂ ਮਿਲੀ। ਦੇਖੋ, ਇੱਕ ਬੀਜ ਜ਼ਮੀਨ ਵਿੱਚ ਪਹਿਲਾਂ ਰੁਲਦਾ ਹੈ, ਪਰ ਕੁਝ ਸਮਾਂ ਆਪਣਾ ਆਪ ਮਿਚਾਣ ਤੋਂ ਬਾਅਦ, ਮਿੱਚੀ ਮਿੱਟੀ ਵਿੱਚ ਰਹਿਣ ਤੋਂ ਬਾਅਦ ਆਪਣੇ ਵਿੱਚੋਂ ਕੀਮਤੀ ਰੁੱਖ ਨੂੰ ਜਨਮ ਦਿੰਦਾ ਹੈ। ਉਹਦੇ ਵਰਗੇ ਹਜ਼ਾਰਾਂ ਬੀਜ ਹੋਰ ਪੈਦਾ ਹੁੰਦੇ ਨੇ। ਪਹਿਲਾਂ ਬੀਜ ਦੀ ਘਾਲਣਾ ਹੈ, ਬਾਅਦ ਵਿੱਚ ਉਹਨੂੰ ਫਲ ਹੈ। ਮੋਤੀ ਕਿਸੇ ਦੇ ਗਲੇ ਦਾ ਹਾਰ ਬਣੇ, ਕੀਮਤੀ ਮੋਤੀ ਹੈ। ਕਿਸੇ ਦੇ ਗਲੇ ਦਾ ਹਾਰ ਬਣਨ ਤੋਂ ਪਹਿਲਾਂ ਉਹਨੂੰ ਸੇਕ ਪਾਇਆ ਗਿਆ, ਉਹਨੂੰ ਬਿੰਨਿਆ ਗਿਆ। ਬਿੰਨਣ ਤੋਂ ਬਿਨਾਂ ਧਾਗੇ ਵਿੱਚ ਪਰੋਇਆ ਨਹੀਂ ਜਾਂਦਾ ਤੇ ਪਰੋਣ ਤੋਂ ਬਿਨਾਂ ਕਦੀ ਕਿਸੇ ਦੇ ਗਲੇ ਦਾ ਹਾਰ ਨਹੀਂ ਬਣਦਾ। ਮਹਿੰਦੀ ਪੀ, ਉਹਨੂੰ ਚੰਗੀ ਤਰ੍ਹਾਂ ਪੱਤਿਆਂ ਨੂੰ ਕੁੱਟ ਕੇ ਪੀ ਲਿਆ, ਪੀਣ ਤੋਂ ਬਿਨਾਂ ਮਹਿੰਦੀ ਕਦੀ ਖੱਤਾਂ ਤੇ ਰੰਗ ਨਹੀਂ ਲਿਆਉਂਦੀ। ਜਿਹੜੀ ਪਿੱਟ ਗਈ ਉਹਨੇ ਰੰਗ ਲਿਆਉਣਾ ਹੈ। ਪਿਆਰਿਓ, ਮਾਂ ਸੁੰਦਰਤਾ ਵਾਰਨ ਤੋਂ ਬਿਨਾਂ ਕਦੀ ਸੁੱਤਰ ਸੁੰਦਰ ਸੰਤਾਨ ਨੂੰ ਜਨਮ ਨਹੀਂ ਦੇ ਸਕਦੀ। ਪੀੜਾ ਸਹਿਣ ਤੋਂ ਬਿਨਾਂ ਕਦੀ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ। ਤੇ ਚੇਤੇ ਰੱਖੋ, ਕਲਮ ਜਿੰਨੀ ਦੇਰ ਤੱਕ ਧਾਰੀ ਨਹੀਂ ਜਾਂਦੀ, ਜਿੰਨੀ ਦੇਰ ਤੱਕ ਆਪਣਾ ਆਪ ਚਾਕੂ ਸਾਹਮਣੇ ਸਮਰਪਿਤ ਨਹੀਂ ਕਰਦੀ, ਉਨੀ ਦੇਰ ਤੇ ਕਦੀ ਤਵਾਰੀਖ ਦੇ ਅੱਖਰ ਨਹੀਂ ਦੇ ਸਕਦੀ। ਮੋਤੀ ਗਲੇ ਦਾ ਸ਼ਿੰਗਾਰ ਬਣਦਾ, ਬਿੰਨਿਆ ਜਾਏ, ਮਹਿੰਦੀ ਰੰਗ ਲਿਆਉਂਦੀ ਹੈ, ਪਿਸ ਜਾਏ, ਬੀਜ ਰੁੱਖ ਬਣਦਾ ਹੈ, ਧਰਤੀ ਵਿੱਚ ਆਪਣੇ ਆਪ ਨੂੰ ਮਿਟਾ ਦੇ। ਪਿਆਰਿਓ, ਮਾਂ ਸੁੰਦਰਤਾ ਵਾਰ ਕੁਰਬਾਨੀ ਕਰ ਸੰਤਾਨ ਨੂੰ ਜਨਮ ਦਿੰਦੀ ਹੈ। ਕਲਮ ਘੜੀ ਜਾਏ ਤੇ ਅੱਖਰਾਂ ਦਾ ਜਨਮ ਹੁੰਦਾ ਹੈ। ਜਿਸ ਨੇ ਸੇਵਾ ਕੀਤੀ ਹੈ, ਸੱਚ ਜਾਣਿਓ, ਸੇਵਾ ਕਰਨ ਤੋਂ ਬਾਅਦ ਉਹਦਾ ਸਤਿਕਾਰ ਜ਼ਰੂਰ ਹੋਵੇਗਾ। ਜੇ ਅਸੀਂ ਕਹੀਏ ਜੀ, ਕਿਉਂਕਿ ਲੋਕੀ ਸਾਡੇ ਰੀਸਾਂ ਵੀ ਕਰਦੇ ਨੇ ਨਾ, ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਈ ਵਾਰੀ ਅਸੀਂ ਚਾਹੁੰਦੇ ਹਾਂ ਸੇਵਾ ਕਰੀਏ ਨਾ ਤੇ ਅਦਬ ਮੈਨੂੰ ਸਭ ਤੋਂ ਵੱਧ ਮਿਲੇ, ਕਿਉਂਕਿ ਬਿਰਤੀ ਹੁੰਦੀ ਹੈ ਸੇਵਾ ਥੋੜੀ ਮੰਗਣ ਬਹੁਤਾ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰੋਂ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਜਿਲ ਕੀਤੀ ਸੋ ਮੰਨਣਾ। ਹਾਂ, ਜੇ ਰੱਬ ਮੇਰ ਕਰੇ ਤੈਨੂੰ ਰੀਸ ਕਰਨ ਦੀ ਜਾਚ ਆਈਏ ਤੇ ਰੀਸ ਇਹ ਕਰ ਕਿ ਜਿੰਨੀ ਮੈਂਡਾ ਲਾਲ ਲਿਜਾਇਆ ਹੁਣ ਕਿਸ ਆਗੈ ਮਨ ਗਈਆਂ, ਜੇ ਰੀਸ ਕਰਨੀ ਹੈ ਤੇ ਤਿੰਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਦੱਸ। ਅੰਦਰੋਂ ਜੀਵਨ ਕਮਾਉਣ ਦੀ ਰੀਸ ਕਰ, ਨਾ ਕਿ ਬਾਹਰੋਂ ਕੇਵਲ ਤੂੰ ਆਪਣੀ ਜੈ ਜੈਕਾਰ ਕਰਾਉਣ ਵਾਸਤੇ ਰੀਸ ਕਰ। ਜਿਨ ਕੀਤੀ ਸੋ ਮੰਨਣਾ, ਜਿਨਨੇ ਸੇਵਾ ਕੀਤੀ ਉਹ ਮੰਨਿਆ ਗਿਆ। ਹੁਣ ਸੇਵਾ ਸੰਬੰਧੀ ਆਪਾਂ ਥੋੜਾ ਜਿਹਾ ਰੁਕਣਾ ਹੈ। ਸੇਵਾਦਾਰ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਨਾਨਕ ਸੇਵਕ ਸੋਈ ਆਖੀਐ,
सेवादार वो है जो सिर धर उतार, जिन्हें अपना सिर गुरु के चरणा विच रख दिता, अपनी खौमे नू खत्म कर दिता। नानक सेवक सोई आखी है जो सिर धर उतार, सतगुरु का भाणा मन लै शब्द रखे उतार, जिन्हें गुरु के भाणे नू मन लिया। जिहड़ा सेवा करन वाला है उसे संबंधी मेरे गुरु नानक साहब ने एक बचन कहा है, प्यारे जदो ओ सेवा किते हो जाए कहना बहुत सौखा है। सेवा नाल एक गल होर जरूर चेते रखिए, केवल अंगा नाल झाड़ू मार लिया, भांडे मांज लए, आपां बर्तन धो दिते, सेवा कीती बड़ी चंगी गल है, पर चेते रखियो फिजिकल तौर ते हिंदुस्तान विच लोग साडे जागण तो पहला सड़क ते झाड़ू मारदे ने कि ओ ब्रह्म ज्ञानी बन गए ने। सेवा दे अंदरूनी भाव नूं समझिए, उथे चुरस्ते विच खलोते लोग कहिंदे ने जुत्ती पालिश करा लो कि ओ सारे जुत्तियां पालिश, कई पुश्ता तो जुत्तियां पालिश करन वाले गंढन वाले ब्रह्म ज्ञानी ने। रस्ते विच खलोते कोई पानी पिलाण वाले कि सारे ब्रह्म ज्ञानी ने। झाड़ू लांदे ने लोकां दे घर दा पूरा सिर ते धोंदे ने। चेता रखियो सेवा कल्ले फिजिकल तौर ते नहीं, गुरु अंगद साहिब कहिंदे सेवा करदे नाल नाल तेरी अंदर दी सुरत भी गुरु वाली बन जाए, सुरत भी तेरी अंदर दी टिक जाए। हजूर ने जरा वचन कहा जिन कीती केड़ी सेवा कीती, मारू राग दा एक शब्द गुरु नानक साहिब दा है, वो पूरा शब्द मैं आप जी दे समक्ष रखना चाहना। गुरमुखो ओ सेवा किते दाता अंदरों करन दी दात बख्श दे। हजूर ने वचन कीता है कि मुल खरीदी लाला गोला जिन कीती, जिन्हें आ सेवा कीती ते ऐस वचन नू गुरु अंगद साहिब ने कमाया, क्योंकि उस वेले सिख केवल कथा निशन कर गए, कले शब्द कंठ निशन कर गए, असल विच जो ओ कहिंदे सन जो सुनदे सन ओनू दूजे दिन कमाना ही शुरू कर दिंदे सन। हजूर ने कहा जिन कीती की कीती, मुल खरीदी लाला गोला मेरा नाउ सुभागा, गुर की बचनी खाट दुकाना जित लाया तित लागा जिन कीती। गुरु दे दर ते खरीदया होया गुलाम है, लाला गोला शब्द सी वर्तनिया, एतु शब्द लाला जेड़ा ओ प्रगट होया है। मुल खरीदी लाला गोला, मैं तेरे दर ते खरीदया होया गुलाम हां, ते पर ए नहीं कि ये गुलामी मेरे लिए दुख होवे, सच्चे पातशाह तू कृपा कर मैनू अपनी गुलामी बख्श दे। गुरमुखो एक पिंजरा है जेड़ा बंदे नू गुलाम करदा ते बंदा समझदा मैं पिंजरा तोड़ दिया, ते एक पिंजरे की गुलामी किन्नी कु चंगी है कि पिंजरे विच तोता बैठा है ते बाहर बिल्ला ओदे ते निगाह गड़ा के ओनू देखदा है, ते पिंजरे विच बैठा तोता कहिंदा वाह मालका मैनू समझ ही नहीं पई कि इस गुलामी विच किन्ना कु सुख है, अज पिंजरे तो बाहर हुंदा ते हुणे इहने मैनू बिलकुल खत्म कर देना। बाबे कबीर ने उस गुलामी नू प्रवान नहीं कीता है, कहन लगे तू पिंजर हों सौटा तोड़ जम मजार कहां करे मोर, तू पिंजरा है मैं तेरा तोता हां, कृपा कर मेनू दुनिया दे वकारां दे पिंजरे विचों कढ के, शरीर दे एक पिंजर विचों कढ के अपनी बख्श दे पिंजरे विच बंद कर लै, ते सामने जमदूत खलोता मेरा कुछ नहीं बिगाड़ सकदा, इस पिंजरे दियां सलाखां विच तेरी कृपा है। तवज्जो दियो, मुल खरीदी लाला गोला मेरा नाउ सुभागा, किन्ने मैं भागा वाला वा प्यारियो, गुरु दे दर ते वेख गया हां, गुर की बचनी खाट बिकाना गुरु दे बचना नाल मैं गुरु दी खती ते वेख गया, ते अपनी मर्जी मुक गई जित लाया तित लागा, जिथे गुरु जी ने मेनू ला दिता सेवा विच मैं उथे ते गया, ए सी जिन कीती। जित लाया तित लागा अगला बचन है, तेरे लाले क्या चतुराई, चतुराई का अखरी अर्थ इथे चलाकी नहीं करा, इतने चतुराई का अर्थ होगा अकल समझ सूझ। तेरे लाले क्या चतुराई, कहने लोगो मत समझो मैं बड़ी सेवा करना पाया, धन गुरु नानक साहब सेवादार का जीवन बिहार कर रहे ने, मत समझो मैं बड़ी सेवा करना, कह लगे नहीं तेरे लाले क्या चतुराई, तेरे सेवक को तेरे लाले को कोई अकल नहीं, क्यों जी, कह लगे साहब का हुक्म ना करना जाई, जिन्नी तू हुक्म करना है चाहिदा कि तेरे हुक्म तो पहला मैं समझ के सेवा कर लेंगा, मेनू ते अकल ही कोई नहीं, तू वार वार दसना ते मैं भूल जाना, अकल कुछ नहीं, तेरे लाले क्या चतुराई, साहब का हुक्म ना करना
ਜਾਈ। ਅਗਲਾ ਬਚਨ ਹੈ ਮਾਂ ਲਾਲੀ ਪਿਓ ਲਾਲਾ ਮੇਰਾ ਖਾਉਣ ਲਾਲੇ ਕਾ ਜਾਇਆ ਲਾਲੀ ਨੱਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਹੁਣ ਇਹਦਾ ਅਰਥ ਕੀ ਮਾਂ ਲਾਲੀ ਪਿਓ ਲਾਲਾ ਮੇਰਾ ਕਹਿੰਦੇ ਕੱਲਾ ਮੈਂ ਹੀ ਗੁਲਾਮ ਨੀ ਮੇਰੀ ਮਾਂ ਵੀ ਗੁਲਾਮ ਹੈ ਮੇਰਾ ਬਾਪੂ ਵੀ ਗੁਲਾਮ ਹੈ ਕਹਿੰਦੇ ਮੇਰੀ ਮਾਂ ਤੇ ਮੇਰਾ ਬਾਪੂ ਵੀ ਮੇਰੇ ਨਾਲ ਇਸ ਗੁਲਾਮੀ ਵਿੱਚ ਸ਼ਾਮਲ ਮਾਂ ਕੌਣ ਹੈ ਤੇ ਪਿਤਾ ਕੌਣ ਹੈ ਸਰੀਰਕ ਤੌਰ ਤੇ ਬਿੰਦੀ ਤੌਰ ਤੇ ਮਾਂ ਹੈ ਤ੍ਰਿਪਤਾ ਤੇ ਪਿਤਾ ਨੇ ਬਾਬਾ ਕਾਲੂ ਜੀ ਪਰ ਗੁਰਮਤ ਵਿੱਚ ਜੇ ਦੇਖੀਏ ਤੇ ਮਤ ਮਾਤਾ ਸੰਤੋਖ ਪਿਤਾ ਕਹਿਣ ਲੱਗੇ ਮੇਰੀ ਮਤ ਮੇਰੀ ਮਾਂ ਹੈ ਤੇ ਜਿਹਨੂੰ ਵਾਰ ਵਾਰ ਬਾਣੀ ਵਿੱਚ ਕਿਹਾ ਗਿਆ ਆਨੰਦ ਭਇਆ ਮੇਰੀ ਮਾਏ ਮਾਂ ਨੂੰ ਮਤ ਮਤ ਮਾਤਾ ਸੰਤੋਖ ਪਿਤਾ ਮਾਂ ਲਾਲੀ ਕਹਿਣ ਲੱਗੇ ਕਈ ਵਾਰੀ ਸਰੀਰ ਗੁਲਾਮੀ ਕਰਦਾ ਤੇ ਅੰਦਰ ਵਾਲੀ ਮਤ ਆਪੀ ਹੋ ਜਾਂਦੀ ਏ ਤੇਰੀ ਕਿਰਪਾ ਨਾਲ ਬਾਬਾ ਜੀ ਮੇਰੀ ਮਤ ਵੀ ਤੇਰੀ ਗੁਲਾਮ ਹੋ ਚੁੱਕੀ ਮਾਂ ਮਤ ਹੈ ਤੇ ਚੇਤੇ ਰੱਖਿਓ ਮਾਂ ਦੇ ਵਿੱਚੋਂ ਹੀ ਸੁੱਤ ਦਾ ਜਨਮ ਹੁੰਦਾ ਹੈ ਜੇ ਅਕਲ ਮਾੜੀ ਹੋਵੇ ਤੇ ਉਹਦੇ ਵਿੱਚੋਂ ਨਿਕੰਮੇ ਜਨਮ ਦਾ ਜਨਮ ਜੀਵਨ ਦਾ ਜਨਮ ਹੁੰਦਾ ਹੈ ਇਸੇ ਕਰਕੇ ਪਿੰਡਾਂ ਵਿੱਚ ਇੱਕ ਗੱਲ ਕਹਿੰਦੇ ਸਨ ਬੜੇ ਸੋਹਣੇ ਇਹ ਪੁਰਾਣੀਆਂ ਮੁਹਾਵਰੇ ਸਨ ਕਹਿੰਦੇ ਕਮਲਾ ਨਾ ਮਰੇ ਕਮਲੇ ਦੀ ਮਾਂ ਮਰੇ ਇਹ ਸ਼ਬਦ ਵਰਤਦੇ ਸਨ ਮੈਂ ਥੋੜੇ ਜਿਹੇ ਆਮ ਕਹਾਵਤਾਂ ਪੰਜਾਬੀ ਦੀਆਂ ਵਰਤ ਰਿਹਾ ਕਮਲਾ ਨਾ ਮਰੇ ਕਮਲੇ ਦੀ ਮਾਂ ਮਰੇ ਕੋਈ ਹੋਰ ਨਾ ਜੰਮ ਕਰੇ ਕਿਤੇ ਹੋਰ ਨਾ ਕਮਲਾ ਪੈਦਾ ਹੋ ਜਾਵੇ ਮਾਂ ਜਿਹੜੀ ਏ ਉਹ ਵਿਸਤਾਰ ਕਰਦੀ ਕਹਿੰਦੇ ਮੇਰੀ ਮਤ ਜਿਹਦੇ ਵਿੱਚੋਂ ਜੀਵਨ ਨਿਕਲਣਾ ਮੈਂ ਆਪਣੀ ਮਾਂ ਨੂੰ ਵੀ ਗੁਰੂ ਦੀ ਗੁਲਾਮ ਬਣਾ ਦਿੱਤਾ ਮਾਂ ਲਾਲੀ ਪਿਓ ਲਾਲਾ ਮੇਰਾ ਪਿਓ ਦਾ ਅਰਥ ਹੈ ਬਾਪੂ ਪਿਤਾ ਤੇ ਇੱਥੇ ਪਿਓ ਦਾ ਅਰਥ ਕਰਾਂਗੇ ਸੰਤੋਖ ਤੇ ਚੇਤੇ ਰੱਖਿਓ ਜਿਸ ਦੀ ਮਤ ਮਾਂ ਤੇ ਸੰਤੋਖ ਅੰਦਰ ਦਾ ਸਬਰ ਅੰਦਰ ਦੀ ਬਿਰਤੀ ਗੁਰੂ ਦੇ ਚਰਨਾਂ ਨਾਲ ਜੁੜ ਗਈ ਉਹਦੇ ਵਿੱਚੋਂ ਜਿਸ ਜੀਵਨ ਦਾ ਜਨਮ ਹੋਣਾ ਉਹ ਕੇਵਲ ਉਹੀ ਹੋਵੇਗਾ ਜਿਨ ਕੀਤੀ ਸੋ ਮੰਨਣਾ ਜਿਹਦੀ ਜੈ ਜੈਕਾਰ ਹੋਵੇਗੀ ਮਾਂ ਲਾਲੀ ਪਿਓ ਲਾਲਾ ਮੇਰਾ ਖਾਉਣ ਲਾਲੇ ਕਾ ਜਾਇਆ ਲਾਲੀ ਨੱਚੈ ਹੁਣ ਮਤ ਮਾਇਆ ਵਿੱਚ ਨਹੀਂ ਨੱਚਦੀ ਗੁਰੂ ਦੇ ਸਾਹਮਣੇ ਖਲੋ ਕੇ ਗੁਰੂ ਦੇ ਬਚਨ ਸੁਣ ਕੇ ਖੁਸ਼ ਹੈ ਤੇ ਚੇਤੇ ਰੱਖਿਓ ਖੇੜਾ ਤੇ ਨੱਚਣਾ ਇਹਨਾਂ ਦੋਨਾਂ ਦਾ ਆਪਸੀ ਬੜਾ ਸੰਬੰਧ ਹੈ ਬੰਦਾ ਅੰਦਰੋਂ ਬੁੱਝਿਆ ਹੋਵੇ ਤੇ ਕਦੀ ਨੱਚ ਨਹੀਂ ਸਕਦਾ ਅੰਦਰ ਖੇੜਾ ਹੋਵੇ ਤੇ ਅੰਗ ਵੀ ਹਰਕਤ ਵਿੱਚ ਤਾਂ ਆਉਂਦੇ ਜਦੋਂ ਗੁਰੂ ਨੇ ਮਿਹਰ ਕੀਤੀ ਹੁਣ ਮਾਂ ਦੇ ਅੰਦਰ ਖੇੜਾ ਆਇਆ ਲਾਲੀ ਨੱਚੈ ਲਾਲਾ ਗਾਵੈ ਸੰਤੋਖ ਜਿਹੜਾ ਅੰਦਰ ਉਛਾਲੇ ਮਾਰਦਾ ਉਤਸ਼ਾਹ ਵਿੱਚ ਆ ਗਿਆ ਮਾਂ ਲਾਲੀ ਪਿਓ ਲਾਲਾ ਮੇਰਾ ਖਾਉਣ ਲਾਲੇ ਕਾ ਜਾਇਆ ਲਾਲੀ ਨੱਚੈ ਲਾਲਾ ਗਾਵੈ ਤੇ ਕੀ ਗਾਉਂਦੇ ਨੇ ਭਗਤ ਕਰੂੰ ਤੇਰੀ ਰਾਇਆ ਕਿ ਤਿੰਨੇ ਟੇਕ ਕੇ ਭਗਤੀ ਪੈ ਕਰਨੀ ਹੁਣ ਕਹਿੰਦੇ ਨੇ ਖੇ ਸੱਚੇ ਪਾਤਸ਼ਾਹ ਕਿ ਹੁਕਮ ਕਰੋ ਜੇ ਪਿਆਸ ਲੱਗੀ ਏ ਤੇ ਗੁਲਾਮ ਪਾਣੀ ਲੈ ਕੇ ਆਵੇ ਜੇ ਭੁੱਖ ਲੱਗੀ ਏ ਤੇ ਚੱਕੀ ਤੇ ਆਟਾ ਤਿਆਰ ਕਰਕੇ ਲੈ ਕੇ ਆਵਾਂ ਤੇ ਜੇ ਭੁੱਖ ਤੇ ਪਿਆਸ ਨਹੀਂ ਆਪਣੇ ਚਰਨ ਦਿਓ ਮੈਂ ਚਰਨ ਤੁਹਾਡੇ ਮਲ ਕੇ ਧੋਵਾਂ ਜੇ ਗਰਮੀ ਹੈ ਤੇ ਗੁਲਾਮ ਨੂੰ ਹੁਕਮ ਕਰੋ ਮੈਂ ਪੱਖਾ ਝੱਲਾਂ ਉੱਥੇ ਬਚਨ ਕੀਤੇ ਨੇ ਪੀਏ ਤਾਂ ਪਾਣੀ ਆਣੀ ਮੀਰਾ ਜਿਨ ਕੀਤੀ ਆਹ ਸੇਵਾ ਕੀਤੀ ਬਾਬਾ ਲਹਿਣਾ ਜੀ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਮ ਇੰਨੀ ਸੇਵਾ ਕਰਕੇ ਫਿਰ ਹੱਕ ਨਹੀਂ ਜਿਤਾਇਆ ਕਿ ਗੱਦੀ ਤਾਂ ਆਪਾਂ ਨੂੰ ਮਿਲਣੀ ਕਿਉਂਕਿ ਸਾਡੀ ਸੇਵਾ ਹੈ ਗੱਦੀ ਤਾਂ ਸਾਨੂੰ ਮਿਲੇਗੀ ਕਿਉਂਕਿ ਅਸੀਂ ਸੇਵਾ ਕਰਨੇ ਇੱਕ ਗੱਲ ਬੇਨਤੀ ਮੈਂ ਕਈ ਵਾਰੀ ਕਰਨਾ ਹੁੰਦਾ ਸੇਵਾ ਕਰਕੇ ਗੱਦੀ ਨਾ ਦੇਖ ਮਣਾ ਤੂੰ ਸੇਵਾ ਕਰਕੇ ਗੁਰੂ ਦੀ ਗੋਦੀ ਦੇਖ ਹਾਂ ਸੇਵਾ ਕਰਕੇ ਗੱਦੀ ਵੱਲ ਧਿਆਨ ਰੱਖੇਗਾ ਗੱਦੀ ਬਿਲਕੁਲ ਨਹੀਂ ਮਿਲਣੀ ਤੂੰ ਉਹਦੀ ਗੋਦ ਮੰਗ ਲੈ ਜਿਸ ਗੋਦੀ ਵਿੱਚ ਜਾਣਾ ਉਹ ਖੁਦ ਹੀ ਗੱਦੀ ਤੇ ਬੈਠਾ ਹੋਇਆ ਗੋਦੀ ਮੰਗ ਜਿਨ ਕੀਤੀ ਸੋ ਮੰਨਣਾ ਅਖੀਰ ਤੇ ਬਚਨ ਕਹਿਣ ਲੱਗੇ ਲੂਣ ਹਰਾਮੀ ਨਾਨਕ ਲਾਲਾ ਹੇ ਮਾਲਕਾ ਮੈਂ ਤੇਰਾ ਲੂਣ ਖਾਧਾ ਤੇਰਾ ਨਮਕ ਖਾਧਾ ਪਰ ਤੇਰੀ ਘਾਲ ਮੈਂ ਕਰ ਨਹੀਂ ਸਕਿਆ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ ਆਪ ਜੁਗਾ ਦਇਆ ਪਰਦਾਤਾ ਤੁਧ ਬਿਨ ਮੁਕਤ ਨਾ ਪਾਈ ਜੁਗਾਂ ਤੋਂ ਰਹਿਮਤਾ ਕਰਨ ਵਾਲਿਆ ਮੈਂ ਤੇਰੇ ਦਰ ਤੇ ਖਾ ਕੇ ਤੇਰੇ ਨਮਕ ਨੂੰ ਹਰਾਮ ਕੀਤਾ ਹੈ ਇਹਵੇ ਜਿਨ ਕੀਤੀ ਸੋ ਮੰਨਣਾ ਇਹੋ ਜਿਹੀ ਘਾਲਣਾ ਇਹੋ ਜਿਹੀ ਸੇਵਾ ਇਹੋ ਜਿਹੀ ਕਮਾਈ ਕਰੇ ਤੇ ਫਿਰ ਪਿਆਰਿਓ ਜਿਹੜਾ ਸੇਵਾ ਕਰਦਾ ਨਾ ਉਹਦਾ ਮਾਣ ਜ਼ਰੂਰ ਹੋਣਾ ਜੀ ਇਹ ਸਤਿਗੁਰੂ ਦੇ ਘਰ ਦਾ ਦਸਤੂਰ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਅਸੀਂ ਪੜ੍ਹਨੇ ਗੁਰੂ ਅਮਰਦਾਸ ਕਿਰਪਾਲੂ ਜੀ ਦਾ ਉਹ ਸ਼ਬਦ ਹੈ
ਸੋਰਠ ਰਾਗ ਦੀ ਵਾਰ ਵਿੱਚ ਸਲੋਕ ਹੁੰਦਾ। ਸਰਬ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ ਜਿਹਨੇ ਕਾਲਨਾ ਕੀਤੀ ਉਹ ਮੰਨਿਆ ਗਿਆ, ਪਰ ਕਾਲਨਾ ਕਾਲ ਕੇ ਉਹਨੇ ਇਹ ਨੀ ਕਿਹਾ ਮੇਰੀ ਕਮਾਈ, ਕਾਲਨਾ ਕਾਲ ਕੇ ਉਹ ਕਹਿ ਰਿਹਾ ਇਹ ਗੁਰੂ ਕਿਵੇਂ। ਤੇ ਜੇ ਆਪਣੀ ਕਮਾਈ ਕਹਿੰਦੇ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਪਿਆਰਿਓ ਕਿ ਇਹ ਕਿਵੇਂ ਜੀ ਦਾਤ ਆਪਸ ਤੇ ਜੋ ਪਾਈ ਹੈ। ਕਹਿਣ ਲੱਗੇ ਦਾਤ ਨਹੀਂ, ਨਾਨਕ ਸਾਹ ਕਰਮਾਤ ਸਾਹਿਬ ਤੁਠ ਹੈ ਜੋ ਮਿਲੇ। ਤਰੁੱਠ ਕੇ ਮਿਲੀ ਕੋਈ ਚੀਜ਼ ਕਾਲਨਾ ਨਹੀਂ ਹੁੰਦੀ, ਤਰੁੱਠ ਕੇ ਮਿਲੀ ਕੋਈ ਜਿਹੜੀ ਵਸਤੂ ਹੈ ਉਹ ਦਾਤ ਹੁੰਦੀ ਹੈ। ਦਾਤ ਕਦੀ ਕਾਲਨਾ ਨਾਲ ਨਹੀਂ ਮਿਲਦੀ, ਦਾਤ ਤਾਂ ਉਹਦੀ ਰਹਿਮਤ ਨਾਲ ਮਿਲਦੀ ਹੈ। ਬਾਬਾ ਨਾਨਕ ਜੀ ਨੇ ਤਾਂ ਹੀ ਕਿਹਾ ਸੀ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਪਿਸ ਨਾਲ, ਇੱਕ ਜਗੰਦੇ ਨਾਲ ਲਹਿਣ ਇੱਕ ਸੁੱਤਿਆ ਦੇ ਉਠਾ। ਆਪਣੇ ਵਿਸ਼ੇ ਵੱਲ ਅੱਗੇ ਤੁਰਾ, ਜਿਨ ਕੀਤੀ ਸੋ ਮੰਨਣਾ, ਕੋ ਸਾਲ ਜੇ ਵਾਹੇ ਸਾਲੀ। ਧੰਨ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ ਹੈ ਕਿ ਜਿਹੜਾ ਕਾਲਨਾ ਕਾਲੇਗਾ ਇੱਕ ਦਿਨ ਉਹਨੂੰ ਸਤਿਕਾਰ ਮਿਲਣਾ, ਪਰ ਗੁਰੂ ਮੇਰ ਕਰੇ ਉਹ ਕਾਲਨਾ ਨੂੰ ਦਾਤ ਸਮਝੇ, ਕਿਰਪਾ ਸਮਝੇ। ਅਸੀਂ ਉਹ ਬਚਨ ਪੜ੍ਹਨੇ ਹਾਂ ਕਿ ਖਸਤੀ ਸਿਰ ਜਿਉਂ ਅੰਕਸ਼ ਹੈ, ਜਿਨ ਕੀਤੀ ਸੋ ਮੰਨਣਾ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਸ ਕੈ ਊ ਵੀ ਸੇਵ ਕਰੇ। ਹਸਤੀ ਸਿਰ ਜੋ ਅੰਕਸ਼ ਹੈ, ਇਹਦੇ ਅਰਥ ਭਾਵੇਂ ਗੁਰਮੁਖਾਂ ਨੇ ਇਹੀ ਕੀਤੇ ਨੇ ਕਿ ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਤੇ ਜਿਵੇਂ ਐਰਨ ਦੇ ਸਿਰ ਉੱਤੇ ਬਦਾਮ ਦੀਆਂ ਚੋਟਾਂ ਪੈਂਦੀਆਂ ਨੇ, ਸੇਵਾਦਾਰ ਇਸ ਤਰ੍ਹਾਂ ਸੇਵਾ ਕਰੇ, ਊ ਵੀ ਸਾਵਧਾਨ ਹੋ ਕੇ ਕਰੇ। ਪਰ ਇੱਕ ਮਹਾਂਪੁਰਸ਼ ਨੇ ਦੇ ਅਰਥ ਕੀਤੇ ਨੇ, ਕਹਿਣ ਲੱਗੇ ਇਹ ਪ੍ਰਕਰਨ ਅਸਲ ਵਿੱਚ ਕੁੰਡੇ ਦਾ ਹੈ। ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਪਰ ਹਾਥੀ ਸਾਰੀ ਜ਼ਿੰਦਗੀ ਗੁਲਾਮ ਰਹਿੰਦਾ, ਕਦੀ ਹਾਥੀ ਨੂੰ ਸਰਦਾਰੀ ਕਰਦੇ ਨਹੀਂ ਦੇਖਿਆ। ਸੇਵਾਦਾਰ ਸੇਵਾ ਕਰਦਾ, ਕੱਲ ਨੂੰ ਉਹਨੇ ਮੰਨਿਆ ਜਾਣਾ। ਹਾਥੀ ਦੇ ਸਿਰ ਤੇ ਕੁੰਡਾ, ਪਰ ਸਾਰੀ ਜ਼ਿੰਦਗੀ ਹਾਥੀ ਨੇ ਗੁਲਾਮੀ ਕੀਤੀ। ਐਰਨ ਦੇ ਸਿਰ ਦੇ ਉੱਤੇ ਬਦਾਮ ਦੀਆਂ ਸੱਟਾਂ ਪੈਂਦੀਆਂ ਨੇ, ਚੋਟਾਂ ਪੈਂਦੀਆਂ ਨੇ, ਪਰ ਗੁਰਮੁਖੋ ਐਰਨ ਸਾਰੀ ਜ਼ਿੰਦਗੀ ਤਾਂ ਜ਼ਿੰਦਗੀ ਉਹ ਸੱਟਾਂ ਹੀ ਖਾਂਦੀ ਰਹੀ, ਕਦੀ ਉਹਦਾ ਮਾਣ ਬਣਿਆ? ਹਾਥੀ ਦੇ ਸਿਰ ਤੇ ਕੁੰਡਾ ਰਿਹਾ। ਅਸਲ ਵਿੱਚ ਇਹ ਪ੍ਰਕਰਨ ਹੈ ਕਿ ਹਸਤੀ ਸਿਰ ਜਿਉਂ ਅੰਕਸ਼ ਹੈ, ਜਿਵੇਂ ਹਾਥੀ ਦੇ ਸਿਰ ਦੇ ਉੱਤੇ ਇੱਕ ਛੋਟਾ ਜਿਹਾ ਲੋਹੇ ਦਾ ਟੁਕੜਾ, ਇੰਨੇ ਤਾਕਤਵਰ ਜਾਨਵਰ ਨੂੰ ਆਪਣੀ ਅਧੀਨਗੀ ਵਿੱਚ ਆਪਣੇ ਹੁਕਮ ਵਿੱਚ ਰੱਖਦਾ ਹੈ। ਪਰ ਚੇਤੇ ਰੱਖੀ, ਇਸ ਲੋਹੇ ਦੇ ਟੁਕੜੇ ਨੇ ਤਾਂ ਤਾਕਤ ਲਈ ਜਦੋਂ ਐਰਨ ਜਿਉ ਸਿਰ ਦੇ, ਜਦੋਂ ਇਹਨੂੰ ਗਰਮ ਕਰਕੇ ਐਰਨ ਉੱਤੇ ਰੱਖ ਕੇ ਬਦਾਮ ਨਾਲ ਕੁੱਟਿਆ ਗਿਆ। ਪ੍ਰਕਰਨ ਕੁੰਡੇ ਦਾ ਹੈ ਕਿ ਉਹ ਛੋਟਾ ਜਿਹਾ ਲੋਹੇ ਦਾ ਟੁਕੜਾ ਹਾਥੀ ਦੇ ਸਿਰ ਤੇ ਆਇਆ, ਪਰ ਹਾਥੀ ਦੇ ਸਿਰ ਤੇ ਉਹ ਤਾਂ ਪਹੁੰਚਿਆ ਜੇ ਉਹਨੇ ਆਪਣੇ ਆਪ ਨੂੰ ਐਰਨ ਉੱਤੇ ਰੱਖ ਕੇ ਸਮਰਪਿਤ ਕਰਕੇ ਚੋਟਾਂ ਖਾਧੀਆਂ। ਹਾਂ, ਜਿੰਨੇ ਕਾਲਨਾ ਐਰਨ ਦੇ ਉੱਤੇ ਰੱਖ ਕੇ ਜਿਵੇਂ ਚੋਟਾਂ ਕੁੰਡਾ ਖਾਂਦਾ ਹੈ, ਜਿੰਨੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ, ਲੋਕਾਂ ਦੀ ਨਜ਼ਰ ਵਿੱਚ ਤਾਂ ਲੈਣਾ ਸੀ, ਪਰ ਪਤਾ ਨਹੀਂ ਇਹ ਤਾਂ ਕੱਲ ਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਨ ਵਾਲਾ ਹੈ। ਸਾਹਿਬ ਨੇ ਕਿਹਾ ਇਹ ਵੇ ਜਿਨ ਕੀਤੀ ਸੋ ਮੰਨਣਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਸ ਕੈ ਊ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ। ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ, ਪਰ ਆਪ ਨਿਵਾਰੀਐ ਦਾ ਅਰਥ ਕੀ ਹੈ? ਦੇਖੋ, ਸੇਵਾਦਾਰ ਕਈ ਵਾਰੀ ਬਾਹਰੋਂ ਦਿਸਦਾ ਕਿ ਭਾਂਡੇ ਮਾਂਜਦਾ, ਝਾੜੂ ਲਾਉਂਦਾ, ਤੱਪੜ ਝਾੜਦਾ, ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਅੰਦਰੋਂ ਉਹ ਹੁਕਮ ਮੰਨ ਮੰਨ ਕੇ ਅਸਲ ਵਿੱਚ ਮਾਲਕ ਨਾਲ ਇੱਕ ਮਿਕ ਹੋ ਜਾਂਦਾ ਹੈ। ਸੇਵਾ ਧੱਕੇ ਨਾਲ ਨਹੀਂ ਕਰਾਈ ਜਾਂਦੀ, ਸੇਵਾ ਤਾਂ ਅੰਦਰ ਦਾ ਚਾਅ ਹੈ। ਜੇ ਧੱਕੇ ਨਾਲ ਵੜ ਵੜ ਕੇ ਅਸੀਂ ਫੇਵਰੀ ਕਹਿੰਦੇ ਕਰੋ ਸੇਵਾ, ਉਹ ਸੇਵਾ ਨਹੀਂ ਕਹਿਣਾ ਚਾਹੀਦਾ ਹੁੰਦਾ। ਮੇਰਾ ਹੁਕਮ ਮੰਨੋ, ਇਹ ਕੰਮ ਤੂੰ ਕਰਨਾ ਹੈ, ਉਹ ਕੰਮ ਹੈ, ਸੇਵਾ ਤੇ ਹੈ, ਛੇਤੀ ਖੁਸ਼ੀ ਸਵਾਰੀ ਹੈ। ਜੇ ਬੱਤਾ ਚੱਪੀ ਵਿਚਾਰੇ ਨੂੰ ਪਕੜ ਕੇ ਲਿਆਂਦਾ ਸੇਵਾ ਕਰ, ਤੇ ਉਹ ਵੀ ਰੋਂਦਾ ਕਹੀ ਜਾ ਕਿ ਨਹੀਂ ਸੇਵਾ ਕਰਨੀ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਬੱਧਾ ਚੱਕੀ ਜੋ ਭਰੈ, ਗੁਰੂ ਅੰਗਦ ਸਾਹਿਬ ਬੱਧਾ ਚੱਕੀ ਜੋ ਭਰੈ, ਨਾ ਗੁਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ। ਨਾਨਕ ਕਾਰਜ ਸਾਰ, ਅੰਦਰ ਚਾਹ ਹੋਵੇ ਸੇਵਾ ਕਰਨ ਦਾ, ਅੰਦਰ ਖੁਸ਼ੀ ਹੋਵੇ। ਗੁਰੂ ਅੰਗਦ ਸਾਹਿਬ ਨੇ ਕੀਤੀ ਬਾਹਰੋਂ ਸੇਵਾ, ਹੁਣ ਉਹਨਾਂ ਦਾ ਅੰਦਰ ਕਿੱਥੇ ਟੇਗਿਆ ਹੈ? ਪਿਆਰਿਓ, ਉਹਨਾਂ ਦੇ ਇੰਦਰੇ ਜਿਹੜੇ ਨੇ ਬਾਹਰ ਦੇ, ਉਹ ਸੇਵਾ ਤਾਂ ਕਰਦੇ ਨੇ, ਪਰ ਅੰਦਰ ਦੇ ਇੰਦਰੇ ਜਿਹੜੇ ਨੇ ਉਹ ਗੁਰੂ ਨਾਨਕ ਦੀ ਰੂਹਾਨੀਅਤ ਦਾ ਰਸ ਪੈਮਾਨਦੇ। ਉਹ ਸੇਵਾ ਜਿਹੜੀ ਕਰਦਿਆਂ ਕਰਦਿਆਂ ਅੰਦਰ ਇੱਥੇ ਆ ਟਿਕੇ ਕਿ ਅੱਖਾਂ ਬਾਹਰੋਂ ਵੇਖਣਾ ਬਿਨ ਕੰਨਾਂ ਸੁਣਨਾ,
ਕੇਵੇ ਜਿਨ ਕੀਤੀ ਸੋ ਮੰਨਣਾ ਅੱਖਾਂ ਬਾਜੋ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ ਜੀਵੇ ਬਾਜੋ ਬੋਲਣਾ ਇਉਂ ਜੀਵਤ ਮਰਨਾ ਆਪ ਗਵਾਇਆ ਹੈ ਇਉਂ ਜੀਵਤ ਮਰਨਾ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦੇਣਾ ਤੇ ਬਚਨ ਗੁਰੂ ਅੰਗਦ ਸਾਹਿਬ ਦੇ ਅਸੀਂ ਕਹਾਂਗੇ ਜੀ ਅੱਖਾਂ ਤੋਂ ਬਿਨਾਂ ਕੌਣ ਵੇਖ ਸਕਦਾ ਕੰਨਾਂ ਤੋਂ ਬਿਨਾਂ ਕੌਣ ਸੁਣ ਸਕਦਾ ਪੈਰਾਂ ਤੋਂ ਬਿਨਾਂ ਕਦੀ ਕੋਈ ਤੁਰਿਆ ਹੈ ਹੱਥਾਂ ਤੋਂ ਬਿਨਾਂ ਕਦੀ ਕੋਈ ਕੰਮ ਹੁੰਦਾ ਨਹੀਂ ਗੁਰਮਤ ਨੇ ਇਸ ਗੱਲ ਨੂੰ ਸਮਝਾਇਆ ਤੇਰੀ ਫਿਜ਼ੀਕਲ ਸੇਵਾ ਤੋਂ ਨਾਲ ਨਾਲ ਤੂੰ ਅੰਦਰ ਰੂਹਾਨੀਅਤ ਨੂੰ ਕਮਾ ਸੱਚ ਜਾਣ ਤੇਰੇ ਤੇ ਅੰਦਰੋਂ ਇਹ ਅਵਸਥਾ ਆਏਗੀ ਤਾਂ ਹੀ ਤੇਰੇ ਅੰਦਰ ਪਰਮਾਤਮਾ ਵਸੇਗਾ ਹੁਣ ਅੱਖੀ ਅੱਖਾਂ ਬਾਜੋ ਵੇਖਣਾ ਕੀ ਹੈ ਕੰਨਾਂ ਬਿਨਾਂ ਸੁਣਨਾ ਕੀ ਹੈ ਅੱਖੀ ਬਾਜੋ ਵੇਖਣਾ ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਇੱਕ ਸ਼ਬਦ ਵਰਤਿਆ ਹੈ ਜਿਹੜਾ ਅਸੀਂ ਬਾਹਰ ਦਾ ਗਿਆਨ ਲੈਂਦੇ ਹਾਂ ਉਹ ਬਾਹਰ ਦੇ ਇੰਦਰੀਆਂ ਨੂੰ ਵਰਤ ਕੇ ਲਿਆ ਜਾਂਦਾ ਹੈ ਪਰ ਜਿਹੜਾ ਇੰਦਰ ਦਾ ਗਿਆਨ ਹੈ ਉਹ ਬਾਹਰ ਦੇ ਇੰਦਰੀਆਂ ਨੂੰ ਬੰਦ ਕਰਕੇ ਲਿਆ ਜਾਂਦਾ ਹੈ ਬਾਹਰ ਦਾ ਗਿਆਨ ਬਾਹਰ ਦੇ ਇੰਦਰੇ ਖੋਲ੍ਹ ਕੇ ਅਸੀਂ ਦੇਖਾਂਗੇ ਪਰ ਅੰਦਰ ਦਾ ਗਿਆਨ ਲੈਣ ਵਾਸਤੇ ਗੁਰਜ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਹ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੀ ਬਾਹਰ ਦੇ ਸੂਰਜ ਦੀਆਂ ਕਿਰਨਾਂ ਆਉਣਗੀਆਂ ਦਰਵਾਜ਼ੇ ਤੇ ਖਿੜਕੀਆਂ ਖੋਲਾਂਗੇ ਰੂਹਾਨੀਅਤ ਦਾ ਸੂਰਜ ਚੜੇਗਾ ਜੇ ਇਹਨਾਂ ਦਰਵਾਜ਼ਿਆਂ ਨੂੰ ਤੇ ਖਿੜਕੀਆਂ ਨੂੰ ਬੰਦ ਕਰਾਂਗੇ ਉਹ ਅੰਦਰੋਂ ਸੂਰਜ ਚੱਲਣਾ ਹੈ ਅੱਖਾਂ ਤੋਂ ਬਿਨਾਂ ਦੇਖਣਾ ਕੀ ਹੈ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ ਹਜ਼ੂਰ ਕਹਿੰਦੇ ਨੇ ਇੱਕ ਅੱਖਾਂ ਨਾਲ ਤੂੰ ਸੰਸਾਰ ਨੂੰ ਦੇਖਣਾ ਹੈ ਪਰ ਗੁਰੂ ਅੰਗਦ ਸਾਹਿਬ ਸੇਵਾ ਕਰਕੇ ਇੱਥੇ ਪਹੁੰਚ ਗਏ ਉਹਨਾਂ ਨੇ ਦੇਖਿਆ ਨਾਨਕ ਛੇ ਅੱਖੜੀਆਂ ਬਿਆਨ ਜਿੰਨੀ ਜਸੰਦੋ ਮਾਤਰੀ ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਪਿਆਰੇ ਨੂੰ ਦੇਖਿਆ ਹਾਂ ਉਹ ਬਾਹਰ ਦੇ ਨੇਤਰ ਬੰਦ ਹੋ ਗਏ ਤੇ ਜਿਹੜੇ ਗੁਰਮੁਖ ਪਿਆਰੇ ਅਭਿਆਸ ਕਰਦੇ ਨੇ ਟਿਕ ਕੇ ਨੇਤਰ ਬੰਦ ਕਰਕੇ ਬਹਿੰਦੇ ਨੇ ਜਦੋਂ ਉਹ ਜਪਦੇ ਨੇ ਇਹ ਠੀਕ ਹੈ ਕਿ ਘਾਲਣਾ ਘਾਲਣ ਲੱਗਿਆ ਨੇਤਰ ਬੰਦ ਕਰਨੇ ਪੈਂਦੇ ਨੇ ਜਦੋਂ ਅੰਦਰ ਸ਼ਬਦ ਝੜਨ ਲੱਗ ਪਵੇ ਫਿਰ ਨੇਤਰ ਖੁਦ ਹੀ ਬੰਦ ਹੋ ਜਾਂਦੇ ਬੰਦ ਕਰਨੇ ਨਹੀਂ ਪੈਂਦੇ ਹਾਂ ਜਦੋਂ ਇਲ ਉਡਾਰੀ ਮਾਰਦੀ ਹੈ ਤੇ ਖੰਭ ਉਹਨੂੰ ਹਿਲਾਣੇ ਪੈਂਦੇ ਨੇ ਜਦੋਂ ਮੰਡਲ ਤੇ ਆਕਾਸ਼ ਤੇ ਸ਼ਿਖਰ ਤੇ ਪਹੁੰਚ ਜਾਏ ਫਿਰ ਖੰਭ ਖਿਲਾਰਨੇ ਪੈਂਦੇ ਨੇ ਖੰਭ ਮਾਰਨ ਦੀ ਲੋੜ ਨਹੀਂ ਜਦੋਂ ਬੰਦਾ ਆਪਣੇ ਅੰਦਰ ਵਾਲੇ ਪਾਸੇ ਤੁਰਦਾ ਪਿਆਰਿਓ ਇਹਨਾਂ ਅੱਖਾਂ ਤੋਂ ਬਿਨਾਂ ਇੱਕ ਹੋਰ ਅੱਖ ਹੈ ਜਿਹੜੀਆਂ ਇਹ ਬੰਦ ਹੁੰਦੀਆਂ ਨੇ ਚਰਮ ਦ੍ਰਿਸ਼ਟੀ ਤੋਂ ਤੇ ਉਹ ਅੱਖ ਦੇਖਦੀ ਹੈ ਬ੍ਰਹਮ ਦ੍ਰਿਸ਼ਟੀ ਦੇ ਨਾਲ ਹਜ਼ੂਰ ਨੇ ਕਿਹਾ ਅੱਖਾਂ ਤੋਂ ਬਿਨਾਂ ਵੇਖਿਆ ਤੇ ਕੰਨਾਂ ਤੋਂ ਬਿਨਾਂ ਸੁਣਿਆ ਹੁਣ ਕੰਨਾਂ ਤੋਂ ਬਿਨਾਂ ਸੁਣਨਾ ਕੀ ਹੈ ਪਿਆਰਿਓ ਇੱਕ ਸਰੋਤ ਹੈ ਜਿਹੜੀ ਇਸ ਕੰਨ ਨਾਲ ਸੁਣਨੇ ਪਿਆ ਤੇ ਇੱਕ ਉਹ ਅੰਦਰ ਦਾ ਸੁਣਨਾ ਹੈ ਜਿੱਥੇ ਬਾਹਰ ਦੀਆਂ ਗੱਲਾਂ ਖਤਮ ਹੋ ਜਾਣ ਦੂਜੇ ਕੰਨ ਪਤਾ ਨਾ ਲੱਗੇ ਪਰ ਅੰਦਰੇ ਅੰਦਰ ਸ਼ਬਦ ਦੀ ਗੂੰਜ ਪੈਂਦੀ ਹੈ ਬਾਹਰ ਦੇ ਕੰਨਾਂ ਤੋਂ ਬਿਨਾਂ ਨਹੀਂ ਹਾਂ ਉਹਦੇ ਨਾਲ ਪਹਿਲਾਂ ਸੁਣਿਆ ਸੁਣ ਕੇ ਅੰਦਰ ਦੀ ਸਰੋਤ ਬਣ ਗਈ ਅੱਖੀ ਬਾਜੋ ਵੇਖਣਾ ਬਿਨ ਕੰਨਾਂ ਸੁਣਨਾ ਤੇ ਅਗਲਾ ਬਚਨ ਹੈ ਪੈਰਾਂ ਬਾਜੋ ਚੱਲਣਾ ਪੈਰਾਂ ਤੋਂ ਬਿਨਾਂ ਕੌਣ ਚੱਲ ਸਕਦਾ ਹੈ ਹਾਂ ਪੈਰਾਂ ਤੋਂ ਬਿਨਾਂ ਕੀ ਸੁਰਤ ਨਾਲ ਸਬਰ ਕਰਨੀ ਹੈ ਬਾਬਾ ਜੀ ਨੇ ਉਹਨੂੰ ਬਾਣੀ ਵਿੱਚ ਕਿਹਾ ਕਹਿਣ ਲੱਗੇ ਕਿ ਸੁਰਤੀ ਕਹਿ ਮਾਰਗ ਚਲਕ ਹੈ ਉਲਟੀ ਨਦਰ ਪ੍ਰਗਾਸੀ ਪੈਰਾਂ ਬਾਜੋ ਚੱਲਣਾ ਸੁਰਤੀ ਕਹਿ ਮਾਰਗ ਚਲਕ ਹੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਗੀ ਕੌਣ ਉਦਾਸੀ ਪੈਰਾਂ ਬਾਜੋ ਚੱਲਣਾ ਇਹਨਾਂ ਪੈਰਾਂ ਤੋਂ ਬਿਨਾਂ ਸਬਰ ਕਰਨਾ ਬਾਬੇ ਕਬੀਰ ਨੇ ਕੀਤਾ ਕਹਿਣ ਲੱਗੇ ਮਨ ਕਰ ਬੈਲ ਸੁਰਤ ਕਰ ਪੈਂਦਾ ਸੁਰਤ ਦੇ ਪੈਰ ਬਣਾਏ ਤੇ ਜਿਹਦੇ ਸੁਰਤ ਦੇ ਪੈਰ ਬਣ ਜਾਂਦੇ ਨੇ ਤੁਸੀਂ ਭਾਵੇਂ ਸੱਤ ਸਮੁੰਦਰ ਪਾਰ ਬੈਠੇ ਹੋ ਤੇ ਮੇਰੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੁਰਤ ਨਾਲ ਰੋਜ਼ ਤੁਸੀਂ ਪਹੁੰਚ ਸਕਦੇ ਹੋ ਜੇ ਸੁਰਤ ਨੂੰ ਚਲਾਓ ਤੇ ਭਾਵੇਂ ਅੱਗੇ ਤੁਸੀਂ ਜਿਤਨਾ ਮਰਜ਼ੀ ਦੂਰ ਚਲੇ ਜਾਓ ਪਿਆਰਿਓ ਅੰਦਰ ਦੀ ਖੇਚੀ ਐਸੀ ਹੈ ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਇੱਕ ਕਿ ਸਮੁੰਦਰੀ ਸੂਰਜ ਉੱਤੇ ਕਿਸੇ ਨੇ ਵਿਗਿਆਨਿਕ ਨੇ ਜਾ ਕੇ ਕੋਈ ਜੰਤਰ ਵਿੱਚ ਕੀਤਾ ਸੀ ਤੇ ਇਸ ਧਰਤੀ ਤੇ ਜਿੱਥੇ ਜਿੱਥੇ ਵੀ ਕਮਲ ਉੱਗੇਗਾ ਤੂੰ ਇੱਕੋ ਦਮ ਇਹਦੇ ਵਿੱਚੋਂ ਆਪਣੀ ਸ਼ਕਤੀ ਨਾਲ ਖਿੱਚ ਪੈਦਾ ਕਰਕੇ ਕਮਲ ਦੇ ਫੁੱਲ ਤੂੰ ਖਿੜਾਓ ਵਿੱਚ ਲਿਆਉਣੇ ਨੇ ਨਹੀਂ ਸੂਰਜ ਕਰੋੜਾਂ ਕੁ ਦੂਰ ਹੈ ਤੇ ਕਮਲ ਦਾ ਫੁੱਲ ਚਿੱਕਰ ਦੇ ਵਿੱਚ ਖਲੋਤਾ ਹੈ ਨਾ ਉਹਦੇ ਤੇ ਕੋਈ ਜੰਤਰ ਬੰਦੇ ਨੇ ਲਾਇਆ ਤੇ ਨਾ ਕਮਲ ਵਿੱਚ ਫਿੱਟ ਕੀਤਾ ਬਸ ਦੋਨੋਂ ਇੱਕ ਦੂਜੇ ਤੋਂ ਦਿਸਦੇ ਦੂਰ ਨੇ ਪਰ ਇਸ ਦੂਰੀ ਦੇ ਵਿੱਚ ਵੀ ਇੱਕ ਦਾਤ ਹੈ ਜਿਹੜੀ ਖਿੱਚ ਪੈਦਾ ਕਰਕੇ ਕਮਲ ਨੂੰ ਖੇੜਾ ਦੇ ਦਿੰਦੀ ਪਿਆਰਿਆ ਤੇਰੇ ਸੁਰਤ ਕੋਲ ਸਮਰਥਾ ਹੈ ਸੁਰਤ ਨੂੰ ਵਰਤ ਤੂੰ ਆਤਮ ਸ਼ਹਿ ਜ਼ਿਆਦਾ ਹੈ ਅੰਦਰ ਦੀ ਤਾਕਤ ਨਾ ਵਰਤਣ ਕਰਕੇ ਦਰ ਦਰ ਦਾ ਗੁਲਾਮ ਬਣਿਆ ਬੈਠਾ ਜਦੋਂ ਤੂੰ ਆਪਣੀ ਸੁਰਤ ਨੂੰ ਟਿਕਾਏਗਾ
ਦੇਖ ਫਿਰ ਪੈਰਾਂ ਦੀ ਲੋੜ ਨਹੀਂ। ਮਨਸੂਰ ਦੇ ਹੱਥ ਕੱਟੇ, ਉਹ ਹੱਥ ਕੇ ਜਦੋਂ ਉਹਨੇ ਕੱਟੇ ਹੋਏ ਹੱਥਾਂ ਵਿੱਚੋਂ ਖੂਨ ਦਾ ਪਰਨਾਲਾ ਨਿਕਲਿਆ, ਉਹਨੇ ਮੂੰਹ ਤੇ ਛੱਟੇ ਮਾਰੇ, ਹੱਸਿਆ। ਲੋਕਾਂ ਨੇ ਕਿਹਾ ਹੱਥ ਕੱਟੇ ਗਏ ਹੱਸਣੇ? ਕਹਿੰਦਾ ਇਸ਼ਕ ਦੀ ਨਮਾਜ਼ ਜਿਹੜੀ ਹੈ ਉਹ ਪਾਣੀ ਨਾਲ ਰੁਜੂ ਕਰਕੇ ਨਹੀਂ, ਇਸ਼ਕ ਦੀ ਨਮਾਜ਼ ਇੱਕ ਵਾਰੀ ਪੜ੍ਹੀ ਜਾਂਦੀ ਹੈ ਤੇ ਖੂਨ ਨਾਲ ਰੁਜੂ ਕਰਕੇ ਪੜ੍ਹੀ ਜਾਂਦੀ ਹੈ। ਉਹਦੇ ਪੈਰ ਗੋਡਿਆਂ ਤੋਂ ਕੱਟੇ, ਖਿੜਖਿੜਾ ਕੇ ਹੱਸਿਆ, ਕਹਿਣ ਲੱਗਾ ਪੈਰਾਂ ਨੂੰ ਕੱਟਣ ਵਾਲਿਓ, ਮੈਂ ਸੁਰਤੀ ਦੇ ਪੈਰਾਂ ਨਾਲ ਅਰਸ਼ਾਂ ਤੇ ਪਹੁੰਚ ਚੁੱਕਾ, ਉਹ ਪੈਰ ਤੁਸੀਂ ਕਿਵੇਂ ਕੱਟੋਗੇ? ਨਹੀਂ, ਅੰਦਰ ਦੀ ਸਲਤਨਤ, ਅੰਦਰ ਦਾ ਰਾਜ, ਅੰਦਰ ਦੀ ਖੁਸ਼ੀ, ਅੰਦਰ ਦੀ ਪਾਤਸ਼ਾਹੀ ਕੋਈ ਨਹੀਂ ਖੋ ਸਕਦਾ। ਪੈਰਾਂ ਬਾਝੋਂ ਚੱਲਣਾ ਇਹ ਸੇਵਾਦਾਰ ਦਾ ਜੀਵਨ, ਤੇ ਜੇ ਮਨਾ ਤੂੰ ਫਿਜ਼ੀਕਲ ਸੇਵਾ ਕਰਦਿਆਂ ਕਰਦਿਆਂ ਹੱਥਾਂ ਪੈਰਾਂ ਨਾਲ ਸਾਰੀ ਜ਼ਿੰਦਗੀ ਕਰ ਦਿੱਤੀ, ਮੈਨੂੰ ਖਿਮਾ ਕਰੀ ਖਾਉਂਦੇ ਵੀ ਜਿੰਦਾ ਰਿਹਾ, ਫਿਰ ਜਿਨ ਕੀਤੀ ਸੋ ਮੰਨਣਾ ਨਹੀਂ ਬਣੇਗਾ। ਗੁਰੂ ਅੰਗਦ ਸਾਹਿਬ ਕਹਿੰਦੇ ਆਹ ਸੇਵਾ ਕਰ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਹੁਣ ਹੱਥਾਂ ਤੋਂ ਬਿਨਾਂ ਕਦੀ ਤੂੰ ਕਰ ਸਕਦਾ? ਗੁਰੂ ਅੰਗਦ ਸਾਹਿਬ ਨੇ ਦੀ ਵਿਆਖਿਆ ਕੀਤੀ, ਕਹਿਣ ਲੱਗੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ। ਇਸ ਤੋਂ ਅਗਲਾ ਸਲੋਕ ਹੈ, ਭੈ ਕੇ ਚਰਨ, ਅਦਬ ਦੇ ਪੈਰ ਜਿਹਦੇ ਕੋਲ ਹੋਣ ਪਿਆਰਿਆ, ਉਹ ਅਦਬ ਵਾਲਾ ਰੂਹਾਨੀਅਤ ਦੀਆਂ ਮੰਜ਼ਿਲਾਂ ਤੈਅ ਕਰਦਾ ਹੈ। ਕਰ ਭਾਵ ਕੇ ਜਿਹਦੇ ਕੋਲ ਭਾਵਨਾ ਦੇ ਖੱਤ ਨੇ, ਤੇ ਲੋਇਨ ਸੁਰਤ ਕਰੇ ਜਿਹਨੇ ਆਪਣੀ ਸੁਰਤ ਨੂੰ ਅੱਖ ਬਣਾ ਲਿਆ, ਪਿਆਰਿਓ ਅੱਖ ਤੋਂ ਬਿਨਾਂ ਸਭ ਕੁਝ ਦੇਖਦਾ ਹੈ। ਪੈਰਾਂ ਬਾਝੋਂ ਚੱਲਣਾ, ਮਿਨ ਹੱਥਾਂ ਕਰਨਾ, ਜੀਵ ਹੈ ਬਾਝੋਂ ਬੋਲਣਾ। ਹੁਣ ਜੀਵ ਤੋਂ ਬਿਨਾਂ ਕਿਵੇਂ ਕੋਈ ਬੋਲ ਸਕਦਾ? ਹਾਂ, ਬੋਲਦਾ ਹੈ। ਬਿਨ ਜੇਵਾ ਜੋ ਜਪੈ ਖਿਆਏ, ਕੋਈ ਜਾਣੇ ਕੈਸਾ ਨਾਮ। ਜ਼ਬਾਨ ਤੋਂ ਬਿਨਾਂ, ਜ਼ਬਾਨ ਬੰਦ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਜ਼ਬਾਨ ਬੰਦ ਹੋ ਗਈ ਉਹਨੂੰ ਕੀਮਤੀ ਰਤਨ ਕਿਹਾ ਹੈ। ਕਹਿੰਦੇ ਨੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਉਹ ਜ਼ਬਾਨ ਕੀਮਤੀ ਰਤਨ ਹੈ। ਜਦੋਂ ਅਸੀਂ ਨਾਮ ਜਪਾਂਗੇ, ਸਿਮਰਨ ਕਰ ਕਰਕੇ ਦਿਨ ਰਾਤੀ ਆਰਾਧੋ ਪਿਆਰੋ, ਬਾਰ ਬਾਰ ਬਾਰ ਪ੍ਰਭ ਜਪੀਏ, ਇੱਕ ਦਿਨ ਇਹੋ ਜਿਹੀ ਦਾਤ ਮਿਲੇਗੀ ਪਿਆਰਿਆ। ਲੋਕ ਉੱਚੀ ਉੱਚੀ ਜਪਣਗੇ, ਸੱਚ ਜਾਣੀ ਤੇਰਾ ਰੋਮ ਰੋਮ ਗੁਰੂ ਗੁਰੂ ਜਪੀ ਜਾਏਗਾ। ਇਹ ਜ਼ਬਾਨ ਬੰਦ ਹੋਏਗੀ। ਪਹਿਲਾਂ ਬਾਝੋਂ ਚੱਲਣਾ, ਮੈਨੂੰ ਹੱਥਾਂ ਕਰਨਾ, ਜੀਵੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤਾਓ ਖਸਮੈ ਮਿਲਣਾ। ਜਦੋਂ ਮਿਲੇ ਫਿਰ ਜਿਨ ਕੀਤੀ ਸੋ ਮੰਨਣਾ। ਜਿਹਨੇ ਸੇਵਾ ਕੀਤੀ, ਅੰਦਰ ਨੂੰ ਕਮਾਇਆ, ਉਹਨੂੰ ਮੰਨਿਆ ਗਿਆ, ਉਹਦੀ ਜੈ ਜੈਕਾਰ ਹੋ ਗਈ। ਹਜ਼ੂਰ ਨੇ ਫਿਰ ਅੱਗੇ ਬਚਨ ਕੀਤਾ, ਇੱਕ ਇੱਕ ਤੁਕ ਅਸੀਂ ਲੈ ਰਹੇ ਹਾਂ। ਜਿਸ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਕੀਤੀ ਸੋ ਮੰਨਣਾ, ਅੱਜ ਉਹਨਾਂ ਦੀ ਜੈ ਜੈਕਾਰ ਹੋ ਗਈ, ਮੰਨਣ ਯੋਗ ਹੋ ਗਏ, ਪੂਜਣ ਯੋਗ ਹੋ ਗਏ। ਕੋ ਸਾਲ ਕੌਣ ਹੈ ਇਹਨਾਂ ਵਿੱਚੋਂ ਸ੍ਰੇਸ਼ਟ? ਜਵਾਹੇ ਸਾਲੀ, ਕੀ ਇਹ ਜਵਾਹੇ ਦੇ ਬੂਟੇ ਜਿਹੜੇ ਨੇ ਇਹ ਉੱਤਮ ਨੇ ਕਿ ਮੁੰਜੀ ਉੱਤਮ ਹੈ? ਪਰ ਇਹਦੇ ਅਰਥ ਸਾਨੂੰ ਇਹ ਕਰਨੇ ਪੈਣਗੇ, ਮੁੰਜੀ ਹੀ ਸ੍ਰੇਸ਼ਟ ਹੈ ਜਿਹੜੀ ਨੀਵੀਂ ਥਾਂ ਤੇ ਰਹੀ, ਜਿਹੜੀ ਮੀਂਹ ਦੇਖ ਕੇ ਖੇੜੇ ਵਿੱਚ ਰਹੀ, ਪੱਲਰ ਦੀ ਰਹੀ ਤੇ ਅਖੀਰ ਤੇ ਉਹ ਸ੍ਰੇਸ਼ਟ ਬਣ ਗਏ। ਕਿਸੇ ਨੂੰ ਉਹਨੇ ਸੁੱਖ ਦਿੱਤਾ, ਕਹਿਣ ਲੱਗੇ ਧਰਮ ਰਾਏ ਹੈ ਦੇਵਤਾ। ਹੁਣ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਕੀ ਹੈ ਮੇਰਾ ਕਰਦੇ, ਤੇ ਅੱਜ ਵੀ ਗੁਰੂ ਅੰਗਦ ਸਾਹਿਬ ਕਰਦੇ ਨੇ, ਅੱਜ ਵੀ ਗੁਰੂ ਰਾਮਦਾਸ ਨੇ, ਅੱਜ ਵੀ ਗੁਰੂ ਅਰਜੁਨ ਦੇਵ ਜੀ ਨੇ। ਕਦੀ ਵੀ ਗੁਰੂ ਲਈ ਇਹ ਨਹੀਂ ਸ਼ਬਦ ਵਰਤਣੇ ਚਾਹੁੰਦੇ ਚਾਹੀਦੇ ਗੁਰੂ ਸਨ, ਨਹੀਂ ਗੁਰੂ ਹੈ। ਉਹਨਾਂ ਸ਼ਬਦ ਵਰਤੇ ਨਾਨਕ ਤੂੰ, ਅੱਗੇ ਆਉਣਾ ਗੁਰੂ ਰਾਮਦਾਸ ਸੰਬੰਧੀ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵੀ ਚਾਹ ਰਿਹਾ, ਤੂੰ ਹੀ ਹੈ, ਕਿਤੇ ਨਹੀਂ ਗਏ। ਉਹ ਅੱਜ ਵੀ ਕਹਿਣ, ਜਿੰਨੇ ਦੇਵ ਪੁਰਸ਼ ਨੇ ਕਮਾਈ ਵਾਲੇ ਜਿਹੜੇ ਅੰਦਰੋਂ ਚਾਨਣ ਵਾਲੇ ਨੇ, ਉਹ ਸਰੀਰਕ ਤੌਰ ਤੇ ਜਾ ਕੇ ਵੀ

ਪਾਤਸ਼ਾਹ ਦੁਨੀਆਂ ਦੇ ਲੋਕੋ ਦੇਖੋ ਖਡੂਰ ਸਾਹਿਬ ਬੈਠੇ ਨੇ ਧਰਮ ਦੇ ਰਾਜੇ ਨੇ ਉਹ ਦੇਵਤੇ ਪ੍ਰਕਾਸ਼ ਉਹਨਾਂ ਵਿੱਚੋਂ ਨਿਕਲਦਾ ਪਿਆ ਲੈ ਗੱਲਾਂ ਲੈ ਦਾ ਅਰਥ ਸੁਣ ਕੇ ਗੱਲਾਂ ਦਾ ਅਰਥ ਅਰਜੋਈਆਂ ਗੁਰੂ ਅੰਗਦ ਸਾਹਿਬ ਦਾ ਬੂਹਾ ਖੁੱਲ੍ਹਾ ਤੇ ਹਜ਼ਾਰਾਂ ਲੋਕ ਖਲੋਤੇ ਨੇ ਸਾਰੇ ਆਪਣੀਆਂ ਆਪਣੀਆਂ ਬੇਨਤੀਆਂ ਤਾਂ ਕਰਦੇ ਨੇ ਗੁਰੂ ਅੰਗਦ ਸਾਹਿਬ ਸੁਣਦਿਆਂ ਸਾਰ ਕਹਿਣ ਲੱਗੇ ਲੈ ਗੱਲਾਂ ਕਰੇ ਦਲਾਲੀ ਦਲਾਲੀ ਦਾ ਅਖਰੀ ਅਰਥ ਹੈ ਤੇਰੇ ਵਿਚੋਲਾ ਕੋਈ ਵਿਚਾਰਾ ਤਨ ਕਰਕੇ ਦੁਖੀ ਹੈ ਕੋਈ ਮਨ ਕਰਕੇ ਦੁਖੀ ਹੈ ਕੋਈ ਨਾਮ ਮੰਗਣ ਆਇਆ ਕੋਈ ਪੁੱਤਰ ਮੰਗਣ ਆਇਆ ਕੋਈ ਧਨ ਮੰਗਣ ਆਇਆ ਲੈ ਗੱਲਾਂ ਸਾਰਿਆਂ ਦੀਆਂ ਗੱਲਾਂ ਲੈ ਕੇ ਵਿਚੋਲਾ ਬਣ ਕੇ ਗੁਰੂ ਅੰਗਦ ਸਾਹਿਬ ਕਹਿੰਦਾ ਦਾਤਾ ਇਹ ਮੇਰੇ ਤੇ ਭਰੋਸਾ ਕਰਕੇ ਆਏ ਨੇ ਮੈਂ ਤੇਰੇ ਦਰ ਦਾ ਸੇਵਕ ਹਾਂ ਤੇ ਇਹਨਾਂ ਦੀਆਂ ਬੇਨਤੀਆਂ ਸੁਣ ਲਵੋ ਹੁਣ ਫਿਰ ਹੁੰਦਾ ਕੀ ਉਹ ਅਰਦਾਸ ਕਰਮ ਕਾਂਡ ਨਹੀਂ ਸੀ ਬਣਦੀ ਅਸੀਂ ਤਾਂ ਰੋਜ਼ ਰੋਜ਼ ਅਰਦਾਸ ਕਰਾਉਂਦੇ ਹਾਂ ਕਈ ਥਾਵਾਂ ਤੇ ਅਸੀਂ ਦੇਖਿਆ ਕਿ ਇੱਕ ਵਾਰੀ ਮਾਇਆ ਦੇ ਦੇਣੀ ਹੈ ਕਈ ਜਾਣਾ ਬਾਬਾ ਜੀ ਰੋਜ਼ ਸਾਡੀ ਕਰੀ ਜਾਇਓ ਅਰਦਾਸ ਚੇਤੇ ਰੱਖਿਓ ਰੋਜ਼ ਲਫ਼ਜ਼ ਨਿਕਲੇ ਕੋਈ ਕਦੀ ਆਤਮਾ ਦੇ ਲਫ਼ਜ਼ ਨਹੀਂ ਹੁੰਦੇ ਆਤਮਾ ਵਿੱਚੋਂ ਕਦੀ ਕਦੀ ਪੁਕਾਰ ਨਿਕਲਦੀ ਹੈ ਠੀਕ ਹੈ ਮਾਇਆ ਨਾਲ ਪ੍ਰਭਾਵ ਪਾ ਲਿਆਂਗੇ ਵੀ ਸਾਡੇ ਬੱਚੇ ਨੂੰ ਸਾਡੇ ਫਲਾਣੇ ਨੂੰ ਅਰੋਗਤਾ ਮਿਲ ਗਿਆ ਸਾਡਾ ਕੰਮ ਚੱਲ ਗਿਆ ਸਪੀਕਰ ਤੇ ਆਵਾਜ਼ ਸੁਣ ਕੇ ਥੋੜੀ ਜਿਹੀ ਖੌਂਦੇ ਨੂੰ ਪੱਕੇ ਪੈ ਜਾਣਗੇ ਪਰ ਨਹੀਂ ਕਿ ਸੱਚਮੁੱਚ ਆਤਮਾ ਦੀ ਅਰਦਾਸ ਕਦੀ ਕਦੀ ਨਿਕਲਦੀ ਹੈ ਉਹਦੇ ਵਿੱਚ ਸ਼ਬਦ ਵੀ ਚੋਖੇ ਵਰਤਣ ਦੀ ਲੋੜ ਨਹੀਂ ਉਹਦੇ ਵਿੱਚ ਇੰਨਾ ਕੁ ਕਹਿਦਾ ਬਾਬਾ ਨਾਨਕਾ ਕਰੀ ਮੇਰਾ ਬਸ ਇਹ ਸ਼ਬਦ ਵੀ ਅਰਦਾਸ ਬਣ ਸਕਦਾ ਹੈ ਗੁਰੂ ਅੰਗਦ ਸਾਹਿਬ ਦੇ ਦਰ ਤੇ ਲੋਕ ਖਲੋਤੇ ਨੇ ਰਾਏ ਬਲਵੰਤ ਕਹਿ ਰਹੇ ਨੇ ਗੁਰੂ ਅੰਗਦ ਸਾਹਿਬ ਧਰਮ ਦੇ ਦੇਵਤੇ ਰਾਜੇ ਨੇ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਜਿੰਨੀਆਂ ਗੱਲਾਂ ਜੀਵਾਂ ਦੀਆਂ ਸੁਣੀਆਂ ਕਰੇ ਦਲਾਲੀ ਉਹਦਾ ਵਿਚੋਲਾਪਣ ਕਹਿਮ ਕਹਿਣ ਲੱਗੇ ਸਤਿਗੁਰ ਆਖੇ ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਆਖਿਆ ਤੁਸੀਂ ਇਕਾਗਰਤਾ ਬਖਸ਼ਿਓ ਜਦੋਂ ਆਖਿਆ ਕਿ ਸੱਚੇ ਪਾਤਸ਼ਾਹ ਇੰਨੇ ਜੀਵ ਤੇਰੇ ਦਰ ਤੇ ਅਰਦਾਸ ਕਰਨ ਆਏ ਨੇ ਸਤਿਗੁਰ ਆਖੇ ਕਹਿਣ ਦੀ ਦੇਰ ਸੀ ਸੱਚਾ ਕਰੇ ਸੱਚੇ ਰੱਬ ਨੇ ਉਸੇ ਵੇਲੇ ਗੱਲ ਮੰਗੇ ਸੱਚਾ ਕਰੇ ਦਾ ਅਰਥ ਹੈ ਕਿ ਪਰਮਾਤਮਾ ਉਸੇ ਵੇਲੇ ਤੇ ਅਗਲੀ ਤਖ਼ਤ ਤੋਂ ਕਹਿ ਸਾ ਬਾਤ ਹੋਵੇ ਦਰਹਾਲੀ ਦਰਹਾਲੀ ਦਾ ਅਰਥ ਹੈ ਉਸੇ ਵਕਤ ਤੁਰਤ ਤਤਕਾਲ ਗੁਰੂ ਅੰਗਦ ਸਾਹਿਬ ਦੇ ਦਰ ਤੇ ਦੁਖੀ ਆਏ ਉਹਨਾਂ ਦੀ ਅਰਦਾਸ ਗੁਰੂ ਅੰਗਦ ਸਾਹਿਬ ਨੇ ਸੱਚੇ ਕੋਲ ਕੀਤੀ ਤੇ ਸੱਚੇ ਨੇ ਸੁਣ ਗਿਆ ਸਾਰ ਤੁਰਤ ਪੁਰਤ ਉਹ ਅਰਦਾਸ ਨੂੰ ਪ੍ਰਵਾਨ ਕਰ ਲਿਆ ਸਾਹਿਬ ਕਹਿ ਰਹੇ ਨੇ ਸਤਿਗੁਰ ਆਖੇ ਗੁਰੂ ਅੰਗਦ ਸਾਹਿਬ ਆਖਦੇ ਨੇ ਸੱਚਾ ਕਰੇ ਸੱਚਾ ਉਸੇ ਗੱਲ ਨੂੰ ਕਰਦਾ ਹੈ ਸਾ ਬਾਤ ਹੋਵੇ ਦਰ ਖਾਲੀ ਉਹ ਗੱਲ ਉਸੇ ਵੇਲੇ ਪੂਰੀ ਹੋ ਗਈ ਤੇ ਜਿਨ੍ਹਾਂ ਦੀਆਂ ਅੰਦਰ ਦੀਆਂ ਅਰਦਾਸਾਂ ਸੁਣੀਆਂ ਗਈਆਂ ਨਾ ਉਹ ਜਾ ਕੇ ਪਤਾ ਕੀ ਕਰਦੇ ਨੇ ਗੁਰ ਅੰਗਦ ਦੀ ਦੋਈ ਫਿਰੀ ਉਹ ਕਹਿੰਦੇ ਨੇ ਲੋਕੋ ਕਿੱਥੇ ਭਟਕਦੇ ਪਏ ਚਲੋ ਖਡੂਰ ਸਾਹਿਬ ਕਿਉਂ ਕਰਤਾਰਪੁਰ ਵਾਲਾ ਬਾਬਾ ਖਡੂਰ ਆ ਕੇ ਬੈਠ ਗਿਆ ਹੈ ਜਿਹਦੇ ਦਰ ਤੇ ਆਮ ਬੰਦੇ ਮਨੁੱਖ ਤੋਂ ਦੇਵਤੇ ਬਣਦੇ ਸਨ ਚਲੋ ਖਡੂਰ ਤੇ ਅੱਗੇ ਇੱਕ ਦਿਨ ਬਚਨ ਵੀ ਆਉਣਾ ਫੇਰ ਵਿਛਾਇਆ ਫੇਰ ਆਣ ਸਤਿਗੁਰ ਖਡੂਰ ਉਸ ਦਿਨ ਆਪਾਂ ਖਡੂਰ ਦੀ ਗੱਲ ਕਰਾਂਗੇ ਉਹ ਜੋਕ ਦੋਈ ਫੇਰਦੇ ਪਏ ਨੇ ਲੋੜਾ ਪਾਉਂਦੇ ਪਏ ਨੇ ਗੁਰ ਅੰਗਦ ਦੀ ਦੋਈ ਫਿਰੀ ਉਹਨਾਂ ਦੀ ਜੈ ਜੈਕਾਰ ਹੋ ਗਈ ਕਹਿਣ ਲੱਗੇ ਸੱਚ ਕਰਤਾ ਬੰਦ ਬਹਾਲੀ ਉਸ ਸੱਚੇ ਨੇ ਉਸ ਕਰਤੇ ਨੇ ਉਸ ਵਾਹਿਗੁਰੂ ਨੇ ਪਿਆਰਿਓ ਕਿ ਦੋਹੀ ਬੰਦ ਬਹਾਲੀ ਦਾ ਅਰਥ ਬਹਾਲ ਦਾ ਅਰਥ ਆਪਾਂ ਕਰਨੇ ਆ ਵੀ ਸਿਮਰੰਤਰ ਹੋ ਜਾਣਾ ਬਹਾਲ ਹੋ ਜਾਣਾ ਕਿਸੇ ਚੀਜ਼ ਨੂੰ ਬੰਦ ਦਰ ਤੇ ਟਿਕਾ ਦੇਣਾ ਇਸ ਬੇਨਤੀ ਨੂੰ ਸਮਝਿਓ ਮੈਂ ਹਰ ਰੋਜ਼ ਹਰ ਥਾਂ ਤੇ ਬੇਨਤੀ ਕਰ ਰਿਹਾ ਜਦੋਂ ਤੁਸੀਂ ਕਿਸੇ ਰੂਹਾਨੀਅਤ ਵਾਲੀ ਥਾਂ ਤੇ ਜਾਂਦੇ ਹੋ ਪਿਕਨਿਕ ਨਾ ਮਨਾਉਣ ਜਾਓ ਉੱਥੇ ਆਪਣੇ ਅੰਦਰ ਨੂੰ ਟਿਕਾ ਕੇ ਸਮੇਂ ਤੋਂ ਬਾਹਰ ਨਿਕਲ ਜਾਓ ਇਹ ਨਾ ਸਮਝੋ ਮੈਂ ਇਸ ਸੰਨ ਵਿੱਚ ਵਚਰ ਰਿਹਾ ਉਸ ਥਾਂ ਤੇ ਚਲੇ ਜਾਓ ਜਿਸ ਵੇਲੇ ਗੁਰੂ ਉੱਥੇ ਰਹਿਮਤਾਂ ਬਿਠਾਉਂਦਾ ਪਿਆ ਇੱਕ ਗੁਰਮੁਖ ਪਿਆਰੇ ਕਹਿੰਦੇ ਸਨ ਬਾਬਿਆਂ ਦਾ ਸਾਕਾ ਆਇਆ ਛੋਟੇ ਸਾਹਿਬਜ਼ਾਦਿਆਂ ਦਾ ਉਹਨਾਂ ਦੀ ਗੱਲ ਮੈਨੂੰ ਬੜੀ ਭਾਈ ਉਹ ਕਹਿੰਦੇ ਤੇਰੇ ਮਨ ਨੂੰ ਜਦੋਂ ਅੰਦਰੋਂ ਵਕਾਰ ਸਤਾਉਂਦੇ ਨੇ ਨਾ ਤੂੰ ਕਲਪਨਾ ਕਰ ਖਿਆਲ ਪੈਦਾ ਕਰ ਤੇ ਇਹ ਕਲਪਨਾ ਕੇਵਲ ਕਲਪਨਾ ਹੀ ਹਕੀਕਤ ਦੀ ਕਲਪਨਾ ਹੈ ਤੂੰ ਖਿਆਲ ਕਰ ਵੀ ਨੀਂਦ ਡਿੱਗ ਪਈ ਏ ਪੰਜ ਸਾਲ ਦੇ ਬਾਬਾ ਫਤਿਹ ਸਿੰਘ ਦੇ ਸੀਸ ਤੇ ਕਰਦੀ ਏ ਸਰੀਰ ਵਿੰਨਿਆ ਪਿਆ ਕੋਲ ਬਾਬਾ ਜੋਰਾਵਰ ਸਿੰਘ ਖੂਨ ਨਾਲ ਲੱਥ-ਪੱਟ ਪਏ ਨੇ ਕਹਿੰਦੇ ਪੱਥਰ ਵੀ ਪਿਘਲ ਜਾਣਗੇ ਤੇਰਾ ਮਨ ਕਿਉਂ ਨੀ ਨਾਮ ਵੀ ਜੁੜੇਗਾ ਕਿਉਂ ਦੇਖ ਦਾਦੀ ਖਲੋਤੀ ਏ ਪੋਤਿਆਂ ਨੂੰ ਦੇਖਦੀ ਪਈ ਏ ਬਸ ਤੂੰ ਉਸ ਜਦੋਂ ਆਪਾਂ ਵਾਹਿਗੁਰੂ ਸ਼ਬਦ ਵੀ ਜਪਨੇ ਆ ਨਾ ਉਦੋਂ ਕਦੀ
ਇਹ ਨਹੀਂ ਵੀ ਮੈਂ ਬੇਨਤੀ ਕਰ ਰਿਹਾ ਕਿਉਂਕਿ ਮਨ ਟਿਕਦੇ ਨਹੀਂ।

0: ਜੇ ਕਹੀਏ ਵੀ ਇਹ ਖਿਆਲ ਉਸ ਬਦਲੇ ਅਸੀਂ ਕਹਾਂਗੇ ਵਾਹਿਗੁਰੂ ਜਪੋ ਤੇਰਾ ਖਿਆਲ ਬਾਹਰ ਕਿਉਂ ਗਿਆ, ਨਹੀਂ ਬਿਮਾਰੀ ਦਾ ਇਲਾਜ ਲੱਭੀਏ ਪਰਦੇ ਨਾ ਪਾਈਏ। ਉਸ ਵੇਲੇ ਉਸ ਹਕੀਕਤ ਦਾ ਖਿਆਲ ਕਰ, ਮੰਨ ਲਓ ਸਰਹੱਦ ਦੀਆਂ ਨੀਹਾਂ ਤੇ ਦੋਨੋਂ ਲਾਲ ਪਏ ਨੇ, ਕਾਇਨਾਤ ਪਈ ਰੋਂਦੀ ਏ ਕਿ ਉਹਨਾਂ ਦੋਨਾਂ ਪਵਿੱਤਰ ਦੇਹਾਂ ਨੂੰ ਵੇਖ ਕੇ ਤੇਰਾ ਅੰਦਰ ਗੁਰੂ ਨਾਲ ਨਹੀਂ ਜੁੜੇਗਾ, ਜੁੜੇਗਾ ਜ਼ਰੂਰ ਜਦੋਂ ਤੇਰੇ ਅੰਦਰ ਚੁਕਾ ਹੈ, ਅੰਦਰ ਨੂੰ ਚੁਕਾ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇਹਦਾ ਜਿਹੜਾ ਸ਼ਬਦ ਵਰਤਿਆ ਹੈ ਕਿ ਸੱਚ ਕਰਤਾ ਬੰਦ ਬਹਾਲੀ, ਕਰਤੇ ਨੇ ਵਾਹਿਗੁਰੂ ਨੇ ਬੰਨ ਕੇ ਟਿਕਾ ਕੇ ਰੱਖ ਦਿੱਤਾ ਕਿ ਜਿੱਥੇ ਗੁਰੂ ਅੰਗਦ ਸਾਹਿਬ ਦੇ ਚਰਨ ਪਏ ਨੇ ਅੱਜ ਵੀ ਸਿੱਖੋ ਤੁਸੀਂ ਸਿਰ ਚੁਕਾਇਓ, ਅਰਦਾਸ ਕਰਿਓ ਗੁਰੂ ਅੰਗਦ ਸਾਹਿਬ ਅੱਜ ਵੀ ਤੁਹਾਡੀ ਵਿਚੋਲਗੀ ਕਰਨਗੇ। ਸੱਚਾ ਪਾਤਸ਼ਾਹ ਹੈ, ਦੁਨਿਆਵਾਂ ਬਾਦਸ਼ਾਹ ਨਹੀਂ, ਸੱਚ ਕਰਤਾ ਬੰਦ ਬਹਾਲੀ। ਤੇ ਅਗਲਾ ਬਚਨ ਕਰਦੇ ਨੇ ਨਾਨਕ ਕਾਇਆ ਪਲਟ ਕਰ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਚੇਂਜ ਕਰ ਲਿਆ, ਕਾਇਆ ਪਲਟ ਲਈ, ਸਰੀਰ ਬਦਲ ਲਿਆ। ਕਹਿਣ ਲੱਗੇ ਮਲ ਤਖਤ ਬੈਠਾ ਸਹਿ ਡਾਲੀ, ਮਲ ਦਾ ਅਰਥ ਮਲ ਕੇ ਉੱਥੇ ਪਿੜ ਮਲ ਲਿਆ, ਬੈਠ ਗਏ ਗੁਰੂ ਅੰਗਦ ਸਾਹਿਬ ਜੀ ਕਿੱਥੇ ਤਖਤ ਤੇ। ਮਲ ਤਖਤ ਬੈਠਾ ਸਹਿ ਦਰ ਤੇ ਸੈਂਕੜੇ, ਡਾਲੀ ਦਾ ਅਰਥ ਟਾਹਣੀਆਂ। ਕਿ ਗੁਰੂ ਨਾਨਕ ਸਾਹਿਬ ਇੱਕ ਰੁੱਖ ਨੇ ਤੇ ਸਿੱਖ ਮੇਰੇ ਗੁਰੂ ਦੀਆਂ ਟਾਹਣੀਆਂ ਨੇ। ਇਸ ਤੁਕ ਦੇ ਥੋੜੇ ਜਿਹੇ ਅਰਥ ਡੂੰਘੇ ਆਪਾਂ ਕਰੀਏ। ਗੁਰੂ ਨਾਨਕ ਸਾਹਿਬ ਰੁੱਖ ਨੇ ਤੇ ਸਿੱਖ ਟਾਹਣੀ ਹੈ। ਜੇ ਰੁੱਖ ਕਾਇਮ ਹੈ ਨਾ ਜਿਹੜਾ ਕਰਕੇ, ਤੇ ਟਾਹਣੀ ਨੇ ਕਦੀ ਨੀ ਸੁੱਕਣਾ। ਗੁਰੂ ਕੇ ਸਿੱਖਾਂ ਜਿਤਨੇ ਮਰਜ਼ੀ ਆ ਕੇ ਰੁੱਖ ਤੇ ਸਪਰੇ ਕਰਦੇ ਰਹਿਣ, ਜੇ ਜੜਾਂ ਕਾਇਮ ਰਹਿ ਗਈਆਂ, ਲੋਕ ਕਹਿਣਗੇ ਪੱਤੇ ਝੜ ਗਏ, ਪਰ ਪਤਾ ਲੱਗੇਗਾ ਅਗਲੇ ਸਾਲ ਉਹਨੇ ਸਿੱਖ ਜਿੰਨੇ ਸ਼ਹੀਦ ਕੀਤੇ ਉਹਨੂੰ ਟਿਗਣੇ ਹੋਰ ਟਾਹਣੀਆਂ ਨਾਲ ਜੁੜੀ ਹੋਏ। ਗੁਰੂ ਨਾਨਕ ਸਾਹਿਬ ਰੁੱਖ ਨੇ, ਸਿੱਖ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਟਾਹਣੀਆਂ ਨੇ। ਤੇ ਅੱਜ ਤੱਕ ਤੁਸੀਂ ਜਦੋਂ ਨਾਨਕ ਮਤੇ ਜਾਂਦੇ ਹੋ, ਇੱਕ ਇੱਕ ਪਿੱਪਲ ਦੇ ਪੱਤੇ ਨੂੰ ਤੋੜਿਓ, ਉੱਥੇ ਨਿਸ਼ਾਨ ਨੇ। ਪਿੱਪਲ ਉਗਾ ਦਿੱਤਾ ਸੀ ਸਿੱਧਾਂ ਨੇ, ਉਹਨਾਂ ਨੇ ਜੜਾਂ ਪਿੱਪਲ ਦੀਆਂ ਉੱਪਰ ਨੇ ਅੱਗ ਲਾ ਦਿੱਤੀ, ਕਿਉਂਕਿ ਇੱਥੇ ਬਾਬਾ ਨਾਨਕ ਬੈਠਾ ਸੀ। ਸਭ ਤੋਂ ਪਹਿਲੀ ਵਾਰ ਵਿਅਕਤੀ ਗੁਰੂ ਨਾਨਕ ਦੇ ਦਰ ਦੀ ਸਿੱਧਾਂ ਨੇ ਕੀਤੀ, ਜਿੱਥੇ ਬਾਬਾ ਬੈਠਾ ਉੱਥੇ ਅੱਗ ਲਾ ਦਿੱਤੀ, ਕਿਉਂਕਿ ਉੱਥੇ ਭਾਈ ਅਲਮਸਤ ਰਹਿੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ। ਅੱਗ ਲਾ ਦਿੱਤੀ, ਉਸ ਉਦਾਸੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਦੋ ਕਿਰਪਾਨਾਂ ਧਾਰਨ ਕਰਨ ਵਾਲਿਆ ਬਹੁੜੀ ਕਰ, ਅੰਮ੍ਰਿਤਸਰ ਸਾਹਿਬ ਤੋਂ ਗਏ ਸਿੱਧ ਭੱਜ ਦੇ ਵੀ ਵਿਸੇ। ਚੋਜੀ ਪ੍ਰੀਤਮ ਦੀ ਝਲਕ ਨੂੰ ਦੇਖ ਕੇ ਕੇਸਰ ਲੈ ਕੇ ਛਿੱਟੇ ਮਾਰੇ, ਕਹਿਣ ਲੱਗੇ ਅਲਮਸ ਕਿ ਕਦੀ ਨੀ ਪੱਟਿਆ ਜਾਏਗਾ। ਇਹ ਕੇਸਰ ਦੇ ਛਿੱਟੇ ਨੇ ਖੜੇ ਕੀਤੇ, ਹੁਣ ਜਿੰਨੇ ਪੱਤੇ ਨਿਕਲਦੇ ਨੇ ਸਾਰਿਆਂ ਉੱਤੇ ਕੇਸਰ ਦੇ ਨਿਸ਼ਾਨ। ਕੋਈ ਪੱਤਾ ਤੁਸੀਂ ਤੋੜ ਕੇ ਦੇਖੋ, ਨਿਸ਼ਾਨ ਮਿਲਦਾ ਹੈ, ਕਿਉਂਕਿ ਜਿੱਥੇ ਗੁਰੂ ਕੀ ਰਹਿਮਤ ਵਰਤੀ ਹੈ, ਗੁਰੂ ਨਾਨਕ ਸਾਹਿਬ ਰੁੱਖ ਨੇ, ਸਿੱਖ ਉਹਦੀਆਂ ਟਾਹਣੀਆਂ ਨੇ। ਪਰ ਪਿਆਰਿਆ, ਕਿੰਨਾ ਤੈਨੂੰ ਅਦਬ ਮਿਲਿਆ ਹੈ ਕਿ ਗੁਰੂ ਨਾਨਕ ਦੀ ਤੂੰ ਟਾਹਣੀ ਹੋਵੇ, ਤੇ ਅਰਦਾਸ ਕਰ ਸੱਚੇ ਪਾਤਸ਼ਾਹ ਜਿਹੜਾ ਤੇਰੇ ਕੋਲ ਖੇੜਾ ਮੇਰੇ ਅੰਦਰ ਪਹੁੰਚਾ। ਹਜ਼ੂਰ ਕਹਿ ਰਹੇ ਨੇ ਨਾਨਕ ਕਾਇਆ ਪਲਟ ਕਰ, ਮਨ ਤਖਤ ਬੈਠਾ ਬੈਠਾ ਸਹਿ ਡਾਲੀ। ਹੁਣ ਅਗਲੀ ਵਿਚਾਰ ਸ਼ੁਰੂ ਹੋਵੇਗੀ, ਦਰ ਸੇਵੇ ਉਮਤ ਖੜੀ। ਉਮਤ ਦਾ ਅੰਤ ਸੇਵਕ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਸੇਵਾਦਾਰ ਸੰਗਤਾਂ ਆ ਕੇ ਖਲੋ ਗਈਆਂ, ਦਰ ਸੇਵੇ ਦਰ ਦੇ ਉੱਤੇ ਖਲੋ ਕੇ ਬੇਨਤੀਆਂ ਕਰਦੀਆਂ ਨੇ। ਤੇ ਜਦੋਂ ਇਹ ਸੇਵਾ ਕਰਦੀਆਂ ਨੇ, ਮਸਕਲੈ ਹੋਏ ਜੰਗਾਲੀ, ਮੈਂ ਅਰਥ ਕੀਤੀ, ਮਸਕਲ ਦਾ ਅਰਥ ਹੈ ਕਿ ਜਦੋਂ ਲੋਹੇ ਨੂੰ ਜੰਗ ਲੱਗ ਜਾਏ ਤੇ ਉਹ ਸਿੱਕਲ ਨਾਲ ਉਸ ਪੱਥਰ ਦਾ ਵੱਟਾ ਨੂੰ ਸ਼ਬਦ ਵਰਤ ਲਈ, ਉਹਦੇ ਨਾਲ ਉਹਨੂੰ ਜੰਗਾਲੀ ਦਾ ਅਰਥ ਇੱਥੇ ਜੰਗਾਲ ਕਰਾਂਗੀ, ਜੰਗ ਲੱਗਣਾ। ਕਿ ਜਦੋਂ ਲੋਹੇ ਨੂੰ ਜੰਗ ਲੱਗੇ ਤੇ ਮਸਕਲੇ ਨਾਲ ਉਹਨੂੰ ਸਾਫ਼ ਕੀਤਾ ਜਾਂਦਾ ਹੈ। ਕਹਿੰਦੇ ਨੇ ਕਈ ਜਨਮਾਂ ਦੇ ਅੰਦਰ ਦੇ ਜੰਗਾਲੇ ਕੋਲ ਬੰਦੇ ਆਏ, ਗੁਰੂ ਅੰਗਦ ਸਾਹਿਬ ਨੇ ਕਿਹਾ ਸੇਵਾ ਕਰੋ, ਸਿਮਰਨ ਕਰੋ, ਅੰਦਰ ਦੀ ਮੈਲ ਕੱਟੀ ਜਾਏਗੀ। ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ, ਉਹ ਲੈਂਦੀ ਪਈ ਹੈ ਸੇਵਾ ਕਰ ਕਰਕੇ ਅੰਦਰ ਦੀ ਜੰਗਾਲ। ਫਿਰ ਅਗਲਾ ਬਚਨੇ ਦਰ ਦਰਵੇਸ਼, ਗੁਰੂ ਦੇ ਦਰ ਤੇ ਡਿੱਗੇ ਹੋਏ ਸਿੱਖ ਦਰਵੇਸ਼ ਨੇ, ਇੱਥੇ ਆਪਾਂ ਥੋੜਾ ਜਿਹਾ ਰੁਕਣਾ ਹੈ। ਦਰ ਦਰਵੇਸ਼ ਖਸਮ ਗਏ ਨਾਏ ਸੱਚੇ ਬਾਣੀ ਲਾਲੀ, ਸੱਚੇ ਬਾਣੀ ਲਾਲੀ, ਗੁਰੂ ਅੰਗਦ ਸਾਹਿਬ ਦੇ ਦਰ ਤੇ ਡਿੱਗੇ ਹੋਏ ਸਿੱਖ ਦਰਵੇਸ਼ ਨੇ। ਤੇ ਪਿਆਰਿਓ, ਜਿਹੜੇ ਮੈਲ ਨਾਲ ਜੰਗਾਲ ਨਾਲ ਭਰੇ ਆਏ ਸਨ, ਅੱਜ ਗੁਰੂ ਅੰਗਦ ਸਾਹਿਬ ਦੀ ਕਿਰਪਾ ਹੋ ਗਈ, ਬਾਣੀ ਪੜ੍ਹ ਪੜ੍ਹ ਕੇ ਉਹਨਾਂ ਦੇ ਚਿਹਰੇ ਦੀ ਲਾਲੀ ਦਰਖਾਂ ਪਈ ਮਾਰਦੀ। ਦਰਵੇਸ਼ ਦੇ ਅਰਥ ਕੀ? ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਸ਼ਬਦ ਇਹ ਦਰਵੇਸ਼ ਨਾਲ ਸੰਬੰਧਿਤ ਹੈ। ਵੈਸੇ ਦਰਵੇਸ਼ ਦਾ ਅਖਰੀ ਅਰਥ ਹੁੰਦਾ ਦਰਵਾਜ਼ੇ ਤੇ ਲਟਕਿਆ ਹੋਇਆ। ਦਰਵੇਸ਼ ਦਾ ਅਰਥ ਹੈ ਦਰਵਾਜ਼ੇ ਤੇ ਡਿੱਗਿਆ ਹੋਇਆ। ਇਹ ਇਸਲਾਮੀ ਮਤ ਨਾਲ ਸੰਬੰਧਿਤ ਸ਼ਬਦ ਹੈ। ਇਸਲਾਮ ਵਾਲੇ ਵੀਰ ਬੜਾ ਇਹਨੂੰ ਵਰਤਦੇ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਸ੍ਰੀ ਰਾਗ ਵਿੱਚ ਦਰਵੇਸ਼ ਦੀ ਪਦਵੀ ਨੂੰ ਬਹੁਤ ਉੱਚਾ ਕਿਹਾ ਹੈ। ਅਸੀਂ ਇਹ ਬਚਨ ਪੜ੍ਹਨੇ ਹਾਂ, ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸ਼ੇਖ ਮੁਸ਼ਾਇਕ ਕਾਜ਼ੀ ਮੁੱਲਾ ਅਗਲੀ ਤੁਕ ਕੱਲੇ ਦਰਵੇਸ਼ ਲਈ ਦਰ ਦਰਵੇਸ਼ ਰਸ਼ੀਦ ਅਨੇਕਾਂ ਪੀਰ ਪੈਗੰਬਰ ਨੇ ਕਾਜ਼ੀ ਨੇ ਮੁੱਲਾ ਨੇ ਸ਼ਹੀਦ ਨੇ ਸੌਦੇ ਨੇ ਪਰ ਚੇਤੇ ਰੱਖਿਓ ਦਰ ਦਰਵੇਸ਼ ਰਸ਼ੀਦ ਜਿਹੜੇ ਦਰਵੇਸ਼ ਨੇ ਉਹਨਾਂ ਦੀ ਰੱਬ ਦੇ ਦਰ ਤੱਕ ਪਹੁੰਚ ਹੈ। ਹੁਣ ਦਰਵੇਸ਼ ਹੈ ਕੌਣ? ਹਜ਼ੂਰ ਨੇ ਇਹਦੇ ਨਾਲ ਇੱਕ ਹੋਰ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸਾਧ ਕਿਹੜੇ ਸਿੱਖ ਦਰਵੇਸ਼। ਐਵੇਂ ਨੀ ਬਾਹਰੋਂ ਬਾਹਰੋਂ ਕਈ ਜਣ ਅਸੀਂ ਦਰਵੇਸ਼ ਸਿੱਖਾਂ ਜੀ ਆ ਦੇਖੇ ਨੇ, ਕਈ ਪੰਜਾਬ ਵਿੱਚ ਸ਼ਬਦ ਵੀ ਵਰਤਦੇ ਨੇ ਇਹ ਜੀ ਦਰਵੇਸ਼ ਗਾਇਕ ਹੈ। ਉਹ ਨਹੀਂ ਪਿਆਰਿਓ, ਜਿਹੜਾ ਦਰਵੇਸ਼ ਹੁੰਦਾ ਇੱਕ ਵਾਰੀ ਡਿੱਗ ਪਵੇ ਉਹਦੀ ਜ਼ਬਾਨ ਤੋਂ ਕਦੀ ਮਲੀਨਤਾ ਨਿਕਲਦੀ ਨਹੀਂ। ਉਹਨੇ ਇਸ਼ਕ ਮਜ਼ਾਜੀ ਵੀ ਇਸ਼ਕ ਹਕੀਕੀ ਦੀ ਗੱਲ ਪਈ ਕਰਦੀ। ਦਰਵੇਸ਼ ਦਾ ਖੁੱਲਾ ਤੇ ਜਦੋਂ ਨੱਚਦਾ ਇੱਕੋ ਗੱਲ ਕਹਿੰਦਾ, ਤੇਰੇ ਇਸ਼ਕ ਨੇ ਨਚਾਈਆ ਵੀ ਕਰ ਥਈਆ ਥਈਆ, ਪਰ ਉਹਦੀ ਇਸ ਗੱਲ ਵਿੱਚ ਵੀ ਕੋਈ ਅੰਦਰੋਂ ਰਮਸ ਹੈ। ਦਰਵੇਸ਼ ਕੌਣ ਹੈ? ਹਜ਼ੂਰ ਨੇ ਕਿਹਾ ਦਰ ਦਰਵੇਸ਼ ਰਸ਼ੀਦ, ਦਰਵੇਸ਼ਾਂ ਦੀ ਪਹੁੰਚ ਰੱਬ ਤੱਕ ਹੈ। ਤੇ ਨਾਲ ਇਹਦੇ ਅਰਥ ਕਰਦਿਆਂ ਕਹਿਣ ਲੱਗੇ, ਜਿਹੜਾ ਦਰਵੇਸ਼ ਹੈ ਨਾ, ਬਰਕਤ ਤਿੰਨ ਕੋ ਅਗਲੀ ਪੜ੍ਹਦੇ ਰਹਿਣ ਦਰੂਦ। ਹੁਣ ਦਰੂਦ ਜਿਹੜਾ ਇਹ ਮੁਸਲਮਾਨ ਵੀਰ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਅਸੀਂ ਵੀ ਕਹਿੰਦੇ ਹਾਂ ਵਾਹਿਗੁਰੂ। ਉਹ ਕੀ ਕਰਦੇ ਨੇ? ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕੁਰਾਨ ਦੀ ਆਇਤ ਪੜ੍ਹਦੇ ਨੇ, ਉਹਨੂੰ ਕਿਹਾ ਜਾਂਦਾ ਦਰੂਦ ਪੜਿਆ ਹੈ। ਇਹ ਵੀ ਅਰਥ ਕਰਦੇ ਨੇ ਕਿ ਨਮਾਜ਼ ਤੋਂ ਬਾਅਦ ਜਦੋਂ ਹੱਥ ਚੁੱਕ ਕੇ ਦੁਆ ਮੰਗਦੇ ਨੇ ਉਹ ਵੀ ਦਰੂਦ ਹੈ। ਜਿਹੜੇ ਦਰਵੇਸ਼ ਨੇ ਉਹ ਹਰ ਵੇਲੇ ਬਰਕਤ ਤਿੰਨ ਕੋ ਅਗਲੀ ਅਗਲੀ ਦਰ ਤੇ ਬਹੁਤ ਜ਼ਿਆਦਾ ਉਹਨਾਂ ਦੀਆਂ ਝੋਲੀਆਂ ਬਰਕਤ ਨਾਲ ਪੜੀਆਂ, ਪੜ੍ਹਦੇ ਰਹਿਣ ਦਰੂਦ। ਤੇ ਦਰਵੇਸ਼ ਉਹ ਬਣਦਾ ਜਿਹਨੇ ਸਾਧ ਸਹਿਜ ਰਸ ਕਸ ਤਜੀ ਵਾਲੇ, ਜਿਹਨੇ ਜੀਵ ਦੇ ਸਵਾਦ ਛੱਡ ਦਿੱਤੇ, ਜਿਹਨੇ ਰਸ ਛੱਡ ਦਿੱਤੇ, ਜਿਹਨੇ ਪਿਆਰਿਓ ਇਹ ਨਹੀਂ ਦੇਖਿਆ ਕੱਪੜਾ ਕਿਹੜਾ ਪਾਉਣਾ ਕਿਹੜਾ ਨਹੀਂ। ਸਹਿਜ ਰਸ ਕਸ ਤਜੀਅਲੇ, ਕਾਪੜ ਛੋੜਦੇ ਚਮੜ ਲੀਏ ਦੁਖੀਏ ਦਰਦ ਵੰਦ ਦਰ ਤੇਰਾ ਨਾਮ ਰੱਤੇ ਦਰਵੇਸ਼ ਨੇ। ਜਿਹੜੇ ਨਾਮ ਵਿੱਚ ਰੱਤੇ ਨੇ ਉਹ ਦਰਵੇਸ਼ ਨੇ। ਗੁਰਮੁਖੋ ਕਦੀ ਪੁੱਛੋ ਬਾਬੇ ਫਰੀਦ ਨੂੰ, ਉਹ ਕਹਿੰਦਾ ਫਰੀਦਾ ਦਰਵੇਸ਼ੀ ਗਾਖੜੀ। ਐਵੇਂ ਨਾ ਕਹੀ ਜਾ ਮੈਂ ਦਰਵੇਸ਼ ਹਾਂ, ਦਰਵੇਸ਼ੀ ਕਮਾਉਣੀ ਬੜੀ ਮੁਸ਼ਕਲ ਹੈ, ਫਕੀਰੀ ਐਵੇਂ ਨਹੀਂ ਕਮਾਈ ਜਾਂਦੀ। ਤੇ ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਫਕੀਰਾ ਫਕੀਰੀ ਦੂਰ ਹੈ ਜਿੰਨੀ ਲੰਮੀ ਖਜੂਰ ਹੈ, ਚੜ ਗਿਆ ਤੇ ਰਸ ਮਾਣੇਗਾ, ਡਿੱਗ ਪਿਆ ਤੇ ਚੱਕਣਾ ਚੂਰ ਹੈ। ਫਰੀਦਾ ਦਰਵੇਸ਼ੀ ਗਾਖੜੀ, ਬੜੀ ਔਖੀ ਹੈ ਦਰਵੇਸ਼ੀ ਕਮਾਣੀ, ਚੱਲਣਾ ਦੁਨੀਆਂ ਭੱਤ ਤੁਰਨਾ ਤੂੰ ਲੋਕਾਂ ਦੀ ਤਰ੍ਹਾਂ, ਇੰਦਰੇ ਤੇਰੇ ਦੁਨੀਆਂ ਦੇ ਰਸ ਵਿੱਚ ਖਚਤ ਨੇ। ਤੇ ਕਹੀ ਜਾਂਦਾ ਮੈਂ ਦਰਵੇਸ਼ ਹਾਂ ਨਹੀਂ, ਦਰ ਦਰਵੇਸ਼ੀ ਗਾਖੜੀ ਚੱਲਣਾ ਦੁਨੀਆਂ ਭੱਤ, ਬੰਨ ਉਠਾਈ ਪੋਟਲੀ ਕਿੱਥੇ ਵਹੀਆਂ। ਘੱਟ ਕਹਿਣ ਲੱਗੇ ਪੰਡਾ ਤਾਂ ਦੁਨੀਆਦਾਰਾਂ ਵਾਲੀਆਂ ਚੁੱਕੀਆਂ, ਇੱਕ ਗ੍ਰਿਸਤੀ ਚਾਰ ਨਿਆਣਿਆਂ ਦੀ ਖਾਤਰ ਕਲਪਦਾ ਤੇ ਤੂੰ ਦਸ ਚੇਲੇ ਡੇਰੇ ਚ ਬਿਠਾ ਕੇ ਲੋਕਾਂ ਦੀਆਂ ਜੇਬਾਂ ਖਤਮੇ, ਕਲਪਨਾ ਤੇ ਇੱਕੋ ਜਿਹੀ ਹੈ। ਪੰਡ ਤੇ ਦੁਨੀਆਦਾਰਾਂ ਵਾਲੀ ਚੁੱਕੀਏ, ਦੁਨੀਆਦਾਰਾਂ ਵਾਲੀ ਪੰਡ ਚੁੱਕ ਕੇ ਬੈਠਾ ਇਹ ਦਰਵੇਸ਼ੀ ਨਹੀਂ। ਤੇ ਚੇਤੇ ਰੱਖਿਓ ਫਕੀਰ ਦੇ ਅਰਥ ਇੱਕ ਮਹਾਂਪੁਰਸ਼ ਨੇ ਕੀਤੇ ਨੇ, ਸੰਤ ਬਾਬਾ ਈਸ਼ਰ ਸਿੰਘ ਜੀ ਲਾਲਾ ਸਾਹਿਬਾਨ, ਉਹਨਾਂ ਨੇ ਫਕੀਰ ਦੇ ਅਰਥ ਕੀਤੇ। ਇਹ ਬਣਦਾ ਹੈ ਜਦੋਂ ਅਸੀਂ ਉਰਦੂ ਵਿੱਚ ਲਿਖਾਂਗੇ ਫਕੀਰ, ਫੇ ਦਾ ਅਖਰੀ ਅਰਥ ਫਖਰ। ਫਕੀਰ ਹੋਵੇ ਜਿਹੜਾ ਕਹਿੰਦਾ ਤੂੰ ਮੇਰੋ ਮੇਰ ਪਰਬਤ ਸਵਾਮੀ, ਓਚ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਜਿਹੜਾ ਕਹਿੰਦਾ ਕਿਸੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਜਿਹਨੂੰ ਰੱਬ ਤੋਂ ਬਿਨਾਂ ਕਿਸੇ ਤੇ ਫਖਰ ਨਹੀਂ, ਜਿਹੜਾ ਕਹਿੰਦਾ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਫੇ ਫਕੀਰ ਦਾ ਪਹਿਲਾ ਅੱਖਰ ਫੇ, ਫੇ ਦਾ ਤੇ ਫਖਰ ਜਿਹਨੂੰ ਰੱਬ ਤੇ ਮਾਣ ਹੈ। ਅੱਗੇ ਹੈ ਯੇ ਦਾ ਅਰਥ ਹੈ ਯਾਦ, ਜਿਹਦੇ ਜ਼ਿਹਨ ਵਿੱਚ ਜਿਹਦੀ ਯਾਦ ਵਿੱਚ ਰੱਬ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ, ਜਿਹੜਾ ਇੱਕ ਘੜੀ ਵੀ ਰੱਬ ਭੁੱਲ ਗਿਆ, ਜਿਹੜਾ ਕਹਿੰਦਾ کہ جب لگ تازا باہوں بیگی تب لگ بچھرے رام سنیہی، جدی یاد وچ آنکھاں جیواں وچھرے مر جاؤں، جڑا اے شبد کہندا ہے اج نہ ستی کنت سوں انگ مڑے مڑ جائے جائے پوچھو دوہاگنی تم کیوں رہن وکھائے، جڑا یاد خدا وچ رہندا ہے۔ پیارو اس تو اگلا اکھر ہے کاف، کاف دا ارتھ قدرت، قدرت دا ارتھ مایا۔ کہن لگے فقیر ہوے جڑا مایا پیچھے نہ پجے، فقیر ہوے جتھے پیر رکھ جائے اتھے مایا دے تیر لگ جا۔ مایا داسی بھگتاں کی کار کمال ہے، جڑا قدرت مایا جی دے سامنے چوکی اخیرلا شبد ہوں رے۔ دیکھو کیسے کمال دے انہیں شبد چنے، فے فخر یہ یاد، کاف قدرت تے رے دا ارتھ رحم۔ اینی طاقت لے کے بھی او پتھر دل نہیں کسے نوں سٹ وجے تے پندر دا پگل جاندا، جڑا رحم کرن والا رے رحم کرن والا، جڑا کہندا سبنا من مانک تھان مول مچانگوا جے تو پریا بھی سکے ہے آؤ نہ چاہے کہیں دا کسے ہردے نوں توڑنا۔ پھر میں اپنے وشے تے آواں کہ جڑے درویش نے انہاں بارے بابا جی نے بہت سونی ادھارن دتی۔ بابا فرید صاحب نے سکھ گرو انگد صاحب کے در سے اس طرح آ ڈگے نے جویں کہہ رہے نے صاحب دی کر چاکری دل دی رائے پراند، درویشاں نوں لوڑیا رکھاں دی جیان۔ گرو انگد صاحب دے بوئے تے رخ بن کے کھلو گئے نے سکھ، تے چیتے رکھو رخ بار بار تھان نہیں بدلتا، جڑا رخ تھان بار بار بدلی جائے انہوں کدی پھل نہیں لگتا، انہوں کدی پھل نہیں لگتے۔ ٹھیک ہے بناوٹ جو جی مرضی بنا کے تریا دے، اصلی رخ جنہیں صدیاں تک لوکاں نوں چھاں دے رہی ایک تھان تے ٹک جائے گا۔ بھائی گرداس جی نے گرمکھ دی پدوی دتی ہے رخ نوں، انہاں دا شبد کہندا ہے سفل برخ نیچل متی نیفل مانک دہ دش تھان ہے۔ رخ ایک تھان تے کھلو گیا ہے، تے چیتے رکھو جڑا رخ در در تے تھان بدلدا ہے وہ بناوٹی کئی ویری بن جاتا ہے، جڑا مرضی چوکے انہوں لے جائے۔ جڑا رخ ایک تھان تے کھلو گیا درویشاں نوں لوڑیا رخاں دی جراند، اینی جراند ہے تتی ہوا چلی لوگ گھراں نوں وڑ گئے، کہندا کوئی گل نہیں جگ لے سون نہیں آوے گا، اینی جراند سون وڑیا۔ اس برسات نوں جڑیا گڑے پئے، تے میں پچھلے دن ایک بینتی کیتی سی، آ کرسمس ٹری ہے آ جڑا تسی دیکھدے ہو، اس نال سبندھت میں کئی سجناں نوں پوچھا بھی دے ارتھ کی ہے، پر ایک گل اتر ملتا نہیں، یہ جی ایک انہوں کی رسم ہے۔ میں کہنا نہیں جے دے انتریو ارتھ سمجھن کتے، اصل وچ اے او رخ ہے جڑا بارہ مہینے ہریاول قائم لے کے بیٹھا ہے۔ عیسا جی کتے اے تے نہیں سن کہہ رہا کہ جتنی مرضی چکھڑ ہنیری چلے، جتنی مرضی برف پے، پر تیرے تے شوکا کدی نہ آوے، اس رخ نوں تینوں پرتیک وجہ میں دینا پیا، کیونکہ اس رخ دا کھیڑا اے دی ہریاول کدی جاندی نہیں۔ رخ جڑا سدیو کال لئی ٹکیا ہے، رخ وچ پھر ہور کچھ گن نے، وہ سردی نوں گرمی نوں سب کچھ سہ گیا، پر پیارو جڑا درویش ہے وہ رخ دی طرح گرو دے در تے ڈگیا ہے۔ جدو ڈگا پھر کہندے نے وہ چہرے تے لالی آئی، وہ چہرے تے کھیڑا آیا۔ ایسے بچن نے کہ در سیوا امت کھڑی، در سیوا امت کھڑی، مشکلہ ہوئے جنگالی، در درویش خسم دے نائے سچے بانی لالی۔ سچے بانی لالی، بانی دا ارتھ بناوٹ بھی ہے، کہ وہ جدو سچے نام نوں جڑے انہاں دے چہریاں دی بناوٹ وچوں لالی نکل لگ، انہاں دے چہرے لالی پہ مار لگے۔ میں دو سکھاں دا ذکر کرنا صرف گرو انگد صاحب دے ویلے دا، جڑے کھلوتے درویش دی طرح جدو گرو کی کرپا ملی تے انہاں دے جیون نے کئیاں دے جیون نوں پلٹ دتا۔ وہ دو سکھاں دا ذکر بھائی گرداس نے کیتا ہے، ایک کھتری سکھ ہے بھائی پارو جلکا، دوجا براہمن بھائی جوت۔ یہ شبد ہے پارو جلکا پرمہنس پورے ستگر دے کرپا تاہی، تے دوسرا بچن آتا ہے جوت رسیا دیوتا گر سیوا کر دتر تاری، ستگر پورے پی سواری۔ ہوں جڑا جوت رسوئی ہے گرو در تے آیا، دیکھو سکھ کا جنگال گرو انگد صاحب کیویں لاندے۔ تو میں کل بھی عرض کیتی سی اتہاس دے نقطے بچنے پہن گے، جے کلا کہہ دیتا اسے میل لئی دی، جے اگلا کہہ دیتا کدی لئی، اے سی برہمنا دا منڈا ਖਡੂਰ ਸਾਹਿਬ ਦੀ ਧਰਤੀ ਤੇ ਆ ਗਿਆ। ਦੇਖਿਆ ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਜਦੋਂ ਸਵੇਰੇ ਕੀਰਤਨ ਹੋਇਆ ਨਾ, ਤੇ ਇਹਦੇ ਅੰਦਰ ਨੂੰ ਟਿਕਾ ਜਿਹਾ ਮਿਲ ਗਿਆ। ਪਰ ਮਨ ਵਿੱਚ ਆਇਆ ਜਿਹੜੇ ਕੋਲ ਬੈਠੇ ਨੇ ਤਾਂ ਨੀਵੀਂ ਜਾਤ ਵਾਲੇ ਨੇ, ਮੈਂ ਬ੍ਰਾਹਮਣ ਤੇ ਬ੍ਰਾਹਮਣਾਂ ਵਿੱਚੋਂ ਵੀ ਮੇਰੀ ਕੁੱਲ ਉੱਚੀ। ਦੂਜੇ ਦਿਨ ਫਿਰ ਕੀਰਤਨ ਸੁਣਿਆ, ਮਨ ਨੂੰ ਪਤਾ ਲੱਗਾ ਮਨਾ ਛੱਡ ਦੇ ਕੌਮੇ, ਇਹ ਕਿਹੜੀ ਕੌਮੇ ਦੀ ਪੰਡ ਚੁੱਕ ਕੇ ਸੰਗਤ ਵਿੱਚ ਬੈਠਾ, ਮੇਰੀ ਜਾਤ ਬੜੀ ਉੱਚੀ ਤੇ ਸਿੱਖਾਂ ਨੂੰ ਵੀ ਇਹ ਲੱਗੀ ਇਹ ਘੁਣ ਦੀ ਤਰ੍ਹਾਂ ਤੇ ਕਰੇਗੀ ਤਬਾਈ। ਇਹ ਚੀਜ਼ ਕਿੱਥੇ ਰੱਖੀ? ਅਸੀਂ ਧੜੇ ਵਿੱਚ, ਅਸੀਂ ਜਾਤ ਵਿੱਚ, ਸਾਡੀ ਬਰਾਦਰੀ ਜੀ, ਸਾਡਾ ਫਲਾਣਾ ਜੀ। ਮੈਂ ਕਹਿੰਦਾ ਬਾਬੇ ਨਾਨਕ ਦੇ ਸਾਹਮਣੇ ਕਰਤਾਰਪੁਰ ਲੀਲਾ ਲੈਂਦੇ ਰਹੇ ਸਾਰੇ ਲੋਕ, ਦੋ ਪੁੱਤਰ ਕਹਿ ਲੱਗਾ, ਇੱਕ ਪਾਸੇ ਕਰੋ, ਮੇਰਾ ਪੁੱਤਰ ਲੈਣਾ ਹੈ। ਸਿੱਖੀ ਨੂੰ ਕਮਾਨ ਤੁਰਿਆ ਹੈ। ਹੁਣ ਉੱਥੇ ਸੰਗਤ ਨੂੰ ਦੇਖਿਆ, ਜੋਧ ਭਾਈ ਜੋਧ ਦੇ ਮਨ ਵਿੱਚ ਆਇਆ, ਇੱਕ ਜੋਧ ਖਹਿਰਾ ਜੱਟ ਸੀ, ਇੱਕ ਜੋਧ ਭਾਈ ਬ੍ਰਾਹਮਣ ਸੀ। ਇਹ ਜਿਹੜਾ ਖਹਿਰਾ ਜੱਟ ਸੀ, ਇਹ ਗੁਰੂ ਨਾਨਕ ਸਾਹਿਬ ਤੋਂ ਕਰਤਾਰਪੁਰ ਜਿਹਨੇ ਪਹਿਲੀ ਪੌੜੀ ਪੜੀ, ਜਿੱਤ ਸੇਵਿਆ ਸੁੱਖ ਪਾਈ ਹੈ, ਇਹ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਭਾਈ ਜੋਧ ਬ੍ਰਾਹਮਣ ਜਿਹੜੇ ਨੇ, ਇਹ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ। ਤੇ ਕਦੀ ਵੀ ਅਸੀਂ ਇੱਕ ਨੁਕਤੇ ਨੂੰ ਲੈ ਕੇ ਨਾ ਰੌਲਾ ਪਾਉਣ ਲੱਗ ਪਈਏ। ਅੱਜ ਵੀ ਕਿਵੇਂ ਬ੍ਰਾਹਮਣ ਆ ਪੰਡਿਤ ਆ, ਮੈਂ ਕਹਿੰਦਾ ਨਹੀਂ, ਕਦੀ ਸਾਰਿਆਂ ਨੂੰ ਇੱਕ ਰਸਤੇ ਨਾਲ ਨਾ ਬੰਨੋ। ਭਾਈ ਮਤੀ ਦਾਸ ਕੌਣ ਸੀ? ਛਿੱਬਰ ਸੀ, ਸਿਰ ਤੇ ਆਰਾ ਰੱਖਿਆ, ਦੋ ਚੀਰ ਹੋ ਗਿਆ। ਕੀ ਉਸ ਬ੍ਰਾਹਮਣ ਨੂੰ ਆਪਾਂ ਕਹਾਂਗੇ ਉਹ ਕੁਕਰਮੀ ਸੀ ਜਾਂ ਕੋਈ ਸੀ? ਨਹੀਂ, ਸਿੱਖੀ ਅਸਲ ਵਿੱਚ ਇੱਕ ਫਿਰਕੇ ਦਾ ਨਾਮ ਨਹੀਂ। ਬੇਨਤੀ ਮੇਰੀ ਸੁਣਿਓ, ਸਿੱਖੀ ਤਾਂ ਜਿਸ ਧਰਮ ਨਾਲ ਸੰਬੰਧਿਤ ਮਰਜ਼ੀ ਕੋਈ ਬੰਦਾ ਹੋਵੇ ਆਏ ਤੇ ਉਹ ਪ੍ਰਵੇਸ਼ ਕਰਾਉਂਦੀ ਹੈ, ਪਰ ਸ਼ਰਤ ਇੱਥੇ ਆਉਣ ਤੋਂ ਬਾਅਦ ਇਹਦੇ ਅਸੂਲਾਂ ਨੂੰ ਧਾਰਨ ਕਰ ਲਵੇ, ਇਹਦੇ ਅਸੂਲਾਂ ਨੂੰ ਕਮਾ ਲਵੇ। ਹੁਣ ਸਿੱਖ ਦੇ ਘਰ ਜੰਮ ਕੇ ਥੋੜਾ ਸਿੱਖ ਬਣਦਾ। ਹੁਣ ਜੇ ਕਹੀਏ ਕਿ ਮੈਂ ਸਿੱਖ ਘਰ ਜੰਮਿਆ, ਮੈਂ ਸਿੱਖ ਹੋ ਗਿਆ, ਨਹੀਂ, ਸਿੱਖ ਬਣਦਾ ਹੀ ਉਦੋਂ ਜਦੋਂ ਇਹਦਾ ਜਨਮ ਸ਼ਬਦ ਵਿੱਚੋਂ ਹੁੰਦਾ, ਜਦੋਂ ਹੁਕਮ ਵਿੱਚੋਂ ਹੁੰਦਾ। ਭਾਈ ਜੋਧ ਨੇ ਦੇਖਿਆ ਵੀ ਬ੍ਰਾਹਮਣ ਇੱਥੇ ਲੋਕ ਹੋਰ ਬੜੇ ਬੈਠੇ ਨੇ, ਮਨ ਨੇ ਕਿਹਾ ਛੱਡ ਖੌਮੇ। ਮਾਤਾ ਖੀਰੀ ਤੋਂ ਲੰਗਰ ਵੀ ਚਲੇ ਗਏ। ਦੋ ਸਿੱਖ ਲੰਗਰ ਵਿੱਚ ਹਰ ਵੇਲੇ ਮਾਂ ਦੇ ਨਾਲ ਰਹਿੰਦੇ ਸਨ। ਅੱਗੇ ਅਗਲੀ ਧੁੱਪ ਵੀ ਆਉਣੀ, ਤੁਸੀਂ ਅੱਜ ਧੁੱਪ ਸਮਝਿਓ ਕਿ ਮਾਂ ਖੀਰੀ ਠੰਡ ਪੀ ਦਿੰਦੀ ਹੈ। ਇੱਕ ਭਾਈ ਕੇਦਾਰੂ ਤੇ ਦੂਜਾ ਭਾਈ ਜੋਧ ਰਸੋਈਆ ਬ੍ਰਾਹਮਣ, ਦੋਵੇਂ ਲੰਗਰ ਵਿੱਚ ਰਹਿੰਦੇ ਹੁੰਦੇ ਸਨ ਮਾਤਾ ਖੀਰੀ ਦੇ ਕੋਲ ਰਹਿਣਾ। ਇਹਨੇ ਸੇਵਾ ਸ਼ੁਰੂ ਕਰ ਦਿੱਤੀ ਜੀ ਭਾਈ ਜੋਧ ਨੇ। ਜਿੱਥੇ ਆਮ ਲੋਕ ਪੰਗਤ ਵਿੱਚ ਲੰਗਰ ਛਕਦੇ ਸਨ, ਲੰਗਰ ਨਾ ਛਕੇ, ਪੰਗਤ ਵਿੱਚ ਨਹੀਂ ਸੀ ਬਹਿਣਾ। ਕੀ ਕਰਦਾ ਸੀ? ਲੰਗਰ ਵਰਤਾਉਣ ਤੋਂ ਬਾਅਦ ਜਿਹੜੀਆਂ ਪੱਤਲਾਂ ਸਨ ਨਾ, ਉਹਨਾਂ ਨੂੰ ਕੁਝ ਪੱਤਲਾਂ ਨੂੰ ਚੁੱਕ ਕੇ ਉੱਚੀ ਥਾਂ ਤੇ ਇੱਕ ਪਾਸੇ ਰੱਖ ਦੇਣਾ। ਜਦੋਂ ਸਾਰਿਆਂ ਲੰਗਰ ਛਕ ਕੇ ਚਲੇ ਜਾਣਾ ਤੇ ਅੰਦਰ ਬਹਿ ਕੇ ਨਾ ਉਹਨਾਂ ਪੱਤਲਾਂ ਵਿੱਚੋਂ ਚਿਣਕੇ ਚੁਣਨੇ, ਕਹਿਣਾ ਤੇਰੇ ਅੰਦਰ ਜਾਤ ਦੀ ਜੂਠ ਹੈ ਤੇ ਜੂਠ ਨੂੰ ਜੂਠ ਹੀ ਮਿਲਣੀ ਚਾਹੀਦੀ, ਇਹ ਜੂਠ ਤੇਰੀ ਖੌਮੇ ਨੂੰ ਤੋੜੇਗੀ। ਗੁਰਮੁਖੋਂ ਮੈਂ ਐਵੇਂ ਨੀ ਕਹਿ ਰਿਹਾ ਕਿ ਉੱਥੇ ਜੰਗਾਲ ਉਤਰੇ ਨੇ ਖਡੂਰ ਸਾਹਿਬ, ਉੱਥੇ ਖਾਈ ਜਾਣੇ ਪਤਲਾਂ ਵਿੱਚੋਂ। ਤੇ ਇੱਕ ਦਿਨ ਮਾਂ ਖੀਰੀ ਨੇ ਦੇਖਿਆ ਜਦੋਂ ਲੰਗਰ ਵਿੱਚ ਆਏ ਕਿ ਜੋਧ ਬੈਠਾ ਨਾਲੇ ਰੋਈ ਜਾਂਦਾ, ਕਹਿੰਦਾ ਤੇਰੀ ਅਜੇ ਵੀ ਮੈਲ ਨੀ ਉਤਰੀ, ਤੂੰ ਕੀ ਕਰਨਾ ਪਿਆ ਲੰਗਰ ਵਿੱਚ, ਨਾਲੇ ਪਤਲਾਂ ਵਿੱਚੋਂ ਛਕੀ ਜਾਂਦਾ। ਮਾਤਾ ਖੀਰੀ ਜੀ ਨੇ ਦੇਖਿਆ ਤੇ ਸਿਰ ਤੇ ਹੱਥ ਰੱਖ ਕੇ ਕਿਹਾ, ਜੋਧ ਇਹ ਕੀ ਕਰਨਾ ਹੈ? ਚਰਨ ਪਕੜ ਕੇ ਕਹਿੰਦਾ, ਮਾਂ ਕਈ ਜਨਮਾਂ ਦਾ ਜੰਗਾਲ ਉਤਰਦਾ ਨਹੀਂ ਪਿਆ, ਜੂਠ ਨੀ ਉਤਰਦੀ ਪਈ। ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਉਹਨਾਂ ਨੂੰ ਸਮਝਾਓ। ਭਾਈ ਜੋਧ ਕਹਿੰਦਾ, ਨਹੀਂ, ਮੈਨੂੰ ਰਹਿਣ ਦਿਓ, ਮੇਰੇ ਅੰਦਰ ਨੂੰ ਚਾਹੀਦਾ ਹੀ ਇਹ ਹੈ। ਅੱਜ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਕੋਲ ਗਏ। ਮਾਂ ਤਾਂ ਹੈ ਕਿ ਪੁੱਤਰ ਦੀ ਗੱਲ ਮਾਂ ਹੀ ਬਾਪ ਕੋਲ ਕਰਦੀ ਹੈ। ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਕੋਲ ਗਏ, ਸੱਚੇ ਪਾਤਸ਼ਾਹ ਭਾਈ ਜੋਧ ਰੋਜ਼ ਲੰਗਰ ਦੀ ਸੇਵਾ ਕਰਦਾ, ਦਿਨ ਰਾਤ ਲੰਗਰ ਵਿੱਚ ਰਹਿੰਦਾ, ਪਰ ਪੰਗਤ ਵਿੱਚ ਪ੍ਰਸ਼ਾਦਾ ਨਹੀਂ ਛਕਦਾ। ਹਜ਼ੂਰ ਨੇ ਕਿਹਾ, ਕਿਉਂ? ਕਹਿੰਦੇ ਨੇ, ਪਤਲਾਂ ਵਿੱਚੋਂ ਜੋ ਬਚਦਾ ਉਹ ਛਕ ਲੈਂਦਾ ਹੈ। ਸਤਿਗੁਰੂ ਆਪ ਚੱਲ ਕੇ ਭਾਈ ਜੋਧ ਦੇ ਆਸਣ ਤੇ ਗਏ। ਗੁਰਮੁਖੋ ਦੇਖੋ, ਗੁਰੂ ਜੰਗਾਲ ਲਾਂਦਾ ਜਦੋਂ, ਕਹਿਣ ਲੱਗੇ, ਭਾਈ ਜੋਧ ਪ੍ਰਸ਼ਾਦਾ ਕਿੱਥੋਂ ਛਕਦੇ ਹੋ? ਚੁੱਪ ਕਰ ਗਏ। ਫਿਰ ਆਵਾਜ਼ ਦਿੱਤੀ, ਭਾਈ ਜੋਧ ਲੰਗਰ ਕਿੱਥੋਂ ਛਕ ਦੇਖੋ? ਚਰਨ ਪਕੜ ਕੇ ਕਹਿਣ ਲੱਗਾ, ਦਾਤਿਆ ਤੁਸੀਂ ਜਾਣਦੇ ਹੋ ਮੈਂ ਇੰਨਾ ਨਿਕੰਮਾ ਤੇ ਜੂਠਾ ਨਾ, ਮੈਂ ਤੇਰੀ ਪੰਗਤ ਵਿੱਚ ਬੈਠਣ ਦੇ ਲਾਇਕ ਨਹੀਂ। ਤੇਰੀ ਪੰਗਤ ਵਿੱਚ ਨਿਰਮਲ ਬਹਿੰਦੇ ਨੇ, ਮੈਂ ਨਹਿਰਾਂ ਵਿੱਚ ਬਹਿਣਾ ਤੇ ਮਨ ਵਿੱਚ ਚਿਤਵਣਾ, ਮੈਂ ਬ੍ਰਾਹਮਣ। ਹਜ਼ੂਰ ਕਹਿਣ ਲੱਗੇ, ਛਕਣਾ ਕਿੱਥੋਂ ਨੇ? ਦੇਖਿਆ ਤੇ ਆਸਣ ਕੋਲ ਦੋ ਪਤਲਾਂ ਪਈਆਂ। ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ, ਜੋਧ ਅੰਦਰ ਦੀ ਜੂਠ ਉਤਰ ਗਈ, ਅੰਦਰ ਦੀ ਮੈਲ ਉਤਰ ਗਈ, ਅੱਜ ਤੋਂ ਬਾਅਦ ਤੂੰ ਇਹ ਲੰਗਰ ਪੰਗਤ ਵਿੱਚ ਬੈਠ ਕੇ ਛਕਣਾ। ਤੇ ਕਈ ਮਹੀਨਿਆਂ ਤੋਂ ਬਾਅਦ ਸਤਿਗੁਰੂ ਨੇ ਲੰਗਰ ਮੰਗਾਇਆ ਤੇ ਭਾਈ ਜੋਤ ਦੇ ਮੁੱਖ ਵਿੱਚ ਆਪਣੇ ਹੱਥ ਨਾਲ ਗੁਰਕੀ ਪਾਈ, ਸਿਰ ਤੇ ਰੱਖਿਆ ਹੱਥ, ਅੰਦਰ ਦੇ ਕਪਾਟ ਖੁੱਲੇ, ਕਹਿਣ ਲੱਗੇ ਹੁਣ ਅੰਦਰ ਜਾਤ ਪਾਤ ਦੀ ਊਚ ਨੀਚ ਦੀ ਝੂਠ ਨਹੀਂ, ਹੁਣ ਤੇਰੇ ਅੰਦਰ ਗੁਰੂ ਨਾਨਕ ਤੇ ਗਏ ਨੇ ਤੇ ਗੁਰੂ ਨਾਨਕ ਨੂੰ ਸੱਚਾ ਭੋਜਨ ਭੇਟ ਕਰਿਆ ਕਰ। ਪਿਆਰਿਓ, ਭਾਈ ਜੋਤ ਮਸ਼ਕਲਾ ਹੋਏ ਜੰਗਾਲੀ, ਹੁਣ ਦੇਖੋ ਉੱਥੇ ਜੰਗਾਲ ਉਤਰਦੇ ਪਏ ਨੇ। ਭਾਈ ਜੋਤ ਜਦੋਂ ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਕਿਸੇ ਟੀਚਰ ਕੀਤੀ, ਅੱਜ ਕਿਉਂ ਨੀ ਛਕਦਾ ਪਤਲਾ, ਕਹਿਣ ਲੱਗੇ ਜੂਠੇ ਥਾਂ ਤੇ ਛਕਦੇ ਸਾਂ, ਹੁਣ ਗੁਰੂ ਨੇ ਅੰਦਰ ਸੁੱਚਾ ਕਰ ਦਿੱਤਾ, ਅੰਦਰ ਦੇ ਚੌਂਕੇ ਵਿੱਚ ਗੁਰੂ ਨੂੰ ਭੋਜਨ ਵੀ ਸੱਚਾ ਦੇਣ ਲੱਗਾ, ਅੰਦਰ ਗੁਰੂ ਵਰਦਾ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਸਾਹਮਣੇ ਘਟਨਾ ਆਈ, ਉਹਨਾਂ ਨੇ ਫਿਰ ਇੱਕ ਤੁਕ ਪੂਰੀ ਲਿਖੀ, ਕਹਿਣ ਲੱਗੇ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰਤਾ ਹੈ। ਦੇਵਤਾ ਬਣ ਗਿਆ ਭਾਈ ਜੋਧ, ਉਹਨੇ ਸੇਵਾ ਕਰਕੇ ਭਵਜਨ ਨੂੰ ਤਰ ਲਿਆ। ਹੁਣ ਦੂਸਰਾ ਸਿੱਖ ਹੈ, ਅੱਜ ਗੁਰੂ ਅੰਗਦ ਸਾਹਿਬ ਮਲ ਅਖਾੜੇ ਵਿੱਚ ਗਏ ਨੇ ਤੇ ਉੱਥੇ ਅਖਾੜੇ ਵਿੱਚ ਪਹਿਲਵਾਨ ਕੁਸ਼ਤੀ ਲੜਦੇ ਨੇ, ਹਜ਼ੂਰ ਦੇਖਦੇ ਨੇ। ਜਦੋਂ ਬੱਚੇ ਆਏ ਉਹ ਵੀ ਖੇਡ ਕੇ ਚਲੇ ਗਏ, ਗੁਰੂ ਸਾਹਿਬ ਉੱਥੇ ਬੈਠ ਗਏ ਨੇਤਰ ਬੰਦ ਨੇ। ਇੱਕ ਬਚਨ ਇੱਕ ਬੰਦੇ ਨੇ ਇੱਕ ਮਨੁੱਖ ਨੇ ਆ ਕੇ ਮੱਥਾ ਟੇਕਿਆ, ਹਜ਼ੂਰ ਦੇ ਨੇਤਰ ਖੱਲੇ ਪੁੱਛਦੇ ਨੇ ਪੁਰਖਾ ਪਾਰੂ ਹੈ ਤੁਝੋ ਦਿਆ ਜੀ ਪਾਰੂ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਪਾਰੂ ਆਇਆ, ਪਾਰੂ ਦਰਸ ਬਿਆਸ ਤੋਂ ਪਾਰਲੇ ਪਾਸੇ, ਤੁਸੀਂ ਖਡੂਰ ਜਾ ਕੇ ਇੱਥੇ ਆਪਣੀ ਸੁਰਤ ਨੂੰ ਖਡੂਰ ਲਿਜਾਓ, ਤੁਸੀਂ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਬੈਠੇ ਹੋ। ਕਹਿਣ ਲੱਗੇ ਪਾਰੂ ਹੈ? ਸੱਚੇ ਪਾਤਸ਼ਾਹ ਪਾਰੂ ਆਇਆ। ਕਹਿਣ ਲੱਗੇ ਪਾਰ ਵਾਲਿਆਂ ਨੂੰ ਉਰਾਰ ਦੀ ਕੀ ਲੋੜ ਪੈਂਦੀ? ਹੱਸ ਕੇ ਕਹਿਣ ਲੱਗੇ ਪਾਰ ਵਾਲਿਆਂ ਨੂੰ ਉਰਾਰ ਦੀ ਕੀ ਲੋੜ ਪੈ ਗਈ? ਕਹਿਣ ਲੱਗੇ ਹੁਣ ਪਾਰ ਨੀ ਹੋਇਆ ਜਾਂਦਾ, ਤੇਰੇ ਚਰਨਾਂ ਚ ਆਇਆ ਭੁਰਜਲ ਤੂੰ ਪਾਰ ਕਰ ਦੇ। ਹਜ਼ੂਰ ਨੇ ਕਿਹਾ ਪਿੰਡ ਕਿਹੜਾ? ਕਹਿੰਦਾ ਡੱਲਾ। ਜੁਲਕਾ ਵਾ ਜੁਲਕਾ ਖੱਤਰੀ ਖਾਂ, ਪਾਰੋ ਮੇਰਾ ਨਾਮ ਹੈ। ਹਜ਼ੂਰ ਕਹਿਣ ਲੱਗੇ ਦੱਸੋ ਪਾਰ ਵਾਲਿਓ ਕਿਵੇਂ ਉਰਾਰ ਆਏ? ਕਹਿਣ ਲੱਗੇ ਮੈਨੂੰ ਦੱਸੋ ਪਰਮਹੰਸ ਕੌਣ ਦਾ ਹੈ? ਦੇਖੋ ਕਿਵੇਂ ਜੰਗਾਲ ਲੰਘਿਆ ਪਿਆ ਸੀ ਉੱਥੇ। ਅੱਜ ਵੀ ਗੁਰੂ ਅੱਗੇ ਅਰਦਾਸ ਕਰੀਏ, ਦਾਤਾ ਸਾਡੀ ਉਮਰ ਦੇ ਘਟਣ ਨਾਲ ਸਾਡੀ ਰੁਖਾਨੀਅਤ ਦੀ ਜ਼ਿੰਦਗੀ ਵਧਾ, ਉਮਰ ਘਟੇ ਤੇ ਅੰਦਰ ਰੁਖਾਨੀਅਤ ਵਧੀ ਜਾਏ। ਹਜ਼ੂਰ ਦੇ ਦਰ ਤੇ ਆ ਕੇ ਭਾਈ ਪਾਰੂ ਬੈਠੇ, ਪਰਮਹੰਸ ਕੌਣ ਦੇਣੀ? ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਹੁੰਦੇ ਨੇ ਹੰਸ, ਦੁੱਧ ਪਾਣੀ ਲਖੇੜਦੇ ਨੇ, ਪਾਣੀ ਤੇ ਤਰਦੇ ਨੇ, ਮੋਤੀ ਚੁਣਦੇ ਨੇ, ਹੰਸ ਨੇ, ਪਰਮਹੰਸ ਕੌਣ ਹੁੰਦੇ ਨੇ? ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਘਰ ਪਰਮਹੰਸ ਉਹ ਨੇ ਜਿਹੜੇ ਸ਼ਬਦ ਦੇ ਮੋਤੀ ਚੁਣਦੇ ਨੇ, ਜਿਹੜੇ ਭਵ ਸਾਗਰ ਨੂੰ ਤਰ ਸਕਦੇ ਨੇ। ਬਾਬੇ ਨਾਨਕ ਦੇ ਘਰ ਵਿੱਚ ਪਰਮਹੰਸ ਉਹ ਨੇ ਕਿ ਜਿਹੜੇ ਜਿਉਂਦੇ ਜੀ ਦੇਹ ਵਿੱਚ ਰਹਿ ਕੇ ਦੇਹ ਤੋਂ ਉੱਪਰ ਉੱਠ ਜਾਂਦੇ ਨੇ। ਚੁੱਪ ਕਰ ਗਿਆ। ਕਹਿਣ ਲੱਗਾ ਚੰਗਾ ਫਿਰ ਮੈਂ ਚਾਹਨਾ। ਹਜ਼ੂਰ ਨੇ ਕਿਹਾ ਤੂੰ ਕਿਉਂ ਪੁੱਛਿਆ? ਕਹਿੰਦਾ ਪੁੱਛ ਲਿਆ ਪਰ ਇਹ ਕਿੱਥੇ ਮਿਲਣੀ ਹੈ ਦਾਤ? ਫਿਰ ਤੇ ਹੱਥ ਰੱਖ ਕੇ ਕਿਹਾ ਪਾਰੋ ਬੜੀਆਂ ਬਖਸ਼ਾਂ ਮਿਲੀਆਂ ਨੇ। ਜਦੋਂ ਸਿਰ ਤੇ ਹੱਥ ਰੱਖਿਆ ਤੇ ਨਾਲ ਕਿਹਾ ਬੋਲ ਵਾਹਿਗੁਰੂ। ਪਿਆਰਿਓ ਵਾਹਿਗੁਰੂ ਸ਼ਬਦ ਕਿਹਾ, ਪਾਰੋ ਦਾ ਰੋਮ ਰੋਮ ਖਿੜ ਗਿਆ, ਮੱਥਾ ਟੇਕਿਆ ਤੇ ਕਹਿਣ ਲੱਗੇ ਚੱਲਣਾ? ਕਹਿੰਦਾ ਸਤਿਗੁਰੂ ਚੱਲਣਾ ਵਾ। ਤੁਰਦਿਆਂ ਕਹਿਣ ਲੱਗੇ ਇੱਕ ਦਿਨ ਪਹੁੰਚੇਗਾ ਪਰਮਹੰਸ ਤੇ। ਤੁਰਿਆ ਘੋੜੀ ਤੇ ਚੜਿਆ, ਪਿੱਛੋਂ ਆਵਾਜ਼ ਮਾਰੀ ਪਾਰੋ। ਪਿੱਛਾ ਵੇਖਿਆ, ਕਹਿਣ ਲੱਗੇ ਮਿਲਦਾ ਵੀ ਗੋਲਡਵਾਲ ਵਾਲੇ। ਦੇਖੋ ਸ਼ਬਦ ਸਨ, ਅਜੇ ਗੱਦੀ ਨੀ ਦਿੱਤੀ। ਪਾਰੋ ਚੱਲਿਆ ਮਿਲਦਾਰੀ ਗੋਇੰਦਵਾਲ ਵਾਲੇ ਨੂੰ, ਤੀਜੀ ਵਾਰੀ ਫਿਰ ਕਿਆ ਮਿਲੀ ਗੋਇੰਦਵਾਲ ਵਾਲੇ ਨੂੰ, ਪਰਮਹੰਸ ਤੈਨੂੰ ਬਣਾਏਗਾ। ਪਿਆਰੇ ਗੁਰੂ ਅਮਰਦਾਸ ਗੱਦੀ ਤੇ ਬੈਠ ਗਏ ਨੇ। ਭਾਈ ਪਾਰੋ ਡੱਲੇ ਪਿੰਡ ਤੋਂ ਰੋਜ਼ ਆਉਂਦਾ, ਅੰਮ੍ਰਿਤ ਵੇਲੇ ਬਾਣੀ ਪੜਦਾ, ਘੋੜੀ ਤੇ ਚੜ ਕੇ ਆਉਂਦਾ ਸੀ। ਤੇ ਇੱਥੋਂ ਤੱਕ ਮੈਂ ਇੱਕ ਦਿਨ ਇੱਕ ਸੱਜਣ ਦੇ ਬਚਨ ਪੜ੍ਹੇ ਕਿ ਡੱਲੇ ਵਿੱਚ ਗੁਰੂ ਅਮਰਦਾਸ ਜੀ ਦੇ ਵੇਲੇ 72 ਬ੍ਰਹਮ ਗਿਆਨੀ ਮਹਾਂਪੁਰਸ਼ ਸਨ। ਗੱਲਾ ਗੁਰੂ ਕਾ ਗੱਲਾ ਕਹਿੰਦੇ ਸਨ, ਸੁਲਤਾਨਪੁਰ ਦੇ ਬਿਲਕੁਲ ਨਾਲ ਪਿੰਡ ਹੈ। ਜਦੋਂ ਭਾਈ ਪਾਰੋ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਹੁੰਦਾ ਸੀ, ਕਹਿੰਦੇ ਇਹਦੇ ਪਿੱਛੇ ਪੰਛੀ ਉੱਡਦੇ ਹੁੰਦੇ ਸਨ। ਇੱਕ ਫਕੀਰ ਦਾ ਮੈਂ ਜੀਵਨ ਪੜਿਆ, ਦਰਵੇਸ਼ ਦਾ, ਕਹਿੰਦੇ ਜਦੋਂ ਉਹਦਾ ਜਨਾਜ਼ਾ ਉੱਠਿਆ ਤੇ ਧੁੱਪ ਬੜੀ ਸੀ, ਪੰਛੀਆਂ ਨੇ ਇਕੱਠੀਆਂ ਹੋ ਕੇ ਖੰਭਾਂ ਦੀ ਚਾਦਰ ਦੇ ਉੱਤੇ ਵਿਛਾ ਦਿੱਤੀ, ਕਿਉਂਕਿ ਰੱਬ ਦੀ ਬੰਦਗੀ ਕਰਨ ਵਾਲੇ ਦੇ ਸਾਹਮਣੇ ਸਾਰੀਆਂ ਤਾਕਤਾਂ ਝੁਕਦੀਆਂ ਨੇ, ਮੰਨੀਏ। ਪਿੱਛੇ ਭਾਈ ਪਾਰੋ ਦੇ ਪੰਛੀ ਉੱਡਦੇ ਸਨ ਜਦੋਂ ਬਾਣੀ ਪੜ੍ਹਦਾ ਸੀ। ਅੱਜ ਦਰਿਆ ਭਰਿਆ, ਸਾਹਮਣੇ ਜਲੰਧਰ ਦਾ ਸੂਬੇਦਾਰ ਬੈਠਾ, ਅੱਲਾ ਯਾਰ ਦਾ ਲਿਖਿਆ ਨਾ, ਭਾਈ ਪਾਰੋ ਨੇ ਦੇਖਿਆ, ਉਹਨੇ ਹਰ ਚੜਿਆ, ਬਿਆਸ ਚੜਿਆ, ਇੱਕੋ ਦਮ ਘੋੜੀ ਛੱਡ ਦਿੱਤੀ, ਚੀਰ ਕੇ ਪਾਣੀ ਨੂੰ ਦੂਜੇ ਪਾਸੇ ਲਾ ਗਿਆ। ਬਾਬੇ ਅਮਰਦਾਸ ਦੀ ਸੇਵਾ ਕੀਤੀ, ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟਿਕੇ, ਪਰਤ ਕੇ ਫਿਰ ਚੀਰਿਆ ਦਰਿਆ ਨੂੰ ਤੇ ਪਾਰ ਆ ਗਿਆ। ਉਹ ਅੱਲਾ ਯਾਰ ਕਹਿੰਦਾ, ਰੁਕ ਤੂੰ ਕੌਣ ਹੈ? ਬਾਬੇ ਨਾਨਕ ਦਾ ਸਿੱਖ। ਕਹਿਣ ਲੱਗਾ, ਤੈਨੂੰ ਦਰਿਆ ਤੋਂ ਡਰ ਨੀ? ਕਹਿੰਦਾ, ਬਾਬਾ ਭੌਜਲ ਤਰਾਂਦਾ ਪਿਆ, ਦਰਿਆ ਕੀ ਕਰਾਂਗੇ। ਉਹਨੇ ਛੱਡਿਆ ਉਸੇ ਵੇਲੇ ਸਾਰਾ ਸਾਜੋ ਸਮਾਨ, ਮੈਨੂੰ ਲੈ ਜਾ। ਭਾਈ ਪਾਰੋ ਆਪਣੀ ਘੋੜੀ ਤੇ ਬਿਠਾ ਕੇ ਫਿਰ ਗੋਲਦੁਆਰ ਗਿਆ। ਸਤਿਗੁਰੂ ਜੀ ਇਹ ਕਾਇਆ ਹੈ ਤੁਹਾਡੇ ਘਰ ਵਿੱਚ? ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਡਾ ਹੀ ਹੈ, ਆ ਗਿਆ। ਬਸ ਇੰਨੀ ਗੱਲ ਕਹਿਣ ਦੀ ਦੇਰ ਚ ਮੱਥਾ ਟੇਕਿਆ, ਕਹਿੰਦਾ ਹੁਣ ਨੀ ਮੈਂ ਜਾਣਾ। ਜਦੋਂ 22 ਮੰਜੀਆਂ ਦਿੱਤੀਆਂ ਤੇ ਇੱਕ ਮੰਜੀ ਅੱਲਾ ਯਾਰ ਨੂੰ ਦਿੱਤੀ ਸੀ, ਇਹ ਉਹ ਸੂਬੇਦਾਰ ਸੀ। ਕਹਿਣ ਲੱਗੇ, ਸਾਡਾ ਹੀ ਆ ਗਿਆ, ਚਲੋ। ਹਜ਼ੂਰ ਕਿਰਪਾਲੂ ਮੇਰ ਕਰਦੇ ਰਹੇ। ਅੱਜ ਗੁਰੂ ਅਮਰਦਾਸ ਨੇ ਦੇਖੋ, ਮਸ਼ਕਲਾ ਹੋਏ ਜਲਾਲੀ, ਦਰ ਦਰਵੇਸ਼ ਖਸਮ ਦੈ ਨਾਇ ਸੱਚਾ ਬਾਣੀ ਲਾਲੀ। ਭਾਈ ਪਾਰੋ ਅੱਜ ਕਿੱਥੇ ਪਹੁੰਚ ਗਿਆ? ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਪਾਰੋ, ਕਿ ਅਸੀਂ ਚਾਹੁੰਦੇ ਹਾਂ ਕਿ ਤੈਨੂੰ ਗੁਰਤਾ ਗੱਦੀ ਦਿੱਤੀ ਜਾਏ। ਇਹਨਾਂ ਮਹਾਂਪੁਰਸ਼ ਗੁਰੂ ਤੱਕ ਪਹੁੰਚ ਗਿਆ, ਤੈਨੂੰ ਗੱਦੀ ਦਿੱਤੀ ਜਾਏ। ਉੱਥੇ ਕਹਿੰਦੇ ਨੇ, ਹਜ਼ੂਰ ਨੇ ਸ਼ਬਦ ਕਹਿ, ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਨਕ ਮਹਾਂ ਅਨੂਪ, ਬਖਸ਼ ਤੂੰ ਮੈਂ ਜਗ ਰਿਆਈ, ਕਰੋ ਉਧਾਰ ਲੋਕ ਸਮਦਾਈ, ਸੂਰਜ ਪ੍ਰਕਾਸ਼ ਕਰ ਜੋੜੇ ਹੱਥ ਜੁੜ ਗਏ। ਪਾਰੋ ਪਗ ਪਰਿਓ ਪੈਰਾਂ ਤੇ ਦੇਖ ਕੇ ਕਹਿੰਦਾ, ਤਰਾਏ ਤਰਾਏ ਕਰ ਬਚਨ ਚਰਿਓ, ਸਤਿਗੁਰੂ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰਾਂ ਸੁਹਾਵੈ। ਜੇ ਬਖਸ਼ੇ ਤੇ ਮੈਨੂੰ ਕਰੋ ਕਿਰਪਾ, ਕਹੋ ਕਿ ਪਾਰੋ ਤੇਰੀ ਸਿੱਖੀ ਨਿਭ ਜਾਏਗੀ, ਤੁਸੀਂ ਸਿੱਖੀ ਦਿਓ। ਹੱਸ ਕੇ ਕਿਹਾ, ਹੈ ਤਾਂ ਤੂੰ ਇੱਥੋਂ ਤੱਕ ਪਹੁੰਚ ਗਿਆ, ਗੁਰੂ ਦਾ ਰੂਪ ਹੀ ਹੋ ਗਿਆ ਹੈ, ਅੱਜ ਸ਼ਬਦ ਕਰਕੇ ਸਾਂਝੇ ਕਦੀ ਖੂਨ ਦਾ ਰਿਸ਼ਤਾ ਵੀ ਬਣੇਗਾ। ਇਸੇ ਭਾਈ ਪਾਰੋ ਦੇ ਅੰਤ ਵਿੱਚੋਂ ਹੋਏ ਨੇ ਬਾਬਾ ਨਰਾਇਣ ਜੀ, ਨਰਾਇਣ ਦਾਸ ਜੀ, ਜਿਨ੍ਹਾਂ ਦੀ ਬੱਚੀ ਬੀਬੀ ਜਮੋਦਰੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਹੋਇਆ। ਹੁਣ ਦੇਖੋ, ਉਹ ਦੂਜੇ ਜਾਮੇ ਵਿੱਚ ਆਇਆ ਤੇ ਕਿੰਨੀ ਕੁ ਉਹਨੂੰ ਕਿਰਪਾ ਮਿਲ ਗਈ, ਕਿੰਨੀ ਬਖਸ਼ਿਸ਼ ਮਿਲ ਗਈ। ਤੇ ਰਾਏ ਬਲਵੰਤ ਕਹਿੰਦੇ ਨੇ, ਮੇਰੀ ਗੱਲ ਤੇ ਯਕੀਨ ਕਰੋ ਤੇ ਮੈਂ ਸੋਚਣਾ, ਪੰਜਵੇਂ ਜਾਮੇ ਵਾਰ ਤੇ ਉਚਾਰਦੇ ਨੇ ਤੇ ਅੱਖਾਂ ਦੇ ਸਾਹਮਣੇ ਗੁਰੂ ਅੰਗਦ ਦੇਵ ਦਾ ਦਰਬਾਰ ਆਇਆ ਹੋਇਆ, ਕਿਉਂਕਿ ਉਹ ਪੂਰ ਭਵਿੱਖ ਤੇ ਭਗਵਾਨ ਦੇ ਗਿਆਤੇ ਹੋ ਗਏ। ਇੱਥੇ ਸ਼ਬਦ ਹੈ, ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸਹਿ ਡਾਲੀ, ਦਰ ਸੇਵੇ ਉਮਤ ਖੜੀ, ਖਲੋਤੀ ਹੈ ਉਮਤ ਸਿੱਖ ਸੰਗਤ, ਮਸ਼ਕਲਾ ਹੋਏ ਜੰਗਾਲੀ, ਦਰ ਦਰਵੇਸ਼ ਖਸਮ ਦੇ ਨਾਏ ਸੱਚੇ ਬਾਣੀ ਲਾਲੀ, ਨਾਮ ਜਪ ਜਪ ਕੇ ਉਹਨਾਂ ਦੇ ਚਿਹਰੇ ਤੇ ਲਾਲੀ ਆ ਗਈ। ਹੁਣ ਅਗਲਾ ਆਓ ਮਾਂ ਦੇ ਦਰਸ਼ਨ ਕਰੀਏ। ਇਹ ਸਨ ਮਾਂ, ਲੰਗਰ ਵਾਲੇ ਚੱਤ ਪਾਸੇ ਝਾਤੀ ਮਾਰੋ ਬਲਵੰਡ। ਇੱਥੇ ਪਹਿਲਾ ਸ਼ਬਦ ਉਹਨਾਂ ਵਰਤਿਆ, ਬਲਵੰਡ ਦਾ ਅਰਥ ਹੈ ਕਿ ਰਬਾਬੀ ਬਲਵੰਡ ਆਖ ਰਹੇ ਨੇ। ਇੱਥੇ ਰਾਏ ਸ਼ਬਦ ਨਹੀਂ ਵਰਤਿਆ, ਇਹਦਾ ਮਤਲਬ ਉਸ ਗੱਲ ਦੀ ਪ੍ਰੋੜਤਾ ਹੋ ਗਈ ਕਿ ਰਾਏ ਸ਼ਬਦ ਗੁਰੂ ਅਰਜੁਨ ਦੇਵ ਜੀ ਵੱਲੋਂ ਮਿਲਿਆ ਹੋਇਆ ਖਿਤਾਬ ਹੈ। ਕਹਿਣ ਲੱਗੇ, ਬਲਵੰਡ ਬਲਵੰਡ ਆਖਦਾ ਹੈ, ਖੀਵੀ ਨੇਕ ਜਨ। ਇੱਥੇ ਜਨ ਦਾ ਅਰਥ ਵੈਸੇ ਫਾਰਸੀ ਦਾ ਸ਼ਬਦ ਹੈ ਜਨ, ਬਾਬਾ ਜੀ ਨੇ ਵਰਤਿਆ ਜਨ। ਪਿੱਤਰ ਪੱਧਰ ਦੀ ਰਾਧਰਾ ਕੱਥ ਨੇਕ ਦਸ ਸੰਗੀਰ, ਤਲੰਗ ਰਾਗ ਦਾ ਪਹਿਲਾ ਸ਼ਬਦ ਉਹਦੀ ਇੱਕ ਤੁਕ ਹੈ। ਬਲਵੰਡ ਬਲਵੰਡ ਆਖਦਾ ਹੈ, ਖੀਵੀ ਨੇਕ ਜਨ। ਖੀਵੀ ਮਾਤਾ ਇੱਕ ਨੇਕ ਭਲੀ ਇਸਤਰੀ ਹੈ, ਬੜੇ ਭਲੇ ਨੇ। ਕਿੰਨੇ ਭਲੇ ਨੇ? ਜਿਤ ਬਹੁਤੀ ਸਾਉ ਪਤਰਾਲੀ, ਬਹੁਤੀ ਦਾ ਜਿਹੜਾ ਸ਼ਬਦ ਹੈ ਪੱਤਰਾਂ ਨਾਲ ਜੋੜਾਂਗੇ। ਕਹਿੰਦੇ ਨੇ, ਮਾਂ ਖੀਵੀ ਉਹ ਹੈ ਜਿਹਦੇ ਕੋਲ ਬੈਠਿਆਂ ਇੰਨੀ ਠੰਡ ਮਿਲਦੀ ਹੈ ਕਿ ਮਾਨੋ ਕਿ ਸੰਘਣੇ ਪੱਤਰਾਂ ਵਾਲਾ ਰੁੱਖ ਵੀ ਹੋਵੇ ਤੇ ਧੁੱਪ ਦਾ ਸੜਿਆ ਉਹਦੇ ਕੋਲ ਆ ਜਾਏ ਤੇ ਰੁੱਖ ਆਪ ਧੁੱਪ ਸਹਿ ਲੈਂਦਾ ਹੈ ਤੇ ਉਹਨੂੰ ਛਾਂ ਦਿੰਦਾ ਹੈ। ਮਾਂ ਆਪ ਭੁੱਖੀ ਰਹਿ ਸਕਦੀ ਹੈ, ਆਏ ਕੋਈ ਸਿੱਖ ਨੂੰ ਰੋਟੀ ਪਕਾ ਕੇ ਜ਼ਰੂਰ ਦਿੰਦੀ ਹੈ, ਮਾਂ ਰੁੱਖ ਹੈ। ਤੇ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਮਾਂ ਦਾ ਗੋਡਾ ਬੱਚੇ ਦਾ ਸਕੂਲ ਦਾ ਪਹਿਲੀ ਕਲਾਸ ਹੈ। ਜਿਸ ਨੇ ਮਾਂ ਦੇ ਗੋਡੇ ਵਿੱਚੋਂ ਬਹੁਤ ਕੁਛ ਸਿੱਖਿਆ ਹੈ, ਚੇਤੇ ਰੱਖਿਓ ਵੀ ਜੀ, ਤਲੀਮ ਦੁਨੀਆ ਵਿੱਚ ਕੋਈ ਵੀ ਨਹੀਂ ਦੇ ਸਕਦਾ। ਮਾਤਾ ਖੀਵੀ ਸੰਘਣੇ ਪੱਤਰਾਂ ਵਾਲਾ ਇੱਕ ਰੁੱਖ ਹੈ, ਛਾਂ ਬੜੀ ਹੈ ਮਾਂ ਦੀ। ਤੇ ਮਾਤਾ ਖੀਵੀ ਹੈ ਕੌਣ? ਖਡੂਰ ਸਾਹਿਬ ਦੇ ਨੇੜੇ ਪਿੰਡ ਹੈ ਸੰਧਰ, ਇੱਥੋਂ ਦੇ ਇੱਕ ਭਲੇ ਪੁਰਸ਼ ਹੋਏ ਨੇ ਭਾਈ ਦੇਵੀ ਚੰਦ ਜੀ, ਉਹਨਾਂ ਦੀ ਬੱਚੀ ਹੈ ਮਾਤਾ ਖੀਵੀ। ਇਸੇ ਖਡੂਰ ਦੀ ਧਰਤੀ ਤੇ ਮਾਤਾ ਬਰਾਈ ਰਹਿੰਦੀ ਸੀ, ਜਿਹਨੂੰ ਅਸੀਂ ਸਬਰਾਈ ਵੀ ਕਹਿੰਦੇ। मैं थोड़ा जहा माता जी के जीवन वाल जाना, फिर इस शब्द के अर्थ करना। इतने खडूर साहब व्याई सी सबराई, ए बीबी विराई ओ सी जिथे गुरु अंगद साहब का मत्ते की सराह जन्म होया, उथों के चौधरी तख्त मल दी धी सी। ना विराई सी, सत ए भरा सन। ते इनू आम तौर से लोग शब्द सबराई कह लग पे सन। सत भरावां वाली माती माता बीबी विराई ने सबराई ने गुरु अंगद साहब के पिता बाबा फेरू जी नू भरा बनाया सी। मूह बोली भैन जी ते गुरु अंगद साहब बीबी सबराई नू भूआ कहिंदी सन। ए बीबी सबराई मत्ते दी सराह तो खडूर व्याई गई। प्यारियो इथे संगर दे नेड़े जिहड़ा संगर पिंड है, इथों दा देवी जंग देवी चंद धन गुरु अंगद साहब सच्चे पातशाह जी दे सौरा माता खीवी दे पिता जी ओ खडूर आए। उस घर नाल इहनां दी सांझ पै गई। माता सबराई ने जदों वेख्या माता खीवी जी नूं बाल उम्र विच, ते फिर उहनां ने देवी चंद दे कोल जा के रिश्ता मंगिया, मेरा भतीजा है उहदे लई रिश्ता दे दे। ए माता खीवी जी दा जदों रिश्ता होया, संगर पिंड जदों के शादी होई, हजूर कृपालू जी ने पिता जी दे चलाना तो बाद खडूर साहब आ गए। जितन दाता जी खडूर साहब तो करतारपुर गए ने, तुसी एकाग्रता गुरमुखो थोड़ी जी बख्शियो, परत के आए ने ते कह दिता खीवी माता जी नू खट्टी दा घर दा कम तुसी सांभो, मैं चलिया वा गुरु नानक साहब दे दर ते। लोकां ने शब्द कहे कि खीवी तेरा पति सन्यासी बन जाने, जोगी बन जाना है। हाथ के शब्द कहे, वो शब्द बड़े सोने ने, जे ए गोदरी पहनगे ते मैं लीरा हंडासा। भरोसा सी ना, जे गोदरी पहनगे फकीरां वाली मैं लीरा हंडावांगी। 7 साल माता खीवी ने घर दी इन्नी कु संभाल कीती। मैं कहना मां तेरे दुध दी तकीर सी, तेरी बच्ची बीबी अमरो दे अंदर इन्नी कु बाणी रच गई। उस 7 साल दे बाबे नू एक शब्द सुना के बीबी अमरो अमरदास गुरु नू पिता दे घर च लै आई। माता खीवी को ठंड है, ओदी ठंड धीआं ते पुत्रां दे असर पी करदी है। प्यारिओ माता खीवी लंगर दे इंचार्ज बने, ए भी पढ़िया गया है। इथे कह रहे ने गुरु ग्रंथ साहिब दे शब्दां विच बाबा बलवंत जी, जे कोई आके कहिंदा मां जेब च पैसे नहीं, ते ओहदे सुत्तिआं जेब च पैसे भी पांदे सन। फिर उहनां ने लंगर विच अच्छे पैर खलोते रहना, ते जदों कहिंदे ने माता खीवी कोल आ के कोई बहिंदा सी ना, बस अंज लगदा सी जिन्हां दी मां भी नहीं हुंदी। जदों यतीम आ के बहिंदे सन ते लगदा सी मां तेरी गोद दा ठंड शहर साडी जमदी मां नहीं लगे सकदी। इथे फिर देखो माता जी गुरु अंगद साहब तो बाद गोइंदवाल साहब आए ने। बाबे दातू ने लत मारी ते क्या सी के ए दात गुरु की खै हुंदी खै, जिदे ना ते उनू तरदी खै। गोइंदवाल आके सेवा लंगर दी कर दे। फिर जदो बिरद हो गए ते वापस खडूर साहब चले गए। 1532 नू मां खीवी ने जदो चलाना कीता ते गुरु अर्जन साहब अपने हथी संस्कार करके गए। मैं सिर्फ संखेप जी अर्ज कर रहा, एक मां है गुरु महल है ते साडी मां है बलवंत खीवी। नेक जन बड़ी नेक है मां खीवी, जिस बहुती छाओ पत्राली जेड़े संघने पत्रा वाली छां लेके बैठी है, ते नाल बचन कीता वंडदी किए लंगर दौलत वंडी है, प्रसादे देंदी है दौलत वंडदी है। अगला बचन है रस अमृत खीर क्याली। ਹੁਣ ਇਹ ਜਿਹੜਾ ਆ ਸ਼ਬਦ ਆ ਗਿਆ ਨਾ ਰਸ ਅੰਮ੍ਰਿਤ, ਇਹ ਸ਼ਬਦ ਸਾਨੂੰ ਕਹਿੰਦਾ ਕੋਈ ਸੋਚੋ ਚ ਲੰਗਰ ਨਾਲ ਮਾਂ ਕੁਝ ਹੋਰ ਵੀ ਬੈਠਿਆਂ ਨੂੰ ਦਿੰਦੀ ਪਈ ਹੈ, ਕੱਲਾ ਲੰਗਰ ਨਹੀਂ। ਰਸ ਅੰਮ੍ਰਿਤ ਖੀਰ ਕਿਹਾਲੀ, ਘਿਓ ਵਾਲੀ ਖੀਰ ਦਿੰਦੀ ਹੈ, ਤੇ ਨਾਲ ਜਿਹੜਾ ਮਾਂ ਕੋਲ ਬਹਿੰਦਾ ਉਹਨੂੰ ਕਹਿੰਦੀ ਹੈ ਨਹੀਂ ਅੰਮ੍ਰਿਤ ਵਰਗਾ ਰਸ ਹੀ ਸਭ ਕੁਝ ਦੂਰ ਦਾ ਕੁਝ ਵੀ। ਇੱਥੇ ਫਿਰ ਗੁਰਮੁਖ ਭਾਈ ਵੀਰ ਸਿੰਘ ਹੁਣੀ ਅਰਥ ਕਰਦੇ ਨੇ, ਅਸਲ ਵਿੱਚ ਨਾਮ ਰਸੀਏ ਜਿਹੜੇ ਜਪਣ ਹੁੰਦੇ ਸਨ, ਸੇਵਾ ਕਰਦੇ ਸਨ, ਰਾਤ ਨੂੰ ਜਾਗ ਜਾਗ ਕੇ ਸਿਮਰਨ ਕਰਦੇ ਸਨ। ਮਾਂ ਖਾਸ ਕਰਕੇ ਉਹਨਾਂ ਦੀ ਸੰਭਾਲ ਕਰਦੀ ਸੀ, ਉਹਨਾਂ ਨੂੰ ਕਹਿੰਦੀ ਸੀ ਮੇਰੇ ਬੱਚਿਓ ਤੁਸੀਂ ਰੂਹਾਨੀਅਤ ਦੀ ਘਾਲ ਨਾ ਘਾਲੋ, ਮੈਂ ਬਸਤਰ ਤੁਹਾਡੇ ਮੈਂ ਧੋਵਾਂਗੀ, ਲੰਗਰ ਤੁਹਾਡਾ ਮੈਂ ਤਿਆਰ ਕਰਾਂਗੀ, ਭਾਂਡੇ ਤੁਹਾਡੇ ਮੈਂ ਮਾਂਜਾਂਗੀ। ਮਾਂ ਦੇ ਹੱਥ ਦੀ ਰੋਟੀ ਤੇ ਗੁਰੂ ਅੰਗਦ ਸਾਹਿਬ ਬਾਪੂ ਵੱਲੋਂ ਮਿਲੀ ਹੋਈ ਨਾਮ ਦੀ ਦੌਲਤ ਜਿਹਦੇ ਸਿੱਖ ਦੇ ਅੰਦਰ ਤੇਗੀ ਹੋਵੇਗੀ, ਸੱਚਾ ਬਾਣੀ ਲਾਲੀ ਉਹਦੇ ਚਿਹਰੇ ਤੇ ਗਲਕਾ ਕਿਉਂ ਨੀ ਵੱਜਦੀ। ਬਲਵੰਦ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ ਤੇ ਜਦੋਂ ਮਾਂ ਕੋਲ ਹੁੰਦੇ ਨੇ ਚਿਹਰੇ ਖਿੜ ਜਾਂਦੇ ਨੇ ਸਿੱਖਾਂ ਦੇ ਇਹ ਪ੍ਰਕਰਮੀ ਚੱਲ ਰਿਹਾ ਗੁਰ ਸਿੱਖਾਂ ਕੇ ਮੁੱਖ ਉਜਲੇ ਐ ਖਿੜ ਜਾਂਦੇ ਨੇ ਚਿਹਰੇ ਗੁਰੂ ਕੇ ਸਿੱਖਾਂ ਦੇ ਮਨ ਮੁੱਖ ਥੀਏ ਪਰਾਲੀ ਪਰਾਲੀ ਭਾਵੇਂ ਪਾਠ ਕਰ ਰਹੇ ਆਪਾਂ ਕਹਿੰਦੇ ਪਰਾਲੀ ਮਨਮੁਖ ਦੀਏ ਪਰਾਲੀ ਪਰਾਲੀ ਸਾਡਾ ਉਹ ਸ਼ਬਦ ਹੈ ਜਦੋਂ ਝੋਨਾ ਕੁੱਟੀਦਾ ਬਾਕੀ ਜਿਹੜੇ ਕੱਖ ਰਹਿ ਜਾਣਾ ਆਪਾਂ ਪਰਾਲੀ ਕਹਿੰਦੇ ਹਾਂ ਪਰਾਲੀ ਦਾ ਰੰਗ ਪੀਲਾ ਪੈ ਜਾਂਦਾ ਕਹਿੰਦੇ ਸਿੱਖਾਂ ਦੇ ਚਿਹਰੇ ਤੇ ਲਾਲੀ ਹੈ ਤੇ ਜਿਹੜੇ ਮਨਮੁਖ ਬੰਦੇ ਮੇਰੇ ਗੁਰੂ ਅੰਗਦ ਸਾਹਿਬ ਦੇ ਲੰਗਰ ਦੀ ਨਿੰਦਿਆ ਕਰਦੇ ਨੇ ਉਹਨਾਂ ਦੇ ਚਿਹਰੇ ਇੱਥੇ ਵੀ ਪੀਲੇ ਨੇ ਪਰਾਲੀ ਦੀ ਤਰ੍ਹਾਂ ਤੇ ਰੱਬ ਦੀ ਦਰਗਾਹ ਵਿੱਚ ਵੀ ਪੀਲੇ ਪੀਲਾ ਹਮੇਸ਼ਾ ਬੇਵਫਾ ਹੁੰਦਾ ਹੈ ਕਿਵੇਂ ਮੈਨੂੰ ਕਰੀ ਮਨਮੁਖ ਕੀਏ ਪਰਾਲੀ ਪਰਾਲੀ ਦੀ ਤਰ੍ਹਾਂ ਨਹੀਂ ਤੇ ਬਚਨ ਕੀਤਾ ਭਏ ਕਬੂਲ ਖਸਮ ਨਾਲ ਇੱਥੇ ਟੀਕਾਕਾਰਾਂ ਨੇ ਅਰਥ ਕੀਤੇ ਨੇ ਕਿ ਗੁਰੂ ਅੰਗਦ ਸਾਹਿਬ ਆਪਣੇ ਖਸਮ ਨਾਲ ਕਬੂਲ ਹੋ ਗਏ ਪਰ ਮੇਰਾ ਮਨ ਨਹੀਂ ਸੀ ਮੰਨਦਾ ਪਿਆ ਅਰਥ ਇਹ ਹੀ ਮੈਂ ਕਰਦਿਆਂ ਮੈਂ ਕਹਿੰਦਾ ਮਾਂ ਖੀਵੀ ਦਾ ਪ੍ਰਕਰਨ ਚੱਲ ਰਿਹਾ ਤੇ ਬਲਵੰਤ ਜੀ ਕਹਿ ਰਹੇ ਨੇ ਭਏ ਕਬੂਲ ਖਸਮ ਨਾਲ ਕਸਮ ਦਰ ਕੇ ਗੁਰੂ ਅੰਗਦ ਸਾਹਿਬ ਆਪਣੇ ਪਤੀ ਨਾਲ ਮਾਤਾ ਖੀਵੀ ਦੀ ਪ੍ਰਵਾਨ ਹੋ ਗਈ ਭਏ ਕਬੂਲ ਖਸਮ ਨਾਲ ਕਿਉਂ ਘੁਮਘੋੜੇ ਜੀ ਜਾਂ ਘਾਲ ਮਰਦੀ ਘਾਲੀ ਮਾਂ ਖੀਵੀ ਇਸਤਰੀ ਜਾਮਾ ਹੈ ਪਰ ਘਾਲਣਾ ਮਾਂ ਦੀ ਮਰਦਾਂ ਵਾਲੀ ਹੈ ਇੱਕ ਗੱਲ ਚੇਤੇ ਰੱਖਿਓ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿੰਨਾ ਸਤਿਕਾਰ ਇਸਤਰੀ ਨੂੰ ਦਿੱਤਾ ਗਿਆ ਸ਼ਾਇਦ ਕਿਤੇ ਮਿਲੇ ਮੈਂ ਕਹਿੰਦਾ ਬਾਬੇ ਨਾਨਕ ਦਾ ਪਹਿਲਾ ਨਿਵਾਸ ਮਾਤਾ ਤ੍ਰਿਪਤਾ ਦੇ ਅੰਦਰ ਮਾਂ ਪਹਿਲੀ ਝਲਕ ਦੌਲਤਾਂ ਦਾਈ ਪਹਿਲਾ ਸਿੱਖ ਬੇਬੇ ਨਾਨਕੀ ਪਹਿਲੇ ਚਰਨ ਪਕੜ ਕੇ ਅੰਦਰ ਦਾ ਰਸ ਮਾਣ ਵਾਲੀ ਤੁਰਸਾ ਦਾਸੀ ਮਾਤਾ ਖੀਵੀ ਮਾਤਾ ਮਨਸਾ ਦੇਵੀ ਬੀਬੀ ਅਮਰੋ ਬੀਬੀ ਭਾਨੀ ਮਾਤਾ ਗੰਗਾ ਬੀਬੀ ਵੀਰੋ ਮਾਤਾ ਗੁਜਰੀ ਜੀ ਪਿਆਰੇ ਉਹਨਾਂ ਨੂੰ ਕਦੀ ਅਸੀਂ ਭੁੱਲ ਸਕਦੇ ਕਦੀ ਸਮਾਂ ਮਿਲਿਆ ਗੁਰੂ ਮੇਰ ਕੀਤੀ ਮੈਂ ਇੱਕ ਇੱਕ ਦਾ ਜੀਵਨ ਆਪ ਨਾਲ ਜਿੰਨਾ ਕੁ ਲੱਭ ਸਕਿਆ ਜ਼ਰੂਰ ਸਾਂਝਾ ਕਰਾਂਗਾ ਕਿਉਂਕਿ ਮਨ ਦੀ ਇੱਕ ਤੜਪ ਹੈ ਨਨਾ ਜੇ ਗੁਰੂ ਸਾਹਿਬ ਨੇ ਸੇਵਾ ਲਈ ਜਿੱਥੋਂ ਮਿਲਦਾ ਉਹਨਾਂ ਦੇ ਨਾਂ ਸੰਗਤ ਤੱਕ ਪਹੁੰਚਾ ਜਿਨ੍ਹਾਂ ਦਾ ਨਾਮ ਵੀ ਕੋਈ ਨਹੀਂ ਜਾਣ ਉਸ ਬੀਬੀ ਸ਼ਰਨ ਕੌਰ ਨੂੰ ਕਦੀ ਭੁੱਲ ਸਕਾਂਗੇ ਜਿਹੜੀ ਰਾਤ ਨੂੰ ਲਾਸ਼ਾਂ ਪਕੜ ਪਕੜ ਕੇ ਗੁਰੂ ਕੇ ਲਾਲਾਂ ਦਾ ਸੰਸਕਾਰ ਕਰਦੀ ਅੰਮ੍ਰਿਤ ਵੇਲੇ ਤੇ ਜ਼ਾਲਮ ਚੁੱਕ ਕੇ ਚਿਖਾ ਵਿੱਚ ਸੱਟਦਾ ਤੇ ਸੰਸਕਾਰ ਪੂਰਾ ਨਹੀਂ ਹੁੰਦੇ ਫਿਰ ਪਟਿਆਲੇ ਵਾਲਿਆਂ ਦੇ ਵੱਡੇ ਹੋਏ ਨੇ ਰਾਮਾ ਤੇ ਤਲੋਕਾ ਦੋਨੋਂ ਭਰਾ ਆਏ ਇਹਨਾਂ ਨੇ ਆ ਕੇ ਸਾਹਿਬਜ਼ਾਦੇ ਦੇ ਸੰਸਕਾਰ ਕੀਤੇ ਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ ਨਾ ਮੇਰੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਇਹਨਾਂ ਕੀਤਾ ਤੇ ਹੁਕਮਨਾਮਾ ਲਿਖਿਆ ਭਾਈ ਰਾਮਾ ਭਾਈ ਤਲੋਕਾ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਪਟਿਆਲੇ ਪਿਆ ਹੁਕਮਨਾਮਾ ਤੁਸੀਂ ਸ਼ਤਾਬਦੀ ਆਵਣਾ ਅਸੀਂ ਤੁਹਾਡਾ ਰਾਹ ਦੇਖਦੇ ਹਾਂ ਤੁਹਾਡਾ ਘਰ ਮੇਰਾ ਘਰ ਹੈ ਮੇਰਾ ਘਰ ਤੁਹਾਡਾ ਘਰ ਹੈ ਮਾਤਾ ਖੀਵੀ ਜੀ ਕਬੂਲ ਪੈ ਗਏ ਨੇ ਮਾਤਾ ਖੀਵੀ ਨੇਕ ਜਨ ਨੇ ਪਏ ਕਬੂਲ ਕਸਮ ਮਿਲ ਜਾ ਘਾਲ ਮਰਦੀ ਘਾਲੀ ਤੇ ਅਗਲੀ ਤੁਕ ਫਿਰ ਕਲੀਅਰ ਕਰ ਰਹੀ ਹੈ ਕਹਿਣ ਲੱਗੇ ਮਾਤਾ ਖੀਵੀ ਸੌ ਸੋਏ ਮਾਤਾ ਖੀਵੀ ਦਾ ਸੌ ਦਾ ਅਰਥ ਹੈ ਪਤੀ ਉਹ ਹੈ ਕੌਣ ਜਿਨ ਗੋਏ ਉਠਾਲੀ ਗੋਏ ਦਰ ਤੇ ਸ੍ਰਿਸ਼ਟੀ ਮਾਂ ਖੀਵੀ ਦਾ ਪਤੀ ਉਹ ਗੁਰੂ ਅੰਗਦ ਸਾਹਿਬ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਭਾਰ ਸਿਰ ਤੇ ਚੁੱਕ ਕੇ ਬੈਠਾ ਆਓ ਅੱਜ ਖਲੋਵੋ ਗੁਰੂ ਅੰਗਦ ਸਾਹਿਬ ਦੀ ਦੋਵੇਂ ਅੱਗੇ ਸਮਾਂ ਤੁਹਾਡਾ ਮੈਂ ਤਕਰੀਬਨ ਦੋ ਘੰਟੇ ਕੋਈ ਚੱਲੇ ਕਿਰਪਾ ਕਰੋ ਪੌਣੇ ਦੋ ਘੰਟੇ ਉਹ ਚੱਲੇ ਦੀ ਮਿਹਰ ਕਰੋ ਇਸ ਸਮੇਂ ਤੋਂ ਉੱਪਰ ਉੱਠੋ ਆਪਣੀ ਸੁਰਤ ਨੂੰ ਅੱਜ ਗੁਰੂ ਅੰਗਦ ਸਾਹਿਬ ਦੇ ਦੋਵੇਂ ਅੱਗੇ ਲੈ ਜਾਓ ਮਾਂ ਖੀਵੀ ਦੇ ਲੰਗਰ ਵੀ ਜਾਓ ਇੱਕ ਅਰਦਾਸ ਕਰੋ ਮਾਂ ਜੋਧ ਦੇ ਅੰਦਰ ਨੂੰ ਧੁਆਨ ਵਿੱਚ ਸਹਾਇਕ ਸੈਂ ਕਈ ਜਨਮਾਂ ਦੇ ਗਿਲਾਲੇ ਕਿਰਪਾ ਕਰ ਅੰਦਰ ਨੂੰ ਅੱਜ ਧੋਵੇ ਰਸਨਾ ਨਾਲ ਕੋਈ ਵੀ ਰਸਨਾ ਮੇਰੇ ਦਾਤੇ ਦੇ ਨਾਮ ਤੋਂ ਵਾਂਝੀ ਨਾ ਰਹੇ ਅੰਦਰ ਨੂੰ ਟਿਕਾ ਕੇ ਪੂਰਨ ਤੌਰ ਤੇ ਇਉਂ ਸਮਝੋ ਅੱਜ ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ ਹੀ ਟਿਕੇ ਹਾਂ ਅੱਜ ਜੰਗਾਲ ਉਤਰਨਾ ਹੈ ਬੜੇ ਪਿਆਰ ਅਦਬ ਨਾਲ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਆਓ ਸਾਰੇ ਗੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰ ਹੋਏ ਹਾਂ। ਮੇਰੀ ਅੱਜ ਪਹਿਲੇ ਦਿਨ ਦੀ ਹਾਜ਼ਰੀ, ਮੈਂ ਜਿੱਦਾਂ ਪਹਿਲਾਂ ਅਰਜ਼ ਕੀਤੀ, ਬੜੇ ਸੱਜਣ ਨੇ ਜਿਹੜੇ ਕੱਲ੍ਹ ਨਹੀਂ ਆਏ ਹੋਣੇ ਅੱਜ ਹੀ ਆਏ ਹੋਣਗੇ, ਪਰ ਇਹ ਵੀ ਹੌਲੀ ਹੌਲੀ ਆਪਣੇ ਦਿਮਾਗ ਸੈੱਟ ਕਰੋ ਕਿ ਅਸੀਂ ਕਿਸੇ ਦੇਹ ਨਾਲ, ਅਸੀਂ ਕਿਸੇ ਸਰੀਰ ਨਾਲ ਜੁੜੇ ਹੋਏ ਨੇ। ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ, ਗੁਰਬਾਣੀ ਪੜ੍ਹੀਏ, ਸੁਣੀਏ, ਸਮਝੀਏ, ਆਪਣੇ

ਇੰਨਾ ਇੰਨਾ ਲੰਮਾ ਸਫ਼ਰ ਕਰ ਜਾਂਦੇ ਬੜੀ ਬੜੀ ਦੂਰੋਂ ਇਕੱਲਾ ਇਕੱਲਾ ਇਕੱਲਾ ਬੰਦਾ ਨਾ ਰਾਤ ਨੂੰ ਕੋਈ ਬੱਸ ਆਉਂਦੀ ਨਾ ਗੱਡੀ ਆਉਂਦੀ ਨਾ ਹੋਰ ਨਾਲ ਕਈ ਨਹੀਂ ਤੁਰਦੇ ਤੇ ਇਕੱਲਾ ਬੰਦਾ ਮੋਟਰਸਾਈਕਲ ਲੈ ਕੇ ਕਿੱਥੋਂ ਕਿੱਥੋਂ 100-100 ਕਿਲੋਮੀਟਰ ਤੋਂ ਆ ਜਾਂਦੇ। ਤਾਂ ਕਰਕੇ ਮੇਰੀ ਅਰਜ਼ ਹੈ ਕਿ ਆਪਾਂ ਸਾਰਿਆਂ ਦਾ ਖਿਆਲ ਰੱਖਣਾ ਹੈ ਤੇ ਆਪਾਂ ਕੋਸ਼ਿਸ਼ ਕਰੀਏ ਥੋੜ੍ਹਾ ਜਿਹਾ ਸਮਝਣ ਦੀ। ਸੋ 25 ਸਾਲ ਪਹਿਲਾਂ ਮਾਂ ਨੇ 9 ਮਹੀਨੇ ਕੁੱਖ 'ਚ ਬੱਚਾ ਰੱਖਿਆ ਤੇ 9 ਮਹੀਨਿਆਂ ਬਾਅਦ ਫਿਰ ਉਹ 25 ਸਾਲ ਦਾ ਹੁੰਦਾ ਹੈ ਤੇ 25 ਸਾਲ ਦਾ ਕਹਿੰਦਾ ਸੁਣਿਓ ਧਿਆਨ ਨਾਲ, ਮੇਰਾ ਫਲਾਣੇ ਥਾਂ ਤੇ ਵਿਆਹ ਕਰ ਦਿਓ ਨਹੀਂ ਤੇ ਮੈਂ ਘਰ ਛੱਡ ਜਾਂਗਾ, ਮੈਂ ਨਹੀਂ ਤੁਹਾਡੇ ਨਾਲ ਰਹਿਣਾ, ਮੇਰੀ ਤੂੰ ਮਾਂ ਨਹੀਂ ਤੂੰ ਮੇਰਾ ਪਿਓ ਨਹੀਂ, ਜੇ ਮੇਰਾ 25 ਸਾਲ ਮੇਰਾ ਉੱਥੇ ਵਿਆਹ ਕਰਨਾ ਕਰੋ ਉੱਥੇ ਠੀਕ ਹੈ, ਨਹੀਂ ਤੇ ਮੈਂ ਤੁਹਾਨੂੰ ਨਹੀਂ ਤੁਹਾਨੂੰ ਛੱਡ ਕੇ ਚਲੇ ਜਾ। ਹੁਣ ਮਾਂ ਪਿਓ ਵਿਆਹ ਨਹੀਂ ਕਰਦੇ ਤੇ ਆਪਣੀ ਮਾਂ ਨੂੰ ਆਪਣੇ ਅੰਦਰੋਂ ਕੱਢ ਦਿੰਦਾ। 25 ਸਾਲ ਮਾਂ ਨੂੰ ਆਪਣੇ ਅੰਦਰ ਰੱਖਿਆ ਪਰ ਅੱਜ 25 ਸਾਲਾਂ ਬਾਅਦ ਮਾਂ ਆਪਣੇ ਅੰਦਰੋਂ ਬਾਹਰ ਕੱਢਦੀ। ਮਾਂ ਜ਼ੋਰ ਲਾ ਲਵੇ ਜੇ ਬੱਚਾ ਅੰਦਰ ਥਾਂ ਨਹੀਂ ਦੇਣੀ ਚਾਹੁੰਦਾ ਤੇ ਬੱਚੇ ਦੇ ਅੰਦਰ ਮਾਂ ਥਾਂ ਨਹੀਂ ਬਣਾ ਸਕਦੀ। ਪਿਓ ਜ਼ੋਰ ਲਾ ਲਵੇ, ਮਾਂ ਜ਼ੋਰ ਲਾ ਲਵੇ, ਜੇ ਬੱਚਾ ਚਾਹੇ ਨਾ ਵੀ ਮੈਂ ਤੁਹਾਨੂੰ ਆਪਣੇ ਅੰਦਰ ਜਗ੍ਹਾ ਨਹੀਂ ਦੇਣੀ ਤੇ ਮਾਂ ਪਿਓ ਕੁਛ ਨਹੀਂ ਕਰ ਸਕਦੇ। ਇੰਨਾ ਆਜ਼ਾਦ ਕੁਦਰਤ ਦਾ ਸਿਸਟਮ ਇੱਦਾਂ ਦਾ, ਬੰਦਾ ਇਕੱਲਾ ਹੈ, ਚਾਹੇ ਤੇ ਮਾਂ ਨੂੰ ਰੱਬ ਸਮਝ ਲੈ ਤੇ ਨਹੀਂ ਤੇ ਮਾਵਾਂ ਨੂੰ ਲੋਕੀ ਦੈਣ ਸ਼ਬਦ ਤੱਕ ਬੋਲ ਦਿੰਦੇ ਹੈ। ਮਾਵਾਂ ਨੂੰ ਬੜੇ ਭੈੜੇ ਭੈੜੇ ਸ਼ਬਦ ਵੀ ਬੱਚੇ ਕਈ ਬੋਲਦੇ ਵੇਖੇ ਹੈ। ਮਰਜ਼ੀ ਹੈ ਤੇਰੀ, ਤੇਰੇ ਮੰਨਣ ਤੇ ਹੈ ਵੀ ਤੂੰ ਕਿੱਦਾਂ ਮੰਨਣਾ, ਤੇਰੇ ਵੇਖਣ ਤੇ ਹੈ ਵੀ ਤੂੰ ਸਮਾਜ ਨੂੰ ਕਿੱਦਾਂ ਵੇਖਣਾ, ਤੇਰੇ ਲੈਣ ਤੇ ਹੈ ਵੀ ਤੂੰ ਉਹ ਗਿਆਨ ਨੂੰ ਕਿੱਦਾਂ ਲੈਣਾ। ਜਿਹੜਾ ਬੰਦਾ ਗਿਆਨ ਲੈਣ ਦੀ ਗੱਲ ਕਰਦਾ ਨਾ, ਸੁਣੋ, ਇੱਕ ਉਹ ਹੈ ਜਿਹੜਾ ਗੁਰੂ ਰਾਮਦਾਸ ਜੀ ਦੇ ਸਾਹਮਣੇ ਬਹਿ ਕੇ ਵੀ ਗਿਆਨ ਨਹੀਂ ਲੈਂਦਾ, ਇੱਕ ਉਹ ਹੈ ਜਿਹੜਾ ਪੱਤਾ ਝੜਦਾ ਵੇਖ ਕੇ ਕਹਿੰਦਾ ਉਹ ਇੱਕ ਦਿਨ ਮੈਂ ਏਦਾਂ ਹੀ ਝੜ ਜਾਣਾ, ਇੱਕ ਉਹ ਹੈ ਜਿਹੜਾ ਪੱਤੇ ਨੂੰ ਵੇਖ ਕੇ ਗਿਆਨ ਲਈ ਜਾਂਦਾ। ਬਈ ਸੁਣੋ ਪਿਆਰੇ, ਉਹ ਅਜੇ ਜਗਾਰੇ ਵਾਲੀ ਕੋਈ ਗੱਲ ਹੈ ਜੇ ਧਿਆਨ ਇੱਧਰ ਰੱਖੋ, ਸੁਣੋ, ਇੱਕ ਉਹ ਹੈ ਜਿਹੜਾ ਡਿੱਗਦੇ ਪੱਤੇ ਨੂੰ ਵੇਖ ਕੇ ਵੀ ਗਿਆਨ ਲਈ ਜਾਂਦਾ, ਇੱਕ ਉਹ ਆ ਜਿਹੜਾ ਰੋੜੇ ਨੂੰ ਵੇਖ ਕੇ ਗਿਆਨ ਲਈ ਜਾਂਦਾ। ਕਬੀਰ ਸਾਹਿਬ ਜੀ ਦੇ 4 ਸਲੋਕ ਇਕੱਠੇ ਹੈ, ਕਬੀਰ ਰੋੜਾ ਹੋਏ ਰਹੋ ਬਾਟ ਕਾ ਕਰਜ ਮਨ ਕਾ ਅਭਿਮਾਨ। ਲਓ ਚਾਰੇ ਸੁਣ ਲਿਓ ਇਕੱਠੇ, ਚਾਰੇ ਸੁਣ ਲੈਂਦੇ ਇੱਕ ਵਾਰੀ ਹਾਜ਼ਰ ਲਿਓ। ਵੀਰ ਮੇਰੇ ਉਹ ਪਹਿਰੇਦਾਰੋ ਜਿਹੜੇ ਤੁਸੀਂ ਅੱਗੇ ਬੈਠੇ ਨਾ ਪਹਿਰੇਦਾਰ, ਉਹ ਜਿਹੜਾ ਰਾਹ ਇੱਧਰ ਵਾਲਾ ਤੇ ਬੰਦ ਕਰ ਲਿਆ, ਇੱਧਰ ਵਾਲਾ ਤੁਸੀਂ ਫੇਰ ਖੁੱਲ੍ਹਾ ਛੱਡ ਲਿਆ, ਇੱਧਰ ਵੀ 2 ਜਣੇ ਖੜ੍ਹ ਕੇ, ਉਹ ਜਿੱਥੇ 4 ਖੜ੍ਹੇ ਆ 2 ਇੱਧਰ ਵੀ ਖੜੋ ਨਾਲ, ਇੱਧਰਲਾ ਰਾਹ ਤੁਸੀਂ ਛੱਡ ਲਿਆ ਆਹ ਵਾਲਾ ਰੱਸੀਆਂ ਵਾਲਾ, ਇੱਥੇ ਵੀ ਖੜੋ 2 ਜਣੇ ਖੜੋ, ਭਾਵੇਂ ਨਾ ਬੈਠ ਹੀ ਜਾਓ, ਪਹਿਰੇਦਾਰੋ ਬਹਿ ਜਾਓ, ਨਿਗਾਹ ਰੱਖਿਓ ਪਿੱਛੇ ਆਉਣ ਵਾਲਿਆਂ ਵੱਲ, ਜਿਹੜਾ ਕੋਈ ਆਉਂਦਾ ਉੱਥੇ ਟਿਕਾਈ ਜਾਇਓ, ਉੱਥੇ ਹੀ ਬਿਠਾਈ ਜਾਇਓ। ਲਓ ਜੀ ਹੁਣ ਫੇਰ ਹਾਜ਼ਰ ਹੋ ਗਏ ਸਿੰਘੋ ਵੀਰੋ ਭਾਈਓ, ਹਾਜ਼ਰ ਹੋ ਗਏ।

ਜਦੋਂ ਆਵਾਜ਼ ਨਾ ਜ਼ਿਆਦਾ ਗੂੰਜਦੀ, ਥੋੜੀ ਡਾਊਨ ਕਰ ਦਿਆ ਕਰ, ਜਦੋਂ ਜ਼ਿਆਦਾ ਗੂੰਜਦੀ ਹੈ ਨਾ ਆਵਾਜ਼, ਸਗੋਂ ਵਧਾ ਦੇਣਾ ਉਹਦੇ ਨਾਲ ਬੇਰਸੀ ਹੋ ਜਾਂਦੀ ਹੈ। ਘੱਟ ਰੱਖੋ, ਸੰਗਤ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਜਾਂਦਾ ਸਾਰਾ, ਉਹਦੇ ਨਾਲ ਉਹ ਫਿਰ ਨਾ ਗਾਉਣਾ ਚੰਗਾ। ਤਾਂ ਹੀ ਜਦੋਂ ਜ਼ਿਆਦਾ ਜਿੰਨੀ ਲੋੜ ਹੈ ਉਨੀ ਕਰੋ। ਬਸ ਇਹ ਤੁਸੀਂ ਆਈਡੀਆ ਲਾਉਣਾ ਹੁੰਦਾ ਵੀ ਕਿੱਥੇ ਕੁ ਰੱਖਣੀ ਹੈ। ਕਈ ਵਾਰੀ ਵੱਧ ਦੀ ਲੋੜ ਹੁੰਦੀ ਹੈ, ਕਈ ਵਾਰੀ ਘੱਟ ਦੀ ਲੋੜ ਹੁੰਦੀ ਹੈ। ਹੁਣ ਘੱਟ ਦੀ ਲੋੜ ਹੈ, ਜਦੋਂ ਓਵਰ ਕਰੋਗੇ ਤਾਂ ਕੰਨਾਂ ਨੂੰ ਖਾਂਦੀ ਉਹੀ ਆਵਾਜ਼। ਫਿਰ ਜਦੋਂ ਬੈਲੈਂਸ ਕਰਦੇ ਹੋ, ਇਹੀ ਤੁਹਾਡਾ ਗਿਆਨ ਹੈ। ਸਾਊਂਡ ਸਿਸਟਮ ਚਲਾਉਣ ਦਾ ਮਤਲਬ ਹੀ ਇਹ, ਇਹ ਤੁਸੀਂ ਵੇਖਣਾ, ਅਸੀਂ ਵੀ ਵੇਖਣਾ, ਕੀ ਗੱਲ ਹੈ ਵੇਖਣਾ ਵੀ ਹੁਣ ਵੱਧ ਗਈ ਹੁਣ ਘਟਾਓ, ਕਿੱਦਾਂ ਵਧੀਆ ਲੱਗ ਰਹੀ ਹੈ। ਉਹ ਫਿਰ ਉਹੀ ਆਵਾਜ਼ ਦੇ ਰਹੀ ਹੈ। ਆਰਾਮ ਨਾਲ ਰੱਖ, ਵਧਾ ਨਾ, ਘੱਟ ਰੱਖ, ਇੱਕ ਇੱਥੇ ਟਿਕੀ ਰਹਿਣ ਦੇ। ਹਾਂ, ਪੜੋ ਪੜੋ।

0: ਰੋੜਾ ਹੋਏ ਰਹੋ
1: ਵਾਟ
0: ਰੋੜਾ ਬਣ ਗਿਆ। ਇਹ ਕੋਆ ਜਿਹੜਾ ਰੋੜੇ ਨੂੰ ਵੇਖ ਕੇ ਗਿਆਨ ਨਹੀਂ ਜਾਂਦਾ। ਕਬੀਰ ਸਾਹਿਬ ਇੱਦਾਂ ਦੇ ਆ ਜਿਹੜੇ ਕਹਿੰਦੇ ਆ ਰੋੜਾ ਬਣ ਮਨਾ। ਰੋੜਾ ਕਿਵੇਂ ਬਣ? ਵੀ ਕਿੰਨੀਆਂ ਠੋਕਰਾਂ ਚੱਲੀ ਜਾਂਦਾ। ਕੋਈ ਆਉਂਦਾ ਇੱਧਰੋਂ ਠੋਕਰ ਮਾਰ ਦਿੰਦਾ, ਕੋਈ ਆਉਂਦਾ ਇੱਧਰੋਂ ਠੋਕਰ ਮਾਰ ਦਿੰਦਾ, ਉਹ ਰੋੜਾ ਬਣ ਜਾ ਮਨਾ ਰੋੜਾ। ਕਬੀਰ ਸਾਹਿਬ ਇੱਦਾਂ ਦੇ ਆ ਕਹਿੰਦੇ ਰੋੜੇ ਤੋਂ ਸੇਧ ਲੈ ਮਨਾ। ਰੋੜੇ ਦਾ ਇਹ ਗੁਣ ਹੈ, ਇਹ ਰੋੜੇ ਤੋਂ ਸੇਧ ਲੈ ਵੀ ਹਰੇਕ ਵੀ ਠੋਕਰ ਖਾ ਲੈਂਦਾ, ਮਨਾ ਤੂੰ ਵੀ ਖਾ ਲਿਆ ਕਰ ਠੋਕਰ ਗੁਣ ਲੈ ਠੋਕਰਾ ਕਰ ਝੱਲ ਲਿਆ ਕਰ ਬਰਦਾਸ਼ਤ ਕਰਿਆ ਕਰ। ਇਹਦੇ ਰੋੜੇ ਦਾ ਗੁਣ ਹੈ, ਪਰ ਕਦੀ ਕਦੀ ਰੋੜਾ ਪੈਰ ਖਿੱਲ ਵੀ ਜਾਂਦਾ। ਕਈ ਵਾਰੀ ਉਹੀ ਰੋੜਾ ਜਿਹੜਾ ਇੰਨੀਆਂ ਠੋਕਰਾਂ ਝੱਲਦਾ ਸੀ ਕਈ ਵਾਰੀ ਖਿੱਲ ਵੀ ਜਾਂਦਾ ਕਿੱਟਾ। ਇਹਦੇ ਇਹ ਔਗਣ ਹੈ, ਗੁਣ ਲੈ ਔਗਣ ਛੱਡ ਦੇ। ਭਾਵੇਂ ਰੋੜੇ ਤੋਂ ਹੀ ਹੋਵੇ, ਰੋੜੇ ਤੋਂ ਵੀ ਗੁਣ ਲੈ ਲੈ। ਜਿਹਨੇ ਨਹੀਂ ਗੁਣ ਲੈਣਾ ਮਾਂ ਤੋਂ ਵੀ ਨਹੀਂ ਲੈਣਾ। ਪਿਓ ਇੰਨਾ ਮਿਹਨਤੀ ਹੈ, ਬੱਚਾ ਸਾਰੀ ਜ਼ਿੰਦਗੀ ਟੱਕਾ ਨਹੀਂ ਤੋੜਿਆ, ਉਹਨੇ ਉਹਨੇ ਪਿਓ ਤੋਂ ਗੁਣ ਲਿਆ ਹੀ ਨਹੀਂ, ਪਰ ਰੋੜੇ ਤੋਂ ਗੁਣ ਲੈਣ ਦੀ ਗੱਲ ਕਰਦਾ। ਫਰਕ ਹੈ ਨਾ, ਜਿਹਨੇ ਸਿੱਖਣਾ ਹੈ ਉਹ ਰੋੜੇ ਤੋਂ ਵੀ ਸਿੱਖੀ ਜਾਂਦਾ। ਸਿੱਖ ਬਣ, ਚੰਗੀਆਂ ਚੀਜ਼ਾਂ ਸਿੱਖਣਾ, ਮਾੜੀਆਂ ਛੱਡ ਦੇ। ਸਿੱਖ ਦਾ ਅਰਥ ਹੈ ਜੀ ਲਿਸਨਰ, ਲਿਸਨ ਕਰਨ ਵਾਲਾ, ਸਿੱਖਣ ਵਾਲਾ। ਤੇ ਆਪਾਂ ਨੂੰ ਇਹ ਨਾਮ ਦਿੱਤਾ ਸਿੱਖ, ਸਿੱਖ ਹੀ ਦਿੱਤਾ ਵੀ ਸਾਰੀ ਜ਼ਿੰਦਗੀ ਸਿੱਖੀ ਸਿੱਖੀ ਜਾ ਸਿੱਖੀ ਜਾ। ਦਸੇ ਪਾਤਸ਼ਾਹ ਨੂੰ ਆਪਾਂ ਗੁਰੂ ਕਹਿੰਦੇ ਹਾਂ, ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਸੀ। ਅਸੀਂ ਤਾਂ ਸਿੱਖਣਾ ਹੈ, ਤੇ ਸਾਨੂੰ ਕੀ ਕਿਹਾ ਕੀ ਬਣ ਕੇ ਰਿਹੋ? ਤੇ ਮਰਨ ਤੱਕ ਸਿੱਖੀ ਜਾਇਓ। ਨਾ ਰੱਬ ਦਾ ਗਿਆਨ ਕੁਦਰਤ ਦਾ ਮੁੱਕਦਾ, ਤੇ ਨਾ ਅਸੀਂ ਸਿੱਖਣੋਂ ਹਟਣਾ। ਉਹ ਵੀ ਅਮੁੱਕ ਹੈ, ਮੁੱਕਣਾ ਹੀ ਨਹੀਂ ਕਦੇ, ਤੇ ਅਸੀਂ ਸਿੱਖਣੋਂ ਹਟਣਾ ਨਹੀਂ ਕਦੇ। ਤਾਂ ਕਰਕੇ ਅਸੀਂ ਲਿਸਨਰ ਬਣੇ ਰਹੀਏ, ਸਿੱਖ ਬਣੇ ਰਹੀਏ, ਸਿੱਖਦੇ ਜਾਈਏ। ਸਿੱਖੀ ਤੇ ਜਿਹੜਾ ਸਿੱਖ ਰਿਹਾ ਹੈ ਉਹ ਰੋੜੇ ਤੋਂ ਵੀ ਸਿੱਖ ਰਿਹਾ। ਜਿਹਨੇ ਨਹੀਂ ਸਿੱਖਣਾ, ਸਾਡੇ ਸਾਹਮਣੇ ਬੰਦੇ ਮਰ ਗਏ, ਕਿਡਨੀਆਂ ਖਰਾਬ ਹੋ ਕੇ ਮਰ ਗਈਆਂ। ਕੀ ਹੋ ਗਿਆ? ਲੀਵਰ ਖਰਾਬ ਹੋ ਗਿਆ। ਕਹਿੰਦੇ ਸ਼ਰਾਬ ਬਹੁਤ ਪੀਂਦਾ ਸੀ, ਸਾਡੇ ਸਾਹਮਣੇ ਸੀ, ਸਾੜ ਫੂਕ ਕੇ ਆਇਆ ਤੇ ਸ਼ਾਮ ਨੂੰ ਫਿਰ ਕਹਿੰਦਾ ਲਿਆਓ ਬੋਤਲ ਖੋਲੋ। ਕੀ ਸਿੱਖਿਆ? ਤੇਰੇ ਸਾਹਮਣੇ ਬੰਦਾ ਮਰ ਗਿਆ, 40 ਸਾਲ ਦੀ ਉਮਰ ਸੀ ਅਜੇ, ਤੇਰੇ ਸਾਹਮਣੇ ਮਰਿਆ, ਚਿੱਟਾ ਪੀ ਕੇ ਨਸ਼ਾ ਪੀ ਕੇ ਤੇਰੇ ਸਾਹਮਣੇ ਮੌਤ ਹੋਈ ਹੈ, ਸਾਹਮਣੇ ਸੰਸਕਾਰ ਕਰਕੇ ਆਇਆ, ਤੇਰਾ ਦੋਸਤ ਤੇਰਾ ਫਰੈਂਡ ਮਰਿਆ। ਕਬੀਰ ਬਾਣੀ ਤੇ ਕਹਿੰਦੇ ਰੋੜਿਆਂ ਤੋਂ ਵੀ ਸਿੱਖ ਲਿਆ ਕਰ, ਤੇਰੇ ਸਾਹਮਣੇ ਮਰ ਗਿਆ, ਨਸ਼ਾ ਪੀ ਕੇ ਤੂੰ ਫਿਰ ਨਹੀਂ ਕੱਢਦਾ। ਨਹੀਂ ਅਸਰ ਹੁੰਦਾ ਜਿਨ੍ਹਾਂ ਤੇ ਨਹੀਂ ਹੋਣਾ, ਉਹਨਾਂ ਤੇ ਨਹੀਂ ਹੋਣਾ। ਨਹੀਂ ਲਿਸਨਰ ਬਣ ਸਕਿਆ, ਨਹੀਂ ਸਿੱਖ ਬਣ ਸਕਿਆ। ਤਾਂ ਕਰਕੇ ਗੁਣਾਂ ਦੇ ਗਾਹਕ ਬਣਨਾ ਹੈ, ਸਿੱਖਣਾ। ਜਿੱਥੋਂ ਵੀ ਸਮਝ ਆਉਂਦੀ ਹੈ ਚੰਗੀ ਗੱਲ ਪਕੜ ਜਾਵੇ, ਸਿੱਖੋ, ਚੰਗੇ ਲਿਸਨਰ ਬਣੋ। ਇਹ ਔਖਾ ਸਿੱਖਣਾ, ਔਖਾ। ਸਗੋਂ ਜਿਹੜਾ ਸਿਖਾਉਣ ਦੀਆਂ ਗੱਲਾਂ ਕਰੇ ਉਹ ਤੇ ਭੈੜਾ ਲੱਗਣ ਲੱਗ ਜਾਂਦਾ ਸਾਨੂੰ। ਸਮਾਜ ਨੂੰ ਸਿਖਾਉਣ ਵਾਲਾ ਨਹੀਂ ਚੰਗਾ ਲੱਗਦਾ ਸਾਡੇ ਉੱਥੇ। ਮੈਂ ਕੱਲ ਵੇਖਦਾ ਸੀ, ਅਸੀਂ ਉੱਥੇ ਕੁੱਤੇ 2-3 ਰੱਖੇ ਆ, ਕੁੱਤੇ ਵੱਖਰੀਆਂ ਵੱਖਰੀਆਂ ਨਸਲਾਂ ਦੇ, ਬੜੇ ਪਿਆਰੇ। ਜਦੋਂ ਅਸੀਂ ਖੇਡਦੇ ਹਾਂ ਸਾਡੇ ਨਾਲ ਤੇ ਭੱਜ ਭੱਜ ਕੇ ਖੇਡਦੇ ਆ, ਜਦੋਂ ਸਿਖਾਉਣ ਵਾਲਾ ਆਉਂਦਾ ਟ੍ਰੇਨਰ ਉਹਦੇ ਤੋਂ ਖੇਡਦੇ ਆ, ਕਿਉਂਕਿ ਸਿਖਾਉਣ ਵਾਲਾ ਸੰਗਲੀ ਲੈਂਦਾ ਪਾ, ਨਿੱਕੀ ਜੀ ਸੋਟੀ ਫੜ ਦਿੰਦਾ, ਫਿਰ ਇਹ ਬੈਠਣਾ, ਇਹ ਕਰਨਾ, ਉਹਦੇ ਤੋਂ ਖੇਡਦੇ ਆ। ਸਾਡੇ ਵਰਗੇ ਲਾਡ ਪਿਆਰ ਕਰਦੇ ਆ, ਸਾਡੇ ਵਰਗਿਆਂ ਨਾਲ ਭੱਜ ਭੱਜ ਆਉਂਦੇ ਆ। ਸਿਖਾਉਣ ਵਾਲੇ ਨੂੰ ਤੇ ਕੁੱਤਾ ਵੀ ਕਾਹਲਾ ਪੈ ਜਾਂਦਾ ਵੀ ਮੈਨੂੰ ਸਿਖਾਉਂਦਾ ਹੈ, ਸਿੱਖਣਾ ਨਹੀਂ ਚਾਹੁੰਦਾ। ਸਿੱਖਣਾ, ਸਿੱਖਣ ਦਾ ਸਾਡਾ ਸੁਭਾਅ ਹੀ ਨਹੀਂ। ਗਿਆਨ ਦੀਆਂ ਗੱਲਾਂ ਕਿਹਨੂੰ ਪਸੰਦ ਨਹੀਂ? ਇੱਥੇ ਤੁਸੀਂ ਆਏ ਹੋ, ਮੈਂ ਤੁਹਾਨੂੰ ਕਹਾਂ ਧੰਨ ਭਾਰ, ਤੁਹਾਡੇ ਬਹੁਤ ਚੰਗੇ ਹੋ ਭਾਈ। ਰਾਤ ਸਫਲ ਕਰਤੀ, 2 ਘੰਟੇ ਤੁਹਾਡੇ ਦਰਗਾਹ ਦੇ ਸਾਰ ਰਾਹ ਖੁੱਲ ਜਾਣੇ ਨੇ ਦਰਗਾਹ ਦੇ। ਤੁਸੀਂ ਇੱਥੇ ਆ ਗਏ, ਹੁਣ ਅੱਗੇ ਗੁਰੂ ਨਾਨਕ ਨੇ ਤੁਹਾਡੇ ਲਈ ਰਾਹ ਖੋਲ ਦੇਣੇ ਨੇ। ਪਿਆਰਿਓ, ਤੁਸੀਂ ਭਾਗਾਂ ਵਾਲੇ ਹੋ, ਤੁਸੀਂ ਆਏ ਹੋ, ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗਣੀਆਂ। ਹੁਣ ਜਦੋਂ ਮੈਂ ਗੱਲ ਬੋਤਲ ਦੀ ਕੀਤੀ ਹੈ, ਜਿੰਨੇ ਪੀਣ ਵਾਲੇ ਨੇ ਉਹਨਾਂ ਨੂੰ ਕਿਤੇ ਚੰਗੀ ਲੱਗੂਗੀ, ਲੈ ਉਹ ਜ਼ਰੂਰੀ ਖੇਡਣੀ ਸੀ ਗੱਲ ਵਿੱਚ। ਅਸੀਂ ਇਹਨਾਂ ਦੇ ਘਰੋਂ ਪੀਂਦੇ ਹਾਂ, ਯਾਰ ਜਿਹੜਾ ਆਉਂਦਾ ਸ਼ਰਾਬ ਨੂੰ ਫੜ ਕੇ ਬਹਿ ਜਾਂਦਾ, ਹੋਰ ਵੀ ਗੱਲ ਕਰ ਲਿਆ ਕਰੋ, ਕੋਈ ਏਦਾਂ ਕਹਿੰਦੇ। ਕਿੰਨੂੰ ਚੰਗੀ ਲੱਗਦੀ ਹੈ ਜੀ ਗਿਆਨ ਦੀ ਗੱਲ, ਕਿੱਥੇ ਸਮਝਣਾ ਚਾਹੁੰਦੇ ਹਾਂ? ਤਾਂ ਕਰਕੇ ਜੋਗੀਆਂ ਵਾਲਾ ਕੰਮ ਕਰੋ ਤੁਹਾਨੂੰ ਬਹੁਤ ਪਸੰਦ ਕਰਨਗੇ। ਜੋਗੀ ਕੀ ਕਰਦੇ ਹੈ ਜੀ, ਏਦਾਂ ਬਹਿੰਦੇ ਹੈ, ਅੱਖਾਂ ਕਰ ਲਓ ਬੰਦ, ਏਦਾਂ ਏਦਾਂ ਬੈਠੇ ਰਹੋ, ਲਿਵ ਤਾਰ ਇੱਕ ਤੱਕ ਸਮਾਧੀ ਲਾਓ, ਏਦਾਂ ਕਰਕੇ ਬੈਠੋ, ਤੁਹਾਡੀ ਸਿਫਤ ਹੋ। ਤੁਸੀਂ ਕਿਸੇ ਰਿਸ਼ਤੇਦਾਰੀ ਚ ਰਾਤ ਕੱਟਿਓ, 3 ਵਜੇ ਅੱਖਾਂ ਬੰਦ ਕਰਕੇ ਬਹਿ ਜਾਓ, ਮੈਂ ਐ ਬਹਿ ਜਾਓ, ਰਾਮ ਰਾਮ ਰਾਮ ਰਾਮ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਸਾਰੇ ਰਿਸ਼ਤੇਦਾਰ ਕਹਿਣਗੇ ਸਾਧ ਹੀ ਹੈ ਤੇ ਬੰਦਾ ਹੀ ਬਹੁਤ ਕਮਾਲ ਦਾ। ਇਹ ਜਿਹੜੇ ਨੇ ਯੋਗ ਮੰਤ, ਇਹਨੂੰ ਯੋਗ ਮੰਤ ਕਹਿੰਦੇ ਆ। ਤੇ ਜਾਂ ਫਿਰ ਤੂੰ ਕਰੀ ਬ੍ਰਹਮਣੀ ਕਰਮ ਕਾਂਡ, ਫੋਟੋ ਰੱਖ ਲਈ ਬਾਬੇ ਨਾਨਕ ਦੀ, ਧੂਫ ਲਾ ਲਈ, ਜੋਤ ਲਾ ਲਈ, ਸਵੇਰੇ ਉੱਠ ਕੇ ਐ ਬਹਿ ਗਈ, ਉਹਦੀ ਵੀ ਸਿਫਤ ਬਹੁਤ ਕਰਨਗੇ। ਆਹ ਠੀਕ ਹੈ। ਹੁਣ ਗੁਰੂ ਸਾਹਿਬ ਕਹਿੰਦੇ ਸੋਚੈ ਸੋਚਣਾ ਹੋਵੇ ਜੇ ਸੋਚੀ, ਲੱਖਾਂ ਵਾਰੀ ਨਹਾਈ ਜੋ ਤਨ ਸੁੱਚਾ ਹੋਣ ਨਾਲ ਮਨ ਸੁੱਚਾ ਨਹੀਂ ਹੁੰਦਾ। ਅੱਖਾਂ ਬੰਦ ਕਰਕੇ ਏਦਾਂ ਬਹਿਦਾ ਲਾ ਕੇ ਸਮਾਧੀ ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਤੇਰਾ ਸਰੀਰ ਚੁੱਪ ਹੋ ਗਿਆ, ਸਰੀਰ ਏਦਾਂ ਇੱਕ ਇੱਕ ਰਸ ਬੈਠਾ ਹੈ ਪਰ ਮਨ ਚੁੱਪ ਨਹੀਂ ਹੋਇਆ। ਇਹ ਬਾਣੀ ਦਾ ਫੈਸਲਾ ਹੈ। ਹੁਣ ਰਿਸ਼ਤੇਦਾਰੀ ਚ ਜਾ, ਜੇ ਏਦਾਂ ਬਹਿਗਾ ਤਾਂ ਵੀ ਸਿਫਤਾਂ ਬਹੁਤ ਨੇ, ਜੇ ਨਹਾਉਣ ਦੀਆਂ ਗੱਲਾਂ ਕਰੇਗਾ ਬ੍ਰਹਮਣੀ ਏਦਾਂ ਏਦਾਂ ਰੱਖ ਕੇ ਫੋਟੋ ਬਾਬੇ ਨਾਨਕ ਦੀ, ਏਦਾਂ ਏਦਾਂ ਜੋਤ ਲਾ ਲੈ, ਧੂਫ ਲਾ ਲੈ, ਕੋਲ ਪਾਣੀ ਰੱਖ ਲੈ, ਫਿਰ ਵੀ ਸਿਫਤਾਂ ਬਹੁਤ ਹੋਣਗੀਆਂ। ਅੱਧਾ ਘੰਟਾ ਘੰਟਾ ਲਾਈ ਕਹਿਣਗੇ ਸਾਧ ਬੰਦਾ ਬਾਬਾ ਹੀ ਹੈ। ਪਰ ਜੇ ਗੱਲਾਂ ਗਿਆਨ ਦੀਆਂ ਕਰੇਗਾ ਵੀ ਆਹ ਗਲਤ ਹੈ ਆਹ ਠੀਕ ਨਹੀਂ, ਉਹ ਭਾਈ ਘਰ ਵਾਲੇ ਉਹ ਸਫਾਈ ਕਿਉਂ ਨੀ ਰੱਖਦੀ, ਭੈਣੇ ਬੀਬੀ ਤੋਂ ਸਫਾਈ ਕਿਉਂ ਨੀ ਰੱਖਦੀ, ਏਦਾਂ ਦੀਆਂ ਗੱਲਾਂ ਕਰੀ ਘਰ ਵਾਲੇ ਨੂੰ ਚਾਰ ਗੱਲਾਂ ਸੁਣਾ ਦੀ ਵੀ ਤੂੰ ਆਹ ਕੰਮ ਠੀਕ ਨਹੀਂ ਕਰਦਾ, ਆਹ ਤੇਰੇ ਦੀਆਂ ਗਲਤੀਆਂ ਹੈ। ਕੋਈ ਰਿਸ਼ਤੇਦਾਰ ਤੈਨੂੰ ਘਰੇ ਵਾੜ ਕੇ ਰਾਜੀ ਨਹੀਂ ਹੋਊਗਾ, ਖੁਸ਼ ਸਕਦਾ ਉਹ ਬਹੁਤ ਚੰਗਾ ਸਿਆਣਾ ਬਣਦਾ ਆਪਣੇ ਆਪ ਨੂੰ, ਗਿਆਨ ਦੀ ਗੱਲ ਕੌਣ ਸੁਣਦਾ। ਇੱਥੇ ਤੁਸੀਂ ਸਿੱਖ ਕੌਮ ਨੂੰ ਵਹਿਮਾਂ ਚ ਪਾਓ, ਬ੍ਰਹਮਣੀ ਕਰਮ ਕਾਂਡ ਜਿੰਨੇ ਮਰਜ਼ੀ ਕਰਵਾ ਲਓ, ਇਹ ਕਰਨ ਨੂੰ ਤਿਆਰ ਨੇ। ਨਾਰੀਅਲ ਪਾਣੀ ਚ ਤੈਰ ਕੇ ਆਇਓ ਵੀਰਵਾਰ ਵਾਲੇ ਦਿਨ 7 ਵਜੇ, ਚੁਰਾਹੇ ਚ ਲਾ ਕੇ ਆਇਓ ਭਾਈ ਉੱਥੇ ਇੱਦਾਂ 7 ਵਜੇ ਦੀ, ਇੰਨੇ ਮਾਂ ਕਾਲੇ ਉਹ ਸ਼ਨੀਵਾਰ ਵਾਲੇ ਦਿਨ ਗੁਰਦੁ ਦੇ ਕੇ ਆਇਓ 7 ਵਜੇ ਦੀ, ਜੋ ਮਰਜ਼ੀ ਕਰਾ ਲਓ 7 ਵਜੇ ਸੌਖੇ। ਸਾਡੀ ਕੌਮ ਨੂੰ ਜਿਹੜਾ ਮਰਜ਼ੀ ਬੰਦਾ ਏਦਾਂ ਦੀਆਂ ਗੱਲਾਂ ਕਰਾਵੇ, ਯੋਗ ਮੰਤ ਵਾਲਾ ਸਿਮਰਨ ਜਿੰਨਾ ਮਰਜ਼ੀ ਕਰਾਈ ਜਾਏ, ਯੋਗੀਆਂ ਵਾਲੀਆਂ ਸਮਾਧੀਆਂ ਲਵਾਉਣ ਦੀ ਕੋਸ਼ਿਸ਼ ਕਰੇ, ਉਹਨੇ ਵੀ ਬਹੁਤ ਚੰਗਾ ਕਹਿੰਦੇ ਆ ਸਾਡੇ, ਪਰ ਜਦੋਂ ਗੱਲ ਦਿਮਾਗ ਖੋਲਣ ਦੀ, ਅਕਲ ਲੈਣ ਦੀ ਕਰੋਗੇ ਉਦੋਂ ਹੀ ਹੁੰਦਾ ਪਿਆ। ਤੁਸੀਂ ਗੱਲ ਕਰੋ ਵੀ ਦਿਮਾਗ ਖੋਲਣਾ, ਸੋਚਣਾ, ਬੁੱਧ ਨਹੀਂ ਮੰਨਣਾ, ਅਕਲ ਲੈਣੀ ਹੈ, ਇਹਨੂੰ ਤੇਜ਼ ਕਰਨਾ ਹੈ, ਇਹਨੂੰ ਤਿੱਖਾ ਕਰਨਾ ਹੈ, ਫਿਰ ਪ੍ਰੋਬਲਮ ਪੈਣੀ ਹੈ। ਤਾਂ ਕਰਕੇ ਸਿੱਖਣਾ ਸਿਖਾਉਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਗਤ ਕਬੀਰ ਸਾਹਿਬ ਕਹਿੰਦੇ ਰੋੜੇ ਤੋਂ ਸਿੱਖ ਲੈ, ਰੋੜਾ ਠੋਕਰਾਂ ਚ ਹਾਰਦਾ ਪਰ ਇੱਕ ਪ੍ਰੋਬਲਮ ਹੈ, ਕਦੀ ਕਦੀ ਰੋੜਾ ਪੈਰ ਖਿੱਲ ਵੀ ਦਿੰਦਾ। ਅਗਲੀ ਪੰਕਤੀ ਸੁਣੋ ਹਾਂਜੀ।

0: ਔਗਣ ਕੱਪੜੇ ਲਪੇੜ ਦੂ ਅੱਗੇ
1: ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ
0: ਪਾਣੀ ਹੋ ਜਾ ਜਿਹੜਾ ਮਰਜ਼ੀ ਰੰਗ ਪਾ ਦਿਓ ਉਹੀ ਰੰਗ ਦਾ ਹੋ ਜਾਂਦਾ ਪਾਣੀ ਨੀਲਾ ਪਾ ਦਿਓ ਲਾਲ ਪਾ ਦਿਓ ਹਰਾ ਪਾ ਦਿਓ ਚਿੱਟਾ ਪਾ ਦਿਓ ਜਿਹੜਾ ਮਰਜ਼ੀ ਪਾ ਦਿਓ ਰੰਗ ਹੀ ਬਦਲ ਜਾਂਦਾ ਪਾਣੀ ਦੀ ਸਰਬੰਗ ਹੈ ਸਾਰੇ ਰੰਗ ਉਹਦੇ ਵਿੱਚ ਮਿਕਸ ਹੋ ਜਾਂਦੇ ਆ ਸ਼ੇਪ ਵੀ ਜੱਗ ਚ ਪਾ ਦਿਓ ਜੱਗ ਦੀ ਸ਼ੇਪ ਬਣਾ ਲੈਂਦਾ ਬਾਲਟੀ ਚ ਪਾ ਲਓ ਬਾਲਟੀ ਦੀ ਸ਼ੇਪ ਬਣਾ ਲੈਂਦਾ ਕਹਿੰਦਾ ਇੱਦਾਂ ਦਾ ਬਣ ਜਾ ਘੁਲ ਮਿਲ ਜਾ ਪਰ ਇੱਕ ਪ੍ਰੋਬਲਮ ਹੈ ਪਾਣੀ ਦੀ ਫਰਿੱਜ ਚ ਰੱਖ ਦਿਓ ਠੰਡਾ ਹੋ ਜੂ ਕੀਟ ਤੇ ਰੱਖ ਦਿਓ ਅੱਗ ਤੇ ਰੱਖ ਦਿਓ ਤੱਤਾ ਕਹਿੰਦੇ ਠੰਡਾ ਤੱਤਾ ਹੋ ਜਾਂਦਾ ਸ਼ੇਪ ਤੇ ਧਾਰ ਲੈਂਦਾ ਰੰਗ ਤੇ ਜਿਹੜਾ ਮਰਜ਼ੀ ਪਾ ਦਿਓ ਪਰ ਇਹ ਹੈ ਇਹਦੀ ਬਿਮਾਰੀ ਹੈ ਵੀ ਠੰਡਾ ਤੱਤਾ ਹੁੰਦਾ ਇਹਦਾ ਔਗਣ ਹੈ ਔਗਣ ਨਾ ਲਈ ਸੁਣੋ

ਸੰਸਾ ਸਲੋਕ ਹੈ, ਕਹਿੰਦੇ ਹਰੀ ਦਾ ਜਨ ਹਰੀ ਹੋ ਜਾਏ। ਮਤਲਬ ਕਹਿਣ ਦਾ ਇਸ ਚਾਰੇ ਸਲੋਕਾਂ ਵਿੱਚੋਂ ਵੀ ਗੁਣੇ ਜਿਹੜੇ ਉਹ ਧਾਰਨ ਕਰਨੇ ਆ ਤੇ ਔਗਣ ਛੱਡਣੇ ਆ, ਸਿੱਖ ਬਣਿਆ ਰਹਿਣਾ, ਸਿੱਖੀ ਜਾਣਾ, ਚੰਗੀ ਚੀਜ਼ ਜਿੱਥੇ ਮਿਲੇਗੀ ਸਿੱਖੋ, ਚੰਗਾ ਗਿਆਨ ਜਿੰਨਾ ਤੁਹਾਨੂੰ ਆਲੇ ਦੁਆਲੇ ਤੋਂ ਮਿਲਦਾ ਸਿੱਖ ਲਓ। ਇਹ ਸਦਾ ਕੰਮ ਆਉਣਾ। ਨਾਨਕ ਮਨਮੁਖ ਅੰਧ ਪਿਆਰ ਕਰੀਏ ਕਿ ਲੋਕਾਂ ਦਾ ਅਗਿਆਨਤਾ ਨਾਲ ਪਿਆਰ ਹੈ, ਵਾਹਿਗੁਰੂ ਡੁੱਬਾ ਸੰਸਾਰ। ਕਹਿੰਦੇ ਲੋਕ ਗਿਆਨ ਤੋਂ ਬਿਨਾਂ ਡੁੱਬਦੇ ਜਾਂਦੇ ਹੈ, ਪਰ ਜੇ ਗਿਆਨ ਲੈਣ ਲਿਸਨਰ ਬਣ ਜਾ। ਦੇਖੋ ਵੀਰੋ ਭਾਈਓ, ਜੇ ਕੋਈ ਬੰਦਾ ਕਿਸੇ ਦੀ ਕੋਠੀ ਬਣਨ ਲੱਗੇ, ਥੋੜਾ ਜਿਹਾ ਧਿਆਨ ਦੇ ਦੇਵੇ, ਇੰਨਾ ਸੀਮਿੰਟ ਪੈਂਦਾ, ਇੰਨਾ ਸਰੀਆ ਪੈਂਦਾ, ਆਹ ਏਦਾਂ, ਆਹ ਏਦਾਂ, ਆਹ ਏਦਾਂ, ਚੰਗੀ ਤਰ੍ਹਾਂ ਲਿਸਨ ਕਰੇ ਤੇ ਜਿੱਦਣ ਆਪਣੇ ਘਰੇ ਬਣਾਊ ਧੋਖਾ ਥੋੜਾ ਖਾਏਗਾ। ਰਿਸ਼ਤੇਦਾਰੀਆਂ 'ਚ ਜਾਂਦੇ ਹੋ, ਹਰ ਚੀਜ਼ ਚੰਗੀ ਤਰ੍ਹਾਂ ਸਿੱਖੋ, ਗਿਆਨ ਲਓ। ਹੁਕਮਨਾਮਾ ਜਦੋਂ ਹੁੰਦਾ ਇੱਥੇ, ਇਹ ਅੱਖਾਂ ਬੰਦ ਕਰ ਰਹੇ ਵੀ ਸੁਣਾਓ ਅਰਥ ਇਹ, ਆਹਾ ਹਾ ਹਾ ਏਦਾਂ ਸੁਣਦਾ। ਦੁਨੀਆ ਦਾ ਸਾਰਾ ਹੀ ਗਿਆਨ ਏਦਾਂ ਹੀ ਸੁਣਿਆ ਕਰ, ਦੇਖ ਕੇ ਹਰ ਚੀਜ਼ ਕੰਮ ਆਉਣੀ ਹੈ। ਜਿੱਦਾਂ ਮੈਂ ਲੱਗ ਜਾਂਦਾ ਛੜਕ ਤੇ ਇੱਦਾਂ ਚੱਲਣਾ ਹੈ, ਉਹ ਵੀ ਸੁਣ ਧਿਆਨ ਨਾਲ। ਕਿਸੇ ਦੀ ਮਦਦ ਕਰਨੀ ਹੈ ਉਹ ਵੀ ਸੁਣ, ਜਿੱਥੇ ਪੜ੍ਹਾਈ ਕਰਦਾ ਉਹ ਵੀ ਸੁਣ। ਜੇ ਕੋਈ ਤੈਨੂੰ ਕੋਠੀ ਪਕਾਉਂਦਾ, ਮੈਂ ਨਵਾਂ ਘਰ ਬਣਾਇਆ, ਇੱਕ ਇੱਕ ਚੀਜ਼ ਇੰਨੇ ਧਿਆਨ ਨਾਲ ਸੁਣ, ਇੱਥੇ ਸੇਵ ਕਰ ਲੈ। ਜਿੱਦਣ ਆਪਣਾ ਬਣਾਏਗਾ ਫਿਰ ਧੋਖਾ ਥੋੜਾ ਹੋਏਗਾ ਤੇਰੇ ਨਾਲ। ਹਰ ਚੀਜ਼ ਹੀ ਸੁਣੋ। ਕੁਦਰਤ ਦਾ ਜਿੰਨਾ ਵੀ ਗਿਆਨ ਹੈ ਉਹ ਗਿਆਨ ਅਸੀਂ ਲੈਣਾ ਹੈ। ਅਸੀਂ ਸਿੱਖ ਹਾਂ ਰੱਬ ਦੇ, ਕੁਦਰਤ ਦੇ ਜਿੰਨਾ ਚੰਗਾ ਚੰਗਾ ਗਿਆਨ ਹੈ ਉਹ ਸਿੱਖ ਲਓ, ਸਮਝ ਲਓ। ਸਾਡੇ ਗੁਰੂ ਸਾਹਿਬ ਨੇ ਆ ਵੇਖੋ ਇਸ ਗੱਲ ਦਾ ਪ੍ਰਤੀਕ ਸਿੰਬਲ ਸਿੰਬਲ ਹੈ ਜੀ, ਯੂਨੀਵਰਸਲ ਜਿਹੜਾ ਗਿਆਨ ਹੈ ਉਹਦਾ ਸਿੰਬਲ ਗੁਰੂ ਗ੍ਰੰਥ ਸਾਹਿਬ ਨੇ, ਪ੍ਰਤੀਕ ਨੇ ਇਸ ਗੱਲ ਦਾ। ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਪ੍ਰਤੀਕ ਨੇ ਕਿ ਸਾਰੀ ਦੁਨੀਆ ਦਾ ਗਿਆਨ ਲੈਣਾ ਹੈ। ਕਿਵੇਂ ਪ੍ਰਤੀਕ ਨੇ? ਗੁਰੂ ਨਾਨਕ ਨੇ ਉਸ ਵੇਲੇ ਦਾ ਚੰਗਾ ਚੰਗਾ ਜਿਹੜਾ ਗਿਆਨ ਹੈ ਉਹ ਲਿਆ ਇਕੱਠਾ ਕੀਤਾ। ਗੁਰੂ ਅੰਗਦ ਸਾਹਿਬ ਨੇ ਇਕੱਠਾ ਕੀਤਾ, ਗੁਰੂ ਅਮਰਦਾਸ ਜੀ ਨੇ ਇਕੱਠਾ ਕੀਤਾ, ਗੁਰੂ ਅਰਜਨ ਦੇਵ ਜੀ ਨੇ ਇਕੱਠਾ ਕੀਤਾ। ਉਹਨਾਂ ਨੇ ਆਪਣੇ ਵੇਲੇ ਦਾ ਚੰਗਾ ਚੰਗਾ ਗਿਆਨ ਇਕੱਠਾ ਕੀਤਾ। ਅੱਜ ਤੇਰਾ ਵੇਲਾ ਹੈ, ਇੱਥੋਂ ਸਿੱਖ ਲੈ, ਮੱਥਾ ਟੇਕਦਾ ਹੈ, ਨਮਸਕਾਰ ਕਰਦੇ ਹਾਂ, ਅਸੀਂ ਸਿੱਖੀਏ ਕਿ ਅੱਜ ਦੁਨੀਆ ਦੇ ਵਿੱਚ ਕਿੰਨਾ ਕੁਛ ਆ ਗਿਆ, ਚੰਗਾ ਚੰਗਾ ਮੈਂ ਸੇਵ ਕਰਨਾ, ਮੈਂ ਇਕੱਠਾ ਕਰਨਾ, ਜਿੰਨੀ ਵੱਧ ਤੋਂ ਵੱਧ ਮੈਨੂੰ ਨੌਲੇਜ ਮਿਲ ਸਕਦੀ ਹੈ ਮੈਂ ਨੌਲੇਜ ਲਵਾਂ, ਮੈਂ ਸਮਝ ਲਵਾਂ। ਉਹ ਸਮਝ ਨੇ ਤੁਹਾਡੇ ਵਿੱਚ ਚਮਕ ਪੈਦਾ ਕਰਨੀ ਹੈ। ਕੁਦਰਤ ਦੇ ਗਿਆਨ ਵਿੱਚ ਸਾਰਾ ਗਿਆਨ, ਸਾਰਾ ਹੀ ਕੁਛ ਕੁਦਰਤ ਦੇ ਗਿਆਨ ਦੇ ਵਿੱਚ ਹੀ ਆ ਜਾਂਦਾ ਹੈ। ਰੱਬ ਦਾ ਗਿਆਨ ਹੈ, ਕੁਦਰਤ ਦਾ ਗਿਆਨ ਹੈ, ਕੁਦਰਤ ਦੇ ਵਿੱਚ ਪਰਮਾਤਮਾ। ਮੇਰੇ ਜਵਾਬ ਦਿਓ ਸਿੰਘੋ ਪਿਆਰਿਓ, ਰੱਬ ਕਿਤੇ ਬਾਹਰ ਮੰਨਦੇ ਆ ਕਿ ਕੁਦਰਤ ਵਿੱਚ ਵਸਿਆ ਮੰਨਦੇ ਆ? ਜਿਹਨੂੰ ਗੁਰੂ ਨਾਨਕ ਨੇ ਰੱਬ ਕਿਹਾ ਉਹ ਰੱਬ ਕੁਦਰਤ ਤੋਂ ਬਾਹਰ ਹੈ ਕਿ ਕੁਦਰਤ ਦੇ ਵਿੱਚ ਹੀ ਵਸਿਆ? ਬੋਲੋ ਜੀ, ਇਹ ਪੰਕਤੀ ਤੇ ਆਉਂਦੀ ਹੈ ਬਲਿਹਾਰੀ ਕੁਦਰਤ। ਤੇ ਕੁਦਰਤ ਦਾ ਜਿੰਨਾ ਗਿਆਨ ਹੈ ਉਹ ਰੱਬ ਦਾ ਗਿਆਨ ਨਾ ਹੋਇਆ ਫਿਰ? ਜਦੋਂ ਕੁਦਰਤ ਦਾ ਗਿਆਨ ਤਾਂ ਰੱਬ ਦਾ ਗਿਆਨ, ਰੱਬ ਕੁਦਰਤ ਦੇ ਵਿੱਚ ਹੀ ਹੈ, ਨਿਜਮ ਦੇ ਰੂਪ ਵਿੱਚ ਕੁਦਰਤ ਦੇ ਵਿੱਚ ਹੀ ਦੱਸਿਆ। ਵਿੱਚ ਬੈਠਾ ਆਸਣ ਲਾ ਕੇ ਆਪੀ ਨੇ ਆਪ ਸਾਜਿਓ, ਆਪੀ ਨੇ ਰਜਿਓ ਨਾਓ, ਤੁਸੀਂ ਕੁਦਰਤ ਸਾਜੀ ਹੈ, ਕਰ ਆਸਣ ਵਿੱਚੋ ਜਾਓ। ਵਿੱਚ ਆਸਣ ਲਾਇਆ ਉਹ ਕੁਦਰਤ ਦੇ ਵਿੱਚ ਬੈਠਾ। ਤੇ ਜਿਹੜਾ ਬੱਚਾ ਡਾਕਟਰ ਬਣਨ ਲੱਗਾ ਹੈ ਉਹਨੂੰ ਕਹਿ ਗੁਰੂ ਸਾਹਿਬ ਨੇ ਕਿਹਾ ਗਿਆਨ ਲੈਣਾ, ਸਮਝ ਲੈਣੀ ਹੈ। ਇੱਕ ਬੱਚਾ ਕਹਿੰਦਾ ਮੈਂ ਅੱਖਾਂ ਦਾ ਡਾਕਟਰ ਬਣਨਾ ਹੈ, ਹੁਣ ਅੱਖਾਂ ਕਿਹਨੇ ਬਣਾਈਆਂ? ਰੱਬ ਨੇ। ਰੱਬ ਕਿੱਥੇ ਅੱਖਾਂ ਦੇ ਵਿੱਚ ਹੈ? ਅੱਖਾਂ ਦਾ ਗਿਆਨ ਲੈਣਾ ਰੱਬ ਦੇ ਗਿਆਨ ਚ ਕਿਉਂ ਨਹੀਂ ਆਉਂਦਾ? ਕਿਉਂਕਿ ਇਹ ਵੀ ਤੇ ਰੱਬ ਦਾ, ਇਹ ਵੀ ਤੇ ਉਸੇ ਦਾ ਹੀ ਗਿਆਨ ਹੈ। ਜਿਹੜਾ ਬੰਦਾ ਹੱਥ ਦਾ ਆਪਰੇਸ਼ਨ ਕਰਨ ਦਾ ਸਿੱਖਣ ਲੱਗਿਆ ਉਹਨੂੰ ਕੋਈ ਵੀ ਲੈ ਇਹ ਗਿਆਨ ਲੈ। ਜਿਹੜਾ ਸਿਰ ਦਾ ਆਪਰੇਸ਼ਨ, ਦਿਮਾਗ ਦਾ ਆਪਰੇਸ਼ਨ ਕਰਦਾ ਸਿੱਖਣ ਦੋ। ਬੱਚੇ ਬਾਈਪਾਸ ਸਰਜਰੀਆਂ ਕਰਨਗੇ, ਅਟੈਕ ਹੋਣ ਤੋਂ ਬਚਾਣਗੇ, ਲੂਲੇ ਲੰਗੜਿਆਂ ਨੂੰ ਤੁਰਨ ਲਾ ਦੇਣਗੇ, ਅੰਨਿਆਂ ਨੂੰ ਵਿਸਣ ਲਾ ਦੇਣਗੇ। ਇਹ ਕੁਦਰਤ ਦਾ ਗਿਆਨ ਸੀ ਜਿਹੜਾ ਅਸੀਂ ਸਾਰਿਆਂ ਨੇ ਲੈ ਕੇ ਸਮਾਜ ਦੀ ਸੇਵਾ ਕਰਨੀ ਸੀ, ਕੁਦਰਤ ਦੇ ਨਿਯਮਾਂ ਨੂੰ ਸਮਝਣਾ ਸੀ। ਮੇਰੇ ਵੀਰੋ ਭਾਈਓ ਭੈਣੋ, ਡਾਕਟਰ ਨੇ ਡਾਕਟਰ ਨੇ ਦਿਲ ਦਾ ਆਪਰੇਸ਼ਨ ਕਰਨਾ ਸਿੱਖਿਆ, ਉਹ ਦਿਲ ਨੂੰ ਕਿਵੇਂ
ਬਲੱਡ ਸਪਲਾਈ ਹੋ ਰਿਹਾ ਉਹ ਨਿਯਮ ਨੂੰ ਸਮਝ ਕੇ ਉਹਨੇ ਸਾਰਾ ਨਾੜਾਂ ਨੂੰ ਸਮਝ ਕੇ ਕੁਦਰਤ ਦੇ ਨਿਯਮ ਨੂੰ ਵੀ ਮੇਰੀ ਬੋਡੀ ਦੇ ਵਿੱਚ ਕੁਦਰਤੀ ਢਾਂਚਾ ਕਿਵੇਂ ਬਣਾਇਆ ਹੈ ਉਹਨੇ ਦਿਲ ਦੀ ਕਿਹੜੀ ਨਾੜ ਕੁਦਰਤ ਨੇ ਬਣਾਈ ਹੈ ਉਹ ਲੱਤ ਦੇ ਵਿੱਚੋਂ ਕੱਢ ਕੇ ਉਹਦੇ ਨਾਲ ਦੀ ਮੈਚ ਕਰਦੀ ਹੌਲੀ ਹੌਲੀ ਉੱਥੇ ਫਿੱਟ ਕਰ ਜਾਂਦਾ ਬਾਈਪਾਸ ਓਪਨ ਹਾਰਟ ਸਰਜਰੀ ਕਰ ਦਿੰਦੇ ਡਾਕਟਰ ਇਹ ਨਿਯਮ ਨੂੰ ਸਮਝ ਕੇ ਉਹਨਾਂ ਨੇ ਨਿਯਮ ਨੂੰ ਸਮਝਿਆ ਤੇ ਸਮਝ ਕੇ ਉਹਨਾਂ ਨੇ ਬਾਈਪਾਸ ਸਰਜਰੀ ਕਰਦੀ ਤੁਰਨ ਲੱਗ ਗਿਆ ਕਿੰਨੇ ਬੰਦੇ ਨੇ ਜਿਹੜੇ ਮਰਦੇ ਮਰਦੇ ਵਿਚਾਲੇ ਧੀ ਦਾ ਵਿਆਹ ਰੱਖਿਆ ਸੀ ਪਿਓ ਨੂੰ ਅਟੈਕ ਹੋ ਗਿਆ ਡਾਕਟਰ ਨੇ ਠੀਕ ਕਰਕੇ ਘਰ ਭੇਜਤਾ ਅੱਜ ਆਪਣੀ ਧੀ ਦਾ ਵਿਆਹ ਵੇਖਿਆ ਵਿਆਹ ਕੀਤਾ ਆਪਣੇ ਪੁੱਤ ਦਾ ਵਿਆਹ ਕੀਤਾ ਸਾਡੀ ਮਾਂ ਕਿਉਂ ਨਹੀਂ ਕਰਦੀ ਮਰ ਚੱਲੀ ਸੀ ਅਟੈਕ ਹੋ ਗਏ ਡਾਕਟਰ ਕੋਲ ਲੈ ਗਏ ਉਹਨੇ ਕੁਦਰਤ ਦਾ ਨਿਯਮ ਸਮਝ ਕੇ ਉਹ ਉਹਦਾ ਇਲਾਜ ਕਰਤਾ ਜੇ ਰੱਬ ਅੱਜ ਆ ਜਾਏ ਸੁਣਿਓ ਜਰਾ ਧਿਆਨ ਨਾਲ ਵੀਰੋ ਅੱਜ ਰੱਬ ਆ ਜਾਏਗਾ ਜੇ ਸਾਡੇ ਵਰਗਿਆਂ ਨੂੰ ਪੁੱਛੇ ਉਹ ਕਵੇ ਮੈਂ ਸੱਚਖੰਡ ਲੈ ਕੇ ਜਾਣੇ ਆ ਮੈਂ ਐਗਜ਼ੈਂਪਲ ਦੇ ਰਿਹਾ ਏਦਾਂ ਦਾ ਢਾਂਚਾ ਹੈ ਨੀ ਨਾ ਰੱਬ ਬੰਦੇ ਤੋਂ ਵੱਖਰਾ ਕਿਤੇ ਹੈ ਨਾ ਰੱਬ ਏਦਾਂ ਆਉਂਦਾ ਇਹ ਸਮਝਾਉਣ ਵਾਸਤੇ ਮੈਂ ਕਹਿ ਰਿਹਾ ਜੇ ਅੱਜ ਆ ਜਾਏ ਰੱਬ ਉਹ ਕਵੇ ਵੀ ਮੈਂ ਲੈ ਕੇ ਜਾਣੇ ਆ ਸੱਚਖੰਡ ਸਾਰੇ ਬੰਦੇ ਲੈ ਕੇ ਕਿਹੜੇ ਜਾਣੇ ਆ ਇੱਕ ਪਾਸੇ ਬੈਠਾ ਹੋਵੇ 100 ਡਾਕਟਰ ਤੇ ਇੱਕ ਪਾਸੇ ਮੇਰੇ ਵਰਗਾ ਬੈਠਾ ਹੋਵੇ 100 ਪਾਠੀ 100 ਗਿਆਨੀ ਜਿਹੜੇ ਬਾਣੀ ਦੀ ਕਥਾ ਕਰ ਲੈਂਦੇ ਆ ਅਰਥ ਕਰ ਲੈਂਦੇ ਆ ਇੱਕ ਮੇਰੇ ਵਰਗੇ ਪਾਠੀ ਗਿਆਨੀ ਸਾਡੇ ਵਰਗੇ ਕੀਰਤਨੀਏ ਢਾਡੀ ਸਾਡੇ ਵਰਗੇ ਇੱਕ ਪਾਸੇ 100 ਡਾਕਟਰ ਬੈਠਾ ਹੋਵੇ 100 ਡਾਕਟਰ ਇੱਕ ਪਾਸੇ 100 ਮੇਰੇ ਵਰਗਾ ਉਹਨੇ ਕਹਿਣਾ ਹੈ ਦੱਸਿਓ ਭਾਈ ਡਾਕਟਰੋ 60 ਸਾਲ ਦੀ ਉਮਰ ਵਿੱਚ ਰਿਟਾਇਰ ਹੋਇਆ ਕਿੰਨੇ ਬੰਦਿਆਂ ਦੇ ਆਪਰੇਸ਼ਨ ਕੀਤੇ ਇੱਕ ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ 450 ਬੰਦੇ ਦੇ ਹਾਰਟ ਦਾ ਆਪਰੇਸ਼ਨ ਕੀਤਾ ਬੰਦਾ ਬਚਾਤਾ ਇੱਕ ਕਹਿੰਦਾ ਮੈਂ ਜੀ 1000 ਬੰਦਾ ਪੋਲੀਓ ਦੀ ਉਹਦੀ ਲੱਤ ਖੜੀ ਹੋਈ ਸੀ ਪੈਰ ਡੇਟਾ ਸੀ ਮੈਂ ਸਿੱਧਾ ਕਰਤਾ ਦੂਜਾ ਕਹਿੰਦਾ ਹੈ ਮੈਂ ਦਿਮਾਗ ਦੇ 100 ਬੰਦੇ ਦਾ ਆਪਰੇਸ਼ਨ ਕੀਤਾ ਦਿਮਾਗ ਚੱਲਣ ਲਾਤਾ ਇੱਕ ਕਹਿੰਦਾ ਹੈ ਇੱਕ ਬੰਦੇ ਦਾ ਪਾਸਾ ਖੜ ਗਿਆ ਸੀ ਜੀ ਮੈਂ ਉਹਨੂੰ ਠੀਕ ਕਰਤਾ ਤੇ ਸਾਡੇ ਵਰਗਿਆਂ ਨੂੰ ਕੋਈ ਦਾ ਤੁਸੀਂ ਕੀ ਕੀਤਾ ਅਸੀਂ ਕਹਾਂਗੇ ਅਸੀਂ ਕਥਾ ਕੀਤੀ ਅਸੀਂ ਬਾਣੀ ਪੜ੍ਹਦੇ ਰਹੇ ਅਸੀਂ ਤੇ ਜੀ ਸਾਰਾ ਕੁਝ ਜਾਣਦੇ ਸੀ ਸਾਨੂੰ ਤਾਂ ਸਾਰਾ ਹੀ ਪਤਾ ਉਹ ਕਹਿਣਗੇ ਪਤਾ ਹੈ ਪਰ ਕੀਤਾ ਕੀ ਤੁਸੀਂ ਆਪਣੇ ਹੱਥ ਵੀ ਆਪ ਨਹੀਂ ਧੋਤੇ ਆਪੋ ਸਤਨਾਮ ਕਹਿੰਦੇ ਪਾਣੀ ਵੀ ਕੋਈ ਪਾ ਕੇ ਤਾਂ ਨਵਾਓ ਸਾਨੂੰ ਰੋਟੀ ਸਾਨੂੰ ਖਵਾਓ ਨਵਾਓ ਸਾਨੂੰ ਸਾਡੇ ਹੱਥ ਵੀ ਤੁਸੀਂ ਧਵਾਓ ਤੁਸੀਂ ਕਹਿੰਦੇ ਸਾਡਾ ਗਿਆਨ ਗਿਆਨ ਹੈ ਤੇ ਬਾਕੀ ਬੰਦੇ ਡਾਕਟਰਾਂ ਦਾ ਗਿਆਨ ਗਿਆਨ ਜਿਹੜੇ ਬੰਦੇ ਨੇ ਫਸਲਾਂ ਦਾ ਢਾਂਚਾ ਸਮਝ ਕੇ ਨਵੀਂ ਨਵੀਂ ਤਕਨੀਕ ਕੱਢੀ ਫਸਲਾਂ ਬੀਜਣ ਦਾ ਢੰਗ ਦੱਸੇ ਤਰੀਕੇ ਦੱਸੇ ਜਿਹੜੀ 10 ਮਣ ਨਿਕਲਦੀ ਸੀ ਹੁਣ 40 ਮਣ ਨਿਕਲਦੀ ਹੈ 40 ਮਣ ਵਾਲੇ ਨੇ 80 ਮਣ ਕੱਢਣ ਦਾ ਤਰੀਕਾ ਦੱਸਿਆ ਨਵੀਂ ਤਕਨੀਕ ਆ ਗਈ ਨਵੀਂ ਟੈਕਨੋਲੋਜੀ ਆ ਗਈ ਉਹ ਬੰਦਾ ਨਹੀਂ ਹਲ ਵਾਹੁੰਦਾ ਸੀ ਜਿਹੜਾ ਬੰਦਾ ਮਿਹਨਤ ਕਰਦਾ ਹੈ 10-10 ਦਿਨ ਲੱਗਿਆ ਰਹਿੰਦਾ ਸੀ ਇੱਕ ਕਿੱਲਾ ਵਾਹਿਆ ਜਾਂਦਾ ਸੀ ਹੁਣ ਇੱਕ ਘੰਟੇ ਦੇ ਵਿੱਚ ਟਰੈਕਟਰ ਲਾ ਕੇ ਇੱਕ ਘੰਟੇ 'ਚ ਕਿੱਲਾ ਵਾਹ ਲੈਂਦਾ ਇਹ ਸਮਝ ਨਹੀਂ ਇਹ ਗਿਆਨ ਨਹੀਂ ਸਾਡੇ ਬੰਦਿਆਂ ਨੇ ਕੀ ਕੀਤਾ ਹੈ ਸਾਡੇ ਕਹਿੰਦੇ ਹੈ ਸਪਿਰਚੁਐਲਿਟੀ ਅਧਿਆਤਮਕਤਾ ਰੂਹਾਨੀਅਤ ਇਹ ਵੱਖਰੀ ਚੀਜ਼ ਹੈ ਆਹ ਤਾਂ ਦੁਨਿਆਵੀ ਗਿਆਨ ਹੈ ਤੇ ਰੂਹਾਨੀਅਤ ਦਾ ਸਾਨੂੰ ਪਤਾ ਹੈ ਸਪਿਰਚੁਐਲਿਟੀ ਦਾ ਸਾਨੂੰ ਪਤਾ ਹੈ ਅਧਿਆਤਮਕਤਾ ਦਾ ਸਾਨੂੰ ਪਤਾ ਹੈ ਸਾਰੇ ਬੰਦਿਆਂ ਦੇ ਸਿਰ ਤੇ ਬਹਿ ਗਏ ਬਾਕੀ ਸਾਰੇ ਥੱਲੇ ਸਿੱਟ ਤੇ ਇਹ ਇੱਕ ਤਬਕਾ ਹੀ ਉੱਪਰ ਰਹਿ ਗਿਆ ਇਹ ਗਿਆਨ ਗਿਆਨ ਹੈ ਬਾਕੀ ਕੁਛ ਵੀ ਨਹੀਂ ਤਾਂ ਹੀ ਤੇ ਤੁਹਾਡੇ ਵਰਗੇ ਬੰਦੇ ਸਾਡੇ ਵਰਗਿਆਂ ਨੂੰ ਖਾਸ ਮੰਨਦੇ ਹੈ ਇਹ ਖਾਸ ਹੈ ਅਸੀਂ ਆਮ ਬੰਦੇ ਇੱਥੇ ਮੇਰੇ ਬੜੇ ਵੀਰ ਪੜ੍ਹੇ ਲਿਖੇ ਚੰਗੇ ਭਲੇ ਬਹੁਤ ਪੜ੍ਹਾਈਆਂ ਕੀਤੀਆਂ ਜਿਨ੍ਹਾਂ ਨੇ 18-18 ਸਾਲ ਕਲਾਸਾਂ ਲਾਈਆਂ ਮਿਹਨਤ ਕੀਤੀ ਉਹ ਵੀ ਕਹਿੰਦੇ ਹੈ ਤੁਹਾਡੇ ਵਰਗਿਆਂ ਦੇ ਹੱਥ ਧਵਾਉਣੇ ਆ ਜੀ ਬਸ ਸਾਡੀ ਤੇ ਅਸੀਂ ਤੇ ਐਵੇਂ ਦੁਨਿਆਵੀ ਵਿਦਿਆ ਲੈ ਰਹੇ ਹਾਂ ਨਹੀਂ ਭਾਈ ਸਾਰਿਆਂ ਦੀ ਪੜ੍ਹਾਈ ਗਿਆਨ ਦੇ ਵਿੱਚ ਆਉਣੀ ਹੈ ਕੁਦਰਤ ਦਾ ਰੱਬ ਦਾ ਕੁਦਰਤ ਦਾ ਵਿੱਚ ਜਿੰਨਾ ਵੀ ਗਿਆਨ ਹੈ ਉਹ ਸਾਰਾ ਲੈ ਸਕਦਾ ਸਾਰਾ ਲੈ ਸਕਦਾ ਇਹ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਇਹ ਸਾਈਂ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਆਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ ਇਹ ਸਾਈਂ ਦਿੰਦੇ ਹੈ ਕਿ ਗਿਆਨ ਲੈਣਾ ਹੈ ਉਹਨਾਂ ਵੇਲਿਆਂ 'ਚ ਉਹਨਾਂ ਨੇ ਕਿੰਨਾ ਤਕੜਾ ਤਕੜਾ ਗਿਆਨ ਉਸ ਵੇਲੇ ਦਾ ਚੁੱਕਿਆ ਉਸ ਵੇਲੇ ਦੀ
ਉਹਨਾਂ ਨੇ ਸਾਨੂੰ ਸੇਵ ਕਰ ਕਰਕੇ ਇਕੱਠਾ ਕਰ ਕਰਕੇ ਸਾਨੂੰ ਇਹ ਇਸ਼ਾਰਾ ਕਰਤਾ ਤੁਸੀਂ ਵੀ ਗਿਆਨ ਲੈਣਾ ਭੁੱਲ ਨਾ ਜਾਇਓ ਇਕੱਠਾ ਕਰੀ ਜਾਇਓ ਕਰੀ ਜਾਇਓ ਜਿੰਨਾ ਹੋ ਸਕਦਾ ਇਕੱਠਾ ਕਰੀ ਇਸ ਵੇਲੇ ਜੇ ਗਿਆਨ ਇਕੱਠਾ ਕਰਨ ਵਾਲੇ ਪਾਸੇ ਤੁਰੇ ਹੁੰਦੇ ਇੱਕ ਨੰਬਰ ਤੇ ਹੁੰਦੇ ਮੇਰੇ ਵੀਰੋ ਭਾਈਓ ਭੈਣੋ ਯਹੂਦੀਆਂ ਦੀ ਗਿਣਤੀ 1 ਕਰੋੜ ਹੈ ਯਹੂਦੀ ਕਿੰਨੇ ਆ ਜੀ 1 ਕਰੋੜ ਤੇ ਆਪਾਂ ਕਿੰਨੇ ਆ 2.5 ਕਰੋੜ ਪਰ ਯਹੂਦੀ ਕੌਮ 1 ਨੰਬਰ ਤੇ ਹੈ 1 ਨੰਬਰ ਤੇ ਪਤਾ ਕਿਉਂ ਹੈ ਉਹਨਾਂ ਦੇ ਆਗੂਆਂ ਨੇ ਕਿਹਾ ਜਿੰਨਾ ਚੰਗਾ ਗਿਆਨ ਚੁੱਕ ਸਕਦੇ ਹੋ ਚੁੱਕ ਲਓ ਜਿੰਨਾ ਪੜ੍ਹ ਸਕਦੇ ਹੋ ਪੜ੍ਹੋ ਜਿੰਨਾ ਅੱਗੇ ਜਾ ਸਕਦੇ ਹੋ ਜਾਓ ਇਸ ਵੇਲੇ 1 ਕਰੋੜ ਗਿਣਤੀ ਯਹੂਦੀਆਂ ਦੀ ਹੈ ਤੇ ਸਭ ਤੋਂ 1 ਨੰਬਰ ਤੇ ਹੈ ਅਮਰੀਕਾ ਦੀ ਇਕੋਨਮੀ ਉਹਨਾਂ ਦੇ ਹੱਥ ਹੈ ਸਭ ਤੋਂ ਉੱਪਰ ਨੇ ਕਿਉਂ ਉੱਪਰ ਨੇ ਕਿਉਂਕਿ ਉਹ ਗਿਆਨ ਲੈਣ ਵਾਲੇ ਪਾਸੇ ਗਏ ਹੈ ਸਮਝਣ ਵਾਲੇ ਪਾਸੇ ਤੁਰੇ ਤੇ ਮੈਂ ਇਹ ਬੇਨਤੀ ਪਿੱਛੇ ਜਿਹੀ ਕੀਤੀ ਸੀ ਡਿਕਟੇਟਰਸ਼ਿਪ ਦੇ ਸੂਰਮੇ ਹਥਿਆਰਾਂ ਦਾ ਸਮਾਂ ਸੀ ਜਦੋਂ ਉਦੋਂ ਬਾਬਾ ਅਜੀਤ ਸਿੰਘ ਸੂਰਮਾ ਬਾਬਾ ਜੁਝਾਰ ਸਿੰਘ ਸੂਰਮਾ ਉਦੋਂ ਬਾਬਾ ਦੀਪ ਸਿੰਘ ਸੂਰਮਾ ਉਦੋਂ ਬੰਦਾ ਸਿੰਘ ਬਹਾਦਰ ਸੂਰਮਾ ਉਹ ਸੂਰਮੇ ਹੈ ਡਿਕਟੇਟਰਸ਼ਿਪ ਵਿੱਚ ਜਦੋਂ ਇੱਕ ਬੰਦੇ ਦਾ ਰਾਜ ਹੈ ਪਰ ਡੈਮੋਕਰੇਸੀ ਦੇ ਵਿੱਚ ਹਥਿਆਰਾਂ ਦਾ ਸਮਾਂ ਨਹੀਂ ਹੁਣ ਹੁਣ ਯੁੱਗ ਕਾਹਦਾ ਵਿਚਾਰਾਂ ਦਾ ਕਿ ਹਥਿਆਰਾਂ ਦਾ ਬੋਲੋ ਭਾਈ ਪੜ੍ਹਾਈ ਦਾ ਯੁੱਗ ਹੈ ਵਿਚਾਰਾਂ ਦਾ ਯੁੱਗ ਹੈ ਹਥਿਆਰ ਚੱਕੀ ਫਿਰੋ ਤੁਸੀਂ ਚਲਾ ਨਹੀਂ ਸਕਦੇ ਚਲਾਵਾਂਗੇ 20 ਸਾਲ ਦੇ ਅੰਦਰ ਵੱਜੇ ਬੈਠੇ ਰਹਿਣਾ ਪੈਣਾ ਹੈ ਅੱਜ ਯੁੱਗ ਹਥਿਆਰਾਂ ਦਾ ਨਹੀਂ ਅੱਜ ਯੁੱਗ ਵਿਚਾਰਾਂ ਦਾ ਹੈ ਡਿਕਟੇਟਰਸ਼ਿਪ ਦੇ ਵਿੱਚ ਇੱਕ ਬੰਦੇ ਦੇ ਰਾਜ ਵਿੱਚ ਸੂਰਮਾ ਕੌਣ ਸੀ ਉਦੋਂ ਸੂਰਮਾ ਸੀ ਉਹ ਲੜੇ ਜਿਹੜਾ ਧਰਮ ਲਈ ਲੜਦਾ ਜੂਝਦਾ ਹੈ ਉਹ ਸੂਰਮਾ ਹੈ ਅੱਗੇ ਹੋ ਕੇ ਲੜਦਾ ਸੂਰਮਾ ਹੈ ਇਹਦਾ ਮਤਲਬ ਫਿਰ ਅੱਜ ਤੇ ਲੜਾਈ ਲੱਗੀ ਨਹੀਂ ਅਸੀਂ ਕਿੱਥੇ ਵਿਖਾਈਏ ਲੜਕੇ ਪਤਾ ਕਿਵੇਂ ਲੱਗੂਗੀ ਸੂਰਮਾ ਕੌਣ ਹੈ ਮੇਰੀਆਂ ਭੈਣਾਂ ਮੇਰੇ ਵੀਰ ਅੱਜ ਦੇ ਜਿਹੜੇ ਨੌਜਵਾਨ ਹੈ ਬੜੀ ਲਿਖੀ ਬਨੀਰੀ ਹੈ ਉਹ ਕਿੱਥੇ ਲੜ ਕੇ ਵਿਖਾਵੇ ਵੀ ਅਸੀਂ ਸੂਰਮੇ ਆ ਦੌੜਿਆਂ ਦੀ ਤਾਕਤ ਕਿੱਥੇ ਵਿਖਾਈਏ ਜੰਗ ਤੇ ਚੱਲਦੀ ਨੀ ਕਿਤੇ ਥੋੜੇ ਬਹੁਤ ਆਰਮੀ ਵਿੱਚ ਭਰਤੀ ਹੋ ਜਾਂਦੇ ਨੇ ਥੋੜੇ ਬਹੁਤ ਪੁਲਿਸ ਵਿੱਚ ਭਰਤੀ ਹੋ ਜਾਂਦੇ ਨੇ ਉਹ ਵੀ ਕਿਹੜਾ ਰੋਜ਼ ਜੰਗ ਲੱਗੀ ਪਈ ਹੈ ਕਿੱਥੇ ਵਿਖਾਈਏ ਅਸੀਂ ਸੂਰਮੇ ਆ ਕਿਵੇਂ ਪਤਾ ਲੱਗੂ ਸਾਡੇ ਬਹਾਦਰਾਂ ਦਾ ਪਤਾ ਕਿਵੇਂ ਲੱਗਦਾ ਉਹ ਭਾਈ ਚੇਤਾ ਰੱਖੋ ਉਦੋਂ ਜੰਗ ਹਥਿਆਰਾਂ ਦੀ ਸੀ ਡਿਕਟੇਟਰਸ਼ਿਪ ਦੇ ਸੂਰਮੇ ਸੀ ਸ਼ਬੇਗ ਸਿੰਘ ਸਹਿਬਾਜ ਸਿੰਘ ਵਰਗੇ ਯੋਧੇ ਗੁਜਾਰ ਸਿੰਘ ਜੋਰਾਵਰ ਸਿੰਘ ਵਰਗੇ ਉਸ ਵੇਲੇ ਦੇ ਸੂਰਮੇ ਆ ਪਰ ਅੱਜ ਡੈਮੋਕਰੇਸੀ ਹੈ ਅੱਜ ਵਿਚਾਰਾਂ ਦੀ ਜੰਗ ਹੈ ਅੱਜ ਜਿਹੜੇ ਵੱਧ ਤੋਂ ਵੱਧ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚ ਰਹੇ ਹੈ ਉਹ ਸੂਰਮੇ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਨੌਜਵਾਨ ਜਾ ਰਹੇ ਹੈ ਉਹ ਸੂਰਮੇ ਸੁਣੋ ਵੀਰੋ ਅੱਗੇ ਟਾਰਗੇਟ ਕੀ ਸੀ ਅੱਗੇ ਟਾਰਗੇਟ ਕੀ ਉੱਥੇ ਤੱਕ ਪਹੁੰਚਣਾ ਹੈ ਉਹ ਜਗ੍ਹਾ ਤੱਕ ਚੱਲੋ ਬੰਦਾ ਲੜਦਾ ਲੜਦਾ ਲੜਦਾ ਲੜਦਾ ਉਸ ਥਾਂ ਤੇ ਪਹੁੰਚਦਾ ਸੀ ਕਹਿੰਦੇ ਬੜਾ ਬਹਾਦਰ ਹੈ ਬਈ ਇੰਨੀ ਜਗ੍ਹਾ ਮੰਨ ਲਈ ਇੰਨਾ ਸੂਰਮਾ ਹੈ ਤੇ ਅੱਜ ਟਾਰਗੇਟ ਕੀ ਹੈ ਏਦਾਂ ਜਗ੍ਹਾ ਮੰਨ ਸਕਦੇ ਅੱਜ ਕੋਈ ਪਿਓ ਖੜ ਕੇ ਹੈ ਕਹਿ ਸਕਦਾ ਵੀ ਉੱਥੇ ਤੱਕ ਕਬਜ਼ਾ ਕਰਨਾ ਬੱਚਿਓ ਪੰਜ ਪੁੱਤ ਨੇ ਪੰਜਾਂ ਪੁੱਤਾਂ ਨੂੰ ਦਸਾਂ ਪੁੱਤਾਂ ਨੂੰ ਐਂ ਕਹੇ ਉੱਥੇ ਤੱਕ ਕਬਜ਼ਾ ਕਰਨਾ ਉਦੋਂ ਬੱਚੇ ਵੀ ਦਸ ਦਸ ਚਾਹੀਦੇ ਸੀ ਵੱਧ ਤੋਂ ਵੱਧ ਜਿੰਨਾ ਪਰਿਵਾਰ ਵੱਡਾ ਹੋ ਉਨੀ ਜਗ੍ਹਾ ਮੰਨ ਕੇ ਰੱਖੂ ਪਰਿਵਾਰ ਏਦਾਂ ਵੱਡਾ ਵੱਡਾ ਪਰਿਵਾਰ ਸੀ ਅੱਜ ਪਿਓ ਕਹਿ ਸਕਦਾ ਅੱਜ ਪਿਤਾ ਨੂੰ ਕੀ ਕਹਿਣਾ ਪੈਣਾ ਉਦੋਂ ਦੇ ਆਗੂ ਕਹਿੰਦੇ ਸੀ ਉੱਥੇ ਤੱਕ ਚੱਲ ਲੜਦਾ ਲੜਦਾ ਪਰ ਅੱਜ ਸਾਨੂੰ ਸਾਡੇ ਬੱਚਿਆਂ ਨੂੰ ਅਹੁਦਾ ਵਿਖਾਉਣਾ ਪੈਣਾ ਉਹ ਵੇਖੇ ਆ ਪੰਜ ਕੁਰਸੀਆਂ ਚਾਹੀਦੀਆਂ ਜੱਜ ਬਣਨੇ ਚਾਹੀਦੇ ਪੰਜ ਉਹ ਉਹਦੇ ਤੱਕ ਪਹੁੰਚ ਤੂੰ ਵਕੀਲ ਆ ਇੱਥੇ ਤੱਕ ਪਹੁੰਚ ਸਾਡੇ ਏਰੀਏ ਦੇ ਵਿੱਚ ਡਾਕਟਰ ਚਾਹੀਦੇ ਆ ਤੂੰ ਇੱਥੇ ਤੱਕ ਚੱਲ ਆ ਉਹਦਾ ਜਿਹੜਾ ਇੱਥੇ ਕੋਲ ਚਾਹੀਦਾ ਆ ਬੱਚਾ ਇੱਥੇ ਤੱਕ ਪਹੁੰਚਣਾ ਚਾਹੀਦਾ ਅੱਜ ਉਹ ਗੱਲ ਹੀ ਨਹੀਂ ਹੁੰਦੀ ਡਿਕਟੇਟਰਸ਼ਿਪ ਦੇ ਸੂਰਮੇ ਕਮਾਲ ਦੇ ਸੀ ਡੈਮੋਕਰੇਟਿਕ ਸਿਸਟਮ ਦੇ ਵਿੱਚ ਡੈਮੋਕਰੇਸੀ ਦੇ ਵਿੱਚ ਸੂਰਮੇ ਕਿੱਦਾਂ ਦੇ ਹੋਣਗੇ ਕਿਸੇ ਨੇ ਸਮਝਾਇਆ ਨਹੀਂ ਹੁਣ ਸਾਡਾ ਨਿਆਣਾ ਅੱਜ ਗੁਰਦੁਆਰੇ ਜਾਂਦਾ ਹੈ ਗਾਉਣ ਵਾਲਿਆਂ ਨੂੰ ਸੁਣ ਲਓ ਥਾ ਹਥਿਆਰ ਥਾ ਹਥਿਆਰ ਅੱਜ ਗੱਲ ਕਾਹਦੀ ਚੱਲਦੀ ਹੈ ਹਥਿਆਰਾਂ ਦੀ
ਤੇ ਜਦੋਂ ਆ ਜਾਓਗੇ ਗੁਰਦੁਆਰੇ ਇੱਥੇ ਮੇਰੇ ਵਰਗਾ ਗੱਲ ਕਰਦਾ ਹੈ, ਉਹ ਵੀ ਗੰਗਾ ਦੀ ਗੱਲ ਕਰਦਾ ਹੈ, ਉਸ ਵੇਲੇ ਦੀ ਗੱਲ ਕਰਦਾ ਹੈ। ਅੱਜ ਉਹ ਬੱਚਾ ਸੋਚਦਾ ਵੀ ਅੱਜ ਇੱਥੇ ਲੜੀਏ, ਅੱਜ ਲੜਾਈ ਹਥਿਆਰਾਂ ਦੀ ਨਹੀਂ, ਅੱਜ ਲੜਾਈ ਵਿਚਾਰਾਂ ਦੀ ਹੈ। ਤੇ ਅੱਜ ਜਿਹੜੇ ਬੱਚੇ ਪਹੁੰਚਦੇ ਵੱਡੇ ਅਹੁਦਿਆਂ ਤੇ ਇਸ ਸਾਲ ਦੇ ਵਿੱਚ, ਸਾਡੇ 500 ਬੱਚਾ PCS ਕਰ ਗਿਆ, ਅਕਾਲ ਤਖ਼ਤ ਦਾ ਜਥੇਦਾਰ ਉਹਨੂੰ ਬੁਲਾ ਕੇ ਸਨਮਾਨਿਤ ਕਰਦਾ, ਆਹ ਸਾਡੇ ਬੱਚੇ, ਆਹ ਸਾਡੀਆਂ ਧੀਆਂ, ਆਹ ਸੂਰਮੇ ਨੇ ਅੱਜ ਦੇ ਸਮੇਂ ਦੇ, ਆਹ ਨੇ ਬਹਾਦਰ। ਇਹ 400 ਬੱਚੇ ਤੋਂ ਪਹਿਲੇ ਨੰਬਰ ਤੇ ਆਇਆ, ਆਹ 200 ਬੱਚੇ ਤੋਂ ਪਹਿਲੇ ਨੰਬਰ ਤੇ ਆਇਆ, ਆਹ 100 ਬੱਚੇ ਤੋਂ ਪਹਿਲੇ ਨੰਬਰ ਤੇ ਆਇਆ, ਆਹ 10,000 ਬੱਚੇ ਤੋਂ ਪਹਿਲੇ ਨੰਬਰ ਤੇ ਆਇਆ ਹੈ। ਤੇ ਪੜ੍ਹਨ ਵਾਸਤੇ ਉਤਸ਼ਾਹ ਬਣਨ ਦਾ ਬਹਾਦਰ ਆਹ ਨੇ। ਅੱਜ ਡਿਕਟੇਟਰਸ਼ਿਪ ਨਹੀਂ, ਅੱਜ ਡੈਮੋਕ੍ਰੇਸੀ ਹੈ, ਅੱਜ ਵਿਚਾਰਾਂ ਦਾ ਯੁੱਗ ਹੈ, ਆਹ ਜਿਹੜੇ ਬੱਚੇ ਵੱਧ ਤੋਂ ਵੱਧ ਪੜ੍ਹਦੇ ਹੈ ਇਹ ਸੂਰਮੇ ਹੈ। ਸਾਰੀ ਸਾਰੀ ਰਾਤ ਜਾਗਣਾ, 3-3 ਵਜੇ ਤੱਕ ਪੜ੍ਹਾਈ ਕਰਨੀ, ਇਹ ਬਹਾਦਰ ਕਿਉਂ ਨਹੀਂ, ਇਹ ਸੂਰਮਾ ਕਿਉਂ ਨਹੀਂ? ਉਹ ਲੜਾਈ ਲੜਦੇ ਸੀ ਸਰੀਰ ਦੀ, ਉਹ ਲੜਾਈ ਲੜਦੇ ਸੀ ਤਨ ਦੀ, ਪਰ ਅੱਜ ਦੀ ਜਿਹੜੀ ਲੜਾਈ ਹੈ ਇਹ ਬੱਚੇ ਦਿਮਾਗੀ ਲੜਾਈ ਲੜਦੇ ਹੈ। ਇਹ ਵਿਚਾਰਾਂ ਦਾ ਯੁੱਗ ਹੈ, ਆ ਦਿਮਾਗ ਦਾ ਸਮਾਂ ਹੁਣ, ਇਹ ਚੀਜ਼ ਸਾਹਮਣੇ ਲਿਆਉਣ ਦੀ ਲੋੜ ਸੀ। ਤੇ ਯਹੂਦੀਆਂ ਨੇ ਉਹਨਾਂ ਨੂੰ ਲੱਗ ਗਿਆ ਪਤਾ, ਕਹਿੰਦੇ ਜੰਗ ਯੁੱਧ ਬੰਦ ਹੋ ਗਏ, ਹੁਣ ਕਾਹਦਾ ਸਮਾਂ ਹੈ ਜੀ ਪੜ੍ਹਾਈ ਦਾ, ਵੀਰੋ ਹੁਣ ਕਾਹਦਾ ਸਮਾਂ ਹੈ? ਉਹਨਾਂ ਨੇ ਬੱਚਿਆਂ ਨੂੰ ਕੀ ਕਿਹਾ? ਕਹਿੰਦੇ ਪੜ੍ਹੋ। ਜ਼ੋਰ ਕਾਹਦੇ ਤੇ ਲਾਇਆ? ਪੜ੍ਹਾਈ ਤੇ। ਆਪਣੇ ਨਿਆਣਿਆਂ ਨੂੰ ਐਸੀ ਐਜੂਕੇਸ਼ਨ ਦਿੱਤੀ ਅੱਜ ਇੱਕ ਨੰਬਰ ਤੇ, ਸਾਡੇ ਅੱਜ ਨਹੀਂ ਸਿਖਾਇਆ ਜਾਂਦਾ ਉੱਥੇ ਜੀ, ਮੈਨੂੰ ਫਿਰ ਛੱਡਿਆ ਜਾਵੇ? ਦੋ ਕੰਨ ਤੇ ਜੜ ਦਿੰਦਾ ਉਹਦੇ, ਤੂੰ ਦੇਖਣਾ ਸੀ ਫਿਰ ਦੋ ਹੱਥ ਕਰਦਾ, ਸਾਨੂੰ ਇਹ ਸਿਖਾਇਆ ਜਾਂਦਾ? ਲੜੋ ਆਹੀ ਸਿਖਾਇਆ ਜਾਂਦਾ, ਮਰਜੋ ਮਾਰ ਦਿਓ ਇਹ ਥੱਲੇ ਗੱਲ ਨਹੀਂ ਕਰਦਾ। ਅਗਲੇ ਇੱਕ ਨੰਬਰ ਤੇ ਆਪੇ ਹੀ ਜਾਣਿਆ ਸੀ, ਪੜ੍ਹਨ ਦੀ ਗੱਲ ਸੀ, ਪੜ੍ਹਾਈ ਦੀ ਗੱਲ ਸੀ, ਉਹਨਾਂ ਨੂੰ ਦੱਸਿਆ ਇਹ ਜਾਂਦਾ ਸੀ ਕਿ ਦਿਮਾਗ ਖੋਲਣਾ ਪੈਣਾ, ਸਾਨੂੰ ਦੱਸਿਆ ਜਾਂਦਾ ਮਰਜੋ ਮਾਰ ਦਿਓ ਬਸ, ਖੂਨ ਖਰਾਬਾ ਇਦੋਂ ਵੱਧ ਗੱਲ ਹੈ। ਸੱਚ ਹੈ ਸਾਡੇ ਵੱਡੇ ਵਡੇਰੇ ਕਾਮਯਾਬ ਸੀ, ਉਦੋਂ ਸਮਾਂ ਹੋਰ ਸੀ, ਅੱਜ ਹੋਰ ਹੈ। ਉਦੋਂ ਉਹ ਠੀਕ ਸੀ ਪਰ ਅੱਜ ਉਹ ਠੀਕ ਨਹੀਂ, ਅੱਜ ਸਮਾਂ ਬਦਲ ਗਿਆ। ਅੱਜ ਦੇ ਹਿਸਾਬ ਨਾਲ, ਅੱਜ ਦੇ ਯੁੱਗ ਵਿੱਚ ਅੱਜ ਦੇ ਹਿਸਾਬ ਨਾਲ ਗੱਲ ਕਰਨੀ ਪੈਣੀ ਹੈ, ਅੱਜ ਦੇ ਹਿਸਾਬ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਿਓ। ਨਾਮਾ ਕਹਿ ਕਮੁੰਜ ਨਾ ਮੁੱਖ ਤੇ ਰਾਮ ਸੰਭਾਲ, ਆਦ ਪਾਉ ਕਰ ਕਾਮ ਸਭ ਚੀਤ। ਸਾਰੇ ਬੋਲਿਓ ਸੁਣੋ ਭਾਈਓ ਵੀਰੋ ਭੈਣੋ, ਰੱਜ ਕੇ ਤਿੰਨੇ ਹਿੱਸਿਆਂ ਵਿੱਚ।

ਹੱਥਾਂ ਪੈਰਾਂ ਨਾਲ ਕੰਮ ਕਰੀਏ ਤੇ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖੀਏ। ਉਹ ਸਰਬ ਵਿਆਪੀ ਹੈ, ਉਹਦੇ ਨਿਯਮਾਂ ਨੂੰ ਲੋਕ ਨੇਚਰ ਨੂੰ ਧਿਆਨ ਚ ਰੱਖੀਏ, ਉਹਦੇ ਮੁਤਾਬਕ ਜ਼ਿੰਦਗੀ ਜਿਉਣੀ। ਫਿਰ ਸਵਾਦ ਆਉਣਾ ਜ਼ਿੰਦਗੀ ਜਿਉਣ ਦਾ ਪਿਆਰੇ, ਫਿਰ ਆਨੰਦ ਆਉਣਾ। ਤਾਂ ਕਰਕੇ ਲੋੜ ਸੀ ਅੱਜ ਵਿਚਾਰਨ ਦੀ, ਸਮਝਣ ਦੀ। ਸਾਡੇ ਗੁਰੂ ਸਾਹਿਬ ਵਾਰ ਵਾਰ ਉਸ ਵੇਲੇ ਜਦੋਂ ਡਿਕਟੇਟਰਸ਼ਿਪ ਸੀ, ਜਦੋਂ ਹਥਿਆਰਾਂ ਦਾ ਸਮਾਂ ਸੀ, ਉਦੋਂ ਵੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਉਸ ਵੇਲੇ ਵੀ ਉਹ ਵਿਚਾਰਨ ਦੀ ਗੱਲ ਕਰਦੇ ਆ। ਦਿਮਾਗ ਚਲਾਓ, ਦਿਮਾਗ ਖੋਲੋ, ਸੋਚਣਾ ਸ਼ੁਰੂ ਕਰੋ। ਬਾਰ ਬਾਰ ਬਾਰ ਬਾਰ ਇੱਕੋ ਗੱਲ ਕਹਿੰਦੇ ਆ ਕਿ ਸੋਚਣਾ ਸ਼ੁਰੂ ਕਰੋ, ਇਹਨੂੰ ਚਲਾਓ, ਵਿਚਾਰਿਆ ਹਰ ਨੁਕਤੇ ਨੂੰ ਵਿਚਾਰਨਾ ਸਿੱਖੋ, ਗਿਆਨ ਬਾਰ ਬਾਰ ਉਹਨਾਂ ਵੇਲਿਆਂ ਦੇ ਵਿੱਚ ਵੀ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਤੋਲੈ ਸੋ ਭਰਮ ਭੁਲਾ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀ। ਸੋ ਤਾਂ ਕਰਕੇ ਸਮਝਣ ਦੀ ਲੋੜ ਸੀ, ਪਰ ਅੱਜ ਹਾਲਾਤ ਏਦਾਂ ਦੇ ਆਏ ਕਿ ਸਮਝਣ ਸਮਝਾਉਣ ਵਾਲਿਆਂ ਦੇ ਤੇ ਸਗੋਂ ਉਲਟ ਚੱਲਦੇ ਆ। ਜਿਹੜਾ ਬੰਦਾ ਗਿਆਨ ਦੀ ਗੱਲ ਕਰੇ, ਸਮਝ ਦੀ ਗੱਲ ਕਰੇ, ਉਦੋਂ ਤੇ ਅਸੀਂ ਉਲਟ ਚੱਲਦੇ ਹਾਂ। ਤੇ ਕਰਮਕਾਂਡਾਂ ਵਿੱਚ ਪਾਵੇ, ਜਿਹੜਾ ਵਹਿਮਾਂ ਭਰਮਾਂ ਵਿੱਚ ਪਾਵੇ, ਉਹ ਸਾਨੂੰ ਠੀਕ ਲੱਗਦਾ। ਬੁੱਧੂ ਬਣਾਵੇ, ਭੇਡ ਬਣਾਵੇ ਸਾਨੂੰ, ਉਹ ਸਾਨੂੰ ਚੰਗਾ ਲੱਗਦਾ। ਤਾਂ ਕਰਕੇ ਭਾਈ ਸਾਨੂੰ ਕਿਤੇ ਨਾ ਕਿਤੇ ਦਿਮਾਗ ਚਲਾਉਣਾ ਪੈਣਾ ਹੈ, ਸਮਝ ਲੈਣੀ ਪੈਣੀ ਹੈ, ਆਪਣੇ ਆਪ ਨੂੰ ਸੁਚੇਤ ਕਰਨਾ ਪੈਣਾ, ਆਪਣੇ ਆਪ ਸਾਨੂੰ ਆਪਣਾ ਦਿਮਾਗ ਖੋਲ੍ਹਣਾ ਪੈਣਾ, ਸੋਚਣਾ ਪੈਣਾ। ਤੇ ਜਦੋਂ ਦਿਮਾਗ ਚੱਲ ਪਿਆ, ਦਿਮਾਗ ਤੋਂ ਕੰਮ ਲੈਣ ਲੱਗ ਪਏ, ਫਿਰ ਜ਼ਿੰਦਗੀ ਸੋਹਣੀ ਬਣ ਗਈ, ਗਿਆਨ ਲੈਣ ਲੱਗੀ, ਅਕਲ ਲੈਣ ਲੱਗੀ। ਜਿਹੜਾ ਬੰਦਾ ਸਮਝ ਲੈਂਦਾ, ਉਹ ਤੇ ਬਿਨਾਂ ਪੀਤੀ ਤੋਂ ਹੀ ਨਸ਼ੇ ਵਿੱਚ ਰਹਿੰਦਾ, ਬਿਨਾਂ ਪੀਤੀ। ਇੱਕ ਤੇ ਹੈ ਨਾ, ਬੰਦਾ ਪੀ ਕੇ ਨਸ਼ਾ ਕਰਦਾ, ਪਰ ਇੱਕ ਜਿਹੜੇ ਬੰਦੇ ਅਕਲ ਲੈਣ ਵਾਲੇ ਆ, ਸਮਝ ਲੈਣ ਵਾਲੇ ਆ, ਉਹ ਤੇ ਹਰ ਵੇਲੇ ਨਸ਼ੇ ਚ ਰਹਿੰਦੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਸਾਡਾ ਆਪਾਂ ਬਚਨ ਪੜ੍ਹਦੇ ਹਾਂ ਵੀ ਗੁਰ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕਸ ਪਾਈ, ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਸਵਾਈ। ਕਹਿੰਦੇ ਗਿਆਨ ਦਾ ਗੁਣ ਹੋਵੇ, ਧਿਆਨ ਦੇ ਮਹੂਏ ਦੇ ਫੁੱਲ ਹੋਣ, ਤੇ ਕਰਨੀ ਦਾ ਸੱਕ ਹੋਵੇ, ਸਰੀਰ ਦਾ ਮੋਹ ਛੱਡਦੇ ਇਹ ਭੱਠੀ ਹੋਵੇ, ਤੇ ਪ੍ਰੇਮ ਦਾ ਉੱਤੇ ਪੋਚਾ ਮਾਰਿਆ ਹੋਵੇ, ਫਿਰ ਕਹਿੰਦੇ ਸ਼ਰਾਬ ਨਿਕਲਦੀ ਹੈ ਬੰਦੇ ਦੇ ਅੰਦਰ। ਇੱਕ ਸ਼ਰਾਬ ਹੈ ਜਿਹੜੀ ਬਾਹਰ ਕੱਢੀ ਜਾਂਦੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕ ਸ਼ਰਾਬ ਉਹ ਹੈ ਜਿਹੜੀ ਅੰਦਰ ਨਿਕਲਦੀ ਹੈ ਅੰਦਰ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ, ਜੋਗੀ ਸ਼ਰਾਬਾਂ ਪੀ ਕੇ ਸਮਾਧੀਆਂ ਲਾਉਂਦੇ ਆ, ਜੋਗੀ ਜਿਹੜੇ ਹੈ ਉਹ ਕਹਿੰਦੇ ਆ ਸ਼ਰਾਬ ਪੀ ਕੇ ਨਾ ਕਹਿੰਦੇ ਲੋੜ ਜਿਹਾ ਆਉਂਦਾ, ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠੇ ਆ, ਸੂਟੇ ਲਾਉਣੇ, ਸ਼ਰਾਬਾਂ ਪੀਣੀਆਂ, ਇਹਦੇ ਨਾਲ ਕਹਿੰਦੇ ਨਸ਼ਾ ਉਹ ਇੱਦਾਂ ਕਰਦੇ ਆ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਨਸ਼ਾ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹ ਬੰਦੇ ਨੂੰ ਡੈਡ ਕਰਦਾ। ਦਿਮਾਗ ਚਲਾਉਣਾ, ਦਿਮਾਗ ਵਰਤਣਾ, ਪਰ ਜਿਹੜਾ ਬੰਦਾ ਨਸ਼ਾ ਕਰ ਲੈਂਦਾ ਉਹ ਸਹੀ ਫੈਸਲੇ ਨਹੀਂ ਲੈ ਸਕਦਾ। ਸਹੀ ਫੈਸਲੇ ਲੈਣ ਵਾਸਤੇ ਦਿਮਾਗ ਚੱਲਣਾ ਚਾਹੀਦਾ। ਨਸ਼ਾ ਇਸ ਕਰਕੇ ਸਾਡੇ ਵਿੱਚ ਨਸ਼ਾ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਵਰਜਿਤ ਹੈ, ਨਸ਼ੇ ਦੀ ਮਨਾਹੀ ਹੈ। ਸ਼ਰਾਬ ਦੀ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ ਨਾ, ਸਾਡੀਆਂ ਜਿਹੜੀ ਸ਼ਰਾਬ ਦਾ ਨਸ਼ਾ ਹੈ ਇਹ ਮਨਾ ਕੀਤਾ ਜਾਂਦਾ, ਸ਼ਰਾਬ ਤੋਂ ਮਨਾ ਕੀਤਾ ਜਾਂਦਾ। ਤਾਂ ਕਰਕੇ ਇਹ ਦਿਮਾਗ ਡੈਡ ਕਰਦਾ, ਸੋਚਣ ਸ਼ਕਤੀ ਬੰਦੇ ਦੀ ਸਹੀ ਨਹੀਂ ਰਹਿੰਦੀ, ਸਹੀ ਨਹੀਂ ਸੋਚ ਸਕਦਾ ਜਦੋਂ ਸ਼ਰਾਬ ਅੰਦਰ ਚਲੇ ਜਾਂਦੀ, ਫੈਸਲਾ ਨਹੀਂ ਸਹੀ ਲੈ ਸਕਦਾ। ਨਾਲੇ ਸ਼ਰਾਬ ਦੀ ਗੱਲ ਨਹੀਂ, ਨਸ਼ਾ ਭਾਵੇਂ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਮਾੜਾ, ਜ਼ਿੰਦਗੀ ਦੇ ਗਲਤ ਡਿਸੀਜਨ ਲੈ ਜਾਂਦਾ ਬੰਦਾ ਨਸ਼ੇ, ਨਸ਼ੇ ਵਿੱਚ ਬੰਦਾ ਗਲਤ ਡਿਸੀਜਨ ਲੈ ਜਾਂਦਾ। ਤਾਂ ਕਰਕੇ ਨਸ਼ਾ ਜਿਹੜਾ ਮਾੜਾ, ਪਰ ਹੁਣ ਨਸ਼ਾ ਤੇ ਮਾੜਾ ਹੈ ਜੇ ਧਰਮ ਦੇ ਵਿੱਚ ਹੀ ਨਸ਼ਾ ਵੜ ਗਿਆ, ਧਰਮ ਸਥਾਨਾਂ ਤੇ ਨਸ਼ਾ ਹੋਵੇ,
ਭੋਗ ਲਾਏ ਜਾਣ ਨਸ਼ਿਆਂ ਦੇ, ਉੱਥੋਂ ਫਿਰ ਨਸ਼ਾ ਕਿਵੇਂ ਕੱਢ ਦੇਵਾਂਗੇ ਆਪਾਂ? ਦੇਵੀਆਂ ਦੇ ਉੱਤੇ ਸ਼ਰਾਬਾਂ ਚੜ੍ਹਦੀਆਂ, ਮੰਦਰਾਂ ਵਿੱਚ ਸ਼ਰਾਬਾਂ ਚੜ੍ਹਦੀਆਂ, ਧਰਮ ਸਥਾਨਾਂ ਤੇ ਨਸ਼ਾ ਚੜ੍ਹਨ ਲੱਗ ਜਾਏ, ਨਸ਼ੇ ਨੂੰ ਧਰਮ ਸਥਾਨਾਂ ਤੇ ਪ੍ਰਮੋਟ ਹੁੰਦਾ ਜਾਵੇ, ਧਾਰਮਿਕ ਮਾਨਤਾ ਜੇ ਨਸ਼ੇ ਨੂੰ ਮਿਲ ਜਾਏ, ਫਿਰ ਨਸ਼ਾ ਤੇ ਕਦੇ ਕੱਢ ਹੀ ਨਹੀਂ ਸਕਦੇ ਆਪਾਂ। ਧਾਰਮਿਕ ਮਾਨਤਾ ਨਸ਼ੇ ਨੂੰ ਦੇ ਦਿਓਗੇ, ਕਿਵੇਂ ਨਸ਼ਾ ਕੱਢਾਂਗੇ ਆਪਾਂ? ਸਾਡੇ ਤੇ ਨਸ਼ੇ ਨੂੰ ਧਾਰਮਿਕ ਮਾਨਤਾ ਮਿਲੀ ਹੋਈ ਹੈ, ਧਰਮ ਨੇ ਮੰਨ ਲਿਆ ਨਸ਼ਾ ਠੀਕ ਹੈ, ਮੰਦਰਾਂ ਦੇ ਵਿੱਚ ਚੜ੍ਹਦੀ ਹੈ, ਸਾਡੇ ਭੰਗ ਤੀਰਥ ਸਥਾਨਾਂ ਤੇ ਘੁੱਟਦੇ ਆ, ਸਾਡੇ ਗੁਰਦੁਆਰਿਆਂ ਵਿੱਚ ਭੰਗ ਘੋਟੀ ਜਾਂਦੀ ਹੈ। ਤੁਸੀਂ ਪੁੱਛ ਕੇ ਵੇਖ ਲਓ ਵੀ ਇਹ ਸੁੱਖਾ ਪੀਣਾ ਇਹ ਠੀਕ ਹੈ ਜੀ, ਇਹ ਭੰਗ ਪੀਣੀ ਠੀਕ ਹੈ? ਉਹ ਕਹਿਣਗੇ ਤੁਹਾਡੇ ਗੁਰੂ ਸਾਹਿਬ ਨੂੰ ਵੀ ਭੋਗ ਲੱਗਦਾ, ਗੁਰੂ ਸਾਹਿਬ ਨੂੰ ਵੀ ਭੋਗ ਲੱਗਦਾ, ਏਦਾਂ ਕਹਿੰਦੇ। ਸ਼ਰਾਬ ਮਾੜੀ ਹੈ ਜੀ ਦੇਵੀ, ਇਹ ਕਿਉਂ ਚੜਾਉਂਦੇ ਹੋ? ਕਹਿੰਦੇ ਦੇਵੀ ਨੂੰ ਵੀ ਭੋਗ ਲੱਗਦਾ। ਧਾਰਮਿਕ ਮਾਨਤਾ ਮਿਲ ਜੇ ਜਦੋਂ ਸ਼ਰਾਬਾਂ ਨੂੰ, ਨਸ਼ਿਆਂ ਨੂੰ, ਫਿਰ ਕਿਵੇਂ ਕੱਢ ਦਿਆਂਗੇ ਆਪਾਂ ਨਸ਼ੇ? ਨਸ਼ਾ ਪੀਣ ਵਾਲੇ ਨੂੰ ਇੱਥੇ ਭਗਤ ਕਿਹਾ ਜਾਂਦਾ ਹੋਵੇ, ਕਿਵੇਂ ਕੱਢ ਦਿਆਂਗੇ ਨਸ਼ੇ? ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਇਹ ਕਦੇ ਫੜ ਕੇ ਵੇਖਿਆ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਜੀ ਕਹਿੰਦੇ ਹੈ ਇਹ ਕਦੇ ਫੜ ਕੇ ਵੇਖਿਆ ਹੀ ਨਹੀਂ। ਹੁਣ ਗੁਰਪੁਰਬ ਆਇਆ, ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਕਿੰਨਾ ਹੈ ਵੀ? 23 ਨਵੰਬਰ। ਪਰ ਵੈਸੇ ਤਾਂ ਕਹਿੰਦੇ ਕੱਤਕ ਦੀ ਪੂਰਨਮਾਸ਼ੀ ਹੁੰਦੀ ਹੈ, ਚੱਲ ਤੇ ਮੰਗਰ ਰਿਹਾ ਹੁਣ, ਸੁਣਦੇ ਤੇ ਇਹੀ ਆਏ ਹਾਂ ਵੀ ਕੱਤਕ ਦੀ ਪੂਰਨਮਾਸ਼ੀ। ਪਰ ਕੱਤਕ ਦੀ ਪੂਰਨਮਾਸ਼ੀ ਨਹੀਂ, ਪੁਰਾਣੀਆਂ ਕਿਤਾਬਾਂ ਜਿੰਨੇ ਪੜ੍ਹੇ ਹੋ, ਭਲਾ ਕਦੋਂ ਦਾ ਪੜ੍ਹਿਆ ਸੀ? 15 ਅਪ੍ਰੈਲ 1469 ਇੰਟਰਨੈਟ ਤੇ ਪੜ੍ਹੋ, ਇੰਟਰਨੈਟ ਤੇ ਭਰੋਗੇ ਤੁਸੀਂ, ਉਹਦੇ ਤੇ ਦੋ ਡੇਟਾਂ ਆ ਜਾਂਦੀਆਂ। ਇੱਕ ਜਗ੍ਹਾ ਤੇ ਲਿਖਿਆ ਆਏ ਨਾਲ ਕੱਤਕ ਦੀ ਪੂਰਨਮਾਸ਼ੀ, ਤੇ ਇੱਕ ਜਗ੍ਹਾ ਲਿਖਿਆ ਆਈ ਜਾਂਦਾ 14 ਵਿਸਾਖੀ 1 ਵਿਸਾਖ। ਜਿੰਨੀਆਂ ਪੁਰਾਣੀਆਂ ਸਾਡੀਆਂ ਕਿਤਾਬਾਂ ਆ, ਸਾਰਾ ਲਿਟਰੇਚਰ ਹੈ ਜਿੰਨੇ ਤੁਸੀਂ ਪੜ੍ਹੇ ਹੋ, ਉਹਦੇ ਵਿੱਚ ਤੁਸੀਂ ਇਹ 14 ਅਪ੍ਰੈਲ ਤੇ 1469 ਇਹ ਪੜ੍ਹਿਆ, ਇਹੀ ਲਿਖਿਆ ਸੀ ਸਾਰੀਆਂ ਕਿਤਾਬਾਂ। ਹੁਣ ਬਦਲ ਕੇ ਕਿੱਥੇ ਕਰਤਾ 6 ਮਹੀਨੇ, ਹੁਣ ਲੈ ਆਏ ਕੱਤਕ ਦੀ ਪੂਰਨਮਾਸ਼ੀ, ਇਹ ਬਦਲ ਕੇ ਕਰਤਾ ਆਪ ਬਦਲਿਆ ਕਿੰਨੇ ਕੁ ਦਿਨ ਤੋਂ ਆਏ? ਪਿਛਲੇ 40-50 ਸਾਲਾਂ ਵਿੱਚ ਪੂਰੀ ਤਰ੍ਹਾਂ ਬਦਲਤਾ, ਕੱਤਕ ਦੀ ਪੂਰਨਮਾਸ਼ੀ ਕਰਤਾ, 6 ਮਹੀਨੇ ਇੱਧਰ ਲੈ ਆਏ। ਤੇ ਆਹ ਜਦੋਂ ਆਪਾਂ 6 ਮਹੀਨਿਆਂ ਤੇ ਨੀ ਬੋਲੇ, ਇਹਨਾਂ ਨੂੰ ਪਤਾ ਹੀ ਹੈ ਵੀ ਹੁਣ ਅਸੀਂ ਕੱਤਕ ਦੀ ਪੂਰਨਮਾਸ਼ੀ ਛੱਡ ਕੇ ਹੁਣ ਕਈ ਕਰਦੇ ਨੇ, ਇਹਨਾਂ ਨੇ ਕਿਹੜਾ ਬੋਲਣਾ ਹੈ ਆਪਣੇ ਸਤਨਾਮ? ਵੀ ਜਦੋਂ 6 ਮਹੀਨਿਆਂ ਤੇ ਨੀ ਬੋਲੇ, 6 ਦਿਨਾਂ ਤੇ ਕੀ ਬੋਲਣਗੇ? ਇਹਨਾਂ ਨੂੰ ਤਾਂ ਪਟਾਕੇ ਚਲਾਉਣੇ ਨੇ, ਪ੍ਰਭਾਤ ਫੇਰੀਆਂ ਕਰਨੀਆਂ, ਭਾਵੇਂ ਅਪ੍ਰੈਲ ਚ ਕਰਾ ਲਓ ਭਾਵੇਂ, ਨਹੀਂ ਤੇ ਜਿਹੜੇ ਹਿਸਾਬ ਨਾਲ ਇੰਨੇ ਸਾਲਾਂ ਤੋਂ ਪ੍ਰਭਾਤ ਫੇਰੀਆਂ ਕਰਦੇ ਫਿਰਦੇ ਆ, ਹੁਣ ਨੂੰ ਤੇ ਜ਼ਿੰਦਗੀ ਚ ਪ੍ਰਭਾਤ ਆਈ ਹੁੰਦੀ। ਜਿਹੜੇ ਹਿਸਾਬ ਨਾਲ ਪੰਜਾਬ ਦੀ ਧਰਤੀ ਤੇ ਢੋਲਕੀਆਂ ਟੱਲੀਆਂ ਵੱਜਦੀਆਂ ਸਵੇਰੇ ਸਵੇਰੇ, ਇਸ ਹਿਸਾਬ ਨਾਲ ਪੰਜਾਬ ਦੀ ਜਿੱਥੇ ਨਸ਼ਾ ਜਾਂਦਾ ਪਿਆਰਿਓ, ਗੱਲਾਂ ਹੀ ਕੀਤੀਆਂ ਬਸ, ਕਿਹੜੇ ਹੀ ਦਿੱਤੇ ਹੈ, ਫੇਰੇ ਹੀ ਦਿੱਤੇ ਹੈ। ਪ੍ਰਭਾਤ ਫੇਰੀਆਂ ਵਿੱਚ ਚਾਹ ਪਕੌੜੇ ਖਾ ਕੇ, ਸਵੇਰੇ ਹੀ ਉੱਥੇ ਛੋਲੇ ਪੂੜੀਆਂ ਖਾ ਕੇ ਮੁੜ ਆਉਂਦੇ ਆ, ਬਦਾਣਾ ਖਾ ਕੇ, ਜਲੇਬੀਆਂ ਖਾ ਕੇ, ਬਸ ਇੱਥੇ ਖੜੇ ਹਾਂ ਅਸੀਂ। ਨਗਰ ਕੀਰਤਨ ਕਰ ਲਏ, ਅੱਧੇ ਕੁ ਹੋ ਗਏ, ਅੱਧੇ ਕੁ ਹੋਣਗੇ ਅਜੇ। ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਪਰ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਸੀਂ ਵਿਚਾਰ ਕੇ ਨਹੀਂ ਵੇਖਿਆ, ਪੜ੍ਹ ਕੇ ਨਹੀਂ ਵੇਖਿਆ। ਗਿਆਨ ਦੀਆਂ ਗੱਲਾਂ ਕਰੋ, ਪ੍ਰਸ਼ਾਦ ਦੀਆਂ ਗੱਲਾਂ ਕਰੋ, ਲੰਗਰਾਂ ਦੀਆਂ ਗੱਲਾਂ ਕਰੋ, ਖਾਣ ਦੀਆਂ ਗੱਲਾਂ ਕਰੋ, ਸਾਨੂੰ ਕੋਈ ਰੋ ਲੰਗਰਾਂ ਦੀਆਂ ਗੱਲਾਂ ਕਰੋ, ਖਾਣ ਦੀਆਂ ਗੱਲਾਂ ਕਰੋ, ਸਾਨੂੰ ਕੋਈ ਰਾਹ ਰੋਕ ਲੈਣਾ? ਪਰ ਤੁਸੀਂ ਕੌਮ ਨੂੰ ਗਿਆਨ ਐਜੂਕੇਟ ਹੋਣ ਦੀ ਗੱਲ ਕਰੋ, ਸਾਡੇ ਵਿਰੁੱਧ ਖੜੇ ਹੋ ਜਾਣਗੇ। ਆ ਸਾਡੇ ਦੀਵਾਨ ਇਹ ਤੋਂ ਬਾਅਦ ਕਿੱਥੇ ਸੀ ਭਲਾ? ਸ਼ੇਰ ਖਾਂ ਫਿਰੋਜ਼ਪੁਰ, ਅੱਜ ਰੱਦ ਕਰਤੇ, ਕਹਿੰਦੇ ਨਹੀਂ ਲੱਗਣ ਦੇਣ। ਪਹਿਲਾਂ ਦੀਨਾ ਨਗਰ ਪ੍ਰੋਗਰਾਮ ਸੀ ਪਠਾਨਕੋਟ ਵਿੱਚ, ਕਹਿੰਦੇ ਉਹ ਵੀ ਰੱਦ ਕਰਤੇ ਦੀਵਾਨ, ਇਹ ਵੀ ਨਹੀਂ ਲੱਗਣ ਦੇਣ। ਕਿਉਂ? ਕਹਿੰਦੇ ਇਹ ਗਲਤ ਗੱਲਾਂ ਕਰਦਾ, ਉਲਟ ਕਰਦਾ। ਮੈਨੂੰ ਤੁਸੀਂ ਨੋਟ ਕਰਿਓ, ਅੱਜ ਵੀ ਸੁਣੋ, ਕੱਲ ਨੂੰ ਵੀ ਸੁਣੋ, ਫਿਰ ਦੱਸਿਓ ਵੀ ਆਹ ਗੱਲ ਗਲਤ ਸੀ। ਕਿਹੜੀ ਗੱਲ ਹੈ ਜਿਹੜੀ ਵਿਕਾਸ ਦੀ ਨਹੀਂ, ਸਮਝ ਦੀ ਨਹੀਂ, ਅੱਖਾਂ ਖੋਲਣ ਦੀ ਨਹੀਂ?
دماغ چلاؤ کی نہیں گل کہ گل ہے پر سارے سارے پنتھ آگوؤں کا سارے پنتھ کا زور لگا یہ بندے چپ کراؤنا ہی کراؤنا بولن نہیں نہیں لگن دینا دماغ ہر حال کرے بٹھاؤ بچلیاں گلا جہاں سی دس پندرہ جتھے بندیاں رل مل کے کھائی جانے تیری مریادا ہور ہے ساڈی مریادا ہور ہے سنو ایک بکرے وڈدا ہے ایک ماس دے ورودھ ہے پر ہے کٹھے ایک مول منتر نانک سی تیسا تک پڑھتا ہے ایک گر پرساد تک پڑھتا ہے پر ہے کٹھے ایک چار رنگ بھی پاؤں ایک جڑا مرضی پا لینا یہ سارے کٹھے ہے وہ کہتے کوئی نہیں مریادا ساری جنہ مرضی فرق ہوگی پر رل مل کے چلی جان دو لٹی جانے ساری لٹی چلو میرے ورگے نو کہندے بھی تم ہی بےتی رل کے چلی جا توں کیوں وکری گل کرتا پر جنہ چر تھی وکری گل کرتے نہیں تھی وکری قوم نہیں بن سکتے جنہ چر تھی ایجوکیٹ ہون کی پڑھائی کی گل نہیں کرتے تھی وکرے نہیں ہو سکتے سانو دماغ اپنے چلا پہن گے کتنے نہ کتنے کتنے نہ کتنے سمجھ ڈیولپ کرنی پے گی ساڈے ورگا بندہ میں یہ نہیں کہہ رہا پربھات فیریاں نہ کرو پربھات فیریاں کرو پر ہرک پربھات فیری سے اج منو اج یار میں آ گل سمجھ چاہیے اگلی پربھات فیری جاؤ اج بھائی آ گل میرے پکڑ کر تیجی پربھات فیری میرے سوال آ اج حل ہو گئے چوتھی پربھات فیری آ میرے کوشچن سی حل ہو گئے پر سمجھنا ہے وچارنا ہے گیان لینا ہے یہ تو دستا ہی کوئی نہیں بابے نانک کی فوٹو رکھ لو ایدہ لے کے تے پھر تسی تر پو سارا دن تسی گھنٹہ دو گھنٹے سویرے سویرے لائے ہے گیڑے گوڑے دے کے آئے ہیں بابا جی بڑے خوش ہون گے کرپا ہو جانی ہے بابے نانک جی تے میں اسے پیچھے بھی نپوتر دوانا وچ میں بینتی کیتی سی کہ ہن بندہ آ کے پربھات فیری تو 8 بجے آ کے سو گیا جانا سی دفتر لائن لگی ہوئی ہے یہ مینیجر ہے انہیں اتنے جا کے گل بات کرنی سی لوگ سائن کرا آئے ہے یہ کہنا میں تھکیا پیا میں تو سویرے پربھات فیری جا کے آیا کم اپنے چھٹی پھرتا ہے ولڑ ہو رہے ہیں دھارمک کام کرتے ہیں ودیشوں میں فون کر کے ویکو اتوں فون کرو ہوں کتوں آئے جی کم تو کتنے ہیں کم سے ہاں کتنے جانا کم سے جہے نال مرضی گل کر کے ویکو انہوں کی ہر گل کے کم ہوئے گا ہوئے گا کہ نہیں باہر کال کرو کم تو آیا کم سے جانا چھٹی نہیں ملتی کم سے کم سے کم کم کم یہ گل کر لیں گے سانو پوچھ لو سانو فون آئے ہاں بھی کتنے ہیں نگر کیرتن سے ہوں کتنے ہیں جمے سے گیا میں مرے سے گیا میں پربھات فیری پھردا سویرے ساڈے آ دھارمک ڈھانچا دھرم چاہیے میں کہنا دھرم ہوے پر تینوں ڈویلپ تے کرے نکما کرے نکما نہ بنا سا ڈانچا ہی بہت ایڈا کا بنایا ہوا دھارمک ڈانچا بندے ویلڑ سے نکما کری جا رب نے کر دینا تم بس رب نو رب رب کر لیا کر رب تیرے کام آپ کر دوں کرنے کی لوڑ پر گرو نانک پاتشاہ نے کیا رب قدرت جائے یہ مطلب قدرت میں تم ہی آنا پھر تینوں ہی کرنا پینا ہے آپ کو ساتنا گرو صاحب کہتے رب تے کی مسلا ہے گرو صاحب کہتے سب گٹ نام بولنا شریر ہرک رب ہے یہ مطلب جہے بھی کام رب کو کرا نے تینوں آپ کرنے بولو پیارے ہو آپ کرنے پہن گے رب تیرے بچ ہے گرو گرنتھ صاحب نو جا کے اتنے ارداس کر سچے پاتشاہ میرا آ کام کر دیو میری کوٹھی بنا دیو گرو گرنتھ صاحب کہندے او تے قدرت وچ بسدا ہے قدرت وچ تو ہی آنا تے تیرے تے ہے تے بنا لا تیرے بنایا تے بنو ارداس کر کے مڑ جا کچھ نہیں ہونا تینوں قدم کرنا پینا ہے جیڑا رب بندے نو ویلڑ تے نکما کردا سی اسے رب دا کانسیپٹ سمجھا کے بندے نو ذمہ وار بناتا بڑی دنیا ناسک ہو گئی پڑھے لکھے بندے جہے بندے اج کامریڈ ہوئے ہیں کمیونسٹ ہو گئے وہ کیوں ہو گئے وہ کہتے بھی جہاں رب والا ڈھانچہ ہے یہ ٹھیک نہیں سارے دھرم کے بہت بندے نا پڑھیا لکھیا طبقہ رب نہیں منگا
وہ کہتے رب نہیں ٹھیک رب نکما کرتا بندے نو رب کرے گا رب کرے گا رب کرے گا پر گرو گرنتھ صاحب سچے پاتشاہ کی جب بانی پڑھتے ہیں یہ کہتے ایک اوہکار ایک دفعہ سارا سارے پاسے تے ایک وچ تو بھی آ گیا پرماتما دا انش تو ہی ہے جی بھائی صاحب پڑھتے من تو جوت سروپ ہے اپنا مول پہچان رب تیرے وچ ہے تے تینوں کرنا پڑنا گرو صاحب نے رب تیرے جدو کہتا قدرت وچ رب وسیا کہتا سب کٹ رام بولے کہتا ادو پھر انہوں نے کہا رب ہے پر تیرے وچ ہے اس کر کے جو کرنا ہے تیوں کیوں کرنا ہے جدن انڈیا نو امریکہ بناؤ گے بندے بناؤ گے امریکہ نو جو کسی نے امریکہ بنایا تو رب نے نہیں بنایا کن نے بنایا بولو بھائی بندہ بنا رہا ہے رب نے لے کے بھیجا اچھا پھر رب نے لے کے بھیجا بھی سینیا کے بیاہ سینیا نال ہون گے جٹاں دے جٹاں نال ہون گے مجمیاں دے بیاہ مجمیاں نال ہون گے رمداسیاں دے بیاہ رمداسیاں نال ہون گے کمواں دے بیاہ کمواں نال ہون گے یہ رب نے لے کے بھیجا جات رب نے بنائی ہے بولو بھائی بولو جی بندے نے بنائی ہے کہ رب نے بندے نے آ جڑی آ بیاہ دا ڈھانچا کون لکھدا پھر بندہ کہ رب بندہ اسی لکھ رہے ہیں سانو ٹھیک کرنا پینا جدن کرو گے آپ کریں گے جو ہوئے گا وہ سانو کرنا پینا انہیں ایک سسٹم بنایا ہے ساڈے گرو صاحب کہتے تیرے وچ ہے تو کر جڑے جڑے کارج کرنے نے تینوں کرنے پڑ گے تینوں ہمت کرنی پے گی دل تے نکما نہیں بننا قدرت وچ رب ہے رب تیرے وچ ہے کر پھر ہونا جڑے جڑے کارج کرتے ہیں کر اپن ہتھیں اپنا آپ ہی کارج سواری ہے تینوں اپنے ہتھیں اپنے کارج سوارنے پڑ گے ادم کرے دیا جیو تو کمام دیا سکھ پنج ویلا کرتا سانو پجاری نے ایڈا ڈھانچا نکما آپ ویلا ہو گیا

ਪੰਛੀ ਵੱਡੇ ਤੋਂ ਵੱਡਾ ਦਰਖਤ ਇੱਥੇ ਆਪਣੀ ਡਿਊਟੀ ਕਰਦਾ ਹੈ, ਤੂੰ ਕਿਉਂ ਨੀ ਡਿਊਟੀ ਕੀਤੀ ਆਪਣੀ? ਤੂੰ ਨਿਕੰਮਾ ਕਿਉਂ ਬਣ ਗਿਆ? ਕੁਦਰਤ ਨੇ ਜਿੱਦਾਂ ਦਾ ਘੜਿਆ ਓਦਾਂ ਦੇ, ਤੂੰ ਨੀ ਓਦਾਂ ਦਾ। ਤੇ ਸੋਚ ਕੇ ਵੇਖੋ ਮੇਰੇ ਵੀਰੋ ਭਾਈਓ ਭੈਣੋ ਮੇਰੀ ਸੁਣੋ, ਕਿੱਥੇ ਲੱਗੇ 800 ਤੇ ਕਿੱਥੇ ਲੱਗੇ 80,000? ਉਜੜਾਂ ਗਈ ਫਿਰ ਅਸੀਂ। ਮੈਂ ਗੱਲ ਉੱਥੇ ਵੀ ਕੀਤੀ ਸੀ, ਫੇਰ ਕਰਦਾ। ਆਪਾਂ ਕਹਿੰਦੇ ਹਾਂ ਅਮਰੀਕਾ ਦੇ ਵਿੱਚ ਦਵਾਈ ਫ੍ਰੀ, ਅਮਰੀਕਾ ਵਿੱਚ ਪੜ੍ਹਾਈ ਫ੍ਰੀ, ਫ੍ਰੀ ਤੇ ਇੱਥੇ ਵੀ ਡਿਸਪੈਂਸਰੀਆਂ ਸੀ ਜਿਹੜੀਆਂ, ਕਿੰਨੀ ਕੁ ਫੀਸ ਲੱਗਦੀ ਸੀ ਉਹਦੇ? ਜਗ੍ਹਾ ਜਗ੍ਹਾ ਹੋਸਪਿਟਲ ਸਰਕਾਰੀ ਸੀ, ਕਿੰਨੀ ਕੁ ਫੀਸ ਲੱਗਣੀ ਸੀ? ਤੇ ਜੇ ਦਵਾਈਆਂ ਵਾਲਾ ਪੈਸਾ ਨਾ ਖਾਣ, ਵਿੱਚ ਵਿਚਾਲੇ ਵਿਚੋਲੇ ਖਾ ਜਾਂਦੇ ਆ, ਤੁਹਾਨੂੰ ਦਵਾਈ ਦਾ ਵੀ ਪੈਸਾ ਨਾ ਲੱਗੇ, ਤੁਹਾਡਾ ਚੈੱਕਅਪ ਵੀ ਫ੍ਰੀ ਹੋਵੇ। ਤੇ ਸਰਕਾਰੀ ਸਕੂਲਾਂ ਵਿੱਚ ਕਿੰਨੀ ਫੀਸ ਹੈ? 20 ਰੁਪਈਏ। ਦਾਖਲਾ ਕਿੰਨੇ ਹੁੰਦਾ? 20-50 ਰੁਪਈਏ ਦੇ ਵਿੱਚ ਤੁਹਾਡਾ ਬੱਚਾ ਪੜ੍ਹ ਸਕਦਾ। 50 ਰੁਪਈਏ ਦਾਖਲਾ ਤੇ ਸਾਰਾ ਸਾਲ ਪੜ੍ਹਾਈ, ਤੇ ਕਿੱਥੇ 50,000 ਲੱਗਦਾ ਪ੍ਰਾਈਵੇਟ ਵਿੱਚ? ਜੇ ਸਾਰੇ ਟੀਚਰ ਪੜ੍ਹਾਉਣ ਵਾਲੇ ਹੁੰਦੇ, ਸਾਰੇ ਡਾਕਟਰ ਸਹੀ ਦਵਾਈਆਂ ਦਿੰਦੇ ਹੁੰਦੇ, ਤੇ ਅੱਜ ਦਾ ਨਕਸ਼ਾ ਕੁਝ ਹੋਰ ਨਾ ਹੁੰਦਾ। ਸੋਚ ਕੇ ਵੇਖੋ, ਜਿਹੜੇ ਬੱਚੇ ਘਰ ਦੇ ਵਿੱਚ 2 ਨਿਆਣੇ ਪੜ੍ਹਦੇ ਆ, 1,00,000 ਲੱਗਦਾ ਹੈ ਦਾਖਲਿਆਂ ਦਾ, ਤੇ ਕਿੱਥੇ ਬੱਚਾ ਪੜ੍ਹਨਾ ਸੀ 100 ਰੁਪਈਏ ਵਿੱਚ? ਹੈ ਤੇ ਸਾਰਾ ਕੁਝ ਇੱਥੇ ਵੀ ਹੈ। ਸਰਕਾਰੀ ਸਕੂਲ ਵੀ ਬਣੇ ਹੈ, ਬਿਲਡਿੰਗਾਂ ਵੀ ਬਣੀਆਂ ਹੈ, ਹੋਸਪਿਟਲ ਵੀ ਬਣੇ ਹੈ, ਡਿਸਪੈਂਸਰੀਆਂ ਵੀ ਬਣੀਆਂ ਹੈ, ਪਰ ਪ੍ਰੋਬਲਮ ਕੀ ਹੈ? ਨਿਕੰਮੇ ਹੈ ਸਾਰੇ। ਕਹਿੰਦੇ ਜੀ ਰੱਬ ਧਰਮੀ ਬਹੁਤ ਨੇ ਨਾ, ਮਾਸਟਰ ਮਾਸਟਰਨੀਆਂ, ਡਾਕਟਰ ਸਾਰੇ ਰੱਬ ਰੱਬ ਕਰਦੇ ਆ ਜੀ, ਸਭ ਪਾਠ ਕਰਨ ਵਾਲੇ, ਪੂਜਾ ਕਰਨ ਵਾਲੇ, ਨਿਤਨੇਮ ਕਰਨ ਵਾਲੇ, ਬਾਣੀਆਂ ਪੜ੍ਹਨ ਵਾਲੇ, ਅੰਮ੍ਰਿਤਧਾਰੀ, ਸਾਰਿਆਂ ਨਾਲ ਸਾਰੇ ਵੀ ਕੋਈ ਵਿਰਲਾ ਹੋਏਗਾ ਜਿਹੜਾ ਨਾਲ ਆਪਣਾ ਫਰਜ਼ ਵੀ ਸਹੀ ਨਿਭਾਉਂਦਾ ਹੈ, ਨਿਤਨੇਮ ਤੇ ਨਾਗਾ ਨਹੀਂ ਪਾਇਆ, ਤੇ ਪੜ੍ਹਾਉਣ ਕਦੇ ਸਕੂਲ ਪ੍ਰੋਪਰ ਟਾਈਮ ਤੇ ਗਿਆ ਹੀ ਨਹੀਂ। ਆਖੋ ਸਤਨਾਮ ਸਾਫਾ ਇੰਨਾ ਜਾਂਦਾ ਸਵੇਰੇ ਉੱਠ ਕੇ, ਉੱਥੇ ਉੱਥੇ ਨੂੰ ਨੀਂਦ ਆਈ ਜਾਂਦੀ, ਕੰਮ ਤੇ ਜਦੋਂ ਜਾਂਦਾ ਉੱਥੇ ਨੀਂਦ ਆ ਜਾਂਦੀ। ਧਰਮੀ ਬਣਾ ਦਿੱਤਾ ਸਾਰਿਆਂ ਨੂੰ, ਅਰੇ ਧਰਮੀ ਬਣੇ ਰਹੋ, ਤੂੰ ਕੰਮ ਤੇ ਜਾ ਨਾ ਜਾ, ਪਰ 3 ਵਜੇ ਉੱਠਣਾ ਚਾਹੀਦਾ। ਜੇ ਲੇਟ ਹੋ ਗਿਆ ਬਸ ਫਿਰ ਸਾਡੇ ਬਾਬੇ ਵਿਆਖਿਆ ਨਹੀਂ ਕਰਦੇ, ਜਿਹੜਾ 3 ਵਜੇ ਉੱਠੂ ਉਹ ਹੀਰੇ ਦਾਨ ਕਰਨ ਜਿੰਨਾ ਫਲ ਮਿਲਦਾ, ਜਿਹੜਾ ਉੱਠੂ 5 ਵਜੇ ਉਹਨੂੰ ਸੋਨਾ, ਜਿਹੜਾ 6 ਵਜੇ ਉਹ ਚਾਂਦੀ। ਤੇ ਫਿਰ ਜੇ ਕੋਈ ਪੁੱਛੇ ਵੀ ਬਾਬਾ ਜੀ ਮੇਰੀ ਤੇ ਰਾਤ ਦੀ ਡਿਊਟੀ, ਸਾਰੀ ਰਾਤ ਮੈਂ ਤੇ 4 ਵਜੇ ਘਰੇ ਆਇਆ, ਸਾਰੀ ਰਾਤ ਮੇਰੀ ਡਿਊਟੀ ਹੁੰਦੀ ਹੈ, ਮੈਂ ਕੀ ਕਰਾਂ? ਉਹ ਕਹਿੰਦੇ 7 ਵਜੇ ਤੋਂ ਬਾਅਦ ਲੋਹੇ ਹੀ ਹੈ ਬਸ। ਤੇ ਹੁਣ ਬਾਬਾ ਜੀ ਦੇ ਵਿਹਲੇ ਹੈ, ਬਾਬਾ ਜੀ ਤੋਂ ਉੱਠ ਪੈਣਗੇ 3 ਵਜੇ, ਜਦੋਂ ਸੁੱਤਾ 8 ਵਜੇ ਉਹ ਤੇ ਉੱਠੂ, ਤੇ ਦੂਜੇ ਬੰਦਿਆਂ ਤੇ ਭਾਰ ਪਾਤਾ ਤੁਹਾਡੇ ਵਰਗੇ, ਫਿਰ ਮੇਰੇ ਵਰਗਿਆਂ ਦੇ ਹੱਥ ਹੀ ਧਵਾਉਣਗੇ, ਬਾਬਾ ਜੀ ਕੁਝ ਵੀ ਕਿਰਪਾ ਕਰ ਦਿਓ ਸਾਥੋਂ ਤੇ ਉੱਠਿਆ ਜਾਂਦਾ। ਹੁਣ ਫਿਰ ਮੇਰੇ ਵਰਗਿਆਂ ਦੇ ਪੈਰ ਫਿਰ ਜੂ, ਫਿਰ ਅਗਲਾ ਐ ਬੁੱਧੂ ਬਣਾਇਆ ਇਹਨਾਂ ਨੇ, ਹਰ ਚੀਜ਼ ਦਾ ਭਾਰ ਪਾਤਾ ਦਿਮਾਗ ਦਿੱਤੇ, ਡਿਵੈਲਪ ਨਹੀਂ ਕਰਨਾ ਸੀ ਸੈੱਟ ਕਰਦਾ, ਬੰਦੇ ਦਾ ਵਿਕਾਸ ਨਹੀਂ ਕਰਨਾ ਸੀ ਵਿਨਾਸ਼ ਕਰਦਾ, ਖੁੱਲ੍ਹਣਾ ਸੀ ਹਰ ਗੱਲ ਦਾ ਭਾਰ ਪਾ ਪਾ ਕੇ ਪਾ ਪਾ ਕੇ ਪਾ ਪਾ ਕੇ। ਤੁਸੀਂ ਤੇ ਨਿਕੰਮੇ ਹੀ ਹੋ, ਬਸ ਕੰਮ ਦੇ ਦੇ ਅਸੀਂ, ਤੁਸੀਂ ਨੀ ਕਿਸੇ ਕੰਮ, ਏਦਾਂ ਕਹਿੰਦੇ ਆ ਜੀ ਜਾ ਰਹੇ ਹੋ। ਤਾਂ ਕਰਕੇ ਜ਼ਿੰਮੇਵਾਰੀਆਂ ਨਿਭਾਉਣੀਆਂ, ਫਰਜ਼ ਨਿਭਾਉਣੇ ਸੀ ਜਿਹੜੇ, ਉਹ ਜ਼ਰੂਰੀ ਸੀ। ਸਾਡਾ ਬਾਬਾ ਕੁਆਲਿਟੀ ਭਾਲਦਾ ਹੈ, ਜਿਹਦੀ ਫੋਟੋ ਲੈ ਕੇ ਫਿਰਦੇ ਹਾਂ ਨਾ ਆਪਾਂ ਗਲੀਆਂ 'ਚ, ਉਹ ਸਤਿਗੁਰੂ ਨਾਨਕ, ਉਹ ਗੁਰੂ ਨਾਨਕ ਕਹਿੰਦਾ ਮੈਨੂੰ ਨਕਲੀ ਨਹੀਂ, ਮੈਨੂੰ ਕੁਆਲਿਟੀ ਵਾਲੇ ਚਾਹੀਦੇ ਆ। ਮੇਰੇ ਵੀਰੋ, ਤੁਹਾਨੂੰ ਪੁੱਤ ਨਿਕੰਮਾ ਚਾਹੀਦਾ ਕਿ ਕੰਮ ਦਾ? ਬੋਲੋ, ਕੰਮ ਦਾ। ਹਰ ਬੰਦਾ ਕੰਮ ਦਾ, ਧੀ ਕੰਮ ਦੀ, ਨੂੰਹ ਕੰਮ ਦੀ, ਪਿਓ ਜਿਹੜਾ ਕੰਮ ਕਰੇ, ਹਰ ਬੰਦਾ ਕਹਿੰਦਾ ਨਿਕੰਮਾ ਨਹੀਂ ਕਿਸੇ ਨੂੰ ਪਸੰਦ। ਬਾਬੇ ਨਾਨਕ ਨੂੰ ਸਿੱਖ ਕਿਵੇਂ ਨਿਕੰਮੇ ਪਸੰਦ ਆ ਜਾਂਦੇ? ਵੀ ਤੂੰ ਮੈਨੂੰ ਮੇਰੀ ਸਿਫਤਾਂ ਕਰੀ, ਚੱਲ ਡੱਕਾ ਨਾ ਤੋੜੇ, ਤਾਂ ਨਹੀਂ ਪਸੰਦ ਕਰਦੇ। ਤਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਤੇ ਪਸੰਦ ਹੀ ਨਹੀਂ ਆ। ਸੁਣੋ ਇੱਕ ਵਾਰ ਸ਼ਬਦ ਜਿਹੜਾ ਸ਼ੁਰੂ,

ਨਾਨਕ ਦਾ ਸ਼ਬਦ ਹੈ ਪਿੱਤਲ ਦਾ ਭਾਂਡਾ ਹੈ। ਕਹਿ ਦਾ ਕਹਿ ਦਿੰਦਾ ਨਾ ਉਜਲ ਕਹਿ, ਹਾਂ ਕਹਿ ਪਿੱਤਲ ਨੂੰ ਕਹਿੰਦੇ ਆ, ਚਮਕਦਾ ਬਹੁਤ ਹੈ ਸੋਨੇ ਵਾਂਗੂ, ਪਰ ਜਿੰਨਾ ਰਗੜੀ ਜਾਓਗੇ ਕਾਲਕ ਨਿਕਲੀ ਜਾਂਦੀ, ਕਾਲਕ ਨਿਕਲੀ ਜਾਂਦੀ। ਕਹਿੰਦੇ ਏਦਾਂ ਹੀ ਨੇ ਕਈ ਉੱਤੋਂ ਲਿਸ਼ਕਦੇ ਆ ਵਿੱਚ ਕਾਲਕ ਹੀ ਭਰੀ ਫਿਰਦੇ ਆ, ਮੈਨੂੰ ਨੀ ਪਸੰਦ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਨੀ ਚੰਗੇ ਲੱਗਦੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ। ਅਸਲ ਗੁਣੀ ਨੇ ਜਿਹੜੇ ਸੱਜਣ, ਜਿਨ੍ਹਾਂ ਦੇ ਵਿੱਚ ਗੁਣ ਨੇ ਉਹ ਪਸੰਦ ਨੇ ਅੱਗੇ।

ਅਸਲੀ ਸੱਜਣ ਉਹ ਹੈ ਜਿਹੜੇ ਗੁਣੀ ਬਣ ਜਾਣ। ਗੁਣੀ ਜ਼ਿੰਦਗੀ ਦੇ ਵਿੱਚ ਲੇਖਾ ਨਾ ਦੇਣਾ ਪਵੇ, ਕਦੇ ਗਲਤੀਆਂ ਕੀਤੀਆਂ ਹੀ ਨਾ ਹੋਣ ਕੇ ਪਛਤਾਉਣਾ ਪਵੇ, ਉਹ ਨੇ ਅਸਲ ਵਿੱਚ ਸੱਜਣ। ਅੱਗੇ

ਬੜੇ ਸੋਹਣੇ ਮਕਾਨ ਨੇ, ਕਿਤਰੇ ਹੋਏ ਹੈ, ਬਹੁਤ ਸੋਹਣੇ ਹੈ, ਪਰ ਜੇ ਵਰਤੋਂ ਚੀ ਨਾ ਆਏ ਤੇ ਕੀ ਫਾਇਦਾ ਹੋਇਆ, ਅੰਦਰੋਂ ਦੇ ਸੱਖਣੇ ਹੈ ਤੇ ਕੀ ਫਾਇਦਾ ਹੋਇਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੜੀ ਚਮਕ ਦਮਕ ਹੈ, ਰੰਗ ਰੂਪ ਤੇਰਾ ਬੜਾ ਸੋਹਣਾ ਹੈ, ਪਰ ਜੇ ਅੰਦਰ ਕੁਆਲਿਟੀ ਨਹੀਂ, ਗੁਣ ਨਹੀਂ, ਤੇ ਤੂੰ ਪਸੰਦ ਨਹੀਂ ਆ ਸਕਦਾ। ਗੁਣੀ ਚਾਹੀਦਾ ਸੀ ਅੰਦਰੋਂ, ਉਦਾਂ ਦਾ ਚਾਹੀਦਾ ਸੀ ਬਾਹਰੋਂ, ਬਾਹਰੋਂ ਬੜੀ ਚਮਕ ਦਮਕ ਹੈ, ਪਰ ਜੇ ਅੰਦਰੋਂ ਹੀ ਸੱਖਣੇ ਹੈ ਫਿਰ ਕਿਸੇ ਕੰਮ ਅੱਗੇ।

ਬਗਲੇ ਮਹੀਨੇ ਰਹਿੰਦੇ ਵੀ ਤੀਰਥਾਂ ਤੇ ਹੈ, ਭਾਵੇਂ ਤੀਰਥ ਸਥਾਨਾਂ ਤੇ। ਤੀਰਥਾਂ ਤੇ ਰਹਿਣ ਵਾਲੇ ਬਗਲੇ ਕਹਿੰਦੇ ਲੱਭਦੇ ਤੇ ਗੱਡੀਆਂ ਮੱਛਣੀਆਂ, ਰੰਗ ਚਿੱਟਾ ਹੈ ਪਰ ਕੁਆਲਿਟੀ ਕੋਈ ਨਹੀਂ। ਅੱਗੇ

ਸਿੰਬਲ ਦਾ ਰੁੱਖ ਵੇਖਣ ਨੂੰ ਬਹੁਤ ਉੱਚਾ ਹੁੰਦਾ ਹੈ, ਸਿੰਬਲ ਦਾ ਦਰਖਤ ਬਹੁਤ ਉੱਚਾ ਹੁੰਦਾ ਹੈ, ਪਰ ਫਲ ਫੀਕੇ ਫੁੱਲ ਵੱਕ ਵੱਕੇ ਕੰਮ ਨਾ ਆਵੇ ਹੈ। ਮਿਸਲ ਨਹੀਂ ਨਾਨਕ ਦਾ ਗੁਣ ਚੰਗੀ ਆਈਆਂ, ਸਿੰਬਲ ਦੇ ਫਲ ਵੀ ਕਿਸੇ ਕੰਮ ਨਹੀਂ, ਫੁੱਲ ਵੀ ਕਹਿੰਦੇ ਵੇਖਣ ਨੂੰ ਬਹੁਤ ਵਧੀਆ ਪਰ ਕੁਆਲਿਟੀ ਤੇ ਕੋਈ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿੰਬਲ ਦੀ ਕਾਹਦੀ ਕੁਆਲਿਟੀ, ਬਗਲੇ ਦੀ ਕਾਹਦੀ ਕੁਆਲਿਟੀ, ਕਹਿੰਦਾ ਭਾਂਡਾ ਚਮਕਦਾ ਕਾਹਦੀ ਕੁਆਲਿਟੀ, ਚਿੱਤਰੇ ਹੋਏ ਮਕਾਨ ਕਾਹਦੀ ਕੁਆਲਿਟੀ ਹੈ। ਕਹਿੰਦੇ ਕੁਆਲਿਟੀ ਚਾਹੀਦੀ ਸੀ ਉਹਨਾਂ ਨੂੰ, ਕੁਆਲਿਟੀ ਪਸੰਦ ਹੈ, ਦਿਖਾਵਾ ਨਹੀਂ ਉਹ ਨਹੀਂ ਪਸੰਦ ਕਰਦੇ। ਅੰਦਰੋਂ ਬੰਦਾ ਗੁਣੀ ਹੋਵੇ, ਅਸਲੀ ਹੋਵੇ। ਆਪਾਂ ਸਾਰੇ ਮਨਾਂ 'ਚ ਝਾਤੀ ਮਾਰ ਕੇ ਵੇਖਿਓ ਵੀਰੋ ਭਾਈਓ ਭੈਣੋ ਮੇਰੀਓ, ਇੱਕ ਵਾਰੀ ਝਾਤੀ ਮਾਰ ਕੇ ਵੇਖੋ ਵੀ ਜਿੱਦਾਂ ਦੇ ਦਿਖਦੇ ਹਾਂ ਉੱਦਾਂ ਦੇ ਹਾਂ, ਜਿੱਦਾਂ ਦੇ ਆਪਾਂ ਦਿਖਦੇ ਹਾਂ ਉੱਦਾਂ ਦੇ ਹੈ ਹਾਂ। ਜੇ ਅਗਲਾ ਸਾਡੇ ਕੋਲ ਆਵੇ, ਸਾਡੇ ਕੋਲ ਰਵੇ 15 ਦਿਨ ਮਹੀਨਾ ਸਾਡੇ ਨਾਲ ਰਹਿ ਕੇ ਵੇਖੇ ਕਿ ਅਸੀਂ ਉੱਦਾਂ ਦੇ ਹੀ ਹਾਂ ਜਿੱਦਾਂ ਦੇ ਦੇਖਦੇ ਹਾਂ। ਕਹਿੰਦੇ ਸਿੰਬਲ ਨੂੰ ਵੇਖ ਕੇ ਪੰਛੀਆਂ ਨੂੰ ਭੁਲੇਖਾ ਪੈ ਗਿਆ, ਆਪ ਕਰਕੇ ਆਏ ਸਿੰਬਲ ਰੁੱਖ ਸਰਾਏ ਦਾ ਅਤ ਦੀਰਘ ਅਤ ਮੁੱਚ ਕੋਏ ਦੇ ਆਮ ਹੈ ਆਸ ਕਰ ਜਾਹੇ ਨਿਰਾਸੇ ਕਿਤ। ਕਹਿੰਦੇ ਸਿੰਬਲ ਦੇ ਰੁੱਖ ਨੂੰ ਵੇਖ ਕੇ ਪੰਛੀ ਆਏ, ਕਹਿੰਦੇ ਉੱਥੇ ਚੱਲਦੇ ਆ ਕਿੱਡਾ ਦਰਖਤ ਹੈ ਤੇ ਕਦੋਂ, ਕਹਿੰਦੇ ਜਦੋਂ ਆਏ ਤੇ ਨਿਰਾਸ਼ ਹੋ ਗਏ ਕਿਉਂਕਿ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਹੈ। ਇਹਦਾ ਤੇ ਕੁਛ ਵੀ ਕੰਮ ਨਹੀਂ, ਜਿਵੇਂ ਪੰਛੀਆਂ ਨੂੰ ਭੁਲੇਖਾ ਪੈਂਦਾ ਹੈ, ਅੱਜ ਸਾਡੇ ਆਲੇ ਦੁਆਲੇ ਨੂੰ ਵੇਖ ਕੇ ਭੁਲੇਖਾ ਪੈਂਦਾ ਬੰਦਾ ਬਹੁਤ ਚੰਗਾ ਹੋਣਾ, ਅਗਲਾ ਰਿਸ਼ਤਾ ਕਰ ਜਾਂਦਾ ਬਾਅਦ ਚ ਪਤਾ ਲੱਗਦਾ ਵੀ ਉਹੋ ਜਿਹਾ ਨਿਕਲਿਆ ਨਹੀਂ, ਧੀ ਵੇਖ ਕੇ ਅਗਲਾ ਰਿਸ਼ਤਾ ਕਰ ਜਾਂਦਾ ਮੁੜ ਕੇ ਕਹਿੰਦੇ ਉਹੋ ਜਿਹੀ ਨਹੀਂ ਨਿਕਲੀ, ਉੱਦਾਂ ਦੇ ਅਸੀਂ ਬਣਦੇ ਥੋੜ੍ਹਾ, ਅਸੀਂ ਉੱਤੋਂ ਕੁਝ ਹੋਰ ਆ ਵਿੱਚੋਂ ਕੁਝ ਹੋਰ ਆ, ਲੋਕੀ ਆਪ ਸਾਡੇ ਤੋਂ ਹੋਰ ਕਰਦੇ ਹੈ, ਪਰ ਜਿਨ ਮਨ ਹੋਰ ਮੁੱਖ ਹੋਰ ਸਿਖਾਂਦੇ। ਸੁਣੋ ਬਾਬਾ ਜੀ ਕੀ ਕਹਿੰਦੇ।

ਅਕਲ ਦੇ ਅਸੀਂ ਅੰਨੇ ਆ, ਔਗਣਾਂ ਦਾ ਭਾਰ ਬਹੁਤ ਚੁੱਕੀ ਫਿਰਦੇ ਆ, ਰਾਹ ਬਹੁਤ ਲੰਮਾ ਤੇ ਪਾਰ ਜਾਵਾਂਗੇ ਕਿਵੇਂ ਜਾਵਾਂਗੇ ਸਿਰੇ? ਔਗਣ ਹੀ ਬਹੁਤ ਨੇ, ਗਲਤੀਆਂ ਬਹੁਤ ਨੇ ਜ਼ਿੰਦਗੀ ਵਿੱਚ, ਕੁਆਲਿਟੀ ਤੇ ਹੈ ਨੇ, ਕਮੀਆਂ ਬਹੁਤ ਨੇ, ਨਿਕੰਮੇ ਆ। ਹਾਂਜੀ,

0: اندر پیدا کر. دکھاوے دے سیانے بڑے ہیں, دکھاوے دے چتر بڑے ہیں, دکھاوا کرن والے بندے چنگے بڑے بن بن کے دکھاؤ, پر چنگا دکھا نہ چنگا دسنا چنگا بنوی, سیاح دسنا نہ سیاح بنوی. وہ کہتے بھی جی سیاح دستا ہے تو سیاح بنوی. کئی بندے سیانے دستے ہیں ہندے نہیں, کئی بندے بہت چتر دستے ہیں پر اندروں نہیں, چنگے چنگے نظر آتے ہیں کئی, پر دکھاوا انہوں کا اندروں کچھ ہو رہا ہے باہروں کچھ ہو رہا ہے. تا کر کے گرو گرنتھ صاحب کی بانی نو پڑھا گے, جب ایک ایک شبد نو اپنے دماغ میں واڑا گے پھر پتا لگنا بھی یار بانی دے تے سانو کتنا کچھ سمجھایا, پر بانی دے تے نیڑے لگن نہیں دتا, سانو تے ادھے ہی گھمائی پھرتے ہیں. ہوں جی پاٹ رکھنا ہوئے پانچ کلو گھیو چاہیے, پھر ایڈی لمبی بتی چاہیے, ایویں کر کے ساڈے جوت لاواں گے, پھر دھوپ تے کہندے بجھنے نہیں دینی, بندہ ایتھے پا کے رکھو بھی دھوپ دا دھیان رکھے, جے دھوپ بجھ گئی بس پھر پاٹ نہیں تھوڑا لگنا, تے بندہ دھوپ تے بیٹھا رہندا. اے نہیں کہندے کوئی شبد نہ لنگ جائے, کہندے ویکھ کتے دھوپ نہ کتے بجھ جائے, دھوپ تے دھیان رکھ, دھیان کدے چلاونا سی, دھوپاں چ لاونا سی کہ گرو دے گیان وچ. بولو پیارے شبد لنگ نہ جائے, ادھر دھیان لگے, واری واری بیٹھے ہو پاٹ سنے ہو چنگی طرح سمجھن کی کوشش کریے, پر کتنے ساڈے تے کئی وہ جوں کے پا دیں جی, جہے وہ کڑا جا رکھ کے نا کمب تو جوں پا دیں, جوں بیجتے ہیں جہاں پاٹھی جوڑی پڑیا گیا ویختے جوں نہیں, جوڑی پا دو وڈے وڈے جوں ہو جان گے, یہاں نے جوں ویکنے جوں کنڈے کنڈے ہو گئے, یہاں نے یہ تھوڑا ویکنا پاٹھ کتنا کیا, یہاں نے یہ جی ہوئے ہوئے تو سمجھ سمجھا کام چڑھتا سی, بس بزنس بن گیا دھندا بن گیا, تابے چیزاں مارتے ہیں سو سو پاٹ ادا رکھ لیں, گیارہ ہزار ایک پاٹ کا, تین ہزار پاٹیاں سات ہزار ایک پاٹ چ بچ گیا, سو کٹھا رکھ لیا سات لاکھ بن گیا تین دن کا, ادو ودیا بزنس کوئی نہیں آخو سات لاکھ کڈری والا ناستک ہے یہ غلط پرچار کرتا یہ بڑا مل جانا, ادھر ہی کہنے ابھی آپ ہی ناستک ہو رہے ٹنڈا نہیں کرتے, پر دستے ہیں بھول کے بھی دھرم جو دیکھو پیارے ہو کسی محکمے کے جب گند پی جا ہے تو کچھ بندے کے انہوں کے بچوں چھڈ کے رولا پان بھی رکھلارا پی گیا, پھر خطرہ پیدا ہو جائے, ہر محکمے کے چینج آ گئی, پڑھائی بدلاو آ گیا, راجنیتی بدلاو آ رہا ہے, دھرم کے بچ جا کلارا پی گیا جو گند پی گیا یہ بھی صاف ہونا چاہیے, یہ ہونا چاہیے, یہ سارے کو ٹائم کتنے ہے میرے ویر برا بھنا سارے آپ کی سوچتے ہیں اپنے بچے پالو جی رب رب کرو اسی کسی تو کی لینا, زیادہ تر بندے یہی سوچتے ہیں اپنے بچے پالو اسی لینا جنا, پر یہ چیز نے بہت واقع سارا نقصان کیا, جب بندے ایسے سوچنے لگ جانا بھی سانو کی لینا اسی کی لینا, جی گرو نانک بھی یہی سوچ لیں گے اسی کی لینا, کوئی جلو بنتا پاوے اسی کی لینا, انہوں نے ٹکے نہیں بیٹھے ساری بندے, گرو ارجن دیو جی ٹکے تھوڑا جا کے گرو گوبند سنگھ کا جیون پڑھ لو, وہ کہتے ایسا نہیں ہے ایسا کیوں لٹے گا کوئی, ایویں کیوں ٹھگے گا کوئی, ایویں بڑی مانیاں کیوں کرو کوئی, بندے نو بدھو بنایا جا رہا ہے کیویں لٹ لے گا کوئی, تا کر کے ہر بندے دا فرض بنتا ہے کہ کسی نہ کسی اپنی ذمہ داری نو سمجھو, فرض پہچانو اپنا دھرم بندہ بن گیا جی پوری طرح ساڈا دھرم, مینوں نہیں پتا ہندوؤں دا کی ہے مسلماناں دا کی ہے, پر جنوں اسی سکھ لہر کہنے ہیں پوری طرح دھندا بن گیا, دھندا ہی دھندا ہے, ایک جگہ سروپ ہے ایک پاٹھی چکتا چار بندے آئے پتہ ہی نہیں لگتا کہ سروپ کدو لیا, پر ایک جگہ کرونا بندے ترستے ہیں ابھی موڈا لائیے اسی جگہ ہی ہے, اتنے ترس رہے لینے لگے ہیں جہے ਸਾਈਡਾਂ ਤੇ ਸਰੂਪ ਪਏ ਆ ਉਹਨਾਂ ਵੱਲ, ਉਹਨਾਂ ਵੱਲ ਕੋਈ ਮੱਥੇ ਨਹੀਂ ਟੇਕਦਾ। ਉਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਹੈ ਕਿ ਫਰਕ ਹੈ ਕੋਈ ਕੋਈ ਦੱਸੋ ਪਿਆਰੇ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਚ ਫਰਕ ਹੈ ਕੋਈ? ਦੋ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਚ ਫਰਕ ਹੈ ਕੋਈ? ਬੋਲਿਓ ਜਾ ਰਹੋ ਪਿਆਰਿਓ, ਕੋਈ ਸਰੂਪ ਘੱਟ ਤੇ ਕੋਈ ਸਰੂਪ ਵੱਧ ਹੈ? ਦੱਸ ਦਿਓ ਯਾਰ,
1: ਨਹੀਂ ਨਹੀਂ
0: ਕੋਈ ਘੱਟ ਵੱਧ ਨਹੀਂ, ਫਰਕ ਹੁੰਦਾ ਹੈ। ਬਿਜਨਸ ਸੈੱਟ ਕੀਤੇ ਹੋਏ ਸਾਡੇ ਬੰਦੇ, ਹਰ ਹਰ ਹਰ ਬੰਦੇ ਨੂੰ ਇਸ ਤਰੀਕੇ ਸਿਰ ਉਲਝਾਇਆ ਗਿਆ, ਉਲਝੇ ਪਏ ਆ। ਪਰ ਕਿਤੇ ਨਾ ਕਿਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਸੀਂ ਤੇ ਜਿਹੜੇ ਗੁਰੂ ਬਣੇ ਆ, ਬਣੇ ਆ ਸਾਡੇ ਨਿਆਣੇ ਨਾ ਬਣਨ, ਅੱਗੇ ਅਗਲੀ ਪੀੜ੍ਹੀ ਨੂੰ ਬਚਾਓ, ਆਪਣੇ ਬੱਚਿਆਂ ਨੂੰ ਬਚਾਓ, ਸਮਝਾਓ ਉਹਨਾਂ ਨੂੰ ਕੁਛ ਕੁਛ। ਆਪਾਂ ਤੇ ਸੱਤ ਬਚਨ ਕਹਿਣ ਵਾਲੇ ਹਾਂ ਜੀ, ਮੈਂ ਤੁਹਾਨੂੰ ਅੱਗੇ ਦੱਸ ਕੇ ਹਟਿਆ ਵੀ ਅਗਲਿਆਂ ਨੇ ਕੱਤਕ ਦੀ ਵਿਸਾਖ ਦਾ, ਗੁਰੂ ਨਾਨਕ ਦਾ ਗੁਰਪੁਰਬ ਲੈ ਆਉਂਦਾ ਕੱਤਕ ਦੀ ਪੂਰਨਮਾਸ਼ੀ ਹੈ ਕਦੋਂ ਦਾ? ਵਿਸਾਖ ਦਾ। ਪਰ ਆਪਾਂ ਬੋਲੇ ਆ, ਆਪਾਂ ਚੁੱਪ ਰਹੇ ਤੇ ਹੁਣ ਤੇ ਕੱਤਕ ਦੀ ਪੂਰਨਮਾਸ਼ੀ ਨਹੀਂ ਰਿਹਾ, ਹੁਣ ਤੇ ਮੰਦਰ ਚ ਲੈ ਆਇਆ, ਆਪਾਂ ਫਿਰ ਵੀ ਚੁੱਪ ਰਹੇ ਤੇ ਅਗਲੇ ਫਰਵਰੀ ਚ ਲੈ ਜਾਣਗੇ ਜਦੋਂ ਅਗਲੇ ਨੂੰ ਪਤਾ ਵੀ ਅਸੀਂ ਬੋਲਦੇ ਹੀ ਨਹੀਂ, ਬੰਦੇ ਬਿਜੀ ਆ ਕੰਮਾਂ ਕਾਰਾਂ ਚ ਲੱਗੇ ਆ। ਜਿੱਦਣ ਕਿਤੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਾਟਾਂ ਆਉਣਗੀਆਂ ਉਦੋਂ ਆਪਾਂ ਇੱਕ ਵਾਰੀ ਗੇੜਾ ਗੂੜਾ ਮਾਰਨਾ ਹੁੰਦਾ ਤੇ ਮਾਫ ਕਰਨਾ, ਕਈ ਉਦੋਂ ਵੀ ਬੋਤਲਾਂ ਵਾਲੇ ਹੁੰਦੇ ਨੇ ਆਪੋ ਸਾਹਮਣੇ, ਉੱਥੇ ਵੀ ਬੋਤਲਾਂ ਲੈ ਕੇ ਵਿਕ ਜਾਂਦੇ ਕੋਈ, ਕਿਆ ਕਰੋਗੇ ਤੁਸੀਂ ਫਿਰ? ਤਾਂ ਕਰਕੇ ਪਿਆਰਿਓ, ਸਾਨੂੰ ਆਪਣੇ ਪੱਧਰ ਦੇ ਉੱਤੇ ਜਾਗਣਾ ਚਾਹੀਦਾ, ਸਮਝਣਾ ਚਾਹੀਦਾ, ਦਿਮਾਗ ਚਲਾਉਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਆਹ ਨਸ਼ਾ ਕਰਿਆ ਕਰੋ, ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੀ ਕਸ ਪਾਈ। ਗਿਆਨ ਦਾ ਗੁੜ ਹੋਵੇ, ਸ਼ਰਾਬ ਕੱਢਣ ਲਈ ਗੁੜ ਬੜਾ ਜ਼ਰੂਰੀ ਹੈ, ਤੇ ਗੁੜ ਹੋਵੇ ਗਿਆਨ ਦਾ, ਮਹੂਏ ਦੇ ਫੁੱਲ ਹੋਣ, ਧਿਆਨ ਨਾਲ ਜੋ ਸਮਝ ਲੈਣਾ ਤੇ ਜੋ ਸੁਣਿਆ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈ, ਕਰ ਕਰਨੀ ਕਸ ਪਾਈਏ, ਸੱਕ ਪੈ ਗਿਆ। ਸਰੀਰ ਦਾ ਮੋਹ ਛੱਡ ਦੇ, ਭੱਠੀ ਬਣ ਗਈ ਅੰਦਰ ਹੀ ਭਾਠੀ ਭਵਨ ਪ੍ਰੇਮ ਕਾ ਪੋਤਾ। ਜਿਹੜਾ ਗਿਆਨ ਲਿਆ ਉਹਦੇ ਉੱਤੇ ਉਹ ਬਚਨਾਂ ਨਾਲ ਪਿਆਰ ਕਰਿਆ ਕਰ, ਸਮਝ ਲੈ ਉਹ ਜਿਹੜਾ ਅੰਦਰ ਸ਼ਰਾਬ ਬੰਨੀ ਹੁਣ ਪੋਚਾ ਵੀ ਫਿਰ ਗਿਆ, ਸ਼ਰਾਬ ਕੱਢਣ ਵਾਲੇ ਪੋਚਾ ਵੀ ਮਾਰਦੇ ਵੀ ਭਾਪ ਨਾ ਨਿਕਲੇ, ਕਹਿੰਦੇ ਪੋਚਾ ਵੀ ਹੋ ਗਿਆ ਏਦਾਂ। ਪ੍ਰੇਮ ਕਾ ਪੋਚਾ ਇਹ ਤਰ੍ਹਾਂ ਸਮਿਓ ਸੁਣਾਈ ਹੈ, ਫਿਰ ਕਹਿੰਦੇ ਡਰੋਪ ਡਰੋਪ ਦੇਖਦੀ ਹੈ ਬੂੰਦ ਬੂੰਦ, ਫਿਰ ਰਹਿਣਾ ਮਨ ਮਤ ਵਾਲਾ। ਸ਼ਰਾਬਾਂ ਪੀ ਕੇ ਮਸਤੀਆਂ ਚਾੜਨ ਵਾਲੇ ਮਸਤ ਬੜੇ ਆ, ਪਰ ਗੁਰੂ ਨਾਨਕ ਨੇ ਜਿਹੜੀ ਮਸਤੀ ਦੱਸੀ ਕਹਿੰਦੇ ਜਦੋਂ ਗਿਆਨ ਲੈ ਕੇ ਬੰਦਾ ਜਾਂਦਾ ਫਿਰ ਮਸਤ ਹੋ ਜਾਂਦਾ। ਨਸ਼ੇ ਕਾਢ ਕੱਢੀ ਹੈ ਜਿਨ੍ਹਾਂ ਨੇ ਟ੍ਰੇਨਾਂ ਦੀ, ਉਹਨਾਂ ਬੰਦਿਆਂ ਨਾਲ ਗੱਲ ਕਰਕੇ ਵੇਖਿਓ ਇੱਕ ਮਸਤੀ 'ਚ ਹੈ। ਜਿਹੜੇ ਬੰਦੇ ਨਵੀਂ ਟੈਕਨੋਲੋਜੀ ਲਿਆ ਰਹੇ ਆ ਮਸਤ ਹੈ, ਉਹਨਾਂ ਨੂੰ ਕਦੇ ਵੇਖਿਓ ਸਹੀ ਬੰਦੇ ਨਸ਼ੇ 'ਚ ਲੱਗਦਾ ਤੁਹਾਨੂੰ ਵੀ ਕਾਢ ਕੱਢ ਰਿਹਾ ਨਾ, ਜਿਹੜਾ ਬੰਦਾ ਨਵੀਂ ਕੋਈ ਮਸਤ ਹੁੰਦਾ, ਨਵੀਂ ਤੋਂ ਨਵੀਂ ਨਵੀਂ ਤੋਂ ਨਵੀਂ ਉਹ ਜਿਹੜੀ ਖੋਜ ਕਰ ਰਿਹਾ, ਉਹਨਾਂ ਬੰਦਿਆਂ ਨੂੰ ਖੜੇ ਹੋਏ ਵੇਖੋ, ਇਨਕਲਾਬੀ ਬੰਦਿਆਂ ਨੂੰ ਵੇਖੋ ਕਦੇ। ਤਾਂ ਕਰਕੇ ਸਮਝਦਾ ਗਿਆਨ ਦਾ ਆਪਣਾ ਹੀ ਇੱਕ ਨੂਰ ਹੁੰਦਾ, ਨਸ਼ਾ ਮਹਾਰਾਜ ਨੇ ਆਹ ਨਸ਼ਾ ਕਰੋ ਗਿਆਨ। ਬਾਬਾ ਮਨ ਮਤਵਾਰੋ ਕਹਿੰਦੇ ਮਨ ਨੂੰ ਨਸ਼ੇ ਚ ਰਹਿੰਦਾ, ਸਰੀਰ ਨਹੀਂ ਮਨ, ਨਾਮ ਰਸ ਪੀਵੈ ਗਿਆਨ ਦਾ ਰਸ ਪੀਂਦਾ ਹੈ, ਸਹਿਜ ਰੰਗ ਰਚ ਰਿਹਾ ਅਹਿਨਸ ਬਣੀ ਪ੍ਰੇਮ ਦੇ ਵਿਲਾਗੀ ਸ਼ਬਦ ਅਨਾਹਤ ਰਹਿਆ। ਦਿਨ ਰਾਤ ਇਹਦੇ ਨਸ਼ੇ ਚ ਰਹਿੰਦੇ ਹਾਂ, ਕਦੀ ਕਦੀ ਥੋੜਾ ਅਹਿਨਸ ਬਣੀ ਦਿਨ ਰਾਤ, ਘੰਟੇ ਦੋ ਘੰਟੇ ਦਾ ਨਸ਼ਾ ਨਹੀਂ, ਇਹ ਤੇ ਹਰ ਵੇਲੇ ਜਗਿਆ ਰਹਿੰਦਾ, ਲੈਂਦਾ ਹੀ ਨਹੀਂ, ਖਿੜੇ ਖਿੜੇ ਰਹਿੰਦਾ। ਕਹਿੰਦੇ ਸਮਝ ਆ ਗਈ ਹੁਣ ਅਕਲ ਆ ਗਈ, ਐਸਾ ਨਸ਼ਾ ਜਿਸ ਮਰਜ਼ੀ ਮਾਹੌਲ ਵਿੱਚ ਹੋਈਏ ਖੁਸ਼ ਹੋਈਏ, ਭਾਵੇਂ ਕੰਡੇ ਹੋਣ ਭਾਵੇਂ ਮਖਮਲੀ ਸੇਜਾ ਹੋਣ, ਇਹ ਗਿਆਨ ਦਾ ਨਸ਼ਾ। ਗੁਰੂ ਨਾਨਕ ਦੱਸਦੇ ਆ ਕਲਗੀਆਂ ਵਾਲੇ ਕਰਦੇ ਆ, ਜੇ ਗੁਰੂ ਨਾਨਕ ਨੇ ਦੱਸਿਆ ਤੇ ਗੁਰੂ ਗੋਬਿੰਦ ਸਿੰਘ ਦਾ ਕੀਤਾ ਵੇਖੋ, ਸਾਹਿਬਜ਼ਾਦਿਆਂ ਦਾ ਕੀਤਾ ਨਸ਼ਾ ਵੇਖੋ, ਭਾਈ ਪਿਆਲੇ ਵਰਗਿਆਂ ਦਾ ਕੀਤਾ ਨਸ਼ਾ ਵੇਖੋ, ਤੇਗ ਵਿੱਚ ਵੀ ਛਿੜੇ ਹੋਏ, ਗੁਰੂ ਗੋਬਿੰਦ ਸਿੰਘ ਕੰਡਿਆਂ ਉੱਤੇ ਵੀ ਖਿੜੇ ਹੋਏ, ਸਾਹਿਬਜ਼ਾਦੇ ਨੀਹਾਂ ਤੇ ਖੜੇ ਹੋਏ ਵੀ ਖਿੜੇ ਹੋਏ, ਇਹ ਨਸ਼ਾ ਹੈ। ਅਕਲ ਦੀ ਸਮਝ ਹੀ ਇੰਨੀ ਹੈ, ਦਿਮਾਗ ਇੰਨਾ ਕੰਮ ਕਰਦਾ ਹੈ, ਖਿੜੇ ਕਈ ਬੰਦੇ ਤੁਹਾਡੇ ਵੀਰ ਭਰਾ ਇੱਦਾਂ ਦੇ ਹੈ, ਇੱਕ ਮੌਤ ਹੋਈ ਹੈ, ਬੁਝਿਆ ਪਿਆ ਹੈ, ਤਿੰਨ ਸਾਲ ਹੋ ਗਏ ਮੇਰੀ ਮਾਂ ਮਰ ਗਈ, ਹਰ ਵੇਲੇ ਦੁਖੀ ਹੈ, ਮੇਰਾ ਜੀ ਨਹੀਂ ਲੱਗਦਾ, ਮੇਰੀ ਘਰ ਵਾਲੀ ਦੀ ਮੌਤ ਹੋ ਗਈ ਜਾਂ ਮੇਰੀ ਬੀਬੀ ਕਹਿੰਦੀ ਮੇਰੇ ਘਰ ਵਾਲਾ ਮਰ ਗਿਆ। ਪਰ ਕਈ ਤੁਹਾਡੇ ਦੇਦਾਂ ਤੇ ਬੈਠਿਆ, ਨਾ ਮਾਂ ਰਹੀ ਹੈ ਨਾ ਪਿਓ ਰਿਹਾ, ਜਵਾਨ ਭਰਾ ਦੀ ਮੌਤ ਹੋ ਗਈ ਨਾ ਜਵਾਨ ਪੁੱਤ ਦੀ ਮੌਤ ਹੋ ਗਈ, ਫਿਰ ਵੀ ਖਿੜਿਆ। ਇਹਨਾਂ ਦੀ ਜ਼ਿੰਦਗੀ ਹੈ ਇਹ ਗਿਆਨ ਦਾ ਨਸ਼ਾ ਵੀ ਤੇ ਹੋਰ ਸੀ। ਇੱਕ ਦਿਨ ਦਾ ਲੱਕ ਟੁੱਟ ਗਿਆ, ਕਹਿੰਦਾ ਕੋਈ ਨੀ ਜਾਣਾ ਹੀ ਹੈ ਸਭ ਨੂੰ। ਇੱਕ ਨੂੰ ਡਾਕਟਰ ਨੇ ਸ਼ੂਗਰ ਦੱਸੀ ਹੈ, ਉਹ ਮਰਨ ਵਾਲਾ ਹੋਇਆ ਪਿਆ ਸੋਚ ਸੋਚ ਕੇ। ਇੱਕ ਨੂੰ ਕੈਂਸਰ ਦੱਸਿਆ, ਉਹ ਕਹਿੰਦਾ ਕੋਈ ਨੀ। ਦੇਖੋ ਇਹ ਸਮਝਦਾ ਫਰਕ, ਇੱਕ ਦਾ ਹਜ਼ਾਰ ਦਾ ਨੁਕਸਾਨ ਹੋ ਗਿਆ, ਇੱਕ ਦਾ ਇੱਕ ਲੱਖ ਦਾ ਹੋ ਗਿਆ, ਉਹ ਤਾਂ ਵੀ ਬੇਪਰਵਾਹ ਹੈ, ਇੱਕੋ ਜਿਹੇ ਹੈ। ਤਾਂ ਕਰਕੇ ਸਮਝ ਹੈ ਜਿਹੜੀ, ਇਹ ਬਹੁਤ ਵੱਡੀ ਚੀਜ਼ ਹੈ। ਇਹਦੇ ਨਾਲ ਬੰਦਾ ਫਲੈਕਸੀਬਲ ਹੁੰਦਾ ਹੈ, ਦੁੱਖਾਂ ਦਾ ਮੁਕਾਬਲਾ ਕਿੱਦਾਂ ਕਰਨਾ ਹੈ, ਮੁਸੀਬਤਾਂ ਨਾਲ ਅੱਖ ਚੱਕ ਪਾ ਕੇ ਕਿੱਦਾਂ ਦੇਖਣਾ ਹੈ। ਸੱਚਾ ਗਿਆਨ ਹੋ ਗਿਆ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ। ਲੋ ਬੋਲਿਓ ਕਰਕੇ

0: ദൈവത്തെ ചോർ ദൈവമേ ഉണ്ടായിരുന്നു.
1: ചുരിയിലാണ് ഏവനും ചുരിയിലാണ് ਤੁਰਦੇ ਨੇ ਮੇਰਾ ਰੰਗ ਕਾਲਾ ਕਾਲਾ
0: ਹੋ ਸਕਦਾ ਕਾਲੇ ਦਾ ਵੀ ਫਾਇਦਾ ਹੀ ਹੋਵੇ
1: ਮੈਂ ਮਦਰਾ ਕਿਉਂ ਆ
0: ਹੋ ਸਕਦਾ ਇਹਦਾ ਵੀ ਫਾਇਦਾ ਹੀ ਹੋਵੇ
1: ਮੈਂ ਇੱਦਾਂ ਦਾ ਕਿਉਂ ਆ ਮੈਨੂੰ ਇੱਦਾਂ ਕਿਉਂ ਮੈਨੂੰ ਇੱਦਾਂ ਕਿਉਂ ਪਰ ਕਈ ਜਿਹਨੂੰ ਸਮਝ ਹੈ ਨਾ ਉਹ ਜਿਹੋ ਜਿਹਾ ਮਰਜ਼ੀ ਹੋਵੇ ਅੰਨਾ ਵੀ ਹੋਵੇ ਤਾਂ ਵੀ ਨਹੀਂ ਤੁਰਦਾ ਕਹਿੰਦਾ ਇਹ ਵੀ ਠੀਕ ਫਲੈਕਸੀਬਲ ਇਹਨਾਂ ਦਾ ਮਾਇੰਡ ਇਹਨਾਂ ਦਾ ਤਾਂ ਕਰਕੇ ਤੁਰਦੇ ਕੌਣ ਹੈ ਜਿਨ੍ਹਾਂ ਨੂੰ ਅਕਲ ਨਾ ਹੋਵੇ ਤੇ ਜਦੋਂ ਸੱਚਾ ਗਿਆਨ ਆ ਜਾਂਦਾ ਸਤਿਗੁਰੂ ਹੋਏ ਦਇਆਲ ਤਾਂ ਸ਼ਰਤ ਆ ਪੂਰੀ ਹੈ ਸਤਿਗੁਰੂ ਹੋਏ ਦਇਆਲ ਨਾ ਕਬਹੂ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰੂ ਹੋਏ ਦਇਆਲ ਤਾਂ ਸਤ ਹੀ ਸੁਖ ਦੇ ਹਾ ਸਤਿਗੁਰੂ ਹੋਏ ਦਇਆਲ ਤਾਂ ਨਵ ਨਿਧ ਪਾਈਏ ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਏ ਸੱਚਾ ਗਿਆਨ ਜਦੋਂ ਹੋਵੇ ਨਾ ਫਿਰ ਬੰਦਾ ਪਰਵਾਹ ਨਹੀਂ ਕਰਦਾ ਤਾਂ ਕਰਕੇ ਸਮਝ ਨਾਲ ਜ਼ਿੰਦਗੀ ਜਾਂਦੀ ਅਹਿਰਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਨਸ਼ਾ ਕਹਿੰਦੇ ਆ ਕਰਨਾ ਭਾਈ ਉਹ ਜਿਹੜੇ ਸ਼ਰਾਬਾਂ ਪੀਣ ਪੀ ਕੇ ਨਸ਼ਾ ਚੜਾਉਂਦੇ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਹ ਨਸ਼ਾ ਕਰਦਾ ਮੇਰੇ ਵੀਰੋ ਤੁਹਾਨੂੰ ਮੇਰੇ ਵੀਰਾਂ ਨੂੰ ਕਿੰਨਿਆਂ ਨੂੰ ਇਹ ਸ਼ਬਦ ਯਾਦ ਹੈ ਜੇ ਤੁਸੀਂ ਕਿਤੇ ਸ਼ਰਾਬ ਜਿਹੜੇ ਤੁਹਾਡੇ ਯਾਰ ਬੇਲੀ ਕਿਤੇ ਮਹਿਕਮਿਆਂ 'ਚ ਕੰਮ ਕਰਦੇ ਹੋਣਗੇ ਕਈ ਜੋਬ ਕਰਦੇ ਹੈ ਏਦਾਂ ਸ਼ਬਦ ਸੁਣਾਓ ਵੀ ਗੋੜੂ ਦਾ ਗਿਆਨ ਗੁੜ ਦਾ ਗੁੜ ਰੂਪੀ ਗਿਆਨ ਹੋਵੇ ਮਹੂਏ ਦੇ ਫੁੱਲ ਜਿਹੜੇ ਹੈ ਉਹ ਵਿੱਚ ਧਿਆਨ ਹੋਵੇ ਸੱਤ ਹੋਵੇ ਕਰਨੀ ਦਾ ਸਰੀਰ ਬਣਾ ਲਓ ਭੱਠੀ ਪ੍ਰੇਮ ਦਾ ਫੇਰ ਉਹ ਸੋਚਾ ਗੁਰੂ ਨਾਨਕ ਏਦਾਂ ਸ਼ਰਾਬ ਕੱਢਣੀ ਦੱਸਦੇ ਹੈ ਹੈਰਾਨ ਹੋਵੇ ਅਗਲਾ ਤੇ ਜਦੋਂ ਤੂੰ ਜਾਂਦਾ ਦਫ਼ਤਰ ਦੇ ਵਿੱਚ ਮੈਂ ਦੇਖਾਂ ਅੱਛਾ ਲਿਆਓ ਬਈ ਉੱਥੇ ਕੀ ਹੈ ਮੈਂ ਪ੍ਰਸ਼ਾਦ ਲੈ ਲਿਆ ਮੇਰੇ ਤੋਂ ਮੈਂ ਬਦਾਣਾ ਲੈ ਕੇ ਆਇਆ ਤੇਰੇ ਲਈ ਮੈਂ ਪ੍ਰਸ਼ਾਦ ਲੈ ਕੇ ਆਇਆ ਤੇਰੇ ਲਈ ਮੈਂ ਲੰਗਰ ਤੋਂ ਰੋਟੀ ਲੈ ਕੇ ਆਇਆ ਇੱਥੇ ਹੀ ਖੜੇ ਤੂੰ ਗਿਆਨ ਦੇ ਅਗਲੇ ਦੀ ਚਮਕ ਆਵੇ ਅਗਲੇ ਵਿੱਚ ਸਮਝ ਆਵੇ ਕਿ ਤੈਨੂੰ ਸਮਝ ਆਈ ਹੈ ਅੱਖਾਂ ਖੁੱਲੀਆਂ ਸਾਡੀਆਂ ਹੈਰਾਨ ਹੋਣ ਤੇਰੇ ਨਾਲ ਵਾਲੇ ਕੰਮ ਕਰਨ ਵਾਲੇ ਕਾਲਜ ਵਿੱਚ ਪੜ੍ਹਨ ਵਾਲਿਆ ਵੀਰਾ ਆਹ ਗੱਲ ਦੱਸ ਗੁਰੂ ਨਾਨਕ ਬਾਬਾ ਜੀ ਇੱਦਾਂ ਕਹਿੰਦੇ ਆ ਏਦਾਂ ਦੱਸਿਆ ਗੁਰੂ ਨਾਨਕ ਦੀ ਬਾਣੀ ਵਿੱਚ ਗੁਰੂ ਸਾਹਿਬ ਏਦਾਂ ਦੇ ਸਾਡੇ ਏਦਾਂ ਸੋਚਦੇ ਸੀ ਗੁਰੂ ਨਾਨਕ ਏਦਾਂ ਸੋਚਦੇ ਸੀ ਗੁਰੂ ਨਾਨਕ ਏਦਾਂ ਸੋਚਦੇ ਸੀ ਅੱਜ ਗੱਲਾਂ ਕੀ ਹੁੰਦੀਆਂ ਤੁਸੀਂ ਫਤਿਹਗੜ੍ਹ ਸਾਹਿਬ ਸਭਾ ਆਉਣੀ ਹੈ ਭਰ ਭਰ ਟਰਾਲੀਆਂ ਜਾਵਾਂਗੇ ਤੇ ਮੁੜਦਿਆਂ ਗੱਲਾਂ ਕੀ ਹੋਣਗੀਆਂ ਉੱਥੇ ਗਜਰੇਲੇ ਦਾ ਲੰਗਰ ਲੱਗਿਆ ਸੀ ਬਹੁਤ ਵਧੀਆ ਉੱਥੇ ਜਲੇਬੀਆਂ ਬਹੁਤ ਵਧੀਆ ਸੀ ਉੱਥੇ ਫਲਾਣੀ ਚੀਜ਼ ਆਹੀ ਗੱਲਾਂ ਕਰਦੇ ਘਰ ਨੂੰ ਮੁੜ ਕੇ ਆਵਾਂਗੇ ਪਰ ਗੁਰੂ ਨਾਨਕ ਕੋਲ ਜਦੋਂ ਕੋਈ ਜਾਂਦਾ ਹੋਣਾ ਏਦਾਂ ਮੁੜਦੇ ਹੋਣਗੇ ਗੁਰੂ ਅਰਜਨ ਦੇਵ ਜੀ ਕੋਲ ਜਦੋਂ ਲੋਕ ਜਾਂਦੇ ਸੀ ਏਦਾਂ ਮੁੜਦੇ ਸੀ ਜਿਵੇਂ ਹੁਣ ਮੁੜਦੇ ਆ ਲੋਕ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਅਗਲਾ ਜਾ ਕੇ ਆਉਂਦਾ ਸੀ ਤੇ ਐਂ ਮੁੜਦਾ ਸੀ ਵੀ ਪ੍ਰਸ਼ਾਦਾ ਚੱਕ ਕੇ ਆਏ ਸਾਰੇ ਰਾਹ ਇਹੀ ਸੋਚੀ ਜਾਂਦੇ ਸੀ ਵੀ ਆਹ ਗੱਲ ਕਿਵੇਂ ਆਹ ਬਚਨ ਕਿੱਦਾਂ ਦੱਸ ਵੀ ਕਮਾਲ ਹੋ ਆਹ ਮੇਰਾ ਸਵਾਲ ਇੰਨੇ ਚਿਰ ਦਾ ਫਸਿਆ ਪਿਆ ਮੇਰੇ ਦਿਮਾਗ 'ਚ ਹੱਲ ਹੋ ਗਿਆ ਉਹ ਉੱਥੋਂ ਐਂ ਆਉਂਦੇ ਸੀ ਲੋਕ ਸੋਚਦੇ ਚਮਕ ਆ ਜਾਂਦੀ ਸੀ ਅਗਲਿਆਂ ਦੇ ਵਿੱਚ ਖਾਣ ਦੀਆਂ ਹੀ ਗੱਲਾਂ ਕਰਨੀਆਂ ਸੀ ਪਰ ਕਿਉਂਕਿ ਸਾਡੇ 'ਚ ਹੀ ਰਹਿ ਗਿਆ ਘੰਟਾ ਹੀ ਖਾਣ ਪੀਣ ਦਾ ਰਹਿ ਗਿਆ ਬਸ ਗਿਆਨ ਦੀ ਗੱਲ ਕਰੋਗੇ ਨਾ ਕੌਣ ਕਰਨ ਦਿੰਦਾ ਜੀ ਇੱਥੇ ਅਗਲੇ ਕਹਿੰਦੇ ਟੇਕ ਮੱਥਾ ਲੰਘ ਜਾ ਬਸ ਗਾਂ ਨੂੰ 50 ਰੱਖਦੇ 100 ਰੱਖੇਗਾ ਤੇ ਸਰੋਪੇ ਵਿੱਚ ਪਤਾਸੇ ਲਪੇਟ ਕੇ ਦੇ ਦਿਆਂਗੇ ਜੇ 100 ਰੱਖੇਗਾ ਤੇ ਪਤਾਸੇ ਵੀ ਮਿਲ ਜਾਣਗੇ 50 ਰੱਖੇਗਾ ਤੇ ਵੇਖੀ ਚੱਲਦੀ ਇਹਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ 10 ਵਾਲੇ ਨੇ ਤੇ ਗੱਲ ਹੀ ਨਹੀਂ ਇੱਥੇ ਬਸ ਸੁਣਾਉਣਾ ਜਿਹੜਾ ਮਸਲਾ ਜਿਹੜਾ ਸੁਣਾਉਣ ਦਾ ਢਾਂਚਾ ਸੀ ਸਮਝਾਉਣ ਦਾ ਢਾਂਚਾ ਸੀ ਉਹਨੂੰ ਵਿਖਾਉਣ ਲੱਗ ਗਏ ਵਿਖਾ ਕੇ ਨਹੀਂ ਸਮਝਾ ਕੇ ਭਲਾ ਹੋਣਾ ਹੈ ਬਾਣੀ ਨੂੰ ਵਿਖਾ ਕੇ ਨਹੀਂ ਬਾਣੀ ਨੂੰ ਸਮਝਾ ਕੇ ਕੌਮ ਦਾ ਵਿਕਾਸ ਹੋਣਾ ਹੈ ਬਾਣੀ ਨੂੰ ਵਿਖਾ ਕੇ ਨਹੀਂ ਸਮਝਾ ਕੇ ਬੱਚਿਆਂ ਨੂੰ ਸਮਝਾ ਕੇ ਅਕਲ ਦੇ ਕੇ ਸਾਡੇ ਅੱਜ ਵਿਖਾਇਆ ਜਾ ਰਿਹਾ ਖੰਜਿਆ ਜਾ ਰਿਹਾ ਕੱਢੀ ਚੱਲੋ ਪੈਸੇ ਵਿਖਾ ਰਹੇ ਹਾਂ ਫਟਾਫਟ ਫੇਕੋ ਮੱਥਾ ਕੱਢੋ ਜਿੰਨੇ ਨੋਟ ਕੱਢੇ ਜਾਂਦੇ ਆ ਵਿਖਾ ਤਾਂ ਤੁਹਾਨੂੰ
0: ਸਮਝਾਇਆ ਨਹੀਂ ਵਿਖਾ ਵਿਖਾ ਸਮਝਾਉਣ ਵਾਲਾ ਢਾਂਚਾ ਹੀ ਬੰਦ ਕਰਤਾ
1: ਪੜਨ ਵਾਲਾ ਸਮਝਣ ਵਾਲਾ ਤੇ ਗੱਲ ਹੀ ਬੰਦ ਹੋ ਗਈ ਨਾ। ਕਿੱਡਾ ਵੱਡਾ ਬਿਜ਼ਨਸ ਚੱਲ ਰਿਹਾ ਅੱਜ, ਧੰਦਾ ਇਹਨਾਂ ਦਾ ਬਣ ਗਿਆ, ਧੰਦਾ ਬਣ ਗਿਆ, ਪੁਜਾਰੀ ਢਾਂਚਾ ਫਿਰ ਸਥਾਪਿਤ ਹੋ ਗਿਆ। ਸੋ ਤਾਂ ਕਰਕੇ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀ ਆਪਾਂ ਵੀ ਦਿਮਾਗ ਚੱਲੇ ਸਾਡਾ, ਇਹਨੂੰ ਖੋਲੀਏ, ਅੱਖਾਂ ਖੋਲ ਕੇ ਜ਼ਿੰਦਗੀ ਜਾਈਏ। ਜੇ ਇੱਕ ਵਾਰੀ ਦਰਸ਼ਨ ਹੋ ਜਾਣ ਕਰਕੇ ਆਈਏ, ਅਕਲ ਜਦੋਂ ਮਿਲਦੀ ਹੈ ਫਿਰ ਤੇ ਸੁਰਤ ਨੂੰ ਗਿਆਨ ਦੇ ਦਰਸ਼ਨ ਹੋਣੇ। ਗਿਆਨ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਮਿਲਦਾ ਹੈ, ਉਹ ਗਿਆਨ ਨਾਲ ਜਦੋਂ ਸੁਰਤ ਲੱਗਦੀ ਹੈ ਖੇਡਦੀ ਹੈ। ਮੇਰੀ ਗੱਲ ਸੁਣਿਓ, ਜਿਹੜੇ ਸ਼ਬਦ ਦੀ ਤੁਹਾਨੂੰ ਸਮਝ ਲੱਗਦੀ ਹੈ ਤੁਹਾਡਾ ਦਿਮਾਗ ਅੰਦਰੋਂ ਖਿੜਦਾ ਗਿਆ ਨੀ, ਸੁਰਤ ਖਿੜਦੀ ਨੀ, ਸੁਰਤ ਗਿਆਨ ਗੁਰੂ ਹੈ। ਜਦੋਂ ਗਿਆਨ ਦੇ ਦਰਸ਼ਨ ਸੁਰਤ ਕਰਦੀ ਹੈ ਖਿੜ ਜਾਂਦੀ ਹੈ, ਕਿਉਂਕਿ ਉਹ ਜੋ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਮਿਲਦਾ ਉਹ ਗੁਰੂ ਹੈ। ਉਹ ਵਿੱਚ ਜੋ ਸ਼ਬਦਾਂ ਦੇ ਮੀਨਿੰਗ ਅਰਥ ਬਣਦੇ ਹੈ ਉਹ ਗੁਰੂ ਹੈ, ਬਾਣੀ ਗੁਰੂ ਹੈ, ਬਾਣੀ ਗੁਰੂ ਗੁਰੂ ਹੈ ਬਾਣੀ। ਉਹ ਜਿਵੇਂ ਜਿਵੇਂ ਸੁਰਤ ਨੂੰ ਟੱਚ ਕਰਨਗੇ ਖੇਡਣਗੇ ਫਿਰ ਤੁਸੀਂ ਕਹਿਣਾ ਹੈ ਹੋਵੇ ਸਿਫਤ ਸੁਖ ਸਾਂਦੀ ਬੋਲੋ ਨੂਰ ਅਰਸੋ ਤੁਧ ਜਿੱਥੇ ਸੱਚੇ ਪਾਤਸ਼ਾਹ ਮਾਲ

ਤੋਂ ਜਿੱਥੇ ਬੋਲੋ ਮਾਲਕ

ਗਿਆਨ ਉਹ ਸੁਰਤ ਜਦੋਂ ਗਿਆਨ ਤੱਕ ਜਾਊ ਫਿਰ ਖਿੜ ਗਈ। ਤੁਸੀਂ ਜਿੱਦਾਂ ਹੁਣ ਜਪਜੀਤ ਸਾਹਿਬ ਪੜ੍ਹੋ, ਜਪਜੀਤ ਸਾਹਿਬ ਸਾਰੀ ਜ਼ਿੰਦਗੀ ਪੜ੍ਹਦੇ ਰਹੇ, ਜੇ ਜਪਜੀਤ ਸਾਹਿਬ ਦੇ ਵਿੱਚ ਲਿਖਿਆ ਗਿਆਨ ਹੈ ਜਿੱਦਣ ਉਹਦੇ ਤੱਕ ਸੁਰਤ ਗਈ, ਆਪਾਂ ਚਲੋ ਮੰਨ ਲਓ ਜਪਜੀਤ ਸਾਹਿਬ ਦੇ ਅਰਥ ਕਰੀਏ, ਸਟੇਜ ਲੱਗ ਗਈ ਨਹੀਂ ਤੇ ਆਪਾਂ ਇਹ ਕਹੀਏ ਵੀ ਰੋਜ਼ ਇੱਕ ਪੌੜੀ ਦੇ ਆਪਾਂ ਅਰਥ ਕਰਦੇ, 40 ਦੀਵਾਨ ਰੱਖ ਲਈਏ, ਰੋਜ਼ ਇੱਕ ਪੌੜੀ ਦੇ ਅਰਥ ਕਰੀਏ। ਗਿਆਨ ਜਦੋਂ ਸੁਰਤ ਤੱਕ ਗਈ, ਸੁਰਤ ਜਦੋਂ ਗਿਆਨ ਤੱਕ ਜਾਊ ਤੱਕ ਸ਼ਬਦ ਗੁਰੂ ਸੁਰਤ ਧੋਨਾ, ਤੇ ਉਹ ਜਪਜੀਤ ਸਾਹਿਬ ਪੜ੍ਹਦਾ ਤੇ ਬੁੱਢਾ ਹੋ ਗਿਆ ਸੀ, ਪਰ ਹੁਣ ਜਦੋਂ ਸਮਝ ਆਈ ਉਹਦੇ ਵਿੱਚ ਜਿਹੜਾ ਗਿਆਨ ਸੀ ਉਹਦੇ ਨਾਲ ਜਦੋਂ ਟੱਚ ਕੀਤੇ ਤੇ ਖਿੜ ਗਏ, ਫਿਰ ਖਿੜਦਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗਿਆਨ ਹੈ ਉਹਦੇ ਤੱਕ ਪਹੁੰਚਣਾ, ਸਾਨੂੰ ਉੱਥੇ ਪਹੁੰਚੇਗਾ ਪਹੁੰਚਾਏਗਾ ਕੌਣ, ਸਾਨੂੰ ਉੱਥੇ ਤੱਕ ਪਹੁੰਚਣ ਦੀ ਗੱਲ ਹੀ ਨਹੀਂ ਕੀਤੀ, ਇੱਥੇ ਹੀ ਹਟ ਗਿਆ ਬਸ, ਰਾਜ ਹੀ ਰੋਕ ਲਿਆ ਬਸ, ਮੈਂ ਕਰ ਲੇ ਦਰਸ਼ਨ ਚੱਲ ਚੱਲ ਲੰਘ ਜਾ ਬਸ, ਰੱਖ ਕੇ 100 ਰੁਪਈਆ 1000 ਰੱਖ 1,00,000 ਰੱਖ ਇੱਥੇ ਹੀ, ਪਰ ਗਿਆਨ ਤੱਕ ਤੇ ਪਹੁੰਚਣ ਹੀ ਨਹੀਂ ਦਿੱਤਾ, ਜੋ ਲਿਖਿਆ ਸੀ ਉਹਦੇ ਤੱਕ ਤੇ ਜਾਣ ਹੀ ਨਹੀਂ ਦਿੱਤਾ। ਮਹਾਨਤਾ ਗਿਆਨ ਦੀ ਦੱਸੋ, ਫਿਰ ਅੰਦਰ ਦਿਮਾਗ ਜੀ ਗੱਲ ਬੈਠੀ ਵੀ ਅੱਛਾ ਮੈਂ ਸਮਝਣਾ ਸੀ, ਗੁਰਦੁਆਰੇ ਜਾਣ ਦਾ ਅਰਥ ਹੈ ਸਮਝਣਾ, ਅਗਲ ਲੈਣੀ ਸੀ ਮੇਰੀ ਕਲਾਸ ਤੇ ਲੱਗੀ ਹੋਈ ਨਹੀਂ, ਫਿਰ ਮੈਂ ਤੇ ਖਾਲੀ ਰਹਿ ਗਿਆ, ਫੇਲ ਮੈਂ ਤਾਂ ਹੀ ਹੋਈ ਜਾਂਦਾ, ਮੇਰੀ ਜ਼ਿੰਦਗੀ ਦੇ ਹਰੇਕ ਕੰਮ ਚ ਮੈਂ ਫੇਲ ਕਿਉਂ ਆ, ਕਿਉਂਕਿ ਮੈਂ ਪੜ੍ਹਿਆ ਹੀ ਨਹੀਂ, ਮੈਂ ਫੇਲ ਤਾਂ ਹੁੰਦਾ ਮੈਂ ਐਜੂਕੇਸ਼ਨ ਲਈ ਹੋਈ ਨਹੀਂ, ਮੈਂ ਤੇ ਇੱਥੇ ਹੀ ਮੁੜ ਗਿਆ, ਤਾਂ ਕਰਕੇ ਭਾਈ ਅਸੀਂ ਓਨਾ ਚਿਰ ਫੇਲ ਹੀ ਫੇਲ ਆ, ਚਾਹੇ ਇੱਥੇ ਆ ਜਾਓ, ਚਾਹੇ ਪ੍ਰਭਾਤ ਫੇਰੀਆਂ ਕਰ ਲਓ, ਚਾਹੇ ਨਗਰ ਕੀਰਤਨ ਕਰ ਲਓ, ਜੋ ਮਰਜ਼ੀ ਕਰ ਲਓ, ਫੇਲ ਹੀ ਫੇਲ ਆ, ਜਿੰਨਾ ਚਿਰ ਸਿੱਖ ਸਿੱਖਾ ਤੇਰੀ ਸੁਰਤ ਗਿਆਨ ਤੱਕ ਨਹੀਂ ਜਾਂਦੀ, ਮੇਰੀ ਸੁਰਤ ਗਿਆਨ ਤੱਕ ਨਹੀਂ ਜਾਂਦੀ, ਸਮਝ ਤੱਕ ਨਹੀਂ ਜਾਂਦੀ, ਉਹਨਾਂ ਚਿਰ ਅਸੀਂ ਫੇਲ ਹੀ ਫੇਲ ਆ। ਆਪਾਂ ਨਹੀਂ ਇੱਦਾਂ ਕਹਿੰਦੇ ਮਹਾਨ ਭਾਗਾਂ ਵਾਲੇ ਬਸ ਜੀ ਹੁਣ ਤੇ ਦਰਗਾਹ ਚ ਥਾਂ ਮਿਲ ਜਾਣਾ ਤੁਸੀਂ ਸਾਰੀ ਰਾਤ ਜਾਗਣਾ, ਬਿਲਕੁਲ ਨਹੀਂ ਇੱਦਾਂ ਕਹਿਣਾ ਚਾਹੀਦਾ। ਜਦੋਂ ਸਮਝ ਆਊ ਫਿਰ ਮੇਰੇ ਵਰਗੇ ਨੂੰ ਕਹਿਣ ਦੀ ਲੋੜ ਨਹੀਂ, ਆਪਣੇ ਆਪ ਹੀ ਐਂ ਲੱਗੂ ਵੀ ਹੁਣ ਬਣੀ ਹੈ। ਮੈਂ ਬੜੇ ਵੀਰਾਂ ਨੂੰ ਵੇਖਦਾ ਕਹਿੰਦੇ ਕੰਮ ਚ ਹੁਣ ਜੀ ਜਿਹਾ ਲੱਗਣ ਲੱਗ ਗਿਆ, ਪਹਿਲਾਂ ਤੇ ਐਂ ਲੱਗਦਾ ਹੁੰਦਾ ਜੀ ਕੰਮ ਕਰਨ ਨੂੰ ਜੀ ਨਹੀਂ ਸੀ ਕਰਦਾ, ਹੁਣ ਕੰਮ ਚ ਮਨ ਲੱਗਦਾ, ਅੱਗੇ ਜ਼ਿੰਦਗੀ ਬੋਝ ਬਣੀ ਹੋਈ ਸੀ ਹੁਣ ਜੀ ਕਰਦਾ, ਕੰਮ ਕਰੀਏ ਫਰਜ਼ ਨਿਭਾਈਏ, ਆਪਾਂ ਬੱਚੇ ਪਾਲਣੇ ਆ ਉਹ ਵੀ ਫਰਜ਼ ਹੈ, ਮਾਂ ਨੂੰ ਸਾਂਭਣਾ ਹੈ, ਘਰ ਵਾਲੀ ਨੂੰ ਸਾਂਭਣਾ, ਪਿਆਰ ਕਰਨਾ ਹੈ, ਜ਼ਿੰਮੇਵਾਰੀਆਂ ਸਾਂਭਣੀ ਹੈ, ਜਿੱਥੇ ਕੰਮ ਕਰਦੇ ਹਾਂ ਉੱਥੇ ਡਿਊਟੀ ਵਧੀਆ ਕਰਨੀ ਹੈ, ਇਹ ਫਰਜ਼ ਨੇ। ਅੱਗੇ ਕਹਿੰਦੇ ਜੀ ਨਹੀਂ ਸੀ ਕਰਦਾ ਕੰਮ ਕਰਨ, ਹੁਣ ਸਮਝ ਲੱਗਣ ਲੱਗੀ ਹੈ ਵੀ ਕੰਮ ਕਰਨਾ ਕਰਮ ਹੀ ਧਰਮ ਹੈ, ਤੇ ਧਰਮ ਕੀ ਹੈ, ਕਰਮ, ਕਰਮ ਹੀ ਧਰਮ ਬਣਾਉਣਾ ਅਸੀਂ ਆਪਣਾ, ਫਰਜ਼ ਆਪਣੇ, ਜ਼ਿੰਮੇਵਾਰੀ ਆਪਣੀ, ਇਹੀ ਸਾਡੀ ਡਿਊਟੀ ਹੈ, ਇਹੀ ਸਾਡਾ ਧਰਮ ਹੈ, ਇਹਦੇ ਨਾਲ ਵਰਖ ਨਹੀਂ ਕਿਤੇ ਧੱਕੇ ਖਾਂਦੇ ਫਿਰਨਾ, ਸਮਝਣਾ ਹੈ ਬਸ। ਸੋ ਤਾਂ ਕਰਕੇ ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ। ਸੋ ਜਿਵੇਂ ਵੀ ਮਨਾਇਆ ਜਾ ਰਿਹਾ ਡੇਟ ਤੇ ਬਹੁਤ ਬਦਲ ਦਿੱਤੀ ਗਈ ਹੈ, ਹੁਣ ਗੁਰਪੁਰਬ ਜਿਹੜਾ ਸਿਸਟਮ ਏਦਾਂ ਦਾ ਸਾਡਾ, ਗੁਰੂ ਗੋਬਿੰਦ ਸਿੰਘ ਨੇ ਇੱਕ ਵਿਸਾਖੀ ਖਾਲਸੇ ਦਾ ਸਾਜਨਾ ਦਿਵਸ ਪਤਾ ਕਿਉਂ ਰੱਖਿਆ ਸੀ, ਉਹਨਾਂ ਨੂੰ ਪਤਾ ਸੀ ਵੀ ਗੁਰੂ ਨਾਨਕ ਵੀ ਇਸੇ ਦਿਨ ਹੀ ਆਏ ਹੈ, ਕਹਿੰਦੇ ਜਿਸ ਦਿਨ ਬਾਬੇ ਨਾਨਕ ਦਾ ਪ੍ਰਕਾਸ਼ ਜਨਮ ਉਸੇ ਦਿਨ ਹੀ ਖਾਲਸੇ ਦਾ ਜਨਮ, ਆਪੋ ਸਤਨਾਮ, ਇੱਕੇ ਦਿਨ ਹੈ ਗੁਰੂ ਨਾਨਕ ਦਾ ਵੀ ਤੇ ਖਾਲਸੇ ਦਾ ਵੀ ਵਿਸਾਖੀ, ਇਹ ਹੈ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ। ਵੱਡੇ ਕਿਹੜੇ ਮਰਜ਼ੀ ਵਿਦਵਾਨ ਨੂੰ ਪੁੱਛ ਲਓ, ਇਹ ਇਕੱਲੇ ਮੈਂ ਨਹੀਂ ਗੱਲ ਕਹਿੰਦਾ, ਕੱਤਕ ਕੇ ਵਿਸਾਖ, ਕੱਤਕ ਕੇ ਵਿਸਾਖ ਇਹ ਕਿਤਾਬ ਕਰਮ ਸਿੰਘ ਹਿਸਟੋਰੀਅਨ ਦੀ ਲਿਖੀ ਹੋਈ ਹੈ, ਕੱਤਕ ਕੇ ਵਿਸਾਖ ਇਹ ਕਿਤਾਬ ਪੜ੍ਹ ਕੇ ਦੇਖੋ, ਤੇ ਜਿੰਨੇ ਵਿਦਵਾਨ ਨੇ ਸਿੱਖ ਧਰਮ ਦੇ ਜਿਹੜੇ ਮਰਜ਼ੀ ਨੂੰ ਪੁੱਛ ਲਏ, ਡਰਦੇ ਮਾਰੇ ਜਾਂ ਐਵੇਂ ਮਿਲ ਗੋਬੇ ਜਿਹੜੇ ਐਵੇਂ ਕਹਿ ਦੇਣ ਭਾਈ ਠੀਕ ਹੈ, ਪਰ ਸੱਚ ਉਹਨਾਂ ਨੂੰ ਸਭ ਨੂੰ ਪਤਾ ਕਿ ਗੁਰੂ ਨਾਨਕ ਦਾ ਜਨਮ ਹੈ ਜਿਹੜਾ ਵਿਸਾਖੀ ਵਾਲੇ ਦਿਨ ਦਾ, ਜਿੱਦੇ ਵਿਸਾਖੀ ਹੁੰਦੀ ਹੈ ਉੱਦਣ ਹੀ, ਪਰ ਡਰਦੇ ਨੀ ਬੋਲਦੇ ਕਈਆਂ ਨੂੰ ਕਿ ਉੱਥੇ ਕਥਾ ਦਾ ਟਾਈਮ ਚਾਹੀਦਾ, ਮੰਜੀ ਸਾਹਿਬ ਉਹ ਤਾਂ ਨੀ ਬੋਲਣੇ, ਜੇ ਵੱਡੇ ਕਿਸੇ ਵਿਦਵਾਨ ਨੂੰ ਪੁੱਛੋਗੇ ਉਹਨੇ ਕਹਿਣਾ ਠੀਕ ਹੈ ਜਿਹੜੀ ਗੱਲ ਜੋ ਅਗਰ ਚੁੱਪ ਕਰ ਦਿਓ ਕੱਲ ਨੂੰ ਖੇਡ ਦਿਓ, ਰਹਿਣ ਹੀ ਦਿਓ, ਉਹਨਾਂ ਨੇ ਨੀ ਬੋਲਣਾ। ਪਰ ਚਲੋ ਹੁਣ ਵੇਖੋ ਮਨਾ ਰਹੇ ਹਾਂ ਆਪਾਂ, ਮੈਂ ਇਹ ਕਹਿੰਦਾ ਵੀ ਚਲੋ ਜਿੱਦਾਂ ਵੀ ਚੱਲ ਰਿਹਾ ਸਾਡੇ ਅਜੇ ਇਹ ਢਾਂਚਾ ਇੱਥੇ ਤੱਕ ਨਹੀਂ ਗੱਲ ਗਈ, ਆਓ ਆਪਾਂ ਸਾਰੇ ਉਹਨਾਂ ਦੇ ਦੱਸੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰੀਏ, ਉਵੇਂ ਸੋਚੋ ਜਿਵੇਂ ਗੁਰੂ ਨਾਨਕ ਸੋਚਦੇ ਸੀ। ਗੁਰੂ ਨਾਨਕ ਦਾ ਸਿੱਖ ਅਸਲ ਸੋਚ ਉਹ ਹੈ
جی سوچنا سی بابا ساڈا اوویں سوچ جوگیاں نو ویکھ کے کیویں سوچدے سی اوویں سوچو پکھنڈیاں نو ویکھ کے کیویں سوچدے سی اوویں سوچو کہندے گرو نانک بادشاہ جدو جوگیاں دے سامنے بہ جاندے سی نا جا کے انہاں دیاں سمادھیاں نہیں سی لگدیاں ایداں جدو سامنے بہ جاندے سمادھی نہیں سی لگدی ای لگتا جی اتنے کتوں جائے ہونے دھیان نہیں سی دیکھتا وہ چمک سی بھی تھی میرے ویڑو بھائی ہو کسی پکھنڈی کے صاف کے سامنے ای بہ گئے ای جا کے ویک کے ہسی چہرے سے ماڑی مسکراہٹ لے آئی وہ بشرمی ہوئی جو دھرتی چ پڑی جو بھی ہونے اٹھ کے کدو جاؤ باقیاں نو تے لٹ نہیں دا یہ تے بندہ ہی ہور طرح دا وچ آ کے بہ گیا وہ ہور طرح لگے ہوئے ای سوچ جی بابا سوچتا سی سا ایسا گل کر جی وہ پڑھ لیا جی وہ سکھ ہے جہاں اس ویلے کے پکھنڈ بارے بولتا سی وہ ادوں کا گرو نانک ہے جی اج تو ہمت کرے گا انش تیرے گرو نانک کی تھان ہے جی اج جو آلے دوالے ماڑا ہو رہا ہے وہ ادو فیس کرے گل کرے ہمت رکھے گرو نانک نے سکھا میری چمک چاہیے سی بابے نانک والی دلڑتا چاہیے سی گرو نانک والی سچ نو سچ کہن دی دلیری رہی سی گرو نانک والی پھر آئے نقشہ ہی کچھ ہور ہویا سو اس کر کے آؤ اپاں وی ہمت کرنی ہے اپنی زندگی وچ کوشش کرنی ہے ستگر دے دسے راہ تے چلنا ہے سارے ویراں بھراواں بھنڈا نو بنتی ہے جی جنہاں جنہاں سنگتاں نے اجے تک داخلہ نہیں لیا وہ امرت نہیں سکو گرو گھر وچ اپاں نام دا ذکرائیے پڑھائی بہت ودھی ہے گرمت دی پڑھائی پڑھاؤ پڑھن تو پہلا داخلہ بھی لے پروسیس ہے ساڈا امرت چھکنا سنگھ سجنا جہے میرے ویر جہاں میرا بھنا امرت چھکنا چاہتے ہیں وہ کل کتنے امرت سنچار ہونا دسو جا مانک پور دیوی لال اسی پنڈ کے مانک پور جا پنڈ ہے اتنے کل امرت کا باٹا تیار ہوئے گا سما شام کا ہوئے گا پانچ بجے چھ بجے تک بھی آ جاؤ تھی کوئی نہیں ویرو ساری آئیڈینٹی میری وہ بھنوں بڑی ضروری ہے آئیڈینٹی ہے ساری ساری داڑی کیس ساری دستار ساری سڈے میں یہ بھی گل کرتا بھی سارے کونٹری نہیں پر ساری ہریانے چ رہو پنجاب چ رہو ہماچل چ رہو جتنے مرضی رہو پر داڑی کیس ہے تو ساری آئیڈینٹی ہے یہ ساری نشانی یہ سام کے رکھ پاسپورٹ بھاوے جہاں مرضی ہوئے امیرکن کنیڈین انڈین اتنے فوٹو دستار والی ہوگی پگ والی ہوگی یہ سام کے رکھ ہو سکتا ہے کدے پاسپورٹ بھی اپنا ہو جائے جب پاسپورٹ اپنا ہوتا پھر آئیڈینٹی ہوئی تھی کنٹری بن جانے تھا پاسپورٹ ہی آئیڈینٹی تھے کوئی کنٹری ہے دیش ہے پر سارے کون سے آئیڈینٹی یہی ہے داڑھی رکھو کیس رکھو دستار سجاؤ پھر اگلا پوچھے کن کے پیروکار ہو کون نے تے وڈے پھر ادو گرو گرنتھ صاحب والا منہ کر دیا کرو نے سارے وڈے نے گرو نانک بھگت کبیر صاحب ورگے بابا بھگت رمداس جی ورگے پھر اگلا کہے سوچ لے کہ جی وہ سوچتے سی جی وہ بچارتے سی ہر گل میں وہ مگر لگنے والے تھوڑا سی بھی جہاں مرضی مگر لا لے گا جی وہ ہر گل بچارتے سی سوچتے سی ابھی بھی سوچنے والے ہاں بچار والے ہاں ساڈے بھی رواج چلتے ہیں اگلا پوچھے کیویں چلتے پھر بانی کا شبد پڑھ کے سناؤ بھی اس ویلے ایدا چلتے سی دماغ انہوں نے ہاں بچے ابھی انہوں نے پت پوتے ہاں وہ سارے وڈے وڈیرے ہیں جہے گرو گرنتھ صاحب سے پہنتی وہ ادا سوچتے سی تھی ابھی ادا سوچتے ہیں وہ بھی سوال پوچھتے سی تھی ابھی سوال پوچھتے ہیں وہ بھی تیز سی دماغ دے ابھی بھی تیز وہ وڈے ہیں پر اگلا پوچھے تھے وکھرا دسے وکھرا کی ہے تیرا پگ دستار داڑا ادا رکھ اگلا پوچھے کیوں نہ تھی ابھی سیکھا تھے وڈے آ نکل آ بیٹھے گرو گرنتھ صاحب والے پھر ہاتھ کرو آ نہیں ہاتھ پھر اگلا پوچھے جی یہ کتنا سوچتے کتنا پھر گل بنے پتا لگے تا کر کے میری بینتی ہے جنہ نے امرت نہیں چکیا ویر بھرا بھنا اجے تک جنہ داخلہ نہیں لیا انہوں نے بینتی ہے جی کہ آپ داخلہ لیے
ਲੰਘਿਆ ਵੇਲਾ ਹੱਥ ਨਹੀਂ ਆਉਣਾ, ਬੀਤ ਰਿਹਾ ਸਮਾਂ, ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰੋ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕੋ, ਦਾਖਲਾ ਲਓ। ਬਹੁਤ 20 ਸਾਲ ਹੋ ਗਏ ਅੰਮ੍ਰਿਤ ਸੰਚਾਰ ਹੁੰਦੇ, ਮੈਨੂੰ ਤੇ ਹੁਣ ਇਹ ਵੀ ਕਹਿੰਦੇ ਵੀ ਅੰਮ੍ਰਿਤ ਦਾ ਵੀ ਵਿਰੋਧੀ ਹੈ ਇਹ, ਮੈਨੂੰ 20 ਸਾਲ ਅੰਮ੍ਰਿਤ ਸੰਚਾਰ ਕਰਾਉਂਦਿਆਂ ਹੋ ਗਏ। ਪਰ ਜਿਹੜਾ ਅੱਜ ਮੇਰੇ ਤੇ ਇਲਜ਼ਾਮ ਲੱਗਦਾ ਨਾ ਕੌਮੀ ਗਦਾਰ ਦਾ, ਇਹ ਕੌਮੀ ਗਦਾਰ ਹੈ, ਇਹ ਗਲਤ ਹੈ, ਇਹ ਅੰਮ੍ਰਿਤ ਦਾ ਵੈਰੀ ਹੈ, ਅੰਮ੍ਰਿਤ ਦਾ ਵੀ ਵਿਰੋਧੀ ਦੱਸਦੇ ਆ। ਮੈਂ ਅਮਰੀਕਾ ਗਿਆ ਸੀ, ਉੱਥੇ ਅੰਮ੍ਰਿਤ ਦਾ ਵੈਰੀ ਫੱਟਾ ਲੈ ਕੇ ਖੜੇ ਸੀ, ਕਹਿੰਦੇ ਅੰਮ੍ਰਿਤ ਦਾ ਵੈਰੀ, ਅੰਮ੍ਰਿਤ ਦੇ ਉਲਟ ਬੋਲਦਾ। ਕਦੇ ਵੀ ਅੰਮ੍ਰਿਤ ਸੰਚਾਰ ਬਾਰੇ ਕੋਈ ਐਸੀ ਗੱਲ ਨਹੀਂ ਹੋਈ, ਪਰ ਪਤਾ ਨਹੀਂ ਉਹਨਾਂ ਬੰਦਿਆਂ ਨੇ ਜਿਹਨਾਂ ਨੇ ਵਿਰੋਧ ਕਰਨਾ ਹੁੰਦਾ ਕੁਛ ਨਾ ਕੁਛ ਲੱਭਣ ਦੀ ਕੋਸ਼ਿਸ਼ ਕਰਦੇ। ਸਵਾਓ ਆਪਾਂ ਅੰਮ੍ਰਿਤ ਛਕੀਏ, ਸਿੰਘ ਸਜੀਏ, ਦਾਖਲਾ ਲਈਏ। 6 ਵਜੇ ਮਾਨਕਪੁਰ ਗੁਰਦੁਆਰਾ ਸਾਹਿਬ ਚ ਆ ਜਾਓ, ਕੇਸੀ ਇਸ਼ਨਾਨ ਕਰ ਆਇਓ ਤੇ ਚਾਰੇ ਕਾਰ ਆਪਣੇ ਧਾਰਨ ਕਰਕੇ ਆਓ, ਆਪਾਂ ਦਾਖਲਾ ਲਈਏ, ਸਤਿਗੁਰੂ ਦੇ ਦਰ ਘਰ ਨਾਲ ਜੁੜੀਏ, ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ। ਲੰਘਿਆ ਵੇਲਾ ਹੱਥ ਨਹੀਂ ਆਉਂਦਾ, ਪਛਤਾਵਾ ਹੀ ਰਹਿ ਜਾਂਦਾ ਜੀ ਮੁੜ ਕੇ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀ, ਸਮੇਂ ਖਿਸਕਾਈ ਕੰਨੀ। ਸਮਾਂ ਭੱਜਿਆ ਜਾਂਦਾ ਆਪਣੀ ਰਫਤਾਰ ਵਿੱਚ, ਸਾਨੂੰ ਸਮਾਂ ਸੰਭਾਲਣ ਦੀ ਲੋੜ ਹੈ। ਤੇ ਕੱਲ ਦਾ ਦੀਵਾਨ ਇੱਕ ਬਾਕੀ ਰਹਿੰਦਾ, 8 ਵਜੇ ਆਪਾਂ ਅੱਜ ਆ ਗਏ ਸੀ ਤੇ ਕੱਲ ਨੂੰ ਵੀ 8 ਵਜੇ ਤੋਂ ਪਹਿਲਾਂ ਆਉਣ ਦੀ ਖੇਚਲ ਕਰਿਓ ਜੀ। ਲਾਸਟ ਦੀਵਾਨ ਹੈ, 11:15 ਹੋ ਗਏ, ਸਮਾਪਤੀ ਦਾ ਸਮਾਂ 3:45। ਬਹੁਤ ਟਕਾ ਨਾਲ ਬੈਠੇ ਰਹੇ ਆਪ ਸਭ ਦਾ ਧੰਨਵਾਦ। ਕੱਲ ਦਾ ਦੀਵਾਨ ਬਾਕੀ ਰਹਿੰਦਾ, ਰਲ ਮਿਲ ਕੇ ਲਾਹਾ ਲਵਾਂਗੇ। ਗੁਰੂ ਜੀ ਜਾਂਦੇ ਹੈ ਫਿਰ ਜਾਣਾ, ਪਹਿਲਾਂ ਨਹੀਂ ਜੀ ਜਾਣਾ ਕਿਸੇ ਨੇ। ਸਤਿਗੁਰੂ ਜੀ ਅੱਗੇ ਅੱਗੇ ਜਾਣਗੇ, ਫਿਰ ਸਾਰੀਆਂ ਸੰਗਤਾਂ ਨੇ ਮਗਰ ਮਗਰ ਜਾਣਾ ਹੈ। ਜਲ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ। ਵੀਰਾਂ ਦਾ ਉਪਰਾਲਾ, ਸਾਰਿਆਂ ਦਾ ਧੰਨਵਾਦ। ਅੰਮ੍ਰਿਤ ਛਕਣ ਲਈ ਜ਼ਰੂਰ ਵੱਧ ਤੋਂ ਵੱਧ ਮਨ ਬਣਾ ਕੇ ਨਾਮ ਲਿਖਾ ਦਿਓ। ਜੇ ਨਾਮ ਨਹੀਂ ਵੀ ਦਰਜ ਹੋਣਗੇ ਤਾਂ ਵੀ ਕੋਈ ਨਹੀਂ, ਅੰਮ੍ਰਿਤ ਛਕਣ ਲਈ ਆਓ। ਕੱਲ ਬਹੁਤ ਮਿਹਨਤ ਸਿੰਘਾਂ ਕੀਤੀ, ਪਹਿਲਾਂ ਵੀ ਦੀਵਾਨ ਰੱਖੇ ਗਏ, ਬਰਸਾਤ ਪੈ ਗਈ, ਜਗ੍ਹਾ ਸਾਰੀ ਖਰਾਬ ਹੋ ਗਈ। ਇੱਥੇ ਦੀਵਾਨ ਲੱਗਣੇ ਸੀ ਜਿਹੜੇ ਪੰਜੌਰ ਵਿੱਚ, ਉਦੋਂ ਵੀ ਤਿਆਰੀ ਕੀਤੀ ਕਰਾਈ ਰਹਿ ਗਈ। ਬਹੁਤ ਰੀਤ ਸੀ ਮਨ ਵਿੱਚ ਸਿੰਘਾਂ ਦੇ, ਸੇਵਾਦਾਰਾਂ ਦੇ, ਪਰ ਚਲੋ ਦੂਜੀ ਵਾਰੀ ਫਿਰ ਦੀਵਾਨ 2 ਦਿਨ ਦਾ ਟਾਈਮ ਜਿਹੜਾ ਉਹ ਰੱਖਿਆ ਗਿਆ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਦਾ ਦਿਨ ਇੱਕ ਬਾਕੀ ਰਹਿੰਦਾ, ਆਓ ਰਲ ਮਿਲ ਕੇ ਆਪਾਂ ਸਾਰੇ ਲਾਹਾ ਲਈਏ। ਕੱਲ ਦੇ ਦੀਵਾਨ ਵਿੱਚ ਫਿਰ ਵੱਧ ਚੜ ਕੇ ਪਹੁੰਚ ਕੇ ਆਪਾਂ ਹਾਜ਼ਰੀਆਂ ਭਰੀਏ। ਜਿੰਨਾ ਮੱਥਾ ਨਹੀਂ ਟੇਕਿਆ ਆਓ ਜੀ ਅੱਗੇ, ਆਪਣੀ ਪ੍ਰੇਮ ਭੇਟਾ ਰੱਖ ਲਓ ਤੇ ਨਮਸਕਾਰ ਕਰ ਲਓ। ਗੱਜ ਕੇ ਆਨੰਦ ਸਾਹਿਬ ਬੋਲੋ, ਕੋਈ ਰਸਨਾ ਵਾਂਝਾ ਕਰੋ। ਰਾਮ ਕਲੀ ਮੁਹੱਲਾ ਤੀਜਾ।

0: 2@gmail.com, singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਕੇ ਸਿੱਖੋ, ਮਹਾਰਾਜ ਨੇ ਆਪਣੇ ਸਿੱਖ ਨੂੰ ਦੋ ਚੀਜ਼ਾਂ ਦਿੱਤੀਆਂ, ਬਾਣੀ ਬਾਣਾ ਪੰਥ ਪਛਾਣੋ, ਸਿੰਘ ਗੁਰੂ ਕਾ ਪੰਥ ਹੀ ਜਾਣੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਵਾਰ ਭਾਈ ਉਦੇ ਸਿੰਘ ਜੀ ਨੇ ਸ਼ੇਰ ਮਾਰਿਆ ਤੇ ਮਹਾਰਾਜ ਨੂੰ ਆਖਿਆ ਕਿ ਮੈਂ ਸ਼ੇਰ ਦਾ ਸ਼ਿਕਾਰ ਕੀਤਾ ਪਰ ਮੈਂ ਉਹਨੂੰ ਲਿਆ ਨਹੀਂ ਸਕਿਆ। ਮਹਾਰਾਜ ਨੇ ਕੁਝ ਮੋਚੀ ਸਿੱਖਾਂ ਨੂੰ ਘੱਲਿਆ ਕਿ ਜਾਓ ਸ਼ੇਰ ਦੀ ਨੌਵਾਂ ਤੱਕ ਖਲ ਲਾ ਕੇ ਲਿਆਓ। ਸਿੱਖਾਂ ਨੇ ਖਲ ਲਾ ਕੇ ਲਿਆਂਦੀ, ਉਹ ਖਲ ਸਤਿਗੁਰਾਂ ਨੇ ਖੋਤੇ ਉੱਤੇ ਮਰ ਦਿੱਤੀ। ਉਹ ਖੋਤਾ ਸਿੱਧਰ ਨੂੰ ਜਾਵੇ, ਲੋਕ ਤਰਾਸ ਤਰਾਸ ਕਰਦੇ ਅੰਦਰ ਵੜਦੇ ਜਾਣ। ਸਵੇਰ ਤੋਂ ਸ਼ਾਮ ਤੱਕ ਖੋਤਾ ਸਿੱਧਰ ਨੂੰ ਜਾਵੇ, ਲੋਕ ਸਭ ਡਰਦੇ ਅੰਦਰ ਵੜਦੇ ਜਾਣ। ਜਦੋਂ ਸ਼ਾਮਾਂ ਨੂੰ ਉਹ ਘੁਮਿਆਰਾਂ ਦੇ ਘਰ ਆਇਆ ਨਾ, ਉਹਨੇ ਫਿਰ ਖੋਤਿਆਂ ਚਾਰ ਕੇ ਖੋਤਿਆਂ ਵਾਲੀ ਮਾਜ ਕੱਢੀ ਤੇ ਲੋਕਾਂ ਨੇ ਕੁੱਟ ਕੁੱਟ ਕੇ ਉਸ ਖੋਤੇ ਦੀ ਖਲ ਲਾਹ ਕੱਟੀ। ਸਿੱਖਾਂ ਨੇ ਆਖਿਆ ਮਹਾਰਾਜ ਜਿਹੜਾ ਲੋਕਾਂ ਨੂੰ ਡਰਾਉਂਦਾ ਫਿਰਦਾ ਸੀ ਉਹਦੇ ਖੋਤਾ ਸੀ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਦ੍ਰਿਸ਼ਟਾਂਤ ਦੇਣਾ ਸੀ, ਜਿੰਨਾ ਚਿਰ ਤੁਸੀਂ ਸਸਤਰਧਾਰੀ ਬਣ ਕੇ ਗੁਰੂ ਦੀ ਰਹਿਤ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੋਗੇ ਤੁਹਾਡੇ ਕੋਲੋਂ ਲੋਕ ਸ਼ੇਰਾਂ ਵਾਂਗੂ ਡਰਨਗੇ ਤੇ ਜਦੋਂ ਬਾਣਾ ਪਾ ਕੇ ਕੰਮ ਖੋਤਿਆਂ ਵਾਲੇ ਕਰੋਗੇ ਹਾਲ ਤੁਹਾਡਾ ਉਹੀ ਹੋਣਾ। ਅੱਜ ਤੁਸੀਂ ਸੁਣਿਆ ਹੋਣਾ ਸਾਡੇ ਪੰਜਾਬ ਦੇ ਵਾਕਾ ਹੋਇਆ ਜੋ ਅੰਮ੍ਰਿਤਸਰ ਵਿੱਚ ਉਹ ਪੂਲਾ ਜਿਹਨੇ ਬਾਣਾ ਤੇ ਪਾਇਆ ਸੀ ਨਿਹੰਗਾ ਸਿੰਘਾਂ ਵਾਲਾ ਗੁਰੂ ਵਾਲਾ, ਪਰ ਕੰਮ ਉਹਨੇ ਏਡੇ ਦੇ ਦੁਸ਼ਟਾਂ ਵਾਲੇ ਕੀਤੇ। ਗੁਰ ਸਿੱਖੋ, ਤੁਸੀਂ ਕੰਨਾਂ ਵਿੱਚ ਉਂਗਲੀਆਂ ਪਾ ਲੋਗੇ ਕਿ ਬਾਣਾ ਗੁਰੂ ਦਾ ਪਾ ਕੇ ਸਾਡੇ ਚੰਡੀਗੜ੍ਹ ਵਿੱਚ 39 ਸੈਕਟਰ ਉੱਥੇ ਜਾ ਕੇ ਬਾਬੇ ਸ੍ਰੀ ਚੰਦ ਦੇ ਸਥਾਨ ਤੇ ਕਬਜ਼ਾ ਕਰ ਲਿਆ। ਜਿਹੜਾ ਬੰਦਾ ਪੁਜਾਰੀ ਸਿਆਂ ਦਾ ਪਹਿਲੋਂ ਤੇ ਜੀ ਸਾਥ ਦੀ ਲਾਤੋਂ ਰੱਸਾ ਪਾਓ, ਉਸ ਪੂਲੇ ਨੇ ਉਸ ਸਾਥ ਦੇ ਪੁਜਾਰੀ ਦੀ ਲਾਤੋਂ ਰੱਸਾ ਪਾ ਕੇ ਗਲੀਆਂ ਵਿੱਚ ਘੜੀਸਿਆ। ਕੁਝ ਦਿਨ ਬਾਅਦ ਸੱਤ ਬੰਦੇ, ਇੱਕ ਘਰ ਦੇ ਇੱਕ ਬਜ਼ੁਰਗ ਮਾਤਾ, ਇੱਕ ਪਾਠ ਬੱਚਾ, ਉਹਨਾਂ ਨੂੰ ਅੱਗ ਲਾ ਕੇ ਫੜ ਦਿੱਤਾ। ਉਹ ਸਾਧੂ ਮਹਾਤਮਾ ਨੂੰ ਪਤਾ ਲੱਗਾ, ਉਹਨੇ ਆਖਿਆ ਪੂਲਿਆ ਗੁਰੂ ਦੇ ਘਰ ਵਿੱਚ ਦੇਰ ਹੈ ਪਰ ਅੰਧੇਰ ਨਹੀਂ, ਜੇ ਸਮਾਂ ਆਇਆ ਤੇ ਮੌਤ ਤੇਰੀ ਇਸੇ ਤਰ੍ਹਾਂ ਹੋਊਗੀ। ਸਾਧੂ ਬੋਲੇ ਸਹਿ ਸੁਭਾ, ਸਾਧ ਕਾ ਬੋਲਿਆ ਬਿਰਥਾ ਨਾ ਜਾ। ਸਾਧੂ ਬੋਲੇ ਤੇ ਬਿਰਥਾ ਨਹੀਂ ਜਾਂਦਾ। 29 ਅਗਸਤ ਨੂੰ ਹੀ ਉਸ ਘਰ ਨੂੰ ਅੱਗ ਲਾਈ ਸੀ। ਸੱਚ ਕਰਕੇ ਜਾਣੋ, 29 ਅਗਸਤ ਨੂੰ ਹੀ ਪੂਲੇ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਅੱਗ ਲਾ ਕੇ ਸਿੱਖਾਂ ਨੇ ਸਾੜਿਆ। ਮੈਂ ਕਵਿਤਾ ਆਪ ਜੀ ਦੇ ਸਾਹਮਣੇ ਕਹਾਉਣ ਲੱਗਾ। 156 ਦਿਨ ਤੋਂ ਵੱਧ ਕਿਸੇ ਨੂੰ ਜਿੰਦਾ ਖਾਲਸੇ ਨੂੰ ਰਹਿਣ ਨਹੀਂ ਦਿੱਤਾ। ਜਿਨ੍ਹਾਂ ਨੇ ਖਾਲਸੇ ਪੰਥ ਨਾਲ ਟੱਕਰ ਲਈ, ਭਾਵੇਂ ਉਹ ਮੱਸਾ ਰਿੰਦਰ ਸੀ ਤੇ ਭਾਵੇਂ ਡਰੈਰ ਸੀ ਤੇ ਭਾਵੇਂ ਬੀਬੀ ਇੰਦਰਾ ਸੀ, ਜੇ ਕੋਈ ਝੂਠੇ ਸੌਦੇ ਵਾਲਾ ਬਚਿਆ ਫਿਰਦਾ ਤੇ ਨੰਬਰ ਸਿੰਘਾਂ ਨੇ ਉਹਦਾ ਵੀ ਲਾ ਦੇਣਾ। ਮੈਂ ਕਵਿਤਾ ਕਹਾਉਣ ਲੱਗਾ, ਜੋ ਸਾਡੀ ਅਣਖ ਵੰਗਾਰੇ ਹੋਏ ਅਸੀਂ ਨਹੀਂ ਜਿਉਂਦਾ ਛੱਡਣਾ।
2: ਸਾਡਾ ਜਨਮ

ਕੋਈ ਛੱਡਿਆ ਸਾਬਤ ਹੱਟਣਾ ਜੋ ਸਾਡੀ ਅਣਖ ਵਧਾਰੇ ਅਸੀਂ ਨਹੀਂ ਕਿ

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹਾਦਰ ਖਾਲਸਾ ਜੀ ਹੋ, ਆਓ ਫਤਿਹ ਦੇ ਸਿਮਰਨ ਨਾਲ ਆਪਣੀ ਸਾਂਝ ਜੋੜੀਏ। ਕੋਈ ਰਸਮਾਂ ਵਾਂਝੀ ਨਾ ਰਹੇ, ਕਿਉਂਕਿ ਸਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਹੋਈ ਫਤਿਹ ਹੈ ਤੇ ਮਹਾਰਾਜ ਦੇ ਬਚਨਾਂ ਅੱਗੇ ਆਓ ਤੇ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਗਜਾਵੇ। ਆਂਦੇ ਘਰ ਸਿੰਘ ਤੁਰਿਆ ਹੋ ਜਾਣ ਆਉਂਦਾ ਹੋਵੇ ਨਾ, ਭਾਵੇਂ ਉਹ ਤੈਨੂੰ ਜਾਣਦਾ ਤੇ ਭਾਵੇਂ ਨਹੀਂ ਜਾਣਦਾ, ਤੂੰ ਸਾਡਾ ਬਚਨ ਮੰਨ ਕੇ ਉਹਨੂੰ ਫਤਿਹ ਬੁਲਾਉਣੀ ਹੈ। ਤੇ ਸਤਿਗੁਰੂ ਕਹਿੰਦੇ ਜਿਹੜਾ ਪਹਿਲਾਂ ਫਤਿਹ ਬੁਲਾਏਗਾ ਨਾ, ਉਹਦੇ ਵੇਲੇ ਸਾਡਾ ਮੁੱਖ ਹੋਏਗਾ। ਜਿਹੜਾ ਬਾਅਦ ਫਤਿਹ ਬੁਲਾਏਗਾ ਉਹਦੇ ਵੇਲੇ ਸਾਡਾ ਪਾਸਾ ਹੋਏਗਾ। ਜਿਹੜਾ ਫਤਿਹ ਦਾ ਜਵਾਬ ਫਤਿਹ ਚ ਨਹੀਂ ਦੇਗਾ ਉਹਦੇ ਵੇਲੇ ਸਾਡੀ ਪਿੱਠ ਹੋਏਗੀ। ਇੱਕ ਸਿਆਣੇ ਵਿਦਵਾਨ ਦਾ ਕਥਨ ਆ, ਆਂਦੇ ਜਦੋਂ ਦੋ ਸਿੱਖ ਆਪਸ ਚ ਮਿਲਦੇ ਹਨ, ਜਦੋਂ ਦੋ ਸਿੱਖ ਮਿਲਦੇ ਆ ਉਹਨਾਂ ਦੇ ਚਾਰ ਨੇਤਰ ਹੁੰਦੇ ਆ, ਚਾਰ ਮਿਲੇ ਚੌਂਸਠ ਖਿਲੇ, ਚਾਰ ਮਿਲੇ ਚੌਂਸਠ ਖਿਲੇ, ਮਿਲੇ ਵੀਸ ਕਰ ਜੋਰ। ਮਨੁੱਖ ਦੇ ਬੱਤੀ ਦੰਦ ਹੁੰਦੇ ਆ ਤੇ ਬੱਤੀ ਤੇ ਬੱਤੀ ਚੌਂਹਠ, ਤੇ ਜਦੋਂ ਦੋ ਹੱਥ ਜੋੜਦੇ ਆ ਤੇ ਚਾਰ ਹੱਥ ਜੋੜਦੇ ਤੇ ਵੀਹ ਜਾਂਦੇ। ਚਾਰ ਮਿਲੇ ਚੌਂਸਠ ਖਿਲੇ, ਮਿਲੇ ਵੀਸ ਕਰ ਜੋੜ, ਗੁਰ ਸਿੱਖ ਕੋ ਗੁਰ ਸਿੱਖ ਮਿਲੇ, ਖਿਲ ਗਏ ਸੱਤ ਕਰੋੜ। ਸਾਇੰਸਦਾਨਾਂ ਨੇ ਮਨੁੱਖ ਦੇ ਜਿਸਮ ਉੱਤੇ 3.5 ਕਰੋੜ ਰੋਮ ਦੱਸਿਆ। ਕਹਿੰਦੇ ਜਦੋਂ ਆਪਸ ਵਿੱਚ ਮਿਲ ਕੇ ਖੁਸ਼ੀ ਨਾਲ ਫਤਿਹ ਬੁਲਾਉਂਦੇ ਆ ਨਾ, ਤੇ ਉਹ ਸਾਰੇ ਦੇ ਸਾਰੇ ਪਵਿੱਤਰ ਹੋ ਜਾਂਦੇ ਆ। ਤੇ ਸਾਰੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਦੀ ਫਤਿਹ ਗੱਜ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਕੱਲ ਦੇ ਦੌਰਾਨ ਵਿੱਚ ਆਪ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸਰਵਣ ਕਰੇ ਸੀ। ਆਓ ਜੋ ਰਹਿੰਦਾ ਹਿੱਸਾ ਜਿੰਨਾ ਸਵਾ ਮੇਰੇ ਸਤਿਗੁਰ ਬਖਸ਼ ਰਿਹਾ ਉਹਦੇ ਮੁਤਾਬਕ ਮੈਂ ਸੁਣਾਉਣ ਦਾ ਯਤਨ ਕਰੂੰਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨੇ ਬੜੇ ਬੜੇ ਕਾਰਨਾਮੇ ਕੀਤੇ ਔਰ ਬੜੀਆਂ ਬੜੀਆਂ ਸੇਵਾਵਾਂ ਕੀਤੀਆਂ। ਤੁਸੀਂ ਹਰਿਮੰਦਰ ਸਾਹਿਬ ਜਾਓ, ਹਰਿਮੰਦਰ ਸਾਹਿਬ ਜਿਹੜਾ ਗੋਲਡਨ ਟੈਂਪਲ ਬਣਾਇਆ ਇਹ ਸ਼ੇਰੇ ਪੰਜਾਬ ਦੀ ਦੇਣ ਹੈ। ਜਿੰਨਾ ਸੋਨਾ ਉੱਤੇ ਲਾਇਆ ਇਹ ਉਹਦੇ ਸਮੇਂ 'ਤੇ ਲੱਗਾ ਸੀ। ਔਰ ਤੁਸੀਂ ਅੰਦਰ ਜਾ ਕੇ ਦੇਖਿਓ, ਛੋਟੇ ਸੰਗਮਰਮਰ ਦੇ ਛੋਟੇ ਛੋਟੇ ਉਹ ਖੋਲ ਕੇ ਪੱਥਰੋਂ ਤੇ ਹੀਰਿਆਂ ਵਰਗੇ ਛੋਟੇ ਛੋਟੇ ਪੱਥਰ ਲਾਏ ਆ, ਜਿਹਦੇ ਵਿੱਚ ਬੜੀਆਂ ਸੁੰਦਰ ਮੂਰਤੀਆਂ ਬਣੀਆਂ। ਉਹ ਮਹਾਰਾਜੇ ਦੀ ਸੇਵਾ ਦੀ ਕਹਾਣੀ ਦੱਸ ਰਹੀਆਂ ਵੀ ਉਹ ਕਿੰਨਾ ਚੰਗਾ ਰਾਜਾ ਸੀ। ਆਂਦੇ ਜਦੋਂ ਪੂਰੀ ਸੇਵਾ ਮੁਕੰਮਲ ਹੋ ਗਈ ਨਾ ਤੇ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਆਖਿਆ, ਮਹਾਰਾਜ ਤੁਸੀਂ ਮਹਾਨ ਸੇਵਾ ਗੁਰੂ ਘਰ ਦੀ ਕੀਤੀ ਆ ਤੇ ਤੁਹਾਡੇ ਨਾਮ ਦਾ ਕੋਈ ਪੱਤਰਾ ਕੋਈ ਬੋਰਡ ਲਾਇਆ ਜਾਵੇ। ਆਂਦੇ ਇੱਕ ਪੱਤਰਾ ਲਿਖ ਕੇ ਲਿਆਂਦਾ। ਜਦੋਂ ਮਹਾਰਾਜਾ ਕਿਉਂਕਿ ਪੜ੍ਹ ਨਹੀਂ ਜਾਣਦੇ, ਬਹੁਤ ਘੱਟ ਪੜ੍ਹੇ ਨਹੀਂ ਸੀ, ਉਹਨੇ ਆਖਿਆ ਮੈਨੂੰ ਪੜ੍ਹ ਕੇ ਸੁਣਾਓ। ਜਦੋਂ ਪੜ੍ਹ ਕੇ ਸੁਣਾਇਆ ਤੇ ਸ਼ੇਰੇ ਪੰਜਾਬ ਨੇ ਨਾਂ ਵਿੱਚ ਸਿਰ ਲਾਇਆ। ਉਹਨੇ ਆਖਿਆ ਇਹ ਪੱਤਰਾ ਜਿਹਦੇ ਵਿੱਚ ਕੋਈ ਹਉਮੈ ਹੰਕਾਰ ਦੀ ਗੱਲ ਹੋਵੇ, ਜਿਹਦੇ ਵਿੱਚ ਕੋਈ ਦੌਰ ਦੀ ਗੱਲ ਹੋਵੇ, ਜਿਹਦੇ ਵਿੱਚ ਕੋਈ ਸਰਕਾਰ ਦੀ ਪਤਾ ਹੋਵੇ, ਇਹ ਪੱਤਰਾ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਨਹੀਂ ਲੱਗੇਗਾ। ਆਂਦੇ ਤਿੰਨ ਪੱਤਰੇ ਲਿਖ ਕੇ ਲਿਆਂਦੇ ਤੇ ਜਿਹੜਾ ਤੀਸਰਾ ਪੱਤਰਾ ਸੀ ਨਾ, ਜਿਹੜਾ ਹੁਣ ਉੱਥੇ ਮੌਜੂਦ ਆ, ਤੁਸੀਂ ਜਾ ਕੇ ਕਿਤੇ ਵੇਖਿਓ, ਸਾਹਮਣੇ ਉਹ ਪ੍ਰਿੰਟ ਤੇ ਲੱਗਾ, ਉਹਦੇ ਉੱਤੇ ਲਿਖਿਆ ਕਿ ਇਹ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਆਪਣਾ ਦਾਨ ਜਾਣ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਕਰਾਈ, ਆਪਣੀ ਮਿਹਰ ਦਾ ਸਦਕਾ। ਗੁਰ ਸਿੱਖੋ ਐਸਾ ਚੰਗਾ ਰਾਜਾ ਜਿਹੜਾ 500-500 ਦੀ ਦੇਗ ਰੋਜ਼ ਹਰਿਮੰਦਰ ਸਾਹਿਬ ਵਿੱਚ ਕਰਾਇਆ ਕਰਦਾ ਸੀ। ਤੇ ਜਦੋਂ ਇਸ ਤਰ੍ਹਾਂ ਉਹਦੇ ਕੋਲ ਸਹਿਬਨ ਗਲਤੀ ਹੋਈ ਨਾ, ਉਹ ਜਦੋਂ ਆਪਾਂ ਲਾਹੌਰ ਤੋਂ ਅੰਮ੍ਰਿਤਸਰ ਨੂੰ ਆਉਂਦੇ ਹਾਂ ਨਾ, ਤੇ ਤਾੜੀ ਲਾ ਕੇ ਪੁਲ ਇੱਕ ਬਣਿਆ, ਉਹ ਸੂਆ, ਉਹ ਸੂਏ ਦਾ ਨਾਂ ਪੁਲ ਕੰਜਰੀ। ਉੱਥੇ ਲਾਹੌਰ ਦੀ ਪ੍ਰਸਿੱਧ ਨਾਚੀ ਨਾਚ ਕਰਦੀ ਸੀ। ਉੱਥੇ ਇੱਕ ਪੀਰ ਦੀ ਸਮਾਧ ਵਾ, ਕਬਰ ਆ। ਉੱਥੇ ਜਿਹੜੇ ਲਾਹੌਰ ਦੇ ਨਚਾਰ ਲੋਕ ਆ ਨਾ, ਹਰ ਸਾਲ ਉਹ ਮੇਲਾ ਮਨਾਉਂਦੇ ਜਿਹੜੇ ਗਾਉਣ ਵਜਾਉਣ ਵਾਲੇ ਆ। ਸ਼ੇਰੇ ਪੰਜਾਬ ਹਾਥੀ ਤੇ ਚੜ ਕੇ ਆ ਰਿਹਾ ਸੀ ਤੇ ਜਦੋਂ ਉਹ ਸੂਏ ਤੇ ਪਹੁੰਚਾ ਨਾ ਤੇ ਉਹ ਮੇਲੇ ਵਾਲੇ ਅੱਗੇ ਹੋ ਗਏ ਤੇ ਜਿਹੜਾ ਮੇਲਿਆ ਚਲਾਉਣ ਵਾਲਾ ਸੀ ਨਾ, ਉਹਨੇ ਹੱਥ ਜੋੜ ਕੇ ਆਖਿਆ ਵੀ ਮਹਾਰਾਜ ਤੁਸੀਂ ਰੱਬੀ ਇੱਥੋਂ ਲੰਘ ਰਹੇ ਜੀ, ਸਾਡੇ ਚੰਗੇ ਭਾਗ ਆ, ਤੇ 2 ਮਿੰਟ ਸਾਡਾ ਹੀ ਇੱਥੇ ਲੰਘ ਮੇਲਾ ਨਹੀਂ ਲੈ ਜਾਓ। ਸ਼ੇਰੇ ਪੰਜਾਬ ਨੇ ਉੱਥੇ ਹਾਥੀ ਰੋਕ ਲਿਆ ਤੇ ਮੋਰਾਂ ਨੇ ਇੱਕ ਗੇੜਾ ਲਿਆਂਦਾ। ਸ਼ੇਰੇ ਪੰਜਾਬ ਨੇ ਕੀਮਤੀ ਕੈਂਠਾ ਆਪਣੇ ਗਲ ਵਿੱਚੋਂ ਲਾ ਕੇ
ਤੇ ਆਖਿਆ ਵੀ ਮੇਰੇ ਵਜੋਂ ਇਹ ਮੋੜਾਂ ਨੂੰ ਇਨਾਮ ਦੇ ਦਿਓ। ਬਸ ਇੰਨਾ ਕਸੂਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਕੋਈ ਜਾਣ ਬੁੱਝ ਕੇ ਉਹ ਮੁਜਰਾ ਵੇਖਣ ਨਹੀਂ ਸੀ ਆਇਆ, ਕੋਈ ਮਿਟ ਕੇ ਮੁਜਰਾ ਵੇਖਣ ਨਹੀਂ ਸੀ ਆਇਆ। ਉਹ ਜੇ ਉੱਥੋਂ ਰੱਬੀ ਲੰਘ ਰਿਹਾ ਸੀ ਤੇ ਉਹਦੀ ਰਿਆ ਸੀ, ਉਹ ਵੇਖ ਦੋ ਮਿੰਟ ਖਲੋ ਗਿਆ ਤੇ ਉਹਨਾਂ ਦੇ ਕਹਿਣ ਤੇ ਉਹਨਾਂ ਦਾ ਮਾਨ ਰੱਖਦਿਆਂ ਉਹਨਾਂ ਦਾ ਹੁਮਾ ਰੱਖਦਿਆਂ ਨਾ ਦੋ ਮਿੰਟ ਉੱਥੇ ਉਹਨੇ ਹਾਥੀ ਰੋਕ ਲਿਆ ਤੇ ਸਿੱਖੀ ਦੀ ਦ੍ਰਿਸ਼ਟੀ ਦੇ ਵਿੱਚੋਂ ਕਸੂਰਵਾਰ ਲਿਖਿਆ ਗਿਆ। ਇੱਕ ਸਿੰਘ ਘੋੜੇ ਤੇ ਚੜਿਆ, ਉਦੋਂ ਅਕਾਲੀ ਫੂਲਾ ਸਿੰਘ ਕਾਲ ਤਖਤ ਦੇ ਜਥੇਦਾਰ ਸੀ। ਘੋੜਾ ਭਜਾਇਆ ਤੇ ਜਾ ਕੇ ਕਾਲ ਤਖਤ ਦੇ ਜਥੇਦਾਰ ਨੂੰ ਦੱਸ ਦਿੱਤਾ, ਕਿਉਂਕਿ ਸ਼ੇਰੇ ਪੰਜਾਬ ਨੇ ਲੋਕਾਂ ਦੀ ਕਾਰਗੁਜ਼ਾਰੀ ਚੈੱਕ ਕਰਦੇ ਹੋਣਾ ਸੀ, ਪੰਚਾਇਤਾਂ ਦੇ ਦੁੱਖ ਸੁੱਖ ਸੁਣਦੇ ਹੋਣਾ ਸੀ, ਕਿਉਂਕਿ ਉਹ ਰਾਜਾ ਸੀ। ਜਿਸ ਵੇਲੇ ਜਿੰਨਾ ਚਿਰ ਨੂੰ ਉੱਥੇ ਸ਼ੇਰੇ ਪੰਜਾਬ ਪਹੁੰਚਿਆ ਨਾ, ਤੇ ਜਥੇਦਾਰ ਕਾਲ ਤਖਤ ਦਾ ਲੋਹਾ ਲਾਠਾ ਬੈਠਾ ਸੀ। ਉਹਨੇ ਇੱਕ ਹੁਕਮ ਜਾਰੀ ਕਰ ਦਿੱਤਾ, ਉਹਨੇ ਆਖਿਆ ਅੱਜ ਤੋਂ ਬਾਅਦ ਸ਼ੇਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਹਰਿਮੰਦਰ ਸਾਹਿਬ ਵਿੱਚ ਨਹੀਂ ਕੀਤੀ ਜਾਏਗੀ। ਰੋਜ਼ ਚੜ੍ਹਦੀ ਕਲਾ ਦੀ ਉਹਦੀ ਅਰਦਾਸ ਹੁੰਦੀ ਸੀ, ਅੱਜ ਤੋਂ ਬਾਅਦ ਉਹਦੀ ਗੁਰੂ ਰਾਮਦਾਸ ਦੇ ਦਰ ਵਿੱਚ ਕੋਈ ਭੇਟਾ ਕਾਬਲੇ ਕਬੂਲ ਨਹੀਂ ਹੋਏਗੀ, ਉਹਦੀ ਕੋਈ ਦੇਗ ਨਹੀਂ ਇੱਥੇ ਪ੍ਰਵਾਨ ਹੋਏਗੀ। ਜਿੰਨਾ ਚਿਰ ਉਹ ਪੰਥ ਦੇ ਕੋਲੋਂ ਤਨਖਾਹ ਨਾ ਲਵਾਵੇ, ਪੰਥ ਦਾ ਤਨਖਾਹੀਆ ਹੈ, ਕੋਈ ਸਿਪਾਹੀ ਉਹਨੂੰ ਸਲੂਟ ਨਾ ਮਾਰੇ, ਕੋਈ ਉਹਨੂੰ ਫਤਿਹ ਨਾ ਬੁਲਾਵੇ। ਗੁਰੂ ਕੇ ਸਿੱਖੋ ਜਿਸ ਵੇਲੇ ਸ਼ੇਰੇ ਪੰਜਾਬ ਪਹੁੰਚਿਆ, ਜਦੋਂ ਹੁਕਮਨਾਮਾ ਉਹਨੇ ਸੁਣ ਲਿਆ ਨਾ, ਪਤਾ ਲੱਗਾ ਵੀ ਜਥੇਦਾਰ ਨੇ ਆਹ ਐਲਾਨ ਕਰ ਦਿੱਤਾ, ਕੋਈ ਸਿਪਾਹੀ ਉਹਨੂੰ ਫਤਿਹ ਨਹੀਂ ਬੁਲਾ ਰਿਹਾ, ਕੋਈ ਉਹਨੂੰ ਸਲੂਟ ਨਹੀਂ ਮਾਰਿਆ। ਉਹਨੇ ਆਖਿਆ ਵੀ ਹੁਣ ਤੇ ਉਹਨਾਂ ਚਿਰ ਤੱਕ ਗੱਲ ਬਣੀ ਨਹੀਂ ਜਿੰਨਾ ਚਿਰ ਤੱਕ ਜਥੇਦਾਰ ਦੇ ਪੇਸ਼ ਨਾ ਹੋਏ। ਆਹਦੇ ਜਦੋਂ ਜਥੇਦਾਰ ਦੇ ਕੋਲ ਗਿਆ ਨਾ ਹੱਥ ਜੋੜ ਲਏ, ਉਹਨੇ ਆਖਿਆ ਉਹ ਇਮਲੀ ਦੇ ਰੁੱਖ ਨੂੰ ਜੱਫਾ ਪਾ ਲਾ, ਤੈਨੂੰ ਕੋੜਿਆਂ ਦੀ ਸਜ਼ਾ ਲੱਗੇ, ਕੋੜਿਆਂ ਦੀ। ਗੁਰੂ ਕੇ ਸਿੱਖੋ, ਉਸ ਵੇਲੇ ਅਕਾਲੀ ਫੂਲਾ ਸਿੰਘ ਨੇ ਆਖਿਆ ਉਹ ਤੇਰੀ ਕੋਈ ਵੀ ਗੱਲ ਇੱਥੇ ਸੁਣੀ ਨਹੀਂ ਜਾਣੀ। ਅੱਜ ਮਹਾਰਾਜੇ ਨੇ ਮੁਜਰਾ ਵੇਖਿਆ, ਕੱਲ ਤੇਰੇ ਸਰਦਾਰ ਵੇਖਣਗੇ, ਪਰਸੋਂ ਨੂੰ ਤੇਰੇ ਸਿਪਾਹੀ ਵੇਖਣਗੇ, ਤੇ ਅਗਲੇ ਦਿਨ ਪਰਜਾ ਵੇਖੇਗੀ ਤੇ ਪੰਜਾਬ ਇੱਕ ਮੁਜਰਾ ਖਾਨਾ ਬਣ ਕੇ ਰਹਿ ਜਾਏਗਾ। ਪਰ ਸਿੱਖੋ, ਅਕਾਲੀ ਫੂਲਾ ਸਿੰਘ ਨੂੰ ਕੀ ਪਤਾ ਸੀ ਵੀ 250 ਸਾਲ ਬਾਅਦ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੁਜਰੇ ਲੱਗਿਆ ਕਰਨਗੇ, ਪੰਜਾਬ ਵਿੱਚ ਮੁਜਰਾ ਖਾਨਾ ਬਣ ਕੇ ਰਹੇਗਾ। ਅੱਜ ਤੁਸੀਂ ਦੇਖਦੇ ਜੇ ਪੰਜਾਬ ਵਿੱਚ ਕਿਸ ਤਰ੍ਹਾਂ ਘਰ ਘਰ ਵਿੱਚ ਨੰਗਾ ਨਾਚ ਹੋ ਰਿਹਾ, ਉਹ ਸਾਡੀਆਂ ਧੀਆਂ ਭੈਣਾਂ ਜਿਹਨਾਂ ਦਾ ਅਸੀਂ ਨਾਚ ਵੇਹਦੇ ਹਾਂ, ਅੱਧ ਨੰਗੇ ਕੱਪੜੇ ਪਵਾ ਕੇ, ਤੇ ਕਿਤੇ ਵਚਨ ਪੜੋ ਭਾਈ ਗੁਰਦਾਸ ਜੀ ਦੇ, ਰੇਤ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਤੇ ਜਿਹਨਾਂ ਦਾ ਅਸੀਂ ਨਾਚ ਵੇਹਦੇ ਉਹ ਸਾਡੀਆਂ ਧੀਆਂ ਭੈਣਾਂ। ਸਾਡੇ ਅੱਜ ਕਲਚਰ ਦਾ, ਸਾਡੇ ਸੱਭਿਅਤ ਦਾ ਕੀ ਮੋਜੂ ਬਣਾਇਆ ਜਾ ਰਿਹਾ। ਗੁਰੂ ਕੇ ਸਿੱਖੋ, ਜੇ ਕਿਤੇ ਘਰਾਂ ਵਿੱਚ ਤਿਆ ਟੀਵੀ ਨੇ ਗੱਲ ਪਾਇਆ, ਮੈਂ ਗੁਸਤਾਖੀ ਨਾ ਕਰਾਂ, ਟੀਵੀ ਵਿੱਚ ਚੰਗੀਆਂ ਗੱਲਾਂ ਗੁਰਬਾਣੀ ਨਹੀਂ ਆਉਂਦੀ ਆ, ਪਰ ਸਾਡਿਆਂ ਮਨ ਦੀ ਸੂਈ ਇਹ ਕਿੱਥੇ ਟਿਕਣੀ ਚਾਹੀਦੀ ਹੈ, ਕਦੀ ਕਿਸੇ ਨੇ ਨਹੀਂ ਸੋਚਿਆ। ਤੇ ਜੇ ਬੱਸਾਂ ਵਿੱਚ ਚੜ੍ਹਦੀ ਤੇ ਉੱਥੇ ਟੇਬਲ ਕਾਟਾ ਨੇ ਗੰਦ ਪਾਇਆ, ਇੰਨੇ ਉੱਚੀ ਆਵਾਜ਼ ਵਿੱਚ ਗੀਤ ਲਾਏ ਜਾਂਦੇ ਆ, ਮੈਂ ਨਾ ਕਿਤੇ ਘੰਟਾ ਬੱਸ ਵਿੱਚ ਸਫ਼ਰ ਕਰਨਾ ਪੈ ਜਾਵੇ ਨਾ, ਤੇ ਫਿਰ ਵੀ ਹੋਣ ਲੱਗਦਾ ਤਿੰਨਾਂ ਨੂੰ ਮੁਰੰਮਤ ਕਰਾਉਣ ਦੀ ਲੋੜ ਪੈ ਜਾਂਦੀ ਆ। ਜੇ ਕਿਤੇ ਉਹ ਬੱਸ ਦੇ ਵਿੱਚ ਪਿਓ ਧੀ ਸਫ਼ਰ ਕਰਦੇ ਹੋਣ ਨਾ, ਤੇ ਇੰਨੀ ਉੱਚੀ ਆਵਾਜ਼ ਵਿੱਚ ਇੰਨੇ ਗੰਦੇ ਅਸ਼ਲੀਲ ਗੀਤ ਲਾਏ ਜਾਂਦੇ ਆ, ਜੇ ਕਿਤੇ ਪਿਓ ਧੀ ਉਸ ਬੱਸ ਵਿੱਚ ਸਫ਼ਰ ਕਰਦੇ ਹੋਣ, ਤੇ ਉਹ ਚਾਹੇ ਸ਼ਰਮ ਨਾਲ ਡੁੱਬ ਕੇ ਮਰਨੂ ਫਿਰਦੇ, ਪਰ ਵਿਚਾਰੇ ਕੱਲ ਸੀ ਕਾਲੀ ਫੂਲਾ ਸਿੰਘ ਨੂੰ ਕੀ ਪਤਾ ਸੀ ਸਾਡੀ ਕੌਮ ਉੱਤੇ ਇਹੋ ਜਿਹੇ ਦਿਨ ਵੀ ਆਉਣਗੇ ਵੀ ਜਿਹੜੇ ਨਾਮ ਦੇ ਰਸੀਏ ਆ, ਜਿਹੜੇ ਗੁਰੂ ਦੇ ਪਿਆਰ ਵਾਲੇ ਆ, ਉਹ ਵੀ ਇਸ ਬੰਨੇ ਤੁਰ ਪੜਗੇ। ਅੱਜ ਮੈਂ ਅਕਸਰ ਨਵੇਂ ਨਾਮ ਮੇਰੇ 15-20 ਪ੍ਰੋਗਰਾਮ ਤਕਰੀਬਨ ਵਿਆਹਾਂ ਦੇ ਹੁੰਦੇ ਆ, ਸਿੱਖੋ ਪਹਿਲੇ ਦਿਨ ਸਾਨੂੰ ਸਾਡੇ ਜਿੱਦਣ ਭੋਗ ਪੈਣਾ ਹੁੰਦਾ, ਜਿੱਦਣ ਸ਼ਗਨ ਵਾਲੇ ਆਉਣੇ ਹੁੰਦੇ ਆ, ਇੱਕ ਚੜ੍ਹਦੀ ਕਲਾ ਦਾ ਪਰਿਵਾਰ ਐਡੇ ਕਿ ਉਹਨਾਂ ਦਾਤਰੇ ਪਾਏ, ਤੇ ਮੈਨੂੰ ਉਹ ਬੀਬੀਆਂ ਨੇ ਸਿੰਘ ਸਾਹਿਬ ਅਸੀਂ ਹਰ ਮਹੀਨੇ ਬਾਬੇ ਢੱਡੀਆਂ ਵਾਲੇ ਦੀ ਸੰਗਤ ਕਰਦੇ ਹਾਂ। ਮੈਂ ਕਿਹਾ ਬੀਬੀ ਤੂੰ ਭਾਗਾਂ ਵਾਲੀ ਆ, ਕਰਮਾਂ ਵਾਲਿਆਂ ਦੀ ਕੋਈ ਸਰਦ ਟੁੱਟਣ ਨਹੀਂ ਦਿੱਤੀ। ਮੈਂ ਕਿਹਾ ਤੁਸੀਂ ਕਰਮਾਂ ਵਾਲੇ ਜੀ, ਅਸੀਂ ਸੰਗਤ ਨੂੰ ਅਸੀਂ ਲੈ ਕੇ ਜਾਂਦੇ ਹਰ ਮਹੀਨੇ,
جب میں پروگرام لا کے مہاراج کا سلوپ چڑھن گیا جہاں منڈا بھی چڑھ کرا ایڈا ایڈا باہر ہوگا پرکاش وہ میرا سوال میں کیا ہوا اب سے تاڈا دکان لایا تو کل کی کرنا سنگھ صاحب کل گاؤں والی کی رنگ میلا ہونا سب گرو کرپا کرے یہ سکھ ہی نہیں آتے جہاں ایک پیر گاہ رکھے گا ایک پچھا رکھے گا تھی ان کی آخو گے تھی پاگل تو بغیر کچھ نہیں رکھ سکتے گرو کے سکھو آؤ سانوں گلوں کو سچیت ہونا چاہیے سانو گرمت مریادا کے انوسار ویاہ شادیاں کرنے چاہیے جب ابھی گرو کے بچنا سے پیرا دیں گے ساری زندگی میں کوئی بھی کسی طرح کا توٹا نہیں آئے گا تو سانو کسی بھی دکھ کا سامنا نہیں کرنا پائے گا شہر پنجاب آخیا چنگلی کے رخ نو دفاع پالا تینوں کوڑے لائے جان گے جب کوڑے لاؤ لگے خلق نے ہاتھ جوڑے آخیا کہ یہ شیرے پنجاب دیش کا راجا ہونا چاہیے خرکت نے آخیا کہ جہاں جتے دار کے آخر لگ کے کوڑیا کی سزا لین تیار ہو جائے اس ویل شیرے پنجاب رنجیت سنگھ نے آخیا سی وہ یہ ارداس نہ کرو کہ دیش کا راجا ہاں جو ہونا چاہیے انہیں آخیا کار پک کے گرو رام دس کے چرن سے یہ ارداس کرو جنا کام تو کسی راجے بھی معاف نہ کرے انہیں مار کے مارن والا وہ شیرے پنجاب سدا بھی نیت سو گیا مہارانی جندہ سردار منا سنگھ کی پتری شیرے ویاہ سے انہیں اور سستیا زمانے 16 لاکھ روپیہ خرچ کیا سی جیڑی سونے دیا تھان کھانے کھایا کرتی سی جیڑی 100 گولی کے نال سیر جایا کرتی سی اج سر کا سائنس سر تو اٹھ گیا گرو کے پیارے وہ ماں نہیں دینا اصل میں پتی کے جان تو بعد جڑا آؤ کا جیون وہ برباد ہو جایا کرتا انہیں آ کے چیخان بھر رہی ہے جہاں دلیپ پوچھے گا جنگا رانی دے من کرتا بھی آج میں چھال مار کے سکنج ہو جا پر پتر کا موہ یہ کام نہیں کر دے گیا انہیں آخیا شیر پنجاب کا شیرا کہ تم پہلے تو جانا سی تو موت پہلے مینو ہوگی وہ ماں رانی جنگا جس طرح رو رو کے وین چیزیں پا رہی ہے وہ دردناک ساکے سامنے کیوں بیان کیا جا رہا ہے جب

ਸਿਖਾ ਦੇ ਵਿੱਚ ਸਰਿਆ ਨਰਕੀ ਸੜਕੀ ਨਾਲ ਤਕਦੀਰ ਪੰਜਾਬੀਆਂ ਦੀ ਓ

ਮੈਨੂੰ ਦੱਸ ਜੀ ਮੇਰਿਆ ਢੋਲ ਲਾਵੇ।

reality.

ओ

0: ਪੰਜਾਬ ਮਹਾਰਾਜਾ ਰਣਜੀਤ ਸਿੰਘ ਪੁੱਤਰ ਦਲੀਪ, ਆਪ ਜਾਣਦੇ ਜੇ ਦੁਸ਼ਮਣਾਂ ਦੀ ਕੈਦ ਵਿੱਚ ਅੰਗਰੇਜ਼ਾਂ ਨੇ ਬੰਦੀ ਬਣਾ ਲਿਆ ਸੀ। ਇੱਕ ਗੱਲ ਯਾਦ ਰੱਖਿਓ, ਆਂਦੇ ਜਦੋਂ ਉਹਨੂੰ ਬਿਲਕੁਲ ਕਲੀਨ ਸ਼ੇਵ ਕਰਤਾ, ਛੋਟੀ ਉਮਰ ਸੀ, ਇਹਨਾਂ ਦੀ ਕੈਦ ਵਿੱਚ ਸੀ। ਜਿਹੜੀ ਮਹਾਰਾਣੀ ਜਿੰਦਾ, ਜਿਹਨੇ ਬੜੇ ਲਾਡਾਂ ਤੇ ਚਾਵਾਂ ਦੇ ਨਾਲ ਪਾਲਿਆ ਸੀ, ਮਾਂ ਦੀ ਅਰਦਾਸ ਬੜੀ ਤਕੜੀ ਹੁੰਦੀ ਆ। ਮਾਂ ਦੇ ਮਨ ਵਿੱਚ ਪੁੱਤਰ ਨੂੰ ਮਿਲਣ ਦੀ ਵੀ ਉਤਜੀ ਕਿ ਮੇਰੇ ਜੀਵਿਆਂ ਜੀ ਮੇਰਾ ਮੈਨੂੰ ਪੁੱਤਰ ਮਿਲੇ। ਆਂਦੇ ਕਲਕੱਤੇ ਦੇ ਹੋਟਲ ਦੇ ਵਿੱਚ ਉਹਨੇ ਆਖਰੀ ਜਿਹੜੀ ਮੁਲਾਕਾਤ ਅੰਗਰੇਜ਼ਾਂ ਨੇ ਮਾਂ ਦੇ ਨਾਲ ਕਰਾਈ। ਮਾਂ ਦੀ ਅੱਖਾਂ ਦੀ ਜੋਤ ਪਹਿਲੋ ਗੱਲ ਤੁਹਾਡੇ ਸੁਣਨ ਵਾਲੀ ਆ, ਉਹ ਜਿੰਦਾ ਦੀ ਅੱਖਾਂ ਦੀ ਜੋਤ ਜਾ ਚੁੱਕੀ ਸੀ। ਜਦੋਂ ਆਖਰੀ ਮੇਲਵਾਪ ਕਲਕੱਤੇ ਦੇ ਹੋਟਲ ਵਿੱਚ ਹੋਇਆ ਨਾ, ਆਂਦੇ ਹੱਥ ਫੇਰਦੀ ਫੇਰਦੀ ਜਦੋਂ ਪੁੱਤਰ ਦਲੀਪ ਦੇ ਹੱਥ ਸਿਰ ਤੇ ਗਿਆ ਨਾ, ਜਦੋਂ ਉਹਨੇ ਉਹਦੇ ਕੇਸ ਮੁੰਨੇ ਦੇਖੇ, ਆਂਦੇ ਉਸ ਵੇਲੇ ਉਸ ਜਿੰਦਾ ਨੇ ਕਤਾ ਮਾਰੀ। ਉਹਨੇ ਆਖਿਆ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੇਰਾ ਸਰਦਾ ਸਾਈਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੁਨੀਆਂ ਤੋਂ ਤੇਰੇ ਹੁਕਮ ਸਾਰ ਤੁਰ ਗਿਆ, ਮੈਨੂੰ ਤੇਰੇ ਤੇ ਕੋਈ ਗਿਲਾ ਨਾ ਆਇਆ। ਮੈਂ ਤਖਤਾਂ ਦੀ ਮਾਲਕ ਸਾਂ, ਮੈਂ ਸੌ ਸੌ ਬੋਲੀ ਦੇ ਨਾਲ ਸਹਿਜ ਜਾਣੀ ਸਾਂ, ਮੈਂ ਸੋਨੇ ਦੇ ਚਿਮਟਿਆਂ ਨਾਲ ਖਾਣੇ ਖਾਣੀ ਸਾਂ, ਮੈਂ ਰੇਸ਼ਮੀ ਦੇਲਿਆਂ ਤੇ ਸੌਣੀ ਸਾਂ, ਮੈਨੂੰ ਜੰਗਲਾਂ ਚ ਸੌਣਾ ਪਿਆ ਤੇ ਪੱਤਲਾਂ ਤੇ ਮੰਨ ਕੇ ਖਾਣਾ ਪਿਆ, ਮੈਂ ਸਭ ਕੁਝ ਡਰ ਲਿਆ, ਮੈਂ ਤੇਰਾ ਭਾਣਾ ਮੰਨਿਆ, ਪਰ ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਮੇਰੇ ਘਰੋਂ ਤੇਰੀ ਸਿੱਖੀ ਹੋ ਗਈ। ਉਸ ਵੇਲੇ ਮਹਾਰਾਣੀ ਜਿੰਦਾ ਨੇ ਜਿਸ ਤਰ੍ਹਾਂ ਰੋ ਰੋ ਕੇ ਆਪਣੇ ਪੁੱਤਰ ਦਲੀਪ ਨੂੰ ਇੱਕ ਲਾਤ ਪਾਈ ਕਿ ਤੇਰੀ ਸ਼ਕਲ ਦੇਖਣ ਤੋਂ ਪਹਿਲਾਂ ਮੈਨੂੰ ਮੌਤ ਆ ਜਾਂਦੀ ਤੇ ਉਹ ਮੈਨੂੰ ਚੰਗਾ ਸੀ। ਸੁਣੀਏ ਕਿਸ ਤਰ੍ਹਾਂ ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਨੂੰ ਕੇਸਾਂ ਦੀ ਵਿਅਕਤੀ ਦੇਖ ਕੇ ਲਾਤ ਪਾਈ, ਤੁਸੀਂ ਵੀ ਸੁਣਿਓ ਭਾਈ।
1: ਜਿੰਦਾ ਨਹੀਂ ਤੇਰੀ ਪਲੋ ਦਰ ਲੱਕੜੀ ਪਾ ਕੇ

তুমি করিয়া

Thank you.

0: ਅੰਦਰ ਸ਼ਿਕਾਰੀ ਸ਼ਿਕਾਰ ਕਰਨ ਜਾਂਦੇ ਨੇ ਹੰਟਿੰਗ ਕਰਨ ਵਾਸਤੇ, ਤੀਰ ਕਮਾਨ ਹੱਥ ਵਿੱਚ ਹੁੰਦੀ ਹੈ, ਤੀਰ ਮਾਰ ਕੇ ਵੱਡੇ ਵੱਡੇ ਪੰਛੀਆਂ ਨੂੰ ਵੱਡੇ ਵੱਡੇ ਜਾਨਵਰਾਂ ਨੂੰ ਘਾਇਲ ਕਰ ਦਿੰਦੇ ਨੇ। ਪੁਰਾਤਨ ਸਮੇਂ ਦੇ ਅੰਦਰ ਜੰਗ ਦੇ ਮੈਦਾਨ ਦੇ ਅੰਦਰ ਤੀਰ ਕਮਾਨ ਲੈ ਕੇ ਉਤਰਿਆ ਕਰਦੇ ਸਨ ਯੋਧੇ, ਤੇ ਆਪਣੇ ਬਾਹੂ ਬਲ ਦੇ ਨਾਲ ਤੀਰ ਛੱਡਦੇ ਤੇ ਕਈਆਂ ਨੂੰ ਛੇਦਦੇ ਹੁੰਦੇ, ਪ੍ਰਾਣ ਲੈ ਕੇ ਚਲੇ ਜਾਂਦੇ, ਨਾਸ਼ ਹੋ ਜਾਂਦੇ, ਇਹਨਾਂ ਦੀ ਮ੍ਰਿਤਯੂ ਹੋ ਜਾਂਦੀ, ਮੌਤ ਹੋ ਜਾਂਦੀ। ਪਰ ਸਤਿਗੁਰੂ ਗਰੀਬ ਨਿਵਾਜ ਭਗਤ ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰਦਿਆਂ ਕਹਿੰਦੇ ਹਨ, ਮੇਰੇ ਸਤਿਗੁਰ ਨੇ ਵੀ ਤੀਰ ਮਾਰਿਆ ਮੈਨੂੰ। ਗੁਰੂ ਦਾ ਤੀਰ ਵੇਖੋ, ਮੌਤ ਨਹੀਂ ਕਰਦਾ, ਜਾਨ ਨਹੀਂ ਲੈਂਦਾ। ਸਤਿਗੁਰੂ ਵੀ ਤੀਰ ਮਾਰਦਾ, ਤੇ ਜੇ ਕਿਤੇ ਸਤਿਗੁਰ ਦਾ ਤੀਰ ਖਾਣ ਵਾਸਤੇ ਸਿੱਧੇ ਹੋ ਕੇ ਬਹਿ ਜਾਈਏ, ਪਾਤਸ਼ਾਹ ਮਾਰੋ, ਭਾਵੇਂ ਮੱਥੇ ਚ ਮਾਰੋ, ਅੱਖਾਂ ਚ ਮਾਰੋ, ਕਲੇਜੇ ਚ ਮਾਰੋ, ਜਿੱਥੇ ਮਰਜ਼ੀ ਮਾਰੋ, ਤੀਰ ਮਾਰੋ, ਤੀਰ ਖਾਣ ਵਾਸਤੇ ਬਹਿ ਜਾਈਏ। ਇਹ ਨਾ ਹੋਵੇ ਕਿ ਗੁਰੂ ਕੇ ਸ਼ਬਦ ਦਾ ਤੀਰ ਆਉਂਦਾ ਹੋਵੇ ਕਿ ਅਸੀਂ ਸੌ ਜਾਈਏ, ਸਾਡਾ ਮਨ ਅਵੇਸਲਾ ਹੋ ਜਾਏ। ਹਜ਼ੂਰ ਜੀ ਦਾ ਬੜਾ ਪਾਵਨ ਸ਼ਬਦ, ਪਵਿੱਤਰ ਸ਼ਬਦ ਹੈ, ਆਪ ਜੀ ਫਰਮਾਨ ਕਰਦਿਆਂ ਕਹਿੰਦੇ ਹਨ, ਕਬੀਰ ਸਾਹਿਬ ਨੇ ਕਹਿੰਦੇ ਵੀ ਮੈਨੂੰ ਜਦੋਂ ਗੁਰੂ ਦੀ ਪ੍ਰਾਪਤੀ ਹੋਈ ਨਾ, ਪੂਰਾ ਗੁਰੂ ਮਿਲਿਆ, ਪਤਾ ਕਿਵੇਂ ਮਿਲਿਆ ਤੇ ਕਿਵੇਂ ਤੀਰ ਵੱਜਾ, ਆਪ ਫਰਮਾਨ ਕਰਦਿਆਂ ਕਹਿੰਦੇ ਨੇ,
1: ਕਬੀਰ ਸਤਿਗੁਰ ਸੂਰ ਮੈਂ ਪਾਇਆ ਬਾਹਰ ਜੋ ਏਕ।
0: ਤੀਰ ਵੱਜਿਆ ਤੇ ਤੀਰ ਵੱਜਣ ਦੇ ਨਾਲ ਤਿੰਨ ਚੀਜ਼ਾਂ ਹੋ ਗਈਆਂ। ਤੀਰ ਵੱਜਿਆ, ਤੀਰ ਵੱਜਣ ਨਾਲ ਮੌਤ ਨਹੀਂ ਹੋਈ, ਹੋਇਆ ਕੀ? ਫਰਮਾਨ

0: ਹੋਈ ਵੀ ਸਤਿਗੁਰ ਦੇ ਤੀਰ ਦੇ ਨਾਲ ਕਲੇਜੇ ਦੇ ਵਿੱਚ ਸਰਾਖ ਹੋ ਗਿਆ। ਮੌਤ ਨਹੀਂ ਹੋਈ, ਸਰਾਖ ਹੋ ਗਿਆ। ਤੇ ਜਿਸ ਜਗ੍ਹਾ ਤੇ ਸਰਾਖ ਹੋ ਜਾਏ ਉਸ ਜਗ੍ਹਾ ਤੇ ਕੋਈ ਨਾ ਕੋਈ ਚੀਜ਼ ਸਮਾਂਦੀ ਹੈ। ਪਹਿਲਾਂ ਤਾਂ ਗੁਰੂ ਕਲੇਜੇ ਵਿੱਚ ਤੀਰ ਮਾਰ ਕੇ ਨਾ ਸ਼ਬਦ ਦਾ ਸਰਾਖ ਕਰਦਾ, ਉਸ ਵਿੱਚ ਭਰੀ ਹੋਈ ਚੀਜ਼ ਬਾਹਰ ਕੱਢਦਾ। ਜੋ ਤੂੰ ਭਰ ਕੇ ਬੈਠਾ ਹੋਇਆ ਪਹਿਲਾਂ ਤਾਂ ਇਸ ਨੂੰ ਸਾਫ਼ ਕਰਾਂ। ਸਤਿਗੁਰ ਦਾ ਕਰਮ ਕਿੱਦਾਂ ਕਮਾਲ ਦਾ, ਗੁਰੂ ਪਹਿਲਾਂ ਤੇਜ ਤੀਰ ਮਾਰ ਕੇ ਨਾ ਕਲੇਜੇ ਵਿੱਚ ਭਰੀਆਂ ਹੋਈਆਂ ਮੋਹ ਮਮਤਾ ਦੀਆਂ ਤੰਦਾਂ, ਕਲੇਜੇ ਵਿੱਚ ਭਰੇ ਹੋਏ ਸੰਸਾਰ ਦੇ ਸੰਕਲਪ ਵਿਕਲਪ, ਉਹ ਸਾਰੇ ਦੇ ਸਾਰੇ ਨਾਸ਼ ਕਰਦੇ।
1: ਕਬੀਰ ਸਤਿਗੁਰ ਸੂਰ ਮੇ ਬਾਇਆ ਬਾਣ ਜੋ ਏਕ ਲਾਗ ਨਹੀਂ।

ਸ਼ਬਦ ਦਾ ਪ੍ਰਮਾਣ ਵੇਖਿਓ। ਪਹਿਲੀ ਪੰਕਤੀ ਵਿੱਚ ਕਰੇਜੇ ਆ, ਦੂਜੇ ਚ ਕਲੇਜੇ ਆ। ਪਹਿਲੀ ਪੰਕਤੀ ਚ ਲਾਗਤ ਹੀ ਭੋਏ ਗਿਰ ਪਰੇ ਆ, ਦੂਜੀ ਪੰਕਤੀ ਚ ਹੈ ਲਾਗਤ ਹੀ ਭੋਏ ਮਿਲ ਗਿਆ। ਦੋਨੋਂ ਸ਼ਬਦਾਂ ਦਾ ਭੇਦ ਹੈ। ਭੋਏ ਗਿਰ ਪਰੇ ਆ, ਧਰਤੀ ਤੇ ਡਿੱਗਿਆ ਤਾਂ ਸਾਂ ਪਰ ਡਿੱਗਿਆ ਹੋਇਆ ਖੜਾ ਹੋ ਗਿਆ। ਪਹਿਲੀ ਵਾਰੀ ਤਾਕਤ ਰੱਖੀ ਗੁਰੂ ਕੇ ਸ਼ਬਦ ਦੀ, ਦੋਨਾਂ ਸ਼ਬਦਾਂ ਦਾ ਦੇਖਿਓ ਪ੍ਰਮਾਣ ਆਪ ਜੀ ਦੇ ਸਾਹਮਣੇ।

ਤਿੰਨ ਪੰਕਤੀਆਂ ਦਾ ਫਰਕ ਹੈ। ਭੋਏ ਗਿਰ ਪਰੇ ਆ ਤੇ ਪਰਾ ਕਲੇਜੇ ਕਲੇਜੇ ਸੇ ਦੂਜੀ ਪੰਕਤੀ ਦੇ ਅੰਦਰ ਵਿੱਚ ਕਬੀਰ ਸੱਚਾ ਸਤ

ਇਹਨਾਂ ਦਾ ਡਿਫਰੈਂਟ ਸਮਝਾ ਦੇਈਏ, ਸਮਝਣ ਦੀ ਕੋਸ਼ਿਸ਼ ਕਰੀਏ। ਕਬੀਰ ਸਾਹਿਬ ਕਹਿੰਦੇ ਆਓ ਭਾਈ ਗੁਰਦਾਸ ਸਾਹਿਬ ਨੂੰ ਵਾਚ ਲਈਏ, ਤੇ ਭਾਈ ਗੁਰਦਾਸ ਸਾਹਿਬ ਉਸ ਸਮੇਂ ਦਾ ਵਾਕਿਆ ਦੱਸਦੇ ਨੇ ਜਦੋਂ ਕਬੀਰ ਨੂੰ ਗੁਰੂ ਦੀ ਪ੍ਰਾਪਤੀ ਹੋਈ, ਤੇ ਕਬੀਰ ਸਾਹਿਬ ਕਹਿੰਦੇ ਗੁਰੂ ਕਾ ਸ਼ਬਦ ਵੱਜਿਆ, ਮੇਰਾ ਬਾਣ ਵੱਜਿਆ, ਕਲੇਜੇ ਦੇ ਵਿੱਚ ਡਿੱਗ ਪਿਆ ਮੈਂ, ਪਰ ਡਿੱਗੇ ਹੋਏ ਨੇ ਹੋਸ਼ ਸੰਭਾਲੀ। ਬਈ ਇਹ ਤੀਰ ਜਿਹੜਾ ਨਾ ਜਾਨ ਲੈਣ ਵਾਲਾ ਨਹੀਂ, ਇਹ ਤੀਰ ਵੱਜਣ ਦੇ ਨਾਲ ਤਾਂ ਕੁਝ ਮੇਰੇ ਅੰਦਰ ਐਨਰਜੀ ਆਈ ਹੈ, ਫਿਰ ਖੜਾ ਹੋ ਗਿਆ। ਜਦੋਂ ਖੜਾ ਹੋਇਆ, ਸੀਨਾ ਚੌੜਾ ਕਰ ਲਿਆ ਸਤਿਗੁਰ ਅੱਗੇ, ਪਾਤਸ਼ਾਹ ਹੋਰ ਤੀਰ ਮਾਰੋ ਆਪ ਜੀ, ਤੀਰ ਮੇਰੀ ਛਾਤੀ ਵਿੱਚ ਤੀਰ ਮਾਰੋ। ਆਪ ਜੀ ਦਾ ਪਿਆਰ ਭਰਿਆ ਤੀਰ ਵੱਜਿਆ, ਡਿੱਗ ਤਾਂ ਪਿਆ ਸਾ, ਪਰ ਜੇ ਕਿਸੇ ਸੂਰਬੀਰ ਦਾ ਤੀਰ ਵੱਜ ਜੇ ਕੋਈ ਡਿੱਗਿਆ ਹੋਇਆ ਉੱਠਦਾ ਨਹੀਂ, ਪਰ ਪਾਤਸ਼ਾਹ ਨੇ ਤੀਰ ਮਾਰਿਆ, ਸਤਿਗੁਰ ਨੇ, ਡਿੱਗ ਤਾਂ ਪਿਆ ਪਰ ਉੱਠ ਪਿਆ। ਦੂਜੀ ਵਾਰੀ ਫਿਰ ਕਹਿੰਦਾ ਸੀਨਾ ਚੌੜਾ ਕਰਕੇ ਖੜਾ ਹੋ ਗਿਆ, ਪਾਤਸ਼ਾਹ ਮਾਰੋ, ਇੱਕ ਤੀਰ ਨਾਲ ਨੀ ਕੁਝ ਬਣਿਆ। ਤੇ ਦੂਜੀ ਵਾਰੀ ਕਬੀਰ ਸਾਹਿਬ ਕਹਿੰਦੇ ਸਤਿਗੁਰ ਦਾ ਤੀਰ ਵੱਜਿਆ, ਕੋਹੇ ਮਿਲ ਗਿਆ, ਧਰਤੀ ਦੇ ਵਿੱਚ ਮਿਲ ਗਿਆ, ਪਰਿਆ ਕਲੇਜੇ ਛੇਕ, ਕਲੇਜੇ ਦੇ ਅੰਦਰ ਛੇਕ ਪੈ ਗਿਆ, ਕਲੇਜੇ ਦੇ ਅੰਦਰ ਧਰਤੀ ਦੇ ਨਾਲ ਮਿਲ ਗਿਆ ਭੋਏ। ਪਹਿਲਾਂ ਤੇ ਧਰਤੀ ਤੇ ਡਿੱਗਾ ਉੱਠ ਪਿਆ, ਦੂਜੇ ਤੀਰ ਨੇ ਧਰਤੀ ਦੇ ਨਾਲ ਮਿਲਾ ਕੇ ਰੱਖ ਦਿੱਤਾ, ਮਤਲਬ ਅਹੰ ਕੱਟ ਦਿੱਤਾ, ਈਗੋਲੈਸ ਹੋ ਗਿਆ, ਹੋਂ ਮੈਂ ਮਾਰ, ਭੋਏ ਮਿਲ ਗਿਆ, ਖਾਕ ਹੋ ਗਿਆ। ਪਹਿਲੇ ਗੁਰੂ ਕੇ ਸ਼ਬਦ ਨੇ ਮੇਰੇ ਕਲੇਜੇ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਸਾਰੀਆਂ ਕੱਢ ਦਿੱਤੀਆਂ, ਦੂਜਾ ਤੀਰ ਵੱਜਿਆ ਤਾਂ ਮੈਨੂੰ ਖਾਕ ਕਰ ਦਿੱਤਾ, ਚਰਨਾਂ ਦੀ ਧੂੜ ਬਣ ਗਿਆ, ਹੁਣ ਉੱਠਣ ਦਾ ਦਿਲ ਨਹੀਂ ਕਰਦਾ। ਪਾਤਸ਼ਾਹ ਉੱਠਦੀ ਤਾਂ ਹਉਮੈ, ਅਹੰ ਉੱਠਦਾ, ਸਾਨੂੰ ਅਹੰ ਸਤਾਉਂਦਾ, ਸਾਨੂੰ ਜਦੋਂ ਹਉਮੈ ਆਉਂਦੀ ਹੈ ਨਾ, ਅਹੰਕਾਰ ਆਉਂਦਾ, ਸਾਨੂੰ ਕਿਸੇ ਦੀ ਗੱਲ ਨਹੀਂ ਫਿਰ ਪਾਉਂਦੀ, ਚੰਗੀ ਨਹੀਂ ਲੱਗਦੀ, ਅਹੰ ਆ ਜਾਂਦਾ। ਪਰ ਗੁਰੂ ਕਾ ਸ਼ਬਦ ਦੂਜੀ ਗੱਲ ਉਸਨੇ ਇਹ ਕੀਤੀ ਕਿ ਭੋਏ ਮਿਲਾ ਕੇ ਰੱਖ ਦਿੱਤਾ, ਖਾਕ ਦੇ ਵਿੱਚ ਮਿਲਾ ਕੇ ਰੱਖ ਦਿੱਤਾ, ਜਦੋਂ ਮਿੱਟੀ ਦਾ ਮਿੱਟੀ ਹੋ ਗਿਆ ਫਿਰ ਹਸਤੀ ਖਤਮ ਹੋ ਗਈ, ਜਦੋਂ ਹਸਤੀ ਖਤਮ ਹੋਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਸ਼ਬਦ ਦੇ ਨਾਲ ਹਸਤੀ ਨੂੰ ਸਿਰਜਣਾ ਸ਼ੁਰੂ ਕਰ ਦਿੱਤਾ, ਆਪਣੇ ਨਾਮ ਦੇ ਨਾਲ ਫਿਰ ਉਸਨੇ ਸਿਰਜਿਆ। ਪਹਿਲਾਂ ਤਾਂ ਆਪਣੀ ਹੋਂਦ ਮਿਟਾਈ, ਸਾਡੀ ਹੋਂਦ ਮਿੱਟੀ, ਜਿਹੜੀ ਸਾਡੀ ਸੀ ਨਾ, ਮੈਂ ਕੁਛ ਹਾਂ, ਮੇਰਾ ਕੋਈ ਨਾਮ ਹੈ, ਮੇਰੀ ਕੋਈ ਜਾਤ ਹੈ, ਮੈਂ ਕਿਸੇ ਜਾਤੀ ਨਾਲ ਸੰਬੰਧ ਰੱਖਦਾ, ਮੇਰਾ ਕੋਈ ਘਰਾਨਾ ਹੈ ਬੜਾ ਵੱਡਾ, ਸਾਰਾ ਮਿਟਾ ਕੇ ਰੱਖ ਦਿੱਤਾ, ਧਰਤੀ ਤੇ ਮਿਲਾ ਕੇ ਰੱਖ ਦਿੱਤਾ। ਕਹਿਣ ਲੱਗੇ ਨਹੀਂ, ਤੇਰਾ ਕੋਈ ਘਰਾਨਾ ਨਹੀਂ, ਤੇਰੀ ਕੋਈ ਜਾਤ ਵੱਡੀ ਨਹੀਂ, ਤੂੰ ਕੋਈ ਪੜ੍ਹਿਆ ਲਿਖਿਆ ਨਹੀਂ, ਤੂੰ ਕੋਈ ਚੰਗਾ ਸੁਭਰ ਸਿਆਣਾ ਨਹੀਂ, ਤੂੰ ਤੇ ਖਾਕ ਹੈ, ਮਿੱਟੀ ਹੈ। ਗੁਰੂ ਨੇ ਸਮਝਾ ਦਿੱਤਾ, ਜਦੋਂ ਗੁਰੂ ਨੇ ਸਮਝਾਇਆ ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦ ਨੂੰ ਪੀਣ ਦਾ ਦਿਲ ਕੀਤਾ, ਤੇ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਕਿਹੜੀਆਂ?

ਅੰਮ੍ਰਿਤ ਦੇ ਨਾਲ ਦੇਹੀ ਭਰਪੂਰ ਹੋ ਗਈ, ਭਿੱਜ ਗਈ। ਅੰਮ੍ਰਿਤ ਨਾਲ ਦੇਹੀ ਭਿੱਜ ਗਈ। ਗੁਰੂ ਕਾ ਸ਼ਬਦ ਅੰਮ੍ਰਿਤ ਹੈ। ਜਦੋਂ ਦੇਹੀ ਅੰਮ੍ਰਿਤ ਨਾਲ ਭਿੱਜੀ, ਥਾਂ ਥਾਂ ਤੇ ਅੰਮ੍ਰਿਤ ਜਾਪਿਆ। ਵਿਚਾਰ ਪੇਸ਼ ਕਰੀਏ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ, ਸ਼ਾਇਦ ਆਪ ਜੀ ਨੇ ਕੰਪਿਊਟਰ ਚ ਫੀਡ ਕੀਤਾ ਉਸ ਨੂੰ ਕਿ ਨਹੀਂ, ਪਰ ਕਬੀਰ ਸਾਹਿਬ ਕਹਿੰਦੇ ਮੇਰਾ ਗੁਰੂ ਨਾਲ ਜਦੋਂ ਮਿਲਾਪ ਹੋਇਆ, ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਆਪ ਫਰਮਾਨ ਕਰਦੇ ਕਹਿੰਦੇ ਨੇ।

0: ਬਨਾਰਸ ਵਿੱਚ ਰਹਿਣ ਵਾਲਾ ਤਕਰੀਬਨ ਕਬੀਰ ਸਾਹਿਬ ਦਾ, ਭਗਤ ਰਵਿਦਾਸ ਜੀ ਦਾ, ਭਗਤ ਬਾਬਾ ਤਰਲੋਚਨ ਜੀ ਦਾ, ਅਨੇਕਾਂ ਭਗਤਾਂ ਦਾ ਗੁਰੂ ਹੋਇਆ, ਜਿਸ ਨੇ ਗਿਆਨ ਦਿੱਤਾ। ਸ਼ਬਦ ਦਾ ਸਿਧਾਂਤ ਆਪਣੇ ਸਾਹਮਣੇ ਹੈ। ਆਓ ਕਬੀਰ ਸਾਹਿਬ ਜੀ ਦੀ ਰਚਨਾ ਦੇ ਵਿੱਚ ਸੁਣੀਏ। ਕਹਿੰਦੇ ਇੱਕ ਬਿਰਕਤ ਸੁਚੇਤ ਇਨਸਾਨ, ਜੀਵਨ ਦਾ ਸੰਜਮੀ ਇਨਸਾਨ, ਸੰਨਿਆਸ ਧਾਰਨ ਕਰਨ ਵਾਲਾ, ਅੱਠੇ ਪੈਰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੀਤ ਹੋਇਆ ਹੋਇਆ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ।
1: ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ

0: ਕਿਉਂਕਿ ਕਬੀਰ ਸਾਹਿਬ ਕਈ ਵਾਰੀ ਉਹਦੇ ਦਰਬਾਰ ਵਿੱਚ ਗਏ। ਗੁਰੂ ਦੀ ਪ੍ਰਾਪਤੀ ਕਿਵੇਂ ਹੋਈ? ਦਰਬਾਰ ਚ ਗਏ, ਪੁੱਛਿਆ ਕੌਣ ਹੈ? ਕਹਿੰਦਾ ਜੀ ਜੁਲਾਹਾ, ਜੁਲਾਹਾ। ਪਰ ਇਤਿਹਾਸ ਇਹ ਦੱਸਦਾ ਕਿ ਉਸ ਸਮੇਂ ਦਾ ਬ੍ਰਾਹਮਣਾਂ ਨੇ ਪਾਇਆ ਹੋਇਆ ਵਿਤਕਰਾ ਕਿ ਕਿਸੇ ਨੀਚ ਜਾਤ ਦੇ ਇਨਸਾਨ ਨੂੰ, ਸ਼ੂਦਰ ਨੂੰ ਨਾਮ ਨਹੀਂ ਸੀ ਦਿੱਤਾ ਜਾਂਦਾ, ਦੀਕਸ਼ਿਤ ਨਹੀਂ ਸੀ ਕਰਾਇਆ ਜਾਂਦਾ। ਰਾਮਾਨੰਦ ਚੁੱਪ ਕਰ ਗਿਆ, ਕਹਿਣ ਲੱਗਾ ਵੀ ਤੈਨੂੰ ਨਾਮ ਨਹੀਂ ਮਿਲ ਸਕਦਾ, ਕਿਉਂਕਿ ਬ੍ਰਾਹਮਣਾਂ ਦੀ ਸ਼੍ਰੇਣੀ ਇਹ ਕਹਿੰਦੀ ਹੈ, ਸ਼੍ਰੇਣੀ, ਕਿ ਜਿਹੜਾ ਸ਼ੂਦਰ ਹੋਵੇ ਉਸ ਨੂੰ ਨਾਮ ਨਹੀਂ ਮਿਲ ਸਕਦਾ। ਬਹੁਤ ਵੇਰ ਗਿਆ, ਨਹੀਂ ਨਾਮ ਮਿਲਿਆ। ਆਖਿਰਕਾਰ ਪੁੱਛਿਆ ਕਿਸੇ ਸਤ ਸੰਗੀ ਕੋਲੋਂ, ਉਹ ਕਹਿਣ ਲੱਗਾ ਨਾਮ ਲੈਣਾ ਹੀ ਤੇ ਅੰਮ੍ਰਿਤ ਵੇਲੇ ਗੰਗਾ ਦੇ ਉੱਤੇ ਜਾਂਦਾ ਹੈ ਰਾਮਾਨੰਦ ਇਸ਼ਨਾਨ ਕਰਨ ਵਾਸਤੇ, ਉੱਥੇ ਜਾ ਕੇ ਬਹਿ ਜਾਈ, ਉੱਥੇ ਚਲਾ ਜਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ,
1: ਓਏ ਬਿਰਖਤ ਬਨਾਰਸੀ ਰਹਿੰਦਾ ਰਾਮਾ।

ਪਹਿਲ ਰਾਤ ਨੂੰ ਕਬੀਰ ਸਾਹਿਬ ਜਾਗੇ, ਉਹ ਪੌੜਸ਼ਾਲਾ ਜਿਹੜੀ ਬਣੀ ਸੀ ਪੌੜੀਆਂ, ਜਿੱਥੇ ਆ ਕੇ ਰਾਮਾਨੰਦ ਨੇ ਇਸ਼ਨਾਨ ਕਰਨਾ ਸੀ, ਆ ਕੇ ਲੇਟ ਗਏ। ਅਗਲਾ ਵਾਕਿਆ ਕੀ ਵਾਪਰਦਾ ਭਾਈ ਗੁਰਦਾਸ ਸਾਹਿਬ ਕਹਿੰਦੇ।

0: ਬੋਲੋ ਰਾਮ ਸਿੱਖ ਸਮਝਾਈ। ਰਾਮਾਨੰਦ ਜੀ ਮਸਤੀ ਵਿੱਚ ਤੁਰੇ ਆ ਰਹੇ ਨੇ, ਰਾਮ ਰਾਮ ਰਾਮ ਰਾਮ ਰਾਮ ਰਾਮ, ਹਿਰਦੇ ਜਰਮਿਆ ਹੋਇਆ ਰਾਮ ਹੈ। ਆਹਿਸਤਾ ਆਹਿਸਤਾ ਬੜੇ ਪਿਆਰ ਦੇ ਨਾਲ ਤੁਰੇ ਆਉਂਦੇ ਨੇ, ਇਕਾਗਰ ਹੋਏ ਹੋਏ ਨੇ। ਜਦੋਂ ਆ ਕੇ ਪੌੜਸ਼ਾਲਾ ਤੇ ਪੈਰ ਰੱਖਿਆ, ਪੈਰ ਕਿਸੇ ਚੀਜ਼ ਨਾਲ ਟਕਰਾਇਆ ਤੇ ਟਕਰਾਣ ਤੋਂ ਥੱਲੇ ਵੇਖਿਆ, ਨਿਗਾਹ ਮਾਰੀ, ਕੋਈ ਇਨਸਾਨ ਸੁੱਤਾ ਹੋਇਆ। ਤੇ ਰਾਮਾਨੰਦ ਜੀ ਕਹਿਣ ਲੱਗੇ, ਇਨਸਾਨ ਇਹ ਮਨੁੱਖ ਸੌਣ ਦਾ ਵੇਲਾ ਤਾਂ ਨਹੀਂ, ਭਾਈ ਰਾਮ ਕੇ ਉੱਠੋ, ਉੱਠ ਰਾਮ ਕੇ ਰਾਮ ਕਹੋ, ਉੱਠ ਰਾਮ ਕੇ ਰਾਮ ਕਹੋ। ਬਸ ਗੱਲ ਤਾਂ ਇੰਨੀ ਸੀ, ਗੱਲ ਤੇ ਇੱਥੇ ਹੀ ਆ ਕੇ ਬਣਨੀ ਸੀ ਜਦੋਂ ਗੁਰੂ ਨੇ ਦੀਕਸ਼ਤ ਕਰ ਦੇਣਾ। ਸ਼ਾਇਦ ਇਹ ਵੀ ਗੁਰੂ ਦੀ ਕਿਰਪਾ ਹੋਵੇ ਵੀ ਨਾਮ ਇੰਨਾ ਸੌਖਾ ਨਹੀਂ ਮਿਲਦਾ। ਰਾਮਾਨੰਦ ਦੇ ਕਹਿ ਦਿੱਤਾ, ਕਹਿੰਦੇ ਜੇ ਤੈਨੂੰ ਨਾਮ ਐਡਾ ਸੌਖਾ ਮਿਲ ਗਿਆ, ਦੁਨੀਆ ਕਿਵੇਂ ਸਮਝੇਗੀ। ਮੁਸ਼ਕਤ ਕਰ। ਅੰਮ੍ਰਿਤ ਵੇਲੇ ਜਾ ਕੇ ਪੌੜਸ਼ਾਲਾ ਦੇ ਵਿੱਚ ਲੇਟ ਗਿਆ, ਲੇਟਿਆ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ,
1: ਪੈਰੀ ਤੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ।
0: ਜਦੋਂ ਇੰਨੀ ਗੱਲ ਹੋਈ ਨਾ, ਬਈ ਬੋਲੋ ਰਾਮ, ਰਾਮ ਕੇ ਰਾਮ ਕਹੋ, ਕਬੀਰ ਸਾਹਿਬ ਜਾਗ ਉੱਠੇ, ਬਹਿ ਗਏ, ਰਾਮ ਚੱਲ ਪਿਆ। ਕਿਉਂਕਿ ਗੁਰੂ ਜਦੋਂ ਰਾਮ ਦਾ ਮੰਤਰ ਦੇਵੇ, ਰਾਮ ਚੱਲ ਜਾਂਦਾ। ਪੰਜ ਪਿਆਰੇ ਜਦੋਂ ਵਾਹਿਗੁਰੂ ਗੁਰਮੰਤਰ ਦਾ ਦੇਣ ਸਿਧਾਂਤ, ਉਦੋਂ ਗੁਰਮੰਤਰ ਚੱਲ ਪੈਂਦਾ, ਹਿਰਦੇ ਦੇ ਵਿੱਚ ਬਾਰੰਬਾਰ ਜਾਪ ਹੋ ਜਾਂਦਾ। ਜਦੋਂ ਗੁਰੂ ਕਹਿ ਦੇਵੇ, ਉੱਠ ਬਈ ਰਾਮ ਕਹਿ ਰਾਮ ਕਹੋ, ਸੌਣ ਦਾ ਵੇ

ਫਰਮਾਨ ਹੈ ਸਾਹਮਣੇ, ਜਿਉਂ ਲੋਹਾ ਪਾਰਸ ਛੋਹੇ, ਪਾਰਸ ਦੇ ਪੱਥਰ ਦੇ ਨਾਲ ਲੋਹਾ ਛੋਹ ਜਾਣ ਤੇ ਕੰਚਨ ਬਣ ਜਾਂਦਾ, ਸੋਨਾ ਬਣ ਜਾਂਦਾ, ਤੇ ਚੰਦਨ ਦੇ ਬੂਟੇ ਦਾ ਇੱਕ ਇਹ ਗੁਣ ਹੈ ਕਿ ਨਿੰਮ ਦੇ ਜਾਂ ਹੋਰ ਬਾਗ ਦੇ ਵਿੱਚ ਕਈ ਤਰ੍ਹਾਂ ਦੇ ਕੌੜੇ ਬ੍ਰਿਸ਼ ਹੋਣ, ਉੱਥੇ ਚੰਦਨ ਦਾ ਬੂਟਾ ਉੱਗ ਪੈ, ਸਾਰਿਆਂ ਨੂੰ ਮਹਿਕਦਾਰ ਕਰ ਦਿੰਦਾ। ਕਬੀਰ ਸਾਹਿਬ ਲੋਹਾ ਸਨ, ਪੂਰੇ ਗੁਰੂ ਨਾਲ ਜਦੋਂ ਖਹਿ ਗਏ ਨਾ, ਸਪਰਸ਼ ਹੋਇਆ ਗੁਰੂ ਦੇ ਨਾਲ, ਜੋ ਲੋਹਾ ਪਾਰਸ ਛੋਹ ਹੈ, ਲੋਹਾ ਪਾਰਸ ਨਾਲ ਛੋਹ ਗਿਆ ਤੇ ਕੰਚਨ ਬਣ ਗਿਆ, ਸੋਨਾ ਬਣ ਗਿਆ। ਨਿੰਮ ਕੌੜੀ ਹੈ, ਨਿੰਮ ਦੀ ਤਰ੍ਹਾਂ ਕੌੜਾ ਸੁਭਾਅ ਸੀ। ਕਬੀਰ ਸਾਹਿਬ ਕਹਿੰਦੇ ਜਦੋਂ ਗੁਰੂ ਨਾਲ ਛੋਹ ਗਏ, ਚੰਦਨ ਵਰਗੀ ਮਹਿਕ ਭਰ ਗਈ ਹਿਰਦੇ ਦੇ ਅੰਦਰ, ਖੁਸ਼ਬੂਦਾਰ ਹੋ ਗਿਆ। ਪਰਮਾਤਮਾ ਦਾ ਨਾਮ ਖੁਸ਼ਬੂਦਾਰ ਹੈ, ਮਹਿਕਦਾਰ ਹੈ, ਖੁਸ਼ਬੂਦਾਰ ਤੇ ਮਹਿਕਦਾਰ ਪਰਮਾਤਮਾ ਦਾ ਨਾਮ ਹੈ। ਇਹ ਉਹੀ ਗੰਗਾ ਹੈ ਜਿਸ ਗੰਗਾ ਤੇ ਕਬੀਰ ਸਾਹਿਬ ਨੂੰ ਨਾਮ ਮਿਲਿਆ, ਤੇ ਅੱਜ ਉਸ ਗੰਗਾ ਤੇ ਜੋਜੀ ਪ੍ਰੀਤਮ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਇਹਨਾਂ ਨੇ ਵੀ ਗੰਗਾ ਦੇ ਕਿਨਾਰੇ ਹੀ ਵਾਸਾ ਕੀ। ਆਪ ਜੀ ਨੇ ਪਟਨਾ ਸਾਹਿਬ ਜੀ ਦੇ ਦੀਦਾਰ ਕੀਤੇ ਹੋਣਗੇ, ਤੇ ਜਿਨ੍ਹਾਂ ਜਿਨ੍ਹਾਂ ਦੀਦਾਰ ਕੀਤੇ ਨੇ ਉਸ ਜਗ੍ਹਾ ਤੇ ਪਹੁੰਚੋ। ਪਟਨਾ ਗੰਗਾ ਥੋੜੀ ਹਟ ਕੇ ਪਿਛਾ ਤੋਂ ਵਗਦੀ ਹੈ, ਜਿੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਲ ਅਵਸਥਾ ਤਕਰੀਬਨ 5 ਵਰ੍ਹਿਆਂ ਦੇ ਬਾਲਕਾਂ ਦੇ ਨਾਲ ਗੰਗਾ ਦੇ ਉੱਪਰ ਖੇਡਣ ਜਾਇਆ ਕਰਦੇ। ਜੇ ਨਹੀਂ ਦਰਸ਼ਨ ਕੀਤੇ ਤੇ ਦਰਸ਼ਨ ਕਰਿਓ, ਇਹਨਾਂ ਅਸਥਾਨਾਂ ਦੇ ਦਰਸ਼ਨ ਕਰਨੇ ਯੋਗ ਹਨ। ਬਾਲਕਾਂ ਦੇ ਨਾਲ ਖੇਡਣ ਜਾਇਆ ਕਰਨ ਪੰਡਿਤ ਸ਼ਿਵ ਰਾਮ ਜੀ। ਇੱਥੇ ਵੇਖੋ ਇੱਕ ਬੜਾ ਸਿਧਾਂਤ, ਵੱਡਾ ਛੁਪਿਆ ਹੋਇਆ ਬੜਾ ਰਾਜ ਜ਼ਿੰਦਗੀ ਦਾ। ਇਹ ਰਾਮ ਦਾ ਉਪਾਸ਼ਕ ਹੈ, ਸ੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਹੈ ਪੰਡਿਤ ਸ਼ਿਵ ਰਾਮ ਜੀ। ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਰਾ ਦਿਨ ਬੰਦਗੀ ਕਰਦੇ। ਇਹਨਾਂ ਦਾ ਜਗ੍ਹਾ ਅਸਥਾਨ ਉਸ ਗੰਗਾ ਦੇ ਕਿਨਾਰੇ ਬਣਿਆ ਹੋਇਆ। ਫਲ ਫਰੂਟ ਲਿਆ ਕੇ ਰੱਖਣੇ, ਫਲ ਫਰੂਟ ਲਿਆ ਕੇ ਧੋ ਕੇ ਰੱਖ ਕੇ, ਤੇ ਇਸ ਨੇ ਚੌਂਕੜੀ ਮਾਰ ਕੇ ਬਹਿ ਜਾਣਾ ਸ਼ਿਵ ਰਾਮ ਜੀ ਨੇ, ਪੰਡਿਤ ਜੀ ਨੇ, ਤੇ ਗਾਇਤਰੀ ਮੰਤਰ ਦਾ ਜਾਪ ਸ਼ੁਰੂ ਕਰ ਦੇਣਾ, ਇਹਦੀ ਲੱਗ ਜਾਣੀ ਸਮਾਧੀ। ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਦੇ ਅੰਦਰ ਬਾਲਕਾਂ ਦੇ ਨਾਲ ਆਉਣਾ, ਉਹ ਛੁਪੇ ਹੋਏ ਜਿਹੜੇ ਫਲ ਸਨ ਚੁੱਕ ਲੈਣੇ, ਚੁੱਕ ਕੇ ਖਾ ਜਾਣੇ, ਤੇ ਵੇਖਦਾ ਹੀ ਰਹਿ ਜਾਣਾ। ਇਹਨੂੰ ਪਤਾ ਵੀ ਨਾ ਲੱਗਣਾ ਕਿ ਤੈਨੂੰ ਪਤਾ ਲੱਗ ਗਿਆ। ਸ਼ਿਵ ਰਾਮ ਜੀ ਨੂੰ ਪਤਾ ਲੱਗ ਗਿਆ, ਅੱਖ ਖੁੱਲੀ ਤੇ ਬਾਲਾ ਪ੍ਰੀਤਮ ਸਾਹਮਣੇ ਖੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੋਟੀ ਅਵਸਥਾ ਦੇ ਵਿੱਚ, 5-5 ਸਾਲ ਦੇ, ਤੇ ਇਉਂ ਫਲ ਚੁੱਕਣ ਲੱਗੇ ਨੇ। ਜਦੋਂ ਫਲ ਚੁੱਕ ਕੇ ਹੱਥ ਦੇ ਵਿੱਚ ਲਿਆ ਤੇ ਸ਼ਿਵ ਰਾਮ ਦੀ ਅੱਖ ਖੁੱਲ ਗਈ। ਪੰਡਿਤ ਜੀ ਕਹਿੰਦੇ ਬਾਲਾ ਪ੍ਰੀਤਮ ਜੀ, ਤੁਸੀਂ ਉਹ ਰੋਜ਼ ਇਹ ਫਲ ਖਾ ਜਾਂਦੇ ਹੋ? ਗੋਬਿੰਦ ਰਾਏ ਜੀ, ਤੁਸੀਂ ਫਲ ਰੋਜ਼ਾਨਾ ਖਾ ਜਾਂਦੇ ਹੋ? ਤੇ ਹੱਸ ਪਏ, ਮੁਸਕਰਾ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਅੱਖਾਂ ਭਰ ਲਈਆਂ ਸ਼ਿਵ ਰਾਮ ਪੰਡਿਤ ਜੀ ਨੇ। ਪਹੁੰਚ ਕੇ ਮਹਿਲਾਂ ਦੇ ਵਿੱਚ ਮਾਤਾ ਗੁਜਰੀ ਜੀ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਬਿਨੈ ਕਰਨ ਲੱਗੇ, ਮਾਤਾ ਜੀ ਆ ਵੇਖੋ, ਮੈਂ ਸ੍ਰੀ ਰਾਮ ਜੀ ਦਾ ਉਪਾਸ਼ਕ, ਮੈਂ ਆਪਣੀ ਭਗਤੀ ਦੇ ਵਿੱਚ ਸੰਪੂਰਨਤਾ ਲਿਆਉਣ ਵਾਸਤੇ ਫਲ ਧੋ ਕੇ ਰੱਖਣਾ, ਅਰਦਾਸ ਲੱਗਣ ਤੋਂ ਪਹਿਲਾਂ ਹੀ ਬਾਲਾ ਪ੍ਰੀਤਮ ਚੁੱਕ ਕੇ ਖਾ ਜਾਂਦੇ ਨੇ। ਤੇ ਮਾਤਾ ਗੁਜਰੀ ਜੀ ਵੀ ਹੱਸ ਪਏ, ਕਹਿਣ ਲੱਗੇ, ਪੰਡਿਤ ਜੀ ਤੁਸੀਂ ਪਹਿਚਾਣਿਆ ਨੀ, ਫਲ ਕੌਣ ਖਾਂਦਾ? ਜਿਨ੍ਹਾਂ ਨੂੰ ਤੁਸੀਂ ਬੁਲਾਉਂਦੇ ਉਹੀ ਫਲ ਖਾਂਦੇ ਨੇ, ਇਹ ਰਾਮ ਦੇ ਅਵਤਾਰ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਰਾਮ ਦੇ ਰੂਪ ਦੇ ਅੰਦਰ ਆ ਕੇ ਤੁਹਾਡੀ ਭਗਤੀ ਸੰਪੂਰਨ ਕਰ ਰਹੇ ਨੇ, ਰੋਜ਼ਾਨਾ ਫਲ ਖਾ ਜਾਂਦੇ? ਤੇ ਪੰਡਿਤ ਸ਼ਿਵ ਰਾਮ ਕਹਿਣ ਲੱਗਾ, ਇਹ ਕਿਵੇਂ ਹੋ ਸਕਦਾ, ਛੋਟਾ ਜਿਹਾ ਬਾਲਕ ਤੇ ਰਾਮ ਚੰਦਰ ਕਿਵੇਂ ਹੋ ਸਕਦਾ? ਇੱਕ ਦਿਨ ਗੰਗਾ ਦੇ ਕਿਨਾਰੇ ਦੇ ਉੱਪਰ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਕਾਂ ਦੇ ਨਾਲ ਫਿਰ ਖੇਡਣ ਵਾਸਤੇ ਆਏ ਤੇ ਇਸ਼ਨਾਨ ਕਰਕੇ ਨਿਕਲਿਆ ਸ਼ਿਵ ਰਾਮ ਪੰਡਿਤ ਜੀ ਬਾਹਰ ਆਏ ਜਦੋਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੰਗਾ ਦੇ ਕਿਨਾਰੇ ਟਹਿਲਦੇ ਪਏ ਸਨ, ਛੋਟੇ ਛੋਟੇ ਤੀਰ ਕਮਾਨ ਗਲ ਵਿੱਚ ਪਾਏ ਹੋਏ, ਤੇ ਆਪ ਜੀ ਦਾ ਸਰੂਪ ਰਾਜਿਆਂ ਮਹਾਰਾਜਿਆਂ ਵਾਲਾ ਦਸਤਾਰਾ ਸਜਾਇਆ, ਛੋਟਾ ਕਲਗੀ ਜਗ੍ਹਾ ਛੋਟੀ ਲਾਈ ਹੋਈ,
ਛੋਟੇ ਛੋਟੇ ਹੱਥ ਤੇ ਛੋਟੇ ਛੋਟੇ ਕਦਮ ਦੇ ਨਾਲ ਆਪ ਜੀ ਗੰਗਾ ਦੇ ਉੱਪਰ ਟਹਿਲਦੇ ਪਏ ਨੇ। ਸ਼ਿਵ ਰਾਮ ਜੀ ਭਗਤੀ ਵਾਲੇ ਸਨ, ਬੜੇ ਉਪਾਸ਼ਨਾ ਵਾਲੇ ਸਨ। ਇਹਨਾਂ ਫਿਰ ਗੰਗਾ ਦੇ ਵਿੱਚ ਖਲੋ ਕੇ ਕਹਿਣ ਲੱਗੇ, ਹੇ ਗੰਗਾ ਮੈਂ ਤੇਰੇ ਕਿਨਾਰੇ ਤੇ, ਇਹ ਬਾਲਾ ਪ੍ਰੀਤਮ ਵੀ ਤੇਰੇ ਕਿਨਾਰੇ ਤੇ। ਕਹਿੰਦੇ ਹੁਣ ਮੈਂ ਆਪਣੇ ਪਰਮਾਤਮਾ ਦੀ ਆਰਾਧਨਾ ਕਰਨਾ। ਬਾਲਾ ਪ੍ਰੀਤਮ ਨੂੰ ਸਾਹਮਣੇ ਵੇਖ ਕੇ ਤੇ ਹੱਥ ਜੋੜ ਕੇ ਅੱਖਾਂ ਬੰਦ ਕਰ ਲਈਆਂ। ਹੇ ਬਾਲਾ ਪ੍ਰੀਤਮ, ਗੋਬਿੰਦ ਰਾਏ ਜੀ, ਜੇ ਤੁਸੀਂ ਸ਼੍ਰੀ ਰਾਮ ਹੋ, ਜੇ ਤੁਹਾਡੇ ਅੰਦਰ ਤੇ ਸ਼੍ਰੀ ਰਾਮ ਚੰਦਰ ਜੀ ਦੇ ਵਿੱਚ ਕੋਈ ਭੇਦ ਨਹੀਂ, ਮੈਨੂੰ ਤੁਹਾਡੇ ਵਿੱਚ ਸ਼੍ਰੀ ਰਾਮ ਜੀ ਦੇ ਦਰਸ਼ਨ ਹੋਣ, ਮੈਂ ਆਪ ਜੀ ਦੇ ਵਿੱਚੋਂ ਸ਼੍ਰੀ ਰਾਮ ਦੇ ਦਰਸ਼ਨ ਕਰਨਾ ਚਾਹੁੰਦਾ। ਕਿਤੇ ਸਾਡੀ ਜਿਸ ਤਰ੍ਹਾਂ ਦੀ ਭਾਵਨਾ ਹੋਏਗੀ ਗੁਰੂ ਉਵੇਂ ਮਿਲਦਾ, ਇਹ ਜ਼ਰੂਰੀ ਨਹੀਂ। ਪੰਡਿਤ ਜੀ ਨੇ ਅੱਖਾਂ ਬੰਦ ਕੀਤੀਆਂ, ਅਰਦਾਸ ਸ਼ੁਰੂ ਕਰ ਦਿੱਤੀ, ਬਾਲਾ ਪ੍ਰੀਤਮ ਜੀ ਜੇ ਤੁਹਾਡੇ ਅੰਦਰ ਤੇ ਉਹਨਾਂ ਅੰਦਰ ਕੋਈ ਫਰਕ ਨਹੀਂ, ਮੇਰੀ ਭਗਤੀ ਸੰਪੂਰਨ, ਤੁਹਾਡੇ ਵਿੱਚੋਂ ਸ਼੍ਰੀ ਰਾਮ ਜੀ ਦੇ ਦੀਦਾਰ ਹੋਣ। ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲਾ ਪ੍ਰੀਤਮ ਮੁਸਕਰਾਏ, ਆਪ ਜੀ ਨੇ ਆਪਣਾ ਰੂਪ ਤਬਦੀਲ ਕੀਤਾ, ਉਸੇ ਤਰ੍ਹਾਂ ਹੀ ਕਾਨੀਆਂ ਗਲਾਂ ਵਿੱਚ ਪਾਈਆਂ ਹੋਈਆਂ ਰਾਮ ਚੰਦਰ ਜੀ ਦੇ ਰੂਪ ਦੇ ਅੰਦਰ ਗਲ ਨੂੰ ਪਰਨਾ ਬੰਨਿਆ ਹੋਇਆ, ਪੇੜ ਲੁੰਗੀ ਪਾਈ ਹੋਈ ਬਨਵਾਸੀ ਰੂਪ ਦੇ ਅੰਦਰ, ਸਿਰ ਤੇ ਜਤਾਵਾਂ ਕੀਤੀਆਂ ਜੂੜਾਂ ਵਲਿਆ ਹੋਇਆ ਸ਼੍ਰੀ ਰਾਮ ਚੰਦਰ ਜੀ ਮੁਸਕਰਾਉਂਦੇ ਹੋਏ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚੋਂ ਪੰਡਿਤ ਸ਼ਿਵ ਰਾਮ ਜੀ ਨੂੰ ਦਰਸ਼ਨ ਦੇਣ ਲੱਗੇ। ਸ਼ਿਵ ਰਾਮ ਜੀ ਨੇ ਜਦੋਂ ਦਰਸ਼ਨ ਕੀਤੇ, ਵਿਆਕਲ ਹੋ ਗਿਆ, ਭਾਵਕ ਹੋ ਗਿਆ, ਬਾਹਰ ਨਿਕਲਿਆ, ਬਾਲਾ ਪ੍ਰੀਤਮ ਜੀ ਦੇ ਚਰਨਾਂ ਦੇ ਉੱਪਰ ਸੀਸ ਰੱਖ ਕੇ ਵੈਰਾਗ ਦੇ ਅੰਸੂ ਅੱਖਾਂ ਵਿੱਚੋਂ ਕੇਰ ਕੇ ਕਹਿਣ ਲੱਗੇ, ਮਹਾਰਾਜ ਇੰਨੇ ਸਮੇਂ ਤੋਂ ਮੇਰੇ ਸਾਹਮਣੇ ਆਉਂਦੇ ਹੋ, ਰੋਜ਼ਾਨਾ ਫਲ ਖਾ ਜਾਂਦੇ ਹੋ, ਰੋਜ਼ਾਨਾ ਪ੍ਰਸ਼ਾਦ ਥੱਕ ਜਾਂਦੇ ਹੋ, ਤੇ ਮੈਨੂੰ ਪਤਾ ਹੀ ਨਹੀਂ ਤੁਸੀਂ ਰਾਮ ਜੀ ਤੁਰੇ ਫਿਰਦੇ, ਮੇਰਾ ਗੁਰੂ ਮੇਰੇ ਸਾਹਮਣੇ ਤੁਰਿਆ ਫਿਰਦਾ, ਮੈਨੂੰ ਪਤਾ ਹੀ ਨਹੀਂ, ਮੇਰੇ ਗੁਣਾਂ ਮੇਰੀਆਂ ਭੁੱਲਾਂ ਮੇਰੇ ਅਵਗਣ ਨਾਚ ਤਾਰੇ ਹੋ, ਕਿਉਂਕਿ ਮੈਂ ਤੇ ਭਗਤੀਵਾਨ ਭਗਤੀ ਦੇ ਵਿੱਚ ਤੁਹਾਡੀ ਚ ਲੱਗਾ ਸਾਂ, ਮੈਨੂੰ ਕੀ ਪਤਾ ਤੁਹਾਡੇ ਤਮਾਮ ਰੂਪ ਨੇ, ਕਿਸੇ ਵੀ ਰੂਪ ਵਿੱਚ ਦਰਸ਼ਨ ਦੇ ਦਿਓਗੇ, ਕਿਸੇ ਵੀ ਰੂਪ ਵਿੱਚ ਤੁਹਾਡੇ ਦਰਸ਼ਨ ਹੋ ਜਾਣਗੇ। ਸਾਹਿਬ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਫਿਰ ਦਰਸ਼ਨ ਦਿੱਤੇ, ਤੇ ਮਾਤਾ ਗੁਜਰੀ ਜੀ ਵੀ ਪੰਡਿਤ ਜੀ ਨੂੰ ਜਦੋਂ ਮਿਲੇ ਸ਼ਿਵ ਰਾਮ ਜੀ ਨੂੰ, ਕਹਿਣ ਲੱਗੇ, ਪੰਡਿਤ ਜੀ ਸ਼ੰਕਾ ਦੂਰ ਹੋਈ? ਕਹਿਣ ਲੱਗੇ, ਸ਼ੰਕਾ ਹੀ ਦੂਰ ਨਹੀਂ ਹੋਈ, ਮੇਰਾ ਤਾਂ ਅੰਤਸਕਰਨ, ਮੇਰੇ ਦਿਮਾਗ ਦਾ ਦਸਮ ਦੁਆਰਾ, ਮੇਰੀ ਕੁੰਡਲਨੀ, ਸਾਰਾ ਕੁਝ ਹੀ ਦਰਸ਼ਨ ਕਰਦਿਆਂ ਸੁਲਝ ਗਿਆ, ਮੈਨੂੰ ਤੇ ਤ੍ਰਿਲੋਕੀ ਦਾ ਦਰਸ਼ਨ ਹੋ ਗਿਆ, ਗਿਆਨ ਹੋ ਗਿਆ। ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕੀਤੇ, ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਪਾਤਸ਼ਾਹ ਦਸਵੇਂ ਪਾਤਸ਼ਾਹ ਤੱਕ ਜਦੋਂ ਜਦੋਂ ਕਿਸੇ ਨੇ ਉਪਾਸ਼ਨਾ ਕੀਤੀ ਕਿਸੇ ਰੂਪ ਦੇ ਅੰਦਰ, ਕਿਉਂਕਿ ਸਾਡੇ ਸਤਿਗੁਰੂ ਹਿੰਦੂ ਤੇ ਮੁਸਲਮਾਨ ਦੇ ਨਾਲ ਨਾਲ ਵਿਚਕਾਰ ਆਪਣੇ, ਇਸ ਪਾਸੇ ਹਿੰਦੂ, ਇਸ ਪਾਸੇ ਮੁਸਲਮਾਨ, ਇੱਕ ਪਾਸੇ ਬਾਲਾ ਇੱਕ ਪਾਸੇ ਮਰਦਾਨਾ, ਦਸਮ ਪਾਤਸ਼ਾਹ ਦੇ ਰੂਪ ਵਿੱਚ ਆਉਂਦੇ ਨੇ, ਇੱਕ ਪਾਸੇ ਭਾਈ ਨੰਦ ਲਾਲ ਨੇ, ਦੂਜੇ ਪਾਸੇ ਪੀਰ ਬੁੱਧੂ ਸ਼ਾਹ ਨੇ। ਜੇ ਗੰਗਾ ਤੇ ਜਾਂਦੇ ਨੇ ਤੇ ਸਾਖੀ ਤਾਂ ਅਸੀਂ ਇਹ ਸੁਣੀ ਕਿ ਕੜਾ ਲਾ ਕੇ ਗੰਗਾ ਵਿੱਚ ਵਗਾ ਕੇ ਮਾਰਿਆ, ਮਾਤਾ ਜੀ ਦੇ ਪੁੱਛਣ ਤੋਂ ਬਾਲਾ ਪ੍ਰੀਤਮ ਜੀ ਕੀ ਕੀਤਾ, ਗੰਗਾ ਦੇ ਕਿਨਾਰੇ ਗਏ ਹੋ, ਐਡੇ ਕੀਮਤੀ ਕੰਗਣ ਲਾ ਕੇ ਭੁਆ ਕੇ ਮਾਰੇ ਨੇ, ਕਿਸੇ ਨੇ ਖੋ ਲਿਆ? ਨਹੀਂ ਖੋਇਆ, ਫਿਰ ਕਿੱਥੇ ਡਿੱਗਿਆ, ਕਿੱਥੇ ਗਿਰਿਆ? ਬਾਂਹ ਪਕੜ ਕੇ ਲੈ ਆਏ, ਦੂਜਾ ਵੀ ਲਾ ਕੇ ਵਗਾ ਕੇ ਮਾਰਿਆ, ਇੱਥੇ ਇੱਥੇ ਸਿੱਟਿਆ। ਕਿਉਂ ਸਿੱਟਿਆ? ਮਾਮਾ ਕਿਰਪਾਲ ਕਹਿਣ ਲੱਗੇ, ਕਹਿੰਦੇ ਐਡੇ ਕੀਮਤੀ ਗਹਿਣੇ ਭੈਣ ਜੀ, ਇਹਨਾਂ ਨੂੰ ਨਾ ਪਹਿਨਾਇਆ ਕਰੋ, ਛੋਟੇ ਜਿਹੇ ਬਾਲ ਰੂਪ ਦੇ ਅੰਦਰ ਆਪ ਜੀ ਨੇ ਇਹਨਾਂ ਨੂੰ ਮਹਾਰਾਜਾ ਬਣਾਇਆ ਹੋਇਆ, ਛੋਟੇ ਛੋਟੇ ਹੱਥਾਂ ਵਿੱਚ ਐਡੇ ਕੀਮਤੀ ਕੰਗਣ ਪਾ ਦਿੱਤੇ ਨੇ। ਤੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸੇ, ਕਹਿ ਲੱਗੇ, ਮਾਮਾ ਜੀ ਆਪਣੇ ਕੜੇ ਕੱਢ ਲਓ, ਸਾਹਮਣੇ ਪਏ ਨੇ, ਕੱਢ ਲਓ ਕੜੇ, ਗੋਤਾਖੋਰ ਬੁਲਾਓ। ਬੁਲਾਏ ਗੋਤਾਖੋਰ, ਚੁੱਭੀ ਮਾਰ ਕੇ ਜਦੋਂ ਗੰਗਾ ਦੇ ਵਿੱਚ ਵੜੇ ਤੇ ਅੰਦਰ ਜਦੋਂ ਥੱਲੇ ਗਏ ਨਾ ਤਹਿ ਦੇ ਵਿੱਚ, ਬਾਹਰ ਆ ਗਏ
मामा किरपाल जी नूं कहण लगे किरपाल जी ये तां नदी कड़िया नाल भरी हुई है केड़े कड़े कढ़ीए ते गुरु गोबिंद सिंह महाराज कहिंदे जिहड़े तुहाडे ने तुसीं पहचान के कढ़ लो बाकी गंगा दे गंगा कोल रहिण दे जिहड़े तुहाडे ने पहचान लो पर कड़े सट्टे क्यों सवाल तां ए है कड़े सट्टे क्यों हर एक चीज महापुरखां नूं नाम जपण वालियां नूं सतगुरां नूं साडे नाम जपण वाले जिन्ने जग्यासू ने तिन्हां नूं सुणदी है जदों गुरु गोबिंद सिंह महाराज गंगा दे किनारे गए पहला चरण आप जी ने रखिया ते गंगा मिसमाद होई मिसमाद होके आप जी दे चरणां नूं धो दित्ता स्पर्श कीता अज भी साल दे विच एक वार गंगा चढ़दी है जिथे चरण गंगा गुरु गोबिंद सिंह महाराज जी की बनी है एक बार आके स्पर्श कर दी है वापस चली जाती एक किलोमीटर दूर चली जाती जाके दर्शन करोगे ना पता लगेगा एक किलोमीटर दूर है ते जदो गंगा आंदी है ना एक बार आके चरण स्पर्श कर दी है चरण गंगा दे उपर आके गुरु गोबिंद सिंह महाराज के चरणा नु स्पर्श करके मुड़ के चली जाती गंगा ने आके चरण धोए तो जदो गंगा ने चरण धोए तो गुरु गोबिंद सिंह महाराज कहन लगे गंगा कहंदी पातशाह बड़े समय तो बड़े वड़े ऋषि बड़े वड़े तपीश्वर कृष्ण जी राम जी सारयां दे दीदार कीते महाराज अब कलयुग दे तारनहार दाता आ गए हो मेरे सीने दे उपर आप जी ने कदम रखे है मेरे आंगन विच आप जी ने आके मेरे घर विच आप जी ने चरण पाए हन पवित्र पातशाह दुनिया जानदी होएगी तुहाडे चरणा दा साइज बड़ा छोटा बालक रूप विच पर अज जदो तुसी चरण मेरी छाती दे उपर धरे मेरे आंगन विच धरे मेरा आंगन महक गया मेरा दिल कीता आप ते पूर्ण सतगुरु तुहाडे चरण धो देवां मैं आप जी दे चरण साफ कीते ने बड़े समयां तो प्यासी हां मैनू पता तुसी बहुता चिर इत्थे नहीं रहना तुसी साल खंड होर रहना फिर चले जाना छड़ दोगे मेरा किनारा रोज आवना त्याग दोगे मेरा ते तुहाडा मिलाप विछड़ जाएगा पातशाह किते कृपा करो कोई निशानी दे दियो ते गुरु गोबिंद सिंह महाराज कहिंदे जरूर आप जी ने कड़ा ला के हल देन दी जाच दसी तैनू इन्हें भी को वड्डा होएगा ताई देना छोटे हाँ तो तभी दे सकते हैं किसी ने कुछ छोटे होइए तो लैण की आदत ही ना पाई रखिए अभी छोटे हाँ जी सानू ही दे ही जाओ सानू साहब गरीब नज कहते छोटे का भी फर्ज बनता वड्डिया देन का बाल अवस्था में आप जी ने कड़ा भेट कर दिता लै गंगा तो गंगा कह लगी मैं अपने सीने में छुपा के रखांगी पातशाह आप जी की निशानी मेरे हिरदे में छुपी हुई यह निशानी है एक गल इत्थे उदों आप जी की उम्र 4-5 साल के दरम्यान है अज 42 साल की उम्र के सचखंड श्री हरिमंदर अपने हजूर साहब नादेड़ की धरती से आए तो जदों गोदावरी के कंधे के उपर आप जी ने कदम धरिया तो गोदावरी बोली पातशाह गुरु गोबिंद सिंह महाराज मेरी वड्डी भैन नूं आप जी ने कड़ा दिता सी 40 साल पहला अज मेरे घर विच आए हो गोदावरी अज मेरे घर विच आए हो कि मैनू भी कुछ दोगे ते गुरु गोबिंद सिंह महाराज ने हीरा भेट कर दिता जिहड़ा बहादुर शाह जफर ने दिता सी मारे साहब नूं हीरा हथ विच पकड़िया होया हीरा सट दिता कहिंदे लै तूं ए लै लै जिहड़ी वस्तु साडे कोल कीमती तो कीमती तू लै भेट कर दिता आप जी ने ते जदों उदों बहादुर शाह ने कहा महाराज इन्ना हीरा कीमती आप जी ने इहदी कीमत नहीं जानी नदी विच सट दिता मामूली जे पानी विच ते गुरु गोबिंद सिंह महाराज कहन लगे बहादुर शाह जी बादशाह क्यों घबरा गए हो लवी सिंह को वड़ो इस नदी दे विचों जिहड़ा इन्हां दा हीरा वापस कढ दिओ जाओ छुपो वड़ो विच पानी एकदम निर्मल सारी नदी हीरियां दी भरी हुई नजर आई ते बहादुर शाह ने चरण पकड़ ले महाराज आप जी दियां महिमा अगम आबाद ने कौन जान सकदा नहीं जानी जा सकदी
ਤੋ ਕਬੀਰ ਸਾਹਿਬ ਕਹਿੰਦੇ ਪੂਰੇ ਗੁਰੂ ਦੀ ਜਦੋਂ ਮਲਾਪ ਹੋ ਜਾਵੇ, ਪ੍ਰਾਪਤੀ ਹੋ ਜਾਵੇ, ਸੋਨੇ ਹੀਰੇ ਜਵਾਹਰਾਤ ਮੱਧ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਈਏ, ਸਿੱਖਿਆ ਦੇ ਅੰਦਰ ਇੰਨਾ ਬਲ ਹੈ, ਇੰਨੀ ਕੀਮਤੀ ਸਿੱਖਿਆ ਹੋ ਜਾਂਦੀ ਏ, ਹੀਰੇ ਰਤਨ ਜਵਾਹਰ ਸਾਰੇ ਇਹਦੇ ਸਾਹਮਣੇ ਫਿੱਕੇ ਪੈ ਜਾਂਦੇ ਨੇ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਇੱਕ ਗਿਆਨ ਕਰ ਦਿਓ, ਸਾਰਿਆਂ ਜੀਆਂ ਦਾ ਇੱਕ ਦਾਤਾ ਹੈ। ਜਿਤਕਰਾ ਭਾਵ ਮਨ ਵਿੱਚ ਖਤਮ ਹੋ ਜਾਏ, ਸਾਰਿਆਂ ਦੇ ਤੁਸੀਂ ਰੱਬ ਰਹੋ, ਸਾਰਿਆਂ ਨੂੰ ਰਾਹ ਦੱਸਣ ਵਾਲੇ ਹੋ, ਐਸੇ ਗੁਰੂ ਤੋਂ ਕੁਰਬਾਨ ਜਾਈਏ ਜਿਹੜਾ ਗੁਰੂ ਹਰ ਸਮੇਂ ਸਾਨੂੰ ਜੀਵਨ ਦੇ ਵਿੱਚ ਚੱਲਣ ਵਾਸਤੇ ਲਾਈਟ ਤੇ ਰੋਸ਼ਨੀ ਬਖਸ਼ਿਸ਼ ਕਰਦਾ। ਗਰੀਬ ਨਵਾਜ ਸਾਹਿਬ ਜੀ ਦੀਆਂ ਮਿਹਰਾਂ ਹੋਣ, ਸਤਿਗੁਰ ਦੇ ਦਰ ਤੇ ਆ ਕੇ ਸਤਸੰਗ ਕਰਕੇ ਇਸ ਦੇ ਵਿੱਚੋਂ ਹੀਰੇ ਮੋਤੀ ਸ਼ਬਦ ਗੁਰੂ ਕੇ ਲੈ ਕੇ ਚਲੇ ਜਾਈਏ। ਗੁਰੂ ਜਦੋਂ ਤੀਰ ਮਾਰਦਾ, ਕਲੇਜੇ ਵਿੱਚ ਵੱਜਦਾ, ਕਲੇਜੇ ਵਿੱਚ ਵੱਜਿਆ ਹੋਇਆ ਤੀਰ ਪਹਿਲਾਂ ਤਾਂ ਕੱਟਦਾ ਸਾਡੇ ਹਉਮੈ ਨੂੰ, ਦੂਜਾ ਤੀਰ ਵੱਜਦਾ ਉਹ ਸਾਡੇ ਅੰਦਰ ਨਿਮਰਤਾ ਲੈ ਕੇ ਆ ਜਾਂਦਾ। ਇੱਕ ਕੱਟਦਾ ਹੈ, ਦੂਜਾ ਭਰਦਾ ਹੈ। ਜਦੋਂ ਨਿਮਰਤਾ ਭਰ ਜਾਂਦੀ ਏ, ਸ਼ਬਦ ਫਿਰ ਉਦੋਂ ਸਾਡੇ ਹਿਰਦੇ ਵਿੱਚ ਆ ਕੇ ਟਿਕਦਾ ਜਦੋਂ ਸਾਡੇ ਅੰਦਰ ਨਿਮਰਤਾ ਆ ਜਾਂਦੀ। ਜਿਵੇਂ ਮੀਂਹ ਵਰੇ ਤੇ ਉੱਚਿਆਂ ਟਿੱਬਿਆਂ ਤੋਂ ਵਰਿਆ ਹੋਇਆ ਪਾਣੀ ਢਲਾਣ ਵੱਲ ਆ ਜਾਂਦਾ, ਨੀਵੀਂ ਜਗ੍ਹਾ ਤੇ ਆ ਕੇ ਟਿਕ ਜਾਂਦਾ, ਵੱਡੀਆਂ ਜਗ੍ਹਾ ਤੇ ਨਹੀਂ ਟਿਕਦਾ। ਹਉਮੈ ਤੇ ਬਖਸ਼ਿਸ਼ ਨਹੀਂ ਟਿਕਦੀ, ਨਿਵਾਨ ਨਿਮਰਤਾ ਵਿੱਚ ਬਖਸ਼ਿਸ਼ ਆ ਕੇ ਟਿਕਦੀ ਹੈ। ਗਰੀਬ ਨਵਾਜ ਸਾਹਿਬ ਜੀ ਫਰਮਾਨ ਕਰਦੇ ਹਨ, ਆਓ ਆਖਰੀ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

दशरथ घर हर वंश तिलक सुंदर दशरथ घर मुन पाचे जाकी शरणं सतगुर गुर।

ਜਿਨ੍ਹਾਂ ਨੇ ਅੰਮ੍ਰਿਤ ਰੂਪ ਬਚਨ ਬਾਣੀ ਨੂੰ ਸਾਧੂਆਂ ਨੇ ਸਾਧਨਾ ਕਰਕੇ ਜਪਿਆ। ਕਰ ਬਚਿਤ ਚਾਹੋ ਸਵਈਆ ਆਪ ਜੀ ਦੇ ਸਾਹਮਣੇ ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਸਾਧਨਾ ਕਰਨੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਦੀ ਸਾਧਨਾ ਕਰਨੀ, ਬਚਨ ਨੂੰ ਪਗਾਉਣਾ। ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ, ਕਰ ਬਚਿਤ ਚਾਹੋ ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ, ਸਦਾ ਹੀ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ। ਗੁਰੂ ਕਾ ਦਰਸ਼ਨ ਕਰੀਏ, ਫਿਰ ਦਰਸ਼ਨ ਇਹੋ ਜਿਹਾ ਜਿਹੋ ਜਿਹੀ ਕਹਿੰਦੇ ਸ਼ਿਵਜੀ ਦੇ ਲਿਟਾਂ ਦੇ ਵਿੱਚੋਂ, ਕੇਸਾਂ ਦੇ ਵਿੱਚੋਂ ਗੰਗਾ ਪਵਿੱਤਰ ਨਿਕਲੀ, ਤੇ ਕਹਿੰਦੇ ਇਹੋ ਜਿਹਾ ਗੁਰੂ ਕਾ ਪਵਿੱਤਰ ਦਰਸ਼ਨ ਸੰਸਾਰ ਸਫਲ। ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ, ਇਹ ਤਾਂ ਮਨੌਤ ਹੈ ਨਾ ਇੱਕ ਵੀ ਸ਼ਿਵਜੀ ਦੇ ਕੇਸਾਂ ਦੇ ਵਿੱਚੋਂ ਗੰਗਾ ਨਿਕਲੀ। ਵਾਸਤਵ ਦੇ ਅੰਦਰ ਤੇ ਇਹ ਨੀ ਨਾ, ਅਸਲ ਦੇ ਅੰਦਰ ਤਾਂ ਇਹ ਨੀ ਵੀ ਸ਼ਿਵਜੀ ਦੇ ਕੇਸ ਇੰਨੇ ਲੰਮੇ, ਮਤਲਬ ਤਾਂ ਕੇਸਾਂ ਦੀ ਮਹਾਨਤਾ ਹਿੰਦੂਆਂ ਨੇ ਵੀ ਕੀਤੀ, ਕੇਸਾਂ ਦੇ ਵਿੱਚੋਂ ਗੰਗਾ ਨਿਕਲੀ, ਪਰ ਮਤਲਬ ਕੁਝ ਹੋਰ ਹੈ ਕਿ ਆਹ ਦਸਮ ਦੁਆਰਾ ਸੀ ਨਾ ਜਿਹੜਾ ਅੰਮ੍ਰਿਤ ਦੇ ਨਾਮ ਦੇ ਨਾਲ ਭਰਪੂਰ ਸੀ। ਜਦੋਂ ਭਰਪੂਰ ਹੋਇਆ ਅੰਮ੍ਰਿਤ ਦੇ ਨਾਮ ਦੇ ਨਾਲ, ਫਿਰ ਇਹ ਕੇਸਾਂ ਦੇ ਵਿੱਚੋਂ ਹੀ ਐਨਰਜੀ, ਦਸਮ ਦੁਆਰੇ ਵਿੱਚੋਂ ਐਨਰਜੀ ਝੜ ਕੇ ਪਈ ਨਾਮ ਦੀ, ਫਿਰ ਉਹ ਪਵਿੱਤਰ ਨਾਮ ਰੂਪੀ ਗੰਗਾ ਫੁੱਟ ਕੇ ਬਾਹਰ ਆਈ। ਔਰ ਨਦੀ ਥੋੜਾ ਵੀ ਜਿਹੜੀ ਆ ਗਈ, ਜੇ ਨਦੀ ਹੁੰਦੀ ਤਾਂ ਜਦੋਂ ਸ਼ਿਵਜੀ ਸੰਸਾਰ ਚੋਂ ਚਲਾ ਗਿਆ ਸੁੱਕ ਜਾਂਦੀ। ਇੱਥੇ ਨਾਮ ਦੀ ਗੰਗਾ ਸੀ। ਸਤਿਗੁਰਾਂ ਦਾ ਬੜਾ ਗਹਿਰਾ ਭਾਵ ਹੈ ਸ਼ਬਦ, ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰ ਬਚਿਤ ਚਾਓ ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ, ਜੀਤੇ ਜਮ ਲੋਕ ਪਤਤ ਜੇ ਪ੍ਰਾਨੀ, ਹਰ ਜਨ ਸ਼ਿਵ ਗੁਰ ਗਿਆਨ ਰਤੇ, ਹਰ ਬੰਸ ਤਿਲਕ ਸੁੰਦਰ ਦਸਰਥ ਘਰ, ਮੁਨ ਬਾਤੇ ਜਾ ਕੀ ਸ਼ਰਨੰ, ਸਤਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ। ਐਸਾ ਸਤਿਗੁਰੂ ਜਿਨ੍ਹੇ ਸਾਹਿਬ ਗੁਰੂ ਅਮਰਦਾਸ ਮਹਾਰਾਜ ਨਾਨਾ ਦੇ ਚਰਨ ਪਰਸੇ, ਜੀਵਨ ਬੜਾ ਅਮੋਲਕ ਹੈ। ਆਪ ਜੀ ਦਾ ਸ਼ਹੀਦੀ ਦਿਵਸ ਤੇ ਅਵਤਾਰ ਪੁਰਬ ਦਿਵਸ ਨੇੜੇ ਆ ਰਿਹਾ। 23 ਮਈ ਨੂੰ ਅਵਤਾਰ ਪੁਰਬ ਹੈ, 16 ਜੂਨ ਨੂੰ ਸ਼ਹਾਦਤ ਦਿਨ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਮਹਾਨ ਸ਼ਹੀਦ, ਸ਼੍ਰੋਮਣੀ ਸ਼ਹੀਦ ਸਰਤਾਜ ਤੇ ਬਾਣੀ ਕੇ ਬੋਹਤ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਦੁਨੀਆਂ ਦੇ ਅੰਦਰ ਐਸਾ ਕੋਈ ਪੀਰ ਪੈਗੰਬਰ ਨਹੀਂ ਹੋਇਆ ਜਿਸ ਨੂੰ ਵਰ ਮਿਲ ਗਏ ਹੁਣ ਆਪਣੇ ਗੁਰੂ ਵੱਲੋਂ ਕਿ ਇਹ ਦੋਹਤਾ ਬਾਣੀ ਕਾ ਬੋਹਤਾ ਹੈ, ਦੋਹਤਾ ਬਾਣੀ ਕਾ ਬੋਹਤਾ ਹੈ, ਕਿ ਕਿਸੇ ਨੂੰ ਇਹ ਵਰ ਮਿਲ ਗਏ ਹੁਣ ਕਿ ਤੱਤੀ ਤਵੀ ਤੇ ਬਹਿ ਕੇ ਵੀ ਨਿਰੰਕਾਰ ਦੀ ਸਿਮਰਤੀ ਕਰਨ ਵਾਲਾ ਕੇਵਲ ਤੇ ਕੇਵਲ ਇੱਕ ਗੁਰੂ ਅਰਜਨ ਦੇਵ ਮਹਾਰਾਜ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਦੁਲਾਰਾ, ਮਾਤਾ ਭਾਨੀ ਦਾ ਪਿਆਰਾ ਫਰਜ਼ੰਦ, ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿਆਰਾ ਦੋਤਰਾ, ਐਸਾ ਜੀਵਨ ਹੈ। ਸਤਿਗੁਰਾਂ ਨੇ ਐਸੀ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਸ ਸਤਿਗੁਰੂ ਗਰੀਬ ਨੂੰ ਅੱਜ ਪਾਤਸ਼ਾਹ ਕਹਿ ਰਹੇ ਹਨ, ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਮੈਂ ਆਪਣੇ ਪਿਓ ਤੇ ਦਾਦੇ ਦੇ ਖਜ਼ਾਨੇ ਨੂੰ ਲੱਭੇ, ਲੱਭ ਲਿਆ, ਦੁਨੀਆਂ ਖਜ਼ਾਨਾ ਦੂਜਾ ਲੱਭਦੀ, ਦੁਨੀਆਂ ਧਨ ਦਾ ਖਜ਼ਾਨਾ ਲੱਭਦੀ, ਦੇਖਦੇ ਵੀ ਧਨ ਕਿਵੇਂ ਕਮਾਇਆ ਜਾਏ, ਦੌਲਤ ਕਿਵੇਂ ਵਧੇ। ਇਹ ਤਾਂ ਦੁਖਦਾਈ, ਜਿਹੜੀ ਵੱਧ ਜਾਂਦੀ ਦੁਖਦਾਈ। ਕੋਈ ਵੀ ਚੀਜ਼ ਸਾਡੇ ਸਰੀਰ ਦੀ ਬੈਲੈਂਸ ਵਿੱਚ ਜਦੋਂ ਵੱਧ ਜਾਏ ਨਾ ਸਾਨੂੰ ਦੁਖਦਾਈ, ਸਾਡੇ ਖੂਨ ਦਾ ਪ੍ਰਭਾਵ ਵੱਧ ਜਾਏ ਤਾਂ ਦੁਖਦਾਈ, ਸਾਡੇ ਅੰਦਰ ਮਿੱਠਾ ਵੱਧ ਜਾਏ ਤਾਂ ਦੁਖਦਾਈ। ਮਤਲਬ ਸਾਡੇ ਸਰੀਰ ਨੂੰ ਵੀ ਅਕਾਲ ਪੁਰਖ ਮਹਾਰਾਜ ਨੇ ਬਣਾਇਆ ਤਾਂ ਬੈਲੈਂਸ ਅੰਦਰ ਬਣਾਇਆ, ਤੇ ਕੋਈ ਵੀ ਚੀਜ਼ ਵਿੱਤੋਂ ਬਾਹਰ ਚਲੀ ਜਾਏ ਨਾ ਉਹ ਦੁਖਦਾਈ ਹੋ ਜਾਂਦੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਨਾਮ ਜਿਹੜਾ ਹੈ ਜਿੰਨਾ ਵਿੱਤੋਂ ਬਾਹਰ ਜਾਏਗਾ
ਉਨਾ ਸੁਖਦਾਈ ਹੁੰਦਾ ਚਲਾ ਜਾਏ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ, ਬਾਣੀ ਹਮੇਸ਼ਾ ਸੁਖਦਾਈ ਹੈ ਜਦੋਂ ਮਰਜ਼ੀ ਪੜ੍ਹ ਲਈਏ, ਜਦੋਂ ਮਰਜ਼ੀ ਪੜ੍ਹ ਲਈ। ਇਸੇ ਕਰਕੇ ਤੇ ਸਤਿਗੁਰਾਂ ਨੇ ਕਿਹਾ ਅੱਠੇ ਪੈਰ ਜਪੋ, ਆਠ ਪੈਰ ਹਰ ਸਿਮਰੋ ਪ੍ਰਾਨੀ, ਅੱਠੇ ਪੈਰ ਇਸ ਬਾਣੀ ਨੂੰ ਜਪੋ ਕਿਉਂਕਿ ਸਦਾ ਹੀ ਸੁਖਦਾਈ ਹੈ। ਕੋਈ ਚੀਜ਼ ਸਦਾ ਸੁਖਦਾਈ ਹੁੰਦੀ? ਦੇਖੋ ਹੁਣ ਚੌਵੀ ਘੰਟਿਆਂ ਦੀ ਤਰਤੀਬ ਆਪ ਵੇਖ ਲਓ ਕਿ ਚੌਵੀ ਘੰਟਿਆਂ ਦੇ ਅੰਦਰ ਜਿਹੜੀ ਚੀਜ਼ ਆਪਾਂ ਟਾਈਮ ਦੇ ਅੰਦਰ ਖਾਂਦੇ ਹਾਂ, ਟਾਈਮ ਟੇਬਲ ਤੋਂ ਉਲਟ ਖਾਈਏ ਤੇ ਵੇਖੋ ਦੁਖਦਾਈ ਹੁੰਦੀ ਕਿ ਨਹੀਂ ਹੁੰਦੀ। ਕਦੇ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਨੇ ਦੁਪਹਿਰ ਦਾ ਲੰਗਰ ਤੇ ਨਹੀਂ ਰੱਜ ਕੇ ਖਾਧਾ? ਜੇ ਖਾਧਾ ਤਾਂ ਸਾਰਾ ਦਿਨ ਫਿਰ ਦੁਖਦਾਈ। ਸਰੀਰ ਦਾ ਸਿਸਟਮ ਐਸਾ, ਇਸ ਨੂੰ ਨਾਸ਼ਤਾ ਕਹਿ ਲਓ, ਬ੍ਰੇਕਫਾਸਟ ਕਹਿ ਲਓ, ਜੀਵਨ ਦੀਆਂ ਜੋ ਸਾਡੇ ਹਿੱਸੇ ਦੇ ਵਿੱਚ ਆਈਆਂ ਨੇ, ਬਣਾਈਆਂ ਹੋਈਆਂ ਸਾਡੀਆਂ, ਤੇ ਉਸੇ ਮੁਤਾਬਕ ਸਰੀਰ ਚੱਲਦਾ। ਪਰ ਗੁਰਬਾਣੀ ਨੂੰ ਜਦੋਂ ਵੀ ਗਾ ਲਈਏ, ਜਦੋਂ ਪੜ੍ਹ ਲਈਏ, ਜਦੋਂ ਜਪ ਲਈਏ, ਸਦਾ ਸੁਖਦਾਈ, ਸਦਾ ਹੀ ਸੁਖਦਾਈ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ, ਸਦਾ ਸੁਖਦਾਈ। ਰਾਤ ਨੂੰ ਜਪ ਲਓ, ਅੰਮ੍ਰਿਤ ਵੇਲੇ ਜਪ ਲਓ, ਦੁਪਹਿਰ ਨੂੰ ਜਪ ਲਓ, ਜਦੋਂ ਮਰਜ਼ੀ ਜਪੀਏ, ਸੁੱਖ ਹੀ ਸੁੱਖ, ਸੁੱਖ ਹੀ ਸੁੱਖ। ਜਪਣ ਵਾਲਿਆਂ ਤੇ ਫਿਰ ਬਖਸ਼ਿਸ਼ ਹੋ ਜਾਂਦੀ ਹੈ। ਜਦੋਂ ਬਖਸ਼ਿਸ਼ ਹੋ ਜਾਏ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਜੇ ਉਹ ਆਪ ਗਾਵਾਂਦਾ ਨਾ ਪਰਮਾਤਮਾ ਦੇ ਗੁਣਾਂ ਨੂੰ ਤੇ ਗਾ ਲਈਦਾ, ਜੇ ਆਪ ਜਪਾਉਂਦਾ ਤੇ ਜਪੀਦਾ, ਉਸਦੀ ਕਿਰਪਾ ਤੋਂ ਬਗੈਰ ਤੇ ਜਪਿਆ ਵੀ ਨਹੀਂ ਜਾਂਦਾ। ਤੇ ਜਪਿਆ ਜਾ ਰਿਹਾ ਤੇ ਫਿਰ ਉਹਦੀ ਕਿਰਪਾ ਹੀ ਹੈ, ਜੇ ਜਪਿਆ ਜਾ ਰਿਹਾ ਤਾਂ ਉਸਦੀ ਕਿਰਪਾ। ਇਸ ਸਥਾਨ ਦੇ ਉੱਪਰ ਆਪ ਜੀ ਦੇ ਉੱਪਰ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਜਿਹੜਾ ਇਹ ਅਸਥਾਨ ਹੈ ਨਾ, ਇਸ ਅਸਥਾਨ ਦੇ ਅੰਦਰ ਸਾਡੀਆਂ ਅੱਖਾਂ ਵੇਖ ਸਕਣ ਜਾਂ ਨਾ ਵੇਖ ਸਕਣ, ਕੀ ਪਤਾ ਇੱਥੇ ਕਿੰਨੀਆਂ ਕੁ ਮਹਾਨ ਸ਼ਹੀਦ ਸਿੰਘਾਂ ਦੀਆਂ ਰੂਹਾਂ ਨੇ, ਕਿੰਨੇ ਕੁ ਮਹਾਨ ਰਿਸ਼ੀ ਮੁਨੀਸ਼ਵਰ ਬੈਠੇ ਹੋਏ ਨੇ। 10 ਗੁਰੂਆਂ ਦਾ ਪ੍ਰਕਾਸ਼ ਹੈ, ਜਿੰਨੇ ਇਸ ਦੇ ਵਿੱਚ ਗਿਣਤੀ ਕੀਤੀ ਹੈ ਨਾ, ਉਹਨੇ ਤਾਂ ਹੈ ਹੀ ਹੈ ਨੇ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਇਸ ਥਾਲ ਵਿੱਚ 36 ਮਹਾਂਪੁਰਖਾਂ ਦੀ ਬਾਣੀ ਤੇ 36 ਮਹਾਂਪੁਰਖ ਤੇ ਇੱਥੇ ਹਾਜ਼ਰ ਹੀ ਨੇ ਨਾ, 36 ਮਹਾਂਪੁਰਖ ਤੇ ਹਾਜ਼ਰ ਹੀ ਨੇ। ਤੇ ਫਿਰ ਇਸ ਜਾਪ ਦੇ ਜਪਿਆ ਹੋਇਆ ਇੱਕ ਜਾਪ ਦਾ ਅੱਖਰ ਸਾਹਿਬ ਸਤਿਗੁਰੂ ਕਹਿੰਦੇ ਹਨ, ਜੇ ਤੂੰ ਇੱਕ ਵਾਰੀ ਕਹੇਂਗਾ ਤੇਰੇ ਵਾਹਿਗੁਰੂ ਗੁਰਮੰਤਰ ਵਿੱਚ ਕਹਿਣ ਵਿੱਚ ਅਸੀਂ ਸਹਾਇਤਾ ਕਰਾਂਗੇ। ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ ਗੁਰਮੰਤਰ 60 ਵਾਰੀ ਕਿਹਾ ਜਾਏਗਾ, ਹਜ਼ਾਰਾਂ ਵਾਰੀ ਕਿਹਾ ਜਾਏਗਾ। ਬੜੀ ਬਖਸ਼ਿਸ਼ ਭਰੀ ਇਹ ਜੀਵਨ ਦੀ ਇੱਕ ਘਾਲਣਾ, ਘਾਲੀ ਨਹੀਂ ਜਾਂਦੀ। ਬਹੁਤ ਮੁਸ਼ਕਤ ਜਿਹੜੀ ਹੈ ਔਖੀ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਆਪ ਜੀ ਦੇ ਸਾਹਮਣੇ ਆਉਂਦਾ, ਗੁਰ ਪੀਰਾਂ ਕੀ ਚਾਕਰੀ। ਬੜੀ ਔਖੀ ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖਸਾਰ। ਜਿਹੜੀ ਕਰੜੀ ਮੁਸ਼ਕਤ ਕਰੀਏ ਨਾ, ਸਖਤ ਮਿਹਨਤ ਕਰੀਏ, ਉਹ ਸੁੱਖ ਬੜਾ ਦਿੰਦੀ। ਗੁਰੂਆਂ ਦੀ, ਪੀਰਾਂ ਦੀ, ਸੰਤਾਂ ਦੀ, ਮਹਾਤਮਾ ਦੀ, ਮਹਾਂਪੁਰਖਾਂ ਦੀ, ਜਗਿਆਸੂਆਂ ਦੀ ਬਣਾਈ ਹੋਈ ਰੀਤੀ ਨੂੰ ਜੇ ਚਲਾ ਲਈਏ ਤੇ ਬੜਾ ਸੁੱਖ ਦਿੰਦੀ ਹੈ। ਜੀਵਨ ਦੇ ਅੰਦਰ ਹਰ ਫਲ ਸਹਾਇਤਾ ਦਿੰਦੀ ਚਲੀ ਜਾਂਦੀ, ਹਰ ਪਲ ਸਹਾਇਤਾ ਦਿੰਦੀ ਚਲੀ ਜਾਂਦੀ। ਤੇ ਬਖਸ਼ਿਸ਼ ਵਾਲੇ ਭਾਈ ਗੁਰਮੁਖ ਪਿਆਰੇ, ਸਾਰੇ ਦੇ ਸਾਰੇ ਮੇਰੇ ਮਾਣਯੋਗ ਵੀਰ ਤੇ ਭੈਣਾਂ, ਜਿਹਨਾਂ ਤੇ ਸਤਿਗੁਰ ਦੀ ਕਿਰਪਾ ਹੈ, ਕਰਨੈਲ ਸਿੰਘ ਜੀ ਮੇਰੇ ਪਿਆਰੇ ਵੀਰ ਜੀ ਬੈਠੇ ਨੇ, ਅਮਰਕੋਟ ਸਿੰਘ ਜੀ, ਸਰਦਾਰ ਕਰਨੈਲ ਸਿੰਘ, ਦਿਲਬਾਗ ਸਿੰਘ ਜੀ, ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਹਜ਼ੂਰੀ ਜਿੰਨੇ ਬੈਠੇ, ਸੰਤੋਖ ਸਿੰਘ, ਸਾਰੇ ਦੇ ਸਾਰੇ ਐਂਟੀ ਸੁਨਿੰਦਰ ਕੌਰ ਸਾਹਮਣੇ ਆਉਂਦਿਆਂ ਮਿਲੇ। ਮਨ ਦੇ ਅੰਦਰ ਇੱਕ ਉਛੱਲਾ ਹੁੰਦਾ ਕਿ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਇਨ ਚੌ ਬਾਰੇ। ਨਾਮ ਜਪੀਆਂ ਦੀ ਸੰਗਤ ਮੰਗਣੇ ਹਨ, ਸਹੀ ਗੁਰਮੁਖ ਪਿਆਰੇ ਮੇਲਣੇ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤਾ। ਤੇ ਬਖਸ਼ਿਸ਼ ਭਰਿਆ ਇੱਕ ਧਰਤੀ ਦਾ ਟੁਕੜਾ, ਇਸੇ ਹੀ ਟੁਕੜੇ ਨੂੰ ਸੱਚਖੰਡ ਦਾ ਰੂਪ ਦਿੱਤਾ ਜਾਂਦਾ, ਸੱਚਖੰਡ ਕਿਹਾ ਜਾਂਦਾ। ਸੱਚਖੰਡ ਚ ਹੋਰ ਕੁਛ, ਸੱਚਖੰਡ ਵਿੱਚ ਅੱਠੇ ਪੈਰ ਨਾਮ ਸਿਮਰ, ਕਿਉਂਕਿ ਜਿੱਥੇ ਨਿਰੰਕਾਰ ਵਸਦਾ, ਸੱਚਖੰਡ ਵਸਦਾ ਨਿਰੰਕਾਰ। ਜਿੱਥੇ ਅੱਠੇ ਪੈਰ ਨਾਮ ਪਰਮਾਤਮਾ ਦਾ ਵਰਤਦਾ ਹੋਵੇ ਨਾ, ਉਹ ਸੱਚਖੰਡ ਹੁੰਦਾ।
ਤੇ ਬੜੀ ਬਖਸ਼ਿਸ਼ ਭਰਿਆ ਇਹ ਜਗ੍ਹਾ ਹੈ, ਅਸਥਾਨ ਹੈ, ਜਿੱਥੇ ਆਪ ਜੀ ਬਹਿ ਕੇ ਸਤਿਗੁਰੂ ਅਕਾਲ ਪੁਰਖ ਮਹਾਰਾਜ ਜੀ ਦੀ ਸਿਮਰਤੀ ਕਰਦੇ ਹੋ। ਗਰੀਬ ਨਵਾਜ ਪਾਤਸ਼ਾਹ ਮਿਹਰਾਂ ਕਰਨ, ਜੀਵਨ ਦੇ ਅੰਦਰ ਇਸੇ ਤਰ੍ਹਾਂ ਹੀ ਰੰਗ ਭਰੀ ਰੱਖਣ, ਨਾਮ ਦੀ ਦਾਤ ਬਖਸ਼ੀ ਰੱਖਣ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਦੇ ਅੰਦਰ ਛੋਟੀ ਅਵਸਥਾ ਚ ਤੇ ਆਪ ਜੀ ਤਾਂ ਵੱਡੇ ਹੋ ਗਏ, ਗੁਰਮਤਿ ਦੀ ਗੁੜਤੀ ਲੈ ਲੈ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਡੇ ਹੋਏ ਨੇ, ਬਾਬਾ ਬੁੱਢਾ ਸਾਹਿਬ ਪਾਸ ਪੜ੍ਹਨੇ ਪਾ ਦਿੱਤੇ ਗਏ। ਇੱਕ ਗਾਥਾ ਆਪ ਜੀ ਦੇ ਸਾਹਮਣੇ ਕਹਿ ਕੇ ਤੇ ਕੀਰਤਨ ਦੀ ਸਮਾਪਤੀ ਕਰਾਂਗੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਪਸ਼ੂਆਂ ਕੋਲੋਂ ਕੁਝ ਸਿੱਖ ਲੈ, ਪੰਛੀਆਂ ਕੋਲੋਂ ਕੁਝ ਸਿੱਖ ਲੈ, ਜਿਹੜੇ ਸਿੱਖਣ ਵਾਸਤੇ ਇਹੀ ਨੇ ਜਿਹੜੇ ਤੈਨੂੰ ਕੁਝ ਸਿਖਾ ਸਕਦੇ ਨੇ। ਵੈਸੇ ਤਾਂ ਤੂੰ ਆਪਣੇ ਆਪ ਤੋਂ ਮਨੁੱਖ ਕੋਲੋਂ ਕੁਝ ਨਹੀਂ ਸਿੱਖ ਸਕਦਾ। ਬੜੀ ਕਮਾਲ ਦੀ ਗੱਲ, ਮਨੁੱਖ ਇਨਸਾਨ ਬੰਦਾ ਬੰਦੇ ਕੋਲੋਂ ਨੀ ਕੁਝ ਸਿੱਖਦਾ, ਕਿਉਂਕਿ ਸਾਨੂੰ ਦੂਜੇ ਚ ਅਵਗਣ ਨਜ਼ਰ ਆਉਂਦੇ ਨੇ, ਇਸ ਕਰਕੇ ਸਿੱਖਦੇ ਹੀ ਨਹੀਂ। ਸਿੱਖਣਾ ਹੈ ਹੀ ਨਹੀਂ, ਸਿੱਖਣਾ ਨੀ ਕੁਝ ਵੀ, ਕਿਉਂਕਿ ਅਵਗਣ ਜਦੋਂ ਨਜ਼ਰ ਆ ਗਏ ਬੰਦਾ ਬੰਦੇ ਪਾਸੋਂ ਕੁਝ ਨਹੀਂ ਸਿੱਖਦਾ। ਤੇ ਗੁਰੂ ਵੀ ਜਦੋਂ ਮਨੁੱਖੀ ਜਾਮੇ ਵਿੱਚ ਆਇਆ ਤਾਂ ਮਨੁੱਖਾਂ ਨੇ ਬੜੇ ਬੜੇ ਧੱਕੇ ਮਾਰੇ, ਪੱਥਰ ਮਾਰੇ, ਪਹਾੜਾਂ ਤੋਂ ਗੇਰਨ ਦੀ ਕੋਸ਼ਿਸ਼ ਕੀਤੀ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਕੁਰਾਹੀਆ ਕਿਹਾ, ਬੜਾ ਬੜਾ ਕੁਝ ਕਿਹਾ, ਘਰ ਦੇ ਬੰਦਿਆਂ ਨੇ ਵੀ, ਘਰ ਦੇ ਪਰਿਵਾਰ ਨੇ ਵੀ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਬੰਦਾ ਬੰਦੇ ਦੀ ਪਹਿਚਾਣ ਨਹੀਂ ਕਰਦਾ। ਸਤਿਗੁਰ ਕਹਿੰਦੇ ਬੰਦੇ ਪਾਸੋਂ ਤੂੰ ਕੁਝ ਨਹੀਂ ਲੈ ਸਕਦਾ, ਪਸ਼ੂਆਂ ਕੋਲੋਂ ਕੁਝ ਲੈ ਲੈ। ਤੇ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਗੱਲ ਲਿਖੀ, ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਕਿਸੇ ਢਾਬ ਦੇ ਕਿਨਾਰੇ 'ਤੇ ਲੈ ਕੇ ਚਲੇ ਗਏ, ਕਿਉਂਕਿ ਬ੍ਰਹਮ ਵਿਦਿਆ ਦੇ ਰਹੇ ਹਨ, ਗੁਰਬਾਣੀ ਪੜ੍ਹਾਉਂਦੇ ਹਨ, ਨਾਲ ਨਾਲ ਬ੍ਰਹਮ ਗਿਆਨ ਦੀ ਸੋਝੀ ਕਰਾ ਰਹੇ ਨੇ, ਸ਼ਸਤਰ ਵਿਦਿਆ ਦੇ ਰਹੇ ਹਨ, ਕਿਉਂਕਿ ਜਨਮਦਾਤਾ ਵੀ ਆਪ ਨੇ, ਬ੍ਰਹਮ ਵਿਦਿਆ ਦਾਤਾ ਵੀ ਆਪ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਕਹਿੰਦੇ ਬੇਟਾ ਹਰਗੋਬਿੰਦ ਸਾਹਿਬ, ਕਿਉਂਕਿ ਬੱਚੇ ਛੋਟੇ ਸਨ, ਕਹਿ ਲੱਗੇ ਹੁਣ ਇਹ ਇੱਕ ਢਾਬ ਹੈ, ਇਸ ਢਾਬ ਦੇ ਉੱਪਰ ਪਾਣੀ ਪੀਣ ਵਾਸਤੇ ਅਕਸਰ ਪਸ਼ੂ ਆਇਆ ਕਰਦੇ ਨੇ, ਆ ਦੇਖੀ ਆਪਣੀਆਂ ਅੱਖਾਂ ਨਾਲ ਨਜ਼ਾਰਾ, ਤੇ ਇਹਨਾਂ ਦੇ ਵਿੱਚ ਤਰਤੀਬ ਲੱਭੀ ਵੀ ਕਿਹੜੀ ਚੰਗੀ ਤੈਨੂੰ ਗੱਲ ਲੱਗੀ ਹੈ, ਤੇ ਗਾਵਾਂ ਮੱਝਾਂ ਆਈਆਂ, ਪਾਣੀ ਪੀਤਾ, ਪਾਣੀ ਪੀ ਕੇ ਢਾਬ ਤੋਂ ਚਲੀਆਂ ਗਈਆਂ, ਪੰਛੀ ਆਏ, ਪੰਛੀਆਂ ਨੇ ਵੀ ਪਾਣੀ ਪੀਤਾ, ਚੁੰਝਾਂ ਨਾਲ ਪਾਣੀ ਪੀ ਕੇ ਉਡਾਰੀ ਮਾਰ ਕੇ ਚਲੇ ਗਏ, ਹਰਨ ਵੀ ਆਏ ਪਿਆਸੇ, ਹਰਨ ਪਿਆਸੇ ਪਾਣੀ ਪੀ ਕੇ ਚਲੇ ਗਏ, ਇੱਕ ਮੋਰ ਆਇਆ, ਮੋਰ ਨੱਚਦਾ ਹੋਇਆ ਆਇਆ ਇਸ ਢਾਬ ਦੇ ਉੱਪਰ, ਪਾਣੀ ਪੀਤਾ, ਨੱਚਦਾ ਹੋਇਆ ਹੀ ਵਾਪਸ ਚਲਾ ਗਿਆ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਨਾ ਚਾਰ ਸ਼੍ਰੇਣੀਆਂ ਵਿੱਚੋਂ ਕੁਝ ਗੁਣ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਜੀ ਗਿਆਨ ਤਾਂ ਬਹੁਤ ਜ਼ਿਆਦਾ ਮਿਲ ਗਿਆ, ਗਿਆਨ ਤਾਂ ਇਹ ਮਿਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਗਿਆਨ ਇਹ ਮਿਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਗਾਵਾਂ ਤੇ ਮੱਝਾਂ ਨੇ ਵੀ ਪਾਣੀ ਪੀਤਾ, ਪੰਛੀਆਂ ਨੇ ਪਾਣੀ ਪੀਤਾ, ਹਰਨ ਨੇ ਵੀ ਪਾਣੀ ਪੀਤਾ, ਮੋਰ ਨੇ ਪਾਣੀ ਪੀਤਾ, ਤਿੰਨਾਂ ਦਾ ਪਾਣੀ ਪੀਣਾ ਅਲੱਗ ਸੀ, ਪਰ ਮੋਰ ਦੀ ਦਸ਼ਾ ਪਾਣੀ ਪੀਣ ਦੀ ਕੁਝ ਹੋਰ ਅਲੱਗ ਸੀ। ਕਹਿੰਦੇ ਕਿਵੇਂ? ਤੇ ਭਾਈ ਸਾਹਿਬ ਲਿਖਦੇ, ਭਾਈ ਵੀਰ ਸਿੰਘ ਕਹਿੰਦੇ, ਆਈਆਂ ਧਾਈਆਂ ਗਾਈਆਂ ਸਰ ਤੇ, ਭੱਜਦੀਆਂ ਹੋਈਆਂ ਗਾਵਾਂ ਸਰੋਵਰ ਤੇ ਆ ਗਈਆਂ, ਆਈਆਂ ਧਾਈਆਂ ਗਾਈਆਂ ਸਰ ਤੇ, ਪੀ ਪਾਣੀ ਕੰਡ ਮੋੜੀ, ਪਾਣੀ ਪੀਤਾ, ਪਾਣੀ ਪੀ ਕੇ ਤੱਕ ਮੋੜੀ, ਚੱਲ ਪਈਆਂ ਜਿੱਧਰੋਂ ਆਈਆਂ ਸਰ, ਆਈਆਂ ਧਾਈਆਂ ਗਾਈਆਂ ਸਰ ਤੇ, ਪੀ ਪਾਣੀ ਕੰਡ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਕੰਡ ਨਾ ਮੋੜੀ ਥੋੜੀ, ਪਾਣੀ ਪੀਤਾ ਮੋਰ ਨੇ ਵੀ, ਸਿੱਧਾ ਆਇਆ ਪਾਣੀ ਪੀ ਕੇ, ਨੱਚਦਾ ਹੋਇਆ ਆਇਆ ਪਾਣੀ ਪੀਤਾ, ਨੱਚਦਾ ਹੋਇਆ ਹੀ ਉਹ ਸਰੋਵਰ ਨੂੰ ਅੱਖਾਂ ਨਾਲ ਵੇਖਦਾ ਹੋਇਆ ਪਿਛਲੇ ਪੈਣੀ ਵਾਪਸ ਨਿਕਲਿਆ। ਆਈਆਂ ਧਾਈਆਂ ਗਾਈਆਂ ਸਰ ਤੇ, ਪੀ ਪਾਣੀ ਕੰਡ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਪਰ ਕੰਡ ਨਾ ਮੋੜੀ ਥੋੜੀ। ਸਤਿਗੁਰੂ, ਮੋਰ ਦਾ ਪਾਣੀ ਪੀਣ ਦਾ ਬੜਾ ਜੀਵਨ ਅਲੱਗ। ਅੱਗੇ ਜਾ ਕੇ ਭਾਈ ਸਾਹਿਬ ਲਿਖਦੇ ਨੇ, ਤ੍ਰਿਪਤ ਹੋਏ ਸਨਮੁਖ ਜੇ ਰਹਿੰਦਾ, ਤ੍ਰਿਪਤ ਹੋ ਕੇ ਵੀ ਜੇ ਸਨਮੁਖ ਹੋ ਕੇ ਰਹਿੰਦਾ, ਜਿਵੇਂ ਮੋਰ ਹੈ, ਤ੍ਰਿਪਤ ਹੋਏ ਸਨਮੁਖ ਜੇ ਰਹਿੰਦਾ, ਪਾਣੀ ਪੀ ਲੈਂਦਾ, ਪਾਣੀ ਪੀ ਕੇ ਪਿਛਲੇ ਪੈਰੀ ਜਾਂਦਾ। ਕਹਿੰਦੇ ਮਨੁੱਖ ਦੀ ਹਾਲਤ ਗਾਵਾਂ ਦੇ ਪਸ਼ੂਆਂ ਵਾਲੀ ਹੈ,
ਲੈ ਜਾਂਦੇ ਨੇ ਰੱਬ ਦੀ ਦਰਗਾਹ ਦੇ ਵਿੱਚ ਸਭ ਕੁਝ, ਕੰਡ ਮੋੜ ਕੇ ਚਲੇ ਜਾਂਦੇ ਨੇ, ਪਿੱਠ ਦੇ ਕੇ ਚਲੇ ਜਾਂਦੇ ਨੇ, ਮੁੜ ਕੇ ਨਹੀਂ ਆਉਂਦੇ। ਕੋਈ ਜਗਿਆਸੂ ਅਨੇਕਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ ਜਿਹੜਾ ਮੋਰ ਦੀ ਤਰ੍ਹਾਂ ਆ ਕੇ ਸਤਿਗੁਰੂ ਦੇ ਦਰਬਾਰ ਚੋਂ ਲੈ ਕੇ ਤੇ ਕਹੇ, ਸਤਿਗੁਰੂ ਮੇਰਾ ਜੀਵਨ ਹੀ ਤੂੰ ਹੈ, ਤੇਰੇ ਤੋਂ ਬਗੈਰ ਮੇਰਾ ਜੀਵਨ ਨਹੀਂ ਹੈ। ਮੋਰ ਦੀ ਨਿਆਈ ਹੈ ਉਹ ਗੁਰਸਿੱਖ ਜਗਿਆਸੂ ਜਿਹਨੂੰ ਅੱਠੇ ਪੈਰ ਅੱਖਾਂ ਵਿੱਚ ਆਪਣਾ ਪਰਮਾਤਮਾ ਨਜ਼ਰ ਆਉਂਦਾ ਰਹਿੰਦਾ, ਤ੍ਰਿਪਤ ਹੋਏ ਸਨਮੁਖ ਜੇ ਰਹਿੰਦਾ। ਕੀ ਜਲ ਕੰਡ ਨਾ ਮੋੜੀ, ਜੇ ਜਲ ਪੀ ਕੇ ਵੀ ਕੰਡ ਨਾ ਮੋੜਦਾ। ਤੇ ਭਾਈ ਸਾਹਿਬ ਕਹਿੰਦੇ ਨੇ, ਸ਼ਾਲਾ ਤਰੇ ਮੋਰ ਦੀ ਦੇਵੀ, ਹੇ ਰੱਬਾ। ਸ਼ਾਲਾ ਕਹਿੰਦੇ ਹਨ ਮੁਸਲਮਾਨਾਂ ਦੀ ਭਾਸ਼ਾ ਅਨੁਸਾਰ, ਸ਼ਾਲਾ ਰੱਬਾ ਉਰਦੂ ਦਾ ਲਫ਼ਜ਼। ਸ਼ਾਲਾ ਤਰੇ ਮੋਰ ਦੀ ਦੇਵੀ, ਮੋਰ ਦੀ ਤਰੇ ਦੇ ਦੇਵੀ, ਜਿਵੇਂ ਮੋਰ ਪਾਣੀ ਪੀਂਦਾ ਸਾਡੇ ਜੀਵਨ ਅੰਦਰ ਐਸੀ ਭੜਕਣਾ ਲੱਗ ਜਾਵੇ। ਸ਼ਾਲਾ ਤਰੇ ਮੋਰ ਦੀ ਦੇਵੀ, ਪੀ ਜਲ ਕਿਸ ਨੂੰ ਲੋੜੀ, ਜਿਵੇਂ ਜਲ ਵੀ ਪੀ ਲਿਆ ਫਿਰ ਵੀ ਉਸਦਾ ਧੰਨਵਾਦ ਕਰਦਾ ਰਿਹਾ, ਅੱਖਾਂ ਨਾਲ ਵੇਖਦਾ ਚਲਾ ਗਿਆ। ਸਤਿਗੁਰ ਦੇ ਪਾਸੋਂ ਸਭ ਕੁਝ ਖਜ਼ਾਨੇ ਮਿਲ ਜਾਂਦੇ ਹਨ, ਜੀਵਨ ਦੀ ਦਾਤ ਮਿਲ ਜਾਂਦੀ ਹੈ, ਅੰਮ੍ਰਿਤਮਈ ਦਾਤ ਮਿਲ ਜਾਂਦੀ ਹੈ, ਨਾਮ ਦੀ ਦਾਤ ਮਿਲ ਜਾਂਦੀ ਹੈ। ਤੇ ਇਹਨਾਂ ਦਾਤਾਂ ਨੂੰ ਲੈ ਕੇ ਸਤਿਗੁਰ ਨੂੰ ਕੰਡ ਨਾ ਦੇਈਏ, ਸਤਿਗੁਰ ਨੂੰ ਸਨਮੁਖ ਰੱਖੀਏ ਤਾਂ ਜੀਵਨ ਜਿਹੜਾ ਹੈ ਨਾਮ ਵਾਲਾ ਹੋ ਜਾਵੇ, ਬਖਸ਼ਿਸ਼ ਵਾਲਾ ਹੋ ਜਾਵੇ। ਆਓ ਦੋ ਮਿੰਟ ਸਿਮਰਨ ਕਰਕੇ ਤੇ ਕੀਰਤਨ ਦੀ ਸਮਾਪਤੀ ਕਰਾਂਗੇ। ਬੜੀ ਬਖਸ਼ਿਸ਼ ਹੈ ਮੇਰੇ ਪਿਆਰੇ ਵੀਰ ਜੀ, ਕਰਨੈਲ ਸਿੰਘ ਜੀ ਦਾ ਫੋਨ ਜਾਂ ਈਮੇਲ ਤੇ ਮੈਸੇਜ ਜਾਂਦਾ ਹੀ ਰਹਿੰਦਾ ਬਈ ਸਿਮਰਨ ਜਿਹੜਾ ਹੈ ਚੱਲ ਰਿਹਾ। ਸੁਖਮਨੀ ਸਾਹਿਬ ਜੀ ਦੇ ਪਾਠ ਸਨ, ਰੱਖੇ ਸਨ, ਅੱਜ ਭੋਗ ਪੈ ਗਏ ਨੇ, ਫਿਰ ਰੱਖ ਰਹੇ ਹਾਂ। ਜਪਜੀਤ ਸਾਹਿਬ, ਬੜੀ ਖੁਸ਼ੀ ਹੁੰਦੀ। ਮੈਂ ਕਿਹਾ ਜੀ ਇਹ ਤੇ ਤੁਹਾਡੀ ਆਪਣੀ ਮਿਹਨਤ ਹੈ, ਸਤਿਗੁਰ ਨੇ ਤੋਰਿਆ ਆਪ ਜੀ ਨੂੰ ਉਂਗਲ ਪਕੜ ਕੇ। ਤੇ ਜਦ ਪਿਤਾ ਤੁਹਾਡੇ ਨਾਲ ਹੈ ਤਾਂ ਦੂਜੇ ਦੀ ਆਸ ਕੀ, ਪਿਤਾ ਤੁਹਾਡੇ ਨਾਲ ਹੈ, ਪਾਤਸ਼ਾਹ ਸਾਡੇ ਨਾਲ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰਾਜ ਵਿੱਚ ਰਹਿੰਦੇ ਹਾਂ, ਤੇ ਫਿਰ ਸਾਨੂੰ ਕਿਸ ਚੀਜ਼ ਦਾ ਘਾਟਾ ਹੈ। ਭੈਣ ਜੀ ਵੀ ਇਹ ਵਚਨ ਕਹਿ ਰਹੇ ਸਨ, ਹੁਣ ਕਹਿਣ ਲੱਗੇ ਵੀ ਸਤਿਗੁਰ ਦੀ ਮਿਹਰ ਦੇ ਨਾਲ ਤੋਰਿਆ ਹੋਇਆ ਸਿਮਰਨ ਜਿਉਂਦਾ ਤਿਉਂ ਚੱਲ ਰਿਹਾ। ਮੈਂ ਕਿਹਾ ਉਸ ਪਾਸੇ ਮੋਰ ਦੀ ਤਰੇ, ਮੋਰ ਦੀ ਤਰ੍ਹਾਂ ਜੀਵਨ ਆਪਣਾ ਉਸਨੇ ਦਿੱਤਾ ਹੈ, ਉਸਨੇ ਜੀਵਨ ਦਿੱਤਾ ਤੇ ਉਸਨੂੰ ਹੀ ਅੱਖਾਂ ਦੇ ਨਾਲ ਦੇਖਦੇ ਰਹਿਣਾ, ਉਸੇ ਦਾ ਸ਼ੁਕਰਾਨਾ ਕਰਨਾ। ਪਾਤਸ਼ਾਹ ਕਿਰਪਾ ਕਰੀ ਜੀਵਨ ਦੇ ਅੰਦਰ ਕੋਈ ਐਸੀ ਘੜੀ ਨਾ ਆਵੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਨਾ ਵਾਪਰ ਜਾਏ ਕਿਤੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਸਿਮਰਨ ਟੁੱਟਿਆ ਸੀ, ਸਿਮਰਨ ਟੁੱਟਣ ਤੋਂ ਬਾਅਦ ਅਵਸਥਾ ਵੀਰ ਜੀ ਦੀ ਸੀ ਜਿਹੜੀ, ਭਾਈ ਸਾਹਿਬ ਜੀ ਦੀ, ਕਰਨੈਲ ਸਿੰਘ ਜੀ ਦੀ, ਦੋ ਸਾਲ ਪਹਿਲਾਂ ਉੱਪਰ ਇਹਨਾਂ ਨੇ ਕਹੀ ਆਪ ਜੀ ਸਾਰਿਆਂ ਨੇ, ਉਹ ਫਿਰ ਕਲਯੁਗ ਵਿਆਪਿਆ ਸੀ। ਜਦੋਂ ਕਲਯੁਗ ਦਾ ਪਹਿਰਾ ਸੀ, ਸਤਿਗੁਰ ਨੇ ਸਤਯੁਗ ਵਰਤਾ ਦਿੱਤਾ, ਨਾਮ ਦੀ ਵਰਖਾ ਦੇ ਦਿੱਤੀ ਹੈ। ਹੁਣ ਕਿਸ ਚੀਜ਼ ਦਾ ਤੋਤਾ ਪਾਈ, ਆਓ ਰਸਨਾ ਪਵਿੱਤਰ ਕਰੀਏ ਸਤਿਗੁਰ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰੂ ਸਾਹਿਬ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਕਹੇ ਸੋ ਮੁਕਤਾ। ਐਸੇ ਪ੍ਰਭੂ ਦੀ ਭਗਤੀ ਜੋ ਗੁਰੂ ਗੋਬਿੰਦ ਸਿੰਘ ਪਿਆਰੇ ਗਰੀਬ ਨਵਾਜ ਪਾਤਸ਼ਾਹ ਆਪ ਕਰਦੇ ਤੇ ਕਹਿੰਦੇ ਨੇ ਕਈਆਂ ਰੂਪਾਂ ਵਿੱਚ ਉਸ ਦੀ ਆਰਾਧਨਾ ਕਰਦੇ ਹਾਂ। ਆਓ ਆਓ ਪਾਉਂਟਾ ਸਾਹਿਬ ਦੀ ਧਰਤੀ ਵੱਲ ਚਲੀਏ, ਜਮਨਾ ਦਾ ਕਿਨਾਰਾ। ਗਰੀਬ ਨਵਾਜ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਕਿਉਂਕਿ ਸਮਾਂ ਆਪਾਂ ਜ਼ਿਆਦਾ ਨਾ ਹੋਵੇ ਤੇ ਨਾਲ ਨਾਲ ਲਾਲਚ ਵੀ ਹੈ ਵੀ ਅੱਜ ਦੇ 5-10 ਮਿੰਟ ਜ਼ਿਆਦਾ ਲੱਗ ਵੀ ਗਏ, ਕਿਉਂਕਿ ਅਖੀਰਲਾ ਦੀਵਾਨ ਹੈ ਦਾਸਾਂ ਦਾ ਤੇ ਨੇਹ ਪਿਆਰ ਆਪਣੀਆਂ ਜਿਹੜੀਆਂ ਤਰੰਗਾਂ ਜੁੜੀਆਂ ਹੋਈਆਂ ਨੇ ਜੋੜੀ ਰੱਖੀਏ। ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਕ ਸੁਣਿਓ, ਬਸ ਇੰਨੀ ਹੀ ਤੜਫ ਹੈ ਤਮੰਨਾ। ਜਿਹੜੀਆਂ ਛੁਪੀਆਂ ਹੋਈਆਂ ਚੀਜ਼ਾਂ ਆਪ ਤੱਕ ਨਹੀਂ ਪਹੁੰਚੀਆਂ ਜਾਂ ਸਾਨੂੰ ਨਹੀਂ ਪਤਾ, ਸੁਣੋ ਪਾਤਸ਼ਾਹ ਕਿਹੋ ਜਿਹੇ ਹਨ। ਜਮਨਾ ਦੇ ਕਿਨਾਰੇ ਤੇ ਬੈਠੇ ਨੇ, ਆਪ ਜੀ ਨੇ ਬਾਣੀ ਉਚਾਰਨ ਕਰਨੀ ਪ੍ਰਾਰੰਭ ਕਰ ਦਿੱਤੀ, ਕਿਉਂਕਿ ਦਾਸ ਪਾਉਂਟਾ ਸਾਹਿਬ ਜੀ ਦੀ ਧਰਤੀ ਤੇ ਤਕਰੀਬਨ 2 ਸਾਲ ਦੀ ਸੇਵਾ ਕੀਤੀ ਆਪ ਜੀ ਕੀਰਤਨ ਦੁਆਰਾ। ਤੇ ਉਸ ਜਗ੍ਹਾ ਦਾ ਆਨੰਦ ਜਿੱਥੇ ਜਿੱਥੇ ਪਾਤਸ਼ਾਹ ਦੇ ਚਰਨ ਛੋ ਪਏ, ਇੱਕ ਇੱਕ ਚਰਨ ਦੇ ਉੱਪਰ ਅਨੇਕਾਂ ਵਾਰ ਨਮਸਕਾਰ ਕਰਕੇ, ਉਸ ਸਮੇਂ ਬਾਬਾ ਜਰਨੈਲ ਸਿੰਘ ਜੀ ਉਧਰ ਆਏ ਪਾਉਂਟਾ ਸਾਹਿਬ ਦੀ ਧਰਤੀ ਚ। ਤੇ ਮੈਂ ਕਿਹਾ ਜੀ ਇਹ ਤੇ ਦਸਮ ਪਾਤਸ਼ਾਹ ਦਾ ਅਸਥਾਨ ਹੈ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੇ ਇੱਥੇ ਦੀ ਸੰਗਤ ਇਹ ਮੰਗਦੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਸ਼ਬਦ, ਇਹ ਕਹਿੰਦੇ ਪੜ੍ਹੋ। ਮੈਂ ਕਿਹਾ ਜੀ ਕਿਵੇਂ ਪੜ੍ਹੀਏ, ਔਖੇ ਨੇ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਵੀ ਕਦੇ ਕਹੀ, ਔਖੇ ਨੇ। ਕਹਿੰਦੇ ਜਮਨਾ ਦਾ ਕਿਨਾਰਾ ਵੇਖਿਆ, ਜਮਨਾ ਵੇਖੀ ਵਗਦੀ? ਮੈਂ ਕਿਹਾ ਜੀ ਵੇਖੀ ਹੈ ਜੀ। ਕਹਿਣ ਲੱਗੇ ਜੇ ਜਮਨਾ ਦੇ ਵਿੱਚ ਵੜ ਜਾਓਗੇ ਪਾਣੀ ਦਾ ਪਤਾ ਲੱਗ ਜਾਣਾ ਕਿੰਨਾ ਕੁ। ਇਹ ਤਾਂ ਉਹ ਜਾਣੇ ਜਿਹਨੇ ਲਿਖੀ ਹੈ, ਜਦੋਂ ਉਸ ਪਾਸੇ ਕਦਮ ਪੁੱਟੋਗੇ ਉਹ ਆਪੇ ਤੁਹਾਡੇ ਦਿਮਾਗ ਵਿੱਚ ਪਏਗਾ। ਜਿਹੜਾ ਸ਼ੁਰੂ ਤੇ ਹੋ ਪਿਆਰ ਨਾਲ ਅਰਦਾਸ ਤਾਂ ਕਰੋ। ਤੇ ਫਿਰ ਉਹਨਾਂ ਨੇ ਸ਼ਬਦ ਬਖਸ਼ਿਸ਼ ਕੀਤਾ ਸੀ, ਉਹ ਤਾਂ ਨਹੀਂ ਦੱਸ ਸਕਦੇ ਕਿਉਂਕਿ ਮਹਾਂਪੁਰਖਾਂ ਦੀ ਕੁੰਜੀ ਹੁੰਦੀ ਹੈ। ਗੈਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ। ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਮਨਾ ਦੇ ਕਿਨਾਰੇ ਤੇ ਬੈਠੇ ਹਨ ਤੇ ਜਦੋਂ ਬਾਣੀ ਉਚਾਰਨ ਕਰਨ ਲੱਗੇ, ਜਮਨਾ ਆਪਣੇ ਜੋਬਨ ਤੇ ਆਈ, ਛਾਂ ਛਾਂ ਦੀ ਆਵਾਜ਼ ਹੋਣ ਲੱਗੀ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਆਸੇ ਪਾਸੇ ਕੌਣ। ਜਦੋਂ ਵੇਖਿਆ ਜਮਨਾ ਛੱਲਾਂ ਮਾਰ ਮਾਰ ਕੇ ਆ ਰਹੀ ਹੈ, ਉੱਛਲ ਉੱਛਲ ਕੇ ਆ ਰਹੀ ਹੈ। ਕਲਗੀ ਧਰ ਪਾਤਸ਼ਾਹ ਕਹਿਣ ਲੱਗੇ, ਜਮਨਾ ਹਾਂ ਪਿਤਾ ਜੀ। ਹਾਂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀ ਧਰ ਪਾਤਸ਼ਾਹ, ਬਚਪਨ ਮੇਰੀ ਭੈਣ ਨਾਲ ਤੁਸੀਂ ਗੁਜ਼ਾਰਿਆ ਗੰਗਾ, ਪਹਿਲਾਂ ਆਪ ਜੀ ਨੂੰ ਦੱਸਿਆ ਪਟਨਾ ਸਾਹਿਬ, ਮੇਰੀ ਭੈਣ ਦੇ ਆਂਗਣ ਵਿੱਚ ਰਹੇ ਹੋ, ਗੰਗਾ ਦੇ ਕਿਨਾਰੇ 'ਚ ਰਹੇ ਹੋ, ਅੱਜ ਮੇਰੇ ਪਾਸ ਆ ਗਏ ਹੋ, ਜਮਨਾ ਦੇ ਕੋਲ ਆ ਗਏ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਆਦਿ ਤੇ ਅੰਤ ਸੰਪੂਰਨ ਹੈ, ਇਹਨਾਂ ਦਾ ਨਦੀਆਂ ਤੇ ਹੀ ਵਾਸਾ ਹੋਇਆ, ਦਰਿਆਵਾਂ ਨਾਲ ਹੀ ਦੋਸਤੀ। ਜਮਨਾ ਛੱਡੀ ਤੇ ਸਤਲੁਜ ਦਰਿਆ ਤੇ ਪਹੁੰਚ ਗਏ, ਸਤਲੁਜ ਛੱਡਿਆ ਤੇ ਗੋਦਾਵਰੀ ਦੇ ਕੰਢੇ ਆ ਗਏ ਹਜ਼ੂਰ ਸਾਹਿਬ। ਜਮਨਾ हां महाराज हुक्म करो। पातशाह कह लगे भी असी ते निरंकार दी भगती करनी भाई, तू जवानी च तेरे अंदर बड़ा आत्मक बल है, तू ठाठा मार दी आउनी है, आवाज आउंदी है शान शान दी, साडी समाधि उखड़दी है, कृपा कर शांत हो जा। देखण वाला नजारा इतिहास साहब जी का कहंदा, सिख धर्म कहंदा, पिछों जमुना आई जिथे ब्रिज है ना उतो जमुना आवाज कर रही है, जदों ब्रिज क्रॉस करती है ते पौंटा साहब जी की हदूद विच आउंदी है, शांत हो जाता पानी। जाके वेखियो जिन्हें पटना पौंटा साहब के दर्शन नहीं किए, जाके वेखियो दस के गल कर भी अखा नाल वेख के नजारा कुछ होर पता लगे। पिछों छला मार के आ रही है ते जदों ब्रिज क्रॉस कर जाती अगे शांत हो जाती आवाज नहीं, गुरुद्वारा साहब तक टपदी है, फिर अपनी जलां तरंगा में हो जाती। आ जाओ इथे दे नजारे विच जुड़िए, शांत हो गई जमुना, महाराज तुसीं अपना आनंद लुट्टो, मैं ते सदीव काल तुहाडे डेरे ते शांत रहांगी क्योंकि तुहानूं शांति बड़ी पसंद है। ते कौन कहिंदा गुरु गोबिंद सिंह महाराज दुनिया दे लोगां ने साडे प्रचारकां ने सदा वास्ते गुरु गोबिंद सिंह महाराज नूं कृपाण हथ विच पकड़ा के लड़ाका ही विखाया, जंगा युद्धां वाला ही विखाया। ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਖੋਲੀਏ ਨਾ, ਸ਼ਾਂਤੀ ਸਭ ਨਾਲੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਕਿਸੇ 'ਚ ਨਹੀਂ ਹੋਈ। ਇਸ ਜਗ੍ਹਾ ਨਾਲ ਲੜਾਕਾਪਨ ਕੀਤਾ, ਸਾਹਿਬਜ਼ਾਦੇ ਕੁਰਬਾਨ ਹੋ ਰਹੇ ਨੇ, ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋ ਰਹੇ ਨੇ ਤੇ ਸ਼ਾਂਤ ਚਿੱਤ ਵੇਖਦੇ ਪਏ। ਪਿਤਾ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਤੇ ਸ਼ਾਂਤ ਚਿੱਤ ਵੇਖ ਰਹੇ ਨੇ। ਮਾਤਾ ਧਰਮ ਹਿੱਤ ਕੁਰਬਾਨ ਹੋ ਗਈ ਏ, ਸ਼ਾਂਤ ਚਿੱਤ ਵੇਖਦੇ ਪਏ ਨੇ। ਸਰਸਾਂ ਦੇ ਕਿਨਾਰੇ ਦੇ ਅੰਦਰ ਕੀਮਤੀ ਸਮਾਨ ਰੁੜ ਗਿਆ, ਫਿਰ ਵੀ ਸ਼ਾਂਤ ਚਿੱਤ ਵੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਵਿੱਚ ਹੀ ਅਰਦਾਸ ਕਰਦੇ ਪਏ ਨੇ। ਸ਼ਸਤਰ ਚੁੱਕੇ, ਜੇ ਚੁੱਕੇ ਤਾਂ ਜ਼ੁਲਮ ਦੇ ਖਿਲਾਫ ਚੁੱਕੇ, ਜ਼ੁਲਮ ਦੇ ਖਿਲਾਫ ਚੁੱਕਿਆ ਤੇ ਚੁੱਕਣਾ ਸਾਨੂੰ ਦੱਸ ਦਿੱਤਾ ਕਿਵੇਂ ਚੁੱਕਣਾ ਆਪਣੇ ਹੱਕ ਲਈ। ਆਓ ਜਮੁਨਾ ਦੇ ਕਿਨਾਰੇ ਦੇ ਉੱਤੇ ਕਵੀ ਹਾਜ਼ਰ ਹੋ ਗਏ। ਭੈਣ ਜੀ ਧਿਆਨ ਦਿਓ, ਜੇ ਤੁਸੀਂ ਖਾਸ ਸਵੇਰੇ ਵੀ ਕਿਹਾ ਸੀ ਮੈਂ ਲੱਭਣਾ ਤੇ ਹੁਣ ਵੀ ਲੱਭ ਲਿਓ ਜਾ ਕੇ। ਭੈਣ ਸੁਰਿੰਦਰ ਕੌਰ ਜੀ ਇਹ ਕਹਿੰਦੇ ਵੀ ਆਪ ਜੀ ਨੇ ਨਵੀਆਂ ਗੱਲਾਂ ਦੱਸੀਆਂ ਨੇ ਤੇ ਮੈਨੂੰ ਬੜੀ ਰੁਚੀ ਮੈਂ ਇਤਿਹਾਸ ਖੋਲਦੀ ਹਾਂ। ਮੈਂ ਕਿਹਾ ਜੀ ਫਰੋਲੋ, ਪੁੱਤਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਮਾਤਾ ਸਾਹਿਬ ਕੌਰ ਜੀ ਦੀ ਬੱਚੀ ਹੋ ਤੇ ਤੁਹਾਨੂੰ ਆਪਣੇ ਵਿਰਸੇ ਨੂੰ ਫਰੋਲਣਾ ਬੜਾ ਜ਼ਰੂਰੀ ਹੈ, ਸਾਰਿਆਂ ਨੂੰ ਫਰੋਲਣਾ ਬੜਾ ਜ਼ਰੂਰੀ ਬਾਈ। 52 ਕਵੀ ਮੌਜੂਦ ਹਨ, ਇਹਨਾਂ ਵਿੱਚ ਇੱਕ ਸਭ ਨਾਲੋਂ ਵੱਡਾ ਕਵੀ ਹੈ ਜਿਸ ਦਾ ਨਾਮ ਹੈ ਚੰਦਨ, ਸੁਣਿਆ ਹੋਏਗਾ, ਜਿਹਦਾ ਮਾਨ ਤੋੜਿਆ। ਚੰਦਨ ਕਵੀ ਬੜਾ ਵੱਡਾ ਕਵੀ ਹੋਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਆ ਕੇ ਕਹਿਣ ਲੱਗਾ, ਪਾਤਸ਼ਾਹ ਮੇਰੇ ਜਿਹਾ ਆਪ ਜੀ ਦਰਬਾਰ ਦੇ ਵਿੱਚ ਕੋਈ ਕਵੀ ਨਹੀਂ, ਕੋਈ ਕਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵਾਕਿਆ ਬਾਈ ਕੋਈ ਨਹੀਂ, ਚੰਦਨ ਜੀ ਕੋਈ ਨਹੀਂ ਤੁਹਾਡੇ ਵਰਗਾ ਕਵੀ। ਫਿਰ ਆਇਆ ਚੱਕਰ ਕੱਢ ਕੇ ਕਹਿਣ ਲੱਗਾ, ਮਹਾਰਾਜ ਮੈਂ ਤੇ ਐਡਾ ਵੱਡਾ ਕਵੀ, ਆ ਜਿਹੜੇ ਦੂਜੇ ਬੈਠੇ ਨੇ ਇਹ ਤੇ ਬਹੁਤ ਛੋਟੇ ਛੋਟੇ ਕਵੀ ਨੇ, ਮੈਂ ਤੁਹਾਡੇ ਦਰਬਾਰ ਦਾ ਪਹਿਲਾ ਰਤਨ ਆ, 9 ਰਤਨ ਤੁਹਾਡੇ ਦਰਬਾਰ ਦੇ ਹੋਣਗੇ, ਭਾਈ ਨੰਦ ਲਾਲ ਹੋਏਗਾ, ਭਾਈ ਘਨੱਈਆ ਜੀ ਵੀ ਹੋਏਗਾ, ਪਰ ਮੈਂ ਪਹਿਲਾ ਰਤਨ ਹਾਂ। ਗਰੀਬ ਨਵਾਜ ਕਹਿੰਦੇ ਬਿਲਕੁਲ ਠੀਕ ਹੈ। ਕਹਿਣ ਲੱਗੇ ਮਹਾਰਾਜ ਇੱਕ ਮੈਂ ਕਵਿਤਾ ਲਿਖੀ ਏ, ਜੇ ਤੁਹਾਡੇ ਸਿੱਖਾਂ ਵਿੱਚੋਂ ਕੋਈ ਪੜ੍ਹ ਸਕੇ ਤੇ ਇਸ ਦੇ ਅਰਥ ਕਰ ਸਕੇ ਉਹ ਮੇਰੀ ਕਵਿਤਾ ਦੇ ਤੇ ਮੈਂ ਮੰਨ ਜਾਂਗਾ। ਤੁਹਾਡੇ ਦਰਬਾਰ 'ਚ ਬੜੇ ਬੜੇ ਪੜਾਕੂ ਨੇ, ਬੜੇ ਬੜੇ ਆਲਮ ਫਾਜ਼ਲ ਨੇ, ਡਿਗਰੀਆਂ ਹਾਸਲ ਕੀਤੀਆਂ ਨੇ, ਉਸ ਸਮੇਂ ਦੇ ਕੁਆਲੀਫਾਈਡ ਇਨਸਾਨ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸੁਣਾ ਕਵਿਤਾ ਤੇਰੀ ਕੀ ਹੈ, ਲਿਖ ਕੇ ਲਿਆ ਦਿੱਤੀ। ਕਵਿਤਾ ਸੁਣਿਓ, ਕਵਿਤਾ ਦੇ ਮੁੱਖ ਬੰਦ ਸੁਣਿਓ, ਕਿੰਨੇ ਕਵਿਤਾ ਲਿਖੀ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਕਵਿਤਾ ਪੜ੍ਹੀ, ਕਹਿਣ ਲੱਗੇ ਚੰਦਨ ਜੀ ਕਵੀ ਕਵਿਤਾ ਜਿਹੜੀ ਹੈ ਨਾ ਤੁਹਾਡੀ ਬੜੀ ਗਹਿਰੀ, ਬੜੀ ਗਹਿਰੀ ਆਪ ਜੀ ਨੇ ਕਵਿਤਾ ਲਿਖੀ ਹੈ, ਇਹ ਤਾਂ ਮੈਨੂੰ ਵੀ ਸਮਝ ਨਹੀਂ ਆ ਰਹੀ। ਹੱਸ ਪਿਆ ਤਾੜੀ ਮਾਰ ਕੇ, ਕਹਿਣ ਲੱਗਾ ਪਾਤਸ਼ਾਹ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੀ ਰਮਜ ਆਪ ਕਿੱਥੇ ਸਮਝ ਸਕਦੇ ਹੋ, ਤੁਹਾਡੇ ਸਿੱਖ ਕੀ ਸਮਝ ਸਕਣਗੇ ਤੇ ਅਨਪੜ੍ਹ ਨੇ। ਸਾਹਮਣੇ ਧੰਨਾ ਸਿੰਘ ਘਾਹ ਖੋਤਰ ਦਾ ਪਿਆ, ਘਾਹੀ ਧੰਨਾ ਸਿੰਘ ਕਾਹੀ ਇਸ ਦਾ ਨਾਮ ਹੈ। ਘਾਹ ਖੋਤਰਦਾ ਪਿਆ, ਗਰੀਬ ਨਵਾਜ ਹਜ਼ੂਰ ਨੇ ਆਵਾਜ਼ ਮਾਰੀ, ਧੰਨਾ ਸਿੰਘ ਜੀ ਇੱਧਰ ਆਓ। ਹਾਂਜੀ ਪਾਤਸ਼ਾਹ, ਕਹਿਣ ਲੱਗੇ ਵੀ ਇਹ ਕਵਿਤਾ ਹੈ, ਤੇਰੇ ਸਮਝ ਆਉਂਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਹੋਣ ਤੇ ਸਿੱਖ ਦਾ ਦਸਮ ਦੁਆਰਾ ਨਾ ਖੁੱਲ ਜੇ ਪਾਤਸ਼ਾਹ ਹੱਥ ਕਰਨ ਤੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਵਿਤਾ ਨਜ਼ਰ ਆਈ ਹੈ, ਪਾਤਸ਼ਾਹ ਨਜ਼ਰ ਆ ਗਈ ਹੈ। ਕਹਿਣ ਲੱਗੇ ਇਸ ਦੇ ਅਰਥ ਕਰ ਸਕੇਗਾ? ਗਰੀਬ ਨਵਾਜ ਕਿਰਪਾ ਤੁਹਾਡੀ ਹੋਵੇ ਤੇ ਜ਼ਰੂਰ ਕਰਾਂਗਾ। ਚੰਦਨ ਪਿੱਟ ਉੱਠਿਆ, ਕਹਿਣ ਲੱਗਾ ਤੇ ਘਾਹ ਖੋਤਰਨ ਵਾਲਾ, ਘੋੜਿਆਂ ਨੂੰ ਘਾਹ ਪਾਉਣ ਵਾਲਾ, ਘੋੜਿਆਂ ਨੂੰ ਨਹਾਉਣ ਵਾਲਾ, ਇਹ ਕੀ ਕਵਿਤਾ ਦੇ ਅਰਥ ਕਰੇਗਾ? ਤੇ ਗਰੀਬ ਨਵਾਜ ਕਹਿੰਦੇ ਨਹੀਂ ਇਹੀ ਕਰੇਗਾ, ਤੇਰੀ ਕਵਿਤਾ ਦੇ ਅਰਥ ਇਹੀ ਕਰੇਗਾ। ਕਵਿਤਾ ਕੀ ਸੀ ਪਤਾ? ਸਤਨਾਵ ਤੀਏ ਸਤਨਾਵ ਕੀਏ, ਸਤਨਾਵ ਪੀਆ ਕੇ ਦਾਇਕ ਪਾਏ, ਸਤਨਾਮ ਰਚੇ ਸਤਨਾਮ ਫਟੇ, ਸਤਨਾਮ ਪਾਇੰਦ ਕੇ ਪਾਇਤ ਪਾਏ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਸ਼ਰ ਲਾਏ। ਨਵਸਾਤ ਕੀ ਹੈ ਇਹ? ਧੰਨਾ ਸਿੰਘ ਕਹਿਣ ਲੱਗਾ, ਕਹਿੰਦਾ ਚੰਦਨ ਜੀ ਤੁਸੀਂ ਇਹ ਲਿਖੀ ਹੈ, ਨਾਮ ਸਾਤ ਨੌ ਤੇ ਸੱਤ ਸੋਲਾਂ, ਨਵ ਸਾਤ ਪੀਏ ਸੋਲਾਂ ਸਾਲ ਦੀ ਨੌਜਵਾਨ ਲੜਕੀ ਨੇ ਸੋਲਾਂ ਪ੍ਰਕਾਰ ਦੇ ਸ਼ਿੰਗਾਰ ਕੀਤੇ। ਨਵ ਸਾਤ ਪੀਏ, ਨਵ ਸਾਤ ਕੀਏ, ਨਵ ਸਾਤ ਪੀਆ ਕੇ ਦਾਇਕ ਪਾਏ। ਕਹਿਣ ਲੱਗੇ ਸ਼ਿੰਗਾਰ ਹਾਰ ਸ਼ਿੰਗਾਰ ਦੇ ਵਿੱਚ ਰਚੀ ਗਈ, ਸੋਲਾਂ ਸਾਲ ਦੀ ਲੜਕੀ ਕਵੀਆਂ ਦੀ ਬਨਾਵਟ ਹੁੰਦੀ ਹੈ। ਅੱਜ ਵੀ ਕਵਿਤਾ ਵੇਖੋਗੇ ਨਾ, ਜਾਂ ਚੰਦਰਮਾ ਤੇ ਲਿਖੀ ਹੋਏਗੀ, ਜਾਂ ਲੜਕੀ ਨੌਜਵਾਨ ਜੋਬਨ ਤੇ ਲਿਖੀ ਹੋਵੇਗੀ। ਨੌਜਵਾਨ ਲੜਕੀ ਨੇ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ, ਪਤੀ ਆਇਆ ਪਤੀ ਦੇ ਨਾਲ ਪਿਆਰ ਦੇ ਵਿੱਚ 64 ਕੀ ਬਾੜੀ ਸਿੱਟੀ, ਸਤਰੰਜ ਖੇਡਣ ਲੱਗ ਪਈ। ਨਵਸਾਤ ਪੀਏ ਨਵਸਾਤ ਕੀਏ, ਨਵਸਾਤ ਪੀਆ ਕੇ ਦਾਇਕ ਪਾਏ, ਨਵਸਾਤ ਰਚੇ ਨਵਸਾਤ ਵਧੇ, ਨਵਸਾਤ ਪੀਆ ਨੇ ਦਾਇਕ ਖਾਏ। ਸੋਲਾਂ ਸੋਲਾਂ ਦੀਆਂ ਗੀਟੀਆਂ ਆਉਣ ਲੱਗ ਪਈਆਂ, ਖੇਡਣ ਲੱਗ ਪਏ ਸਤਰੰਜ ਦਾ ਪਹਿਲੂ, ਚੌਂਠਸਕੀ ਬਾਜੀ ਖੇਲਣ ਲੱਗ ਪਏ। ਸੋਲਾਂ ਇੱਧਰ ਸੋਲਾਂ ਇੱਧਰ, ਸੋਲਾਂ ਇੱਧਰ ਸੋਲਾਂ ਇੱਧਰ, ਚੌਂਠ ਸੋਲੋ ਚੌਂਕਾ ਚੌਂਠ, ਬੱਤੀ ਉਧਰ ਤੇ ਬੱਤੀ ਇੱਧਰ, ਜੀਤ ਕਲਾ ਨਵ ਸਾਤਨ ਕੀ। ਪਤੀ ਤੇ ਪਤਨੀ ਇਹ 64 ਕੀ ਬਾਣੀ ਜਿਹਨੂੰ ਸਤਰੰਜ ਕਹਿੰਦੇ ਆ, ਇਹ ਖੇਡਣ ਲੱਗ ਪਏ। ਸੋਲਾਂ ਸਾਲ ਦੀ ਲੜਕੀ ਨੇ ਸੋਲਾਂ ਪ੍ਰਕਾਰ ਦਾ ਸ਼ਿੰਗਾਰ ਕੀਤਾ, ਵਿਆਹ ਹੋ ਗਿਆ, ਪਤੀ ਆਇਆ, ਪਿਆਰ ਦੇ ਵਿੱਚ ਬੈਠੇ, ਕਹਿਣ ਲੱਗੇ ਸਤਰੰਜ ਖੇਡੀਏ। ਕਹਿੰਦੇ ਖੇਡੋ, ਖੇਲਣ ਲੱਗ ਪਏ ਸਤਰੰਜ, ਨਵਸਾਤ ਪੀਆ ਨੇ ਦਾਇਕ ਪਾਏ, ਤੇ ਪਤੀ ਨੇ ਨਾ ਉਹ ਜਿਹੜੇ ਸੀ ਨਾ ਸੋਲਾਂ ਉਹਦੇ ਮਾਰ ਲਏ, ਸੋਲਾਂ ਖਾਨੇ ਚਿੱਤ ਕਰ ਲਏ। ਜਦੋਂ ਸੋਲਾਂ ਖਾਨੇ ਚਿੱਤ ਕੀਤੇ, ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁੱਖ ਅੰਚਰ ਚਾਏ, ਉਹਨੇ 64 ਦੀ ਬਾਜੀ ਜਿੱਤ ਲਈ ਪਤੀ ਨੇ। ਤੇ ਕਹਿੰਦੇ ਮਾਨੋ ਮੇਘ ਕੇ ਮੰਡਲ ਮੇ, ਬੈਠੀ ਤਾਂ ਬਰਾਬਰੀ ਤੇ, ਜਦੋਂ ਹਾਰ ਗਈ ਕਹਿੰਦੇ ਵੀ ਇਉਂ ਘੁੰਡ ਦੇ ਵਿੱਚ ਮੂੰਹ ਛਪਾਇਆ, ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਸਰ ਲਾਏ। ਜਿਵੇਂ ਬੱਦਲ ਆ ਜਾਏ ਤੇ ਬੱਦਲ ਵਿੱਚ ਚੰਦਰਮਾ ਮੂੰਹ ਛਪਾ ਲਵੇ, ਕਹਿੰਦੇ ਲੜਕੀ ਨੇ ਇਉਂ ਮੂੰਹ ਨੀਵਾਂ ਕਰ ਲਿਆ। ਚੰਦਨ ਜੀ ਇਹ ਗੱਲ ਠੀਕ ਹੈ? ਅਰਥ ਠੀਕ ਕਰ ਰਿਹਾ ਧੰਨਾ ਸਿੰਘ? ਹਾਂਜੀ ਠੀਕ ਕਰ ਰਿਹਾ, ਠੀਕ ਕੀਤੇ ਨੇ। ਬੜਾ ਉਹ ਨੀਮਾ ਝੋਣਾ ਜਿਹਾ ਹੋ ਗਿਆ, ਤੇ ਜਦੋਂ ਜਾਣ ਲੱਗਾ ਨਾ ਧੰਨਾ ਸਿੰਘ ਨੇ ਬਾਂਹ ਫੜ ਲਈ, ਠਹਿਰ ਜਾ, ਸਵਾਲ ਪਾ ਕੇ ਜਾਣਾ, ਸਵਾਲ ਹੁਣ ਕੱਢ ਕੇ ਵੀ ਜਾਏ। ਧੰਨਾ ਸਿੰਘ ਕਹਿੰਦਾ ਮੈਂ ਇੱਕ ਕਵਿਤਾ ਲਿਖੀ ਹੈ, ਮੇਰੀ ਕਵਿਤਾ ਦੇ ਅਰਥ ਕਰ ਦੇ, ਤੂੰ ਤੇ ਬੜਾ ਵਿਦਵਾਨ। ਕਹਿ ਲੱਗੀ ਜੀ ਕਿਉਂ ਨੀ, ਹੁਣ ਧੰਨਾ ਸਿੰਘ ਦੀ ਕਵਿਤਾ ਕੀ ਹੈ? ਮੀਨ ਮਰੇ ਜਲ ਕੇ ਪਰਸੈ, ਕਬੂ ਨਾ ਮਰੇ ਤਨ ਆਗ ਪੈ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੈ ਆਏ, ਤ੍ਰੀਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਧਾਏ, ਗੂਜ ਕੀ ਬਾਤ ਕਹੀ ਕਵੀ ਚੰਦਨ, ਜੀਤ ਸਕੇ ਨਾ ਬਿਨਾ ਚਿਤ ਲਾਏ। ਪੜੀ ਤੋਂ ਨੇ ਕਵਿਤਾ, ਮੀਨ ਮਰੇ ਜਲ ਕੇ ਪਰਸੇ, ਮੱਛੀ ਜਲ ਦੇ ਪਰਸਨ ਦੇ ਨਾਲ ਹੀ ਮਰ ਜਾਂਦੀ ਹੈ, ਕਿਵੇਂ ਹੋ ਗਿਆ ਕਮਾਲ ਹੋ ਗਿਆ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ, ਅੱਗ ਦੇ ਵਿੱਚ ਸਿੱਟੀਏ ਤੇ ਮੱਛੀ ਬਚ ਜਾਵੇ, ਪਾਣੀ ਵਿੱਚ ਸਿੱਟੀਏ ਤੇ ਮਰ ਜਾਵੇ। ਬੜਾ ਵਿਚਾਰ, ਬੜਾ ਮੱਥਾ ਉਹਨੇ ਛਣਕਾਇਆ ਪਰ ਗੱਲ ਨਾ ਬਣੀ। ਹਾਥੀ ਮਰੇ ਮਦ ਕੇ ਪਰਸੇ, ਹਾਥੀ ਨੂੰ ਸ਼ਰਾਬ ਪਿਆਓ ਤੇ ਮਰ ਜਾਵੇ, ਤਾਪ ਚੜੇ ਹਾਥੀ ਨੂੰ ਤੇ ਮਰੇ ਹੀ ਨਾ। ਟੀਆ ਮਰੇ ਪੀਆ ਕੇ ਪਰਸੇ, ਪਤੀ ਪਤਨੀ ਦੇ ਨਾਲ ਮਿਲਾਪ ਕਰੇ ਤੇ ਮੌਤ ਹੋ ਜਾਵੇ, ਜੇ ਪ੍ਰਦੇਸ਼ ਚਲੇ ਜਾਵੇ ਤੁਹਾਨੂੰ ਪਰਵਾਹ ਹੀ ਨਾ ਹੋਵੇ। ਕਮਾਲ ਦੀ ਗੱਲ, ਬੜਾ ਮੱਥਾ ਮਾਰਿਆ, ਫਿਰ ਆਖਿਰਕਾਰ ਕੁਝ ਪੱਲੇ ਨਾ ਪਿਆ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਕਹਿਣ ਲੱਗਾ, ਮਹਾਰਾਜ ਇਹ ਕਵਿਤਾ ਦਾ ਮੈਨੂੰ ਨੀ ਪਤਾ ਲੱਗ ਰਿਹਾ ਕੀ ਹੈ, ਮੈਨੂੰ ਨੀ ਪਤਾ ਲੱਗ ਰਿਹਾ ਕੀ ਹੈ। ਧੰਨਾ ਸਿੰਘ ਨੂੰ ਕਹੋ ਜਿਹਨੇ ਲਿਖੀ ਹੈ, ਮੈਨੂੰ ਨੀ ਪਤਾ ਇਹ ਕੁੰਡੀ ਕੀ ਹੈ, ਕਿਉਂ ਲਿਖੀ ਹੈ, ਕਿਵੇਂ ਲਿਖੀ ਹੈ, ਮੈਨੂੰ ਤੇ ਉਲਝਾ ਕੇ ਰੱਖ ਦਿੱਤਾ। ਗਰੀਬ ਨਵਾਜ਼ ਕਹਿੰਦੇ, ਧੰਨਾ ਸਿੰਘ ਜੀ ਦੱਸੋ ਪਾਤਸ਼ਾਹ ਇਹਨੂੰ ਇੱਕ ਵਾਰ ਹੋਰ ਸੁਣਾ ਦਿਆਂ, ਫਿਰ ਇਹ ਨਾ ਕਵੇ ਮੇਰਾ ਸ਼ੰਕਾ ਰਹਿ ਗਿਆ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੈ ਆਏ, ਤ੍ਰੀਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਿਧਾਏ, ਗੂਜ ਕੀ ਬਾਤ ਕਹੀ ਕਹੀ ਚੰਦਨ, ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜਵਾਨ ਵਿੱਚ ਕਹਿਣ ਲੱਗੇ ਵੀ ਦੱਸੋ ਬਈ ਹੁਣ ਚੰਦਨ ਜੀ ਦੱਸੋ ਜਰਾ, ਪਹਿਲਾਂ ਤੇ ਇਹਦੇ ਚਰਨਾਂ ਤੇ ਮੱਥਾ ਟੇਕੋ ਵੀ ਤੁਸੀਂ ਹਾਰੇ। ਮਹਾਰਾਜ ਮੈਂ ਹਾਰਿਆ, ਚਰਨਾਂ ਤੇ ਮੱਥਾ ਟੇਕਿਆ। ਭਾਈ ਧੰਨਾ ਸਿੰਘ ਜੀ ਦੱਸੋ, ਤੁਸੀਂ ਤਾਂ ਬੜੇ ਸਰਮੌਰ ਕਵੀ ਨਿਕਲੇ ਹੋ, ਕਿ ਦੱਸੋ ਵੀ ਇਹ ਕਿਵੇਂ ਹੋ ਸਕਦਾ। ਤਾਂ ਧੰਨਾ ਸਿੰਘ ਕਹਿਣ ਲੱਗਾ, ਬਸ ਇੱਕੋ ਜਗ੍ਹਾ ਤੇ ਘੁੰਡੀ ਹੁੰਦੀ ਹੈ, ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਘੁੰਡੀ ਸਮਝ ਆ ਜਾਂਦੀ ਹੈ, ਜੇ ਨਾ ਸਮਝ ਆਵੇ ਘੁੰਡੀ ਸਾਰੀ ਉਮਰ ਗੁਜਲ ਗਾਹੀ ਵਿੱਚ ਪਏ ਰਹਿੰਦੇ ਆ। ਇਸ ਪੰਕਤੀ ਨੂੰ ਧਿਆਨ ਨਾਲ ਸੁਣਿਓ ਤੇ ਤੁਸੀਂ ਵੀ ਵੇਖੋ ਵਿਸ਼ਰਾਮ ਕਿੱਥੇ ਆਏਗਾ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੈ ਪਾਏ, ਮੀਨ ਮਰੇ ਜਲ ਕੇ ਪਰਸੇ ਵਿਸ਼ਰਾਮ, ਕਬੂ ਨਾ ਮਰੇ ਤਨ ਆਗ ਪੈ ਪਾਏ। ਪਤਾ ਲੱਗਿਆ ਕੁਛ ਨਹੀਂ ਲੱਗਿਆ? ਧੰਨਾ ਸਿੰਘ ਜੀ ਤੁਸੀਂ ਦੱਸ ਦਿਓ। ਤੇ ਧੰਨਾ ਸਿੰਘ ਕਹਿਣ ਲੱਗਾ, ਮਹਾਰਾਜ ਅਸਲ ਚ ਗੱਲ ਤਾਂ ਇਉਂ ਹੀ ਹੈ, ਵਿਸ਼ਰਾਮ ਗਲਤ ਜਗ੍ਹਾ ਤੇ ਦਿੱਤਾ ਜਾ ਰਿਹਾ, ਅਰਥ ਆਪੇ ਤਬਦੀਲ ਹੋ ਗਿਆ। ਕਹਿਣ ਲੱਗੇ ਵਿਸ਼ਰਾਮ ਕਿਹੜੀ ਜਗ੍ਹਾ ਤੇ? ਕਹਿੰਦੇ ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਤੇ ਵਿਸ਼ਰਾਮ, ਇਹ ਵਿਸ਼ਰਾਮ ਦੇ ਰਿਹਾ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਤਨ ਆਗ ਪੇ ਪਾਏ, ਵਿਸ਼ਰਾਮ ਇੱਥੇ ਦੇਣਾ ਸੀ। ਮੀਨ ਮਰੇ ਜਲ ਕੇ ਪਰਸੇ, ਕਬਹੂ ਨਾ, ਕਦੇ ਨੀ ਮਰਦੀ ਜਲ ਦੇ ਪਰਸਨ ਨਾਲ, ਮਰੇ ਤਨ ਆਗ ਪੇ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਪੇ ਆਏ, ਤ੍ਰੀਆ ਮਰੇ ਪੀਆ ਕੇ ਪਰਸੇ, ਕਬੂ ਨਾ ਮਰੇ ਪਰਦੇਸ਼ ਸਿਧਾਏ, ਗੂਜ ਕੀ ਬਾਤ ਕਹੀ ਕਵੀ ਚੰਦਨ, ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ। ਵਿਚਾਰ ਤੋਂ ਬਗੈਰ, ਸੋਝੀ ਤੋਂ ਬਗੈਰ ਪੜ੍ਹ ਰਿਹਾ ਸੀ। ਅਸਲ ਤੇ ਗੱਲ ਇਹ ਸੀ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸ ਦਿੱਤਾ ਸੀ ਬਈ ਜਿਹੜੇ ਸਾਡੇ ਗਰੀਬ ਸਿੱਖਾਂ ਨੂੰ ਅਨਪੜ੍ਹ ਕਹਿੰਦਾ ਉਹਨਾਂ ਵਿੱਚ ਤਾਂ ਬੜਾ ਗਿਆਨ ਹੈ, ਉਹਨਾਂ ਵਿੱਚ ਬੜਾ ਗਿਆਨ ਹੈ। ਤੇ ਗਿਆਨ ਕਦੋਂ ਆਇਆ? ਜਦੋਂ ਗੁਰੂ ਕੀ ਸੇਵਾ ਦੇ ਵਿੱਚ ਲੱਗੇ, ਗਿਆਨ ਉਦੋਂ ਖੁੱਲਿਆ, ਮਾਰਗ ਉਦੋਂ ਖੁੱਲਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਰ ਪਲ, ਹਰ ਸਿੱਖ ਦੇ ਉੱਪਰ ਸਾਡਾ ਹਰ ਕਰਮ ਗੁਰੂ ਵਾਲਾ ਹੈ। ਕਿਰਪਾ ਕਰੇ ਪਾਤਸ਼ਾਹ ਗਰੀਬ ਨਵਾਜ ਗੁਰ ਕਲਗੀਧਰ ਦਸ਼ਮੇਸ਼ ਪਿਤਾ, ਸਾਡਾ ਜੀਵਨ ਉਹਨਾਂ ਵਾਲਾ ਹੋ ਜਾਏ, ਅਸੀਂ ਗੁਰੂਆਂ ਨੂੰ ਮੰਨ ਲਈਏ, ਪੂਜ ਲਈਏ ਗੁਰੂਆਂ ਨੂੰ, ਗੁਰੂਆਂ ਕੀ ਇੱਕ ਇੱਕ ਬਾਤ ਨੂੰ ਹਿਰਦੇ ਵਿੱਚ ਵਸਾ ਲਈਏ, ਤਾਂ ਕਿ ਸਾਡੇ ਜੀਵਨ ਦੇ ਅੰਦਰ ਅੰਧੇਰੇ ਦਾ ਮਾਰਗ ਚਾਨਣ ਦੇ ਮਾਰਗ ਵਿੱਚ ਤਬਦੀਲ ਹੋ ਜਾਏ। ਆਓ, ਬੜਾ ਸਮਾਂ ਹੋ ਗਿਆ, ਜ਼ਿਆਦਾ ਵਧੀਕ ਹੋ ਗਿਆ, ਸਮਾਪਤੀ ਕਰੀਏ। ਮੈਂ ਆਪ ਜੀ ਸਮੂਹ ਮਾਈ ਭਾਈ ਸਾਧ ਸੰਗਤ ਗੁਰਮੁਖ ਪਿਆਰੇ ਸਰਦਾਰ ਸਾਹਿਬ ਸਰਦਾਰ ਕਰਨੈਲ ਸਿੰਘ ਜੀ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਸਮੂਹ ਮਾਈ ਭਾਈ ਸਾਹਿਬ ਸੰਗਤ ਦਾ ਤਹਿ ਦਿਲੋਂ ਧੰਨਵਾਦ। ਪਹਿਲਾਂ ਧੰਨਵਾਦੀ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦੇ, ਗੁਰੂ ਕੇ ਕੀਰਤਨੀਏ ਜਿਨ੍ਹਾਂ ਨੇ ਮੇਲ ਕਰਾਇਆ, ਮਿਲਾਪ ਕਰਾਇਆ, ਤੇ ਜਦੋਂ ਮੇਲ ਹੋਇਆ ਨਾ, ਪਰਖ ਵਿੱਚ ਬਿਲਕੁਲ ਸੱਚੇ ਸੁੱਚੇ ਗੁਰਸਿੱਖ ਨਿਕਲੇ। ਪਰਖ ਇਹਨਾਂ ਦੀ ਬਿਮਾਰੀ ਨਹੀਂ ਹੈ, ਪਰਖ ਚਿਰ ਦੀ ਕਲਾ ਵਾਲੀ, ਪਰਖ ਬੜੀ ਮਹਾਨ। ਤੇ ਅਸੀਂ ਇਹੋ ਜਿਹੇ ਸਿੱਖਾਂ ਦੇ ਨਾਲ ਮਿਲਾਪ ਕਰਕੇ ਬੜੇ ਰਾਜੀ ਹੁੰਦੇ ਹਾਂ। ਅੱਜ ਤਰ੍ਹਾਂ ਦੀ ਬੱਚੀ ਦਾ 21ਵਾਂ ਜਨਮ ਦਿਨ ਹੈ ਤੇ 21ਵੀਂ ਜਿਹੜੀ ਅਵਸਥਾ ਹੁੰਦੀ ਹੈ ਨਾ, ਇਹ ਮਹਾਨ ਚੜੀਏ ਹੋਏ 21 ਇੱਕ ਮਿੱਕ ਹੋ ਜਾਣਾ। ਆਪਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਨੀ ਹੈ, ਜਿਸ ਨੂੰ ਏਕ ਜੋਤ ਕਿਹਾ, ਏਕ ਜੋਤ ਨਾਮ ਰੱਖਿਆ, ਏਕ ਜੋਤ ਤੇ ਉਸਦਾ ਪ੍ਰਕਾਸ਼ ਵੀ ਇੱਕੋ ਹੀ ਹੋਵੇ। ਏਕ ਜੋਤ ਜੀ ਜਿੱਥੇ ਹੋਵੋ ਧਿਆਨ ਨਾਲ ਆਪਣੇ ਨਾਮ ਦੀ ਡੈਫੀਨੇਸ਼ਨ ਸੁਣਿਓ। ਏਕ ਜੋਤ ਦਾ ਮਤਲਬ ਹੈ ਇੱਕੋ ਜਿਹਾ ਪ੍ਰਕਾਸ਼, ਚਾਰ ਚੁਫੇਰੇ ਇੱਕੋ ਜਿਹਾ ਪ੍ਰਕਾਸ਼, ਪ੍ਰਕਾਸ਼ ਡਾਵਾਂ ਡੋਲ ਨਾ ਹੋਵੇ, ਪ੍ਰਕਾਸ਼ ਦੁਤਾਰਾ ਨਾ ਹੋਵੇ। ਤੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਇਹੋ ਜਿਹੀਆਂ ਦਾਤਾਂ ਮੰਗਿਓ ਕਿ ਮਨ ਨੀਵਾਂ ਮਤ ਉੱਚੀ ਬਖਸ਼ਿਸ਼ ਕਰੋ, ਮਹਾਰਾਜ ਗਿਆਨ ਐਸਾ ਬਖਸ਼ਿਸ਼ ਕਰੋ, ਤੁਹਾਡੇ ਗਿਆਨ ਨੂੰ ਪਾ ਕੇ ਸੰਸਾਰ ਦੇ ਹਰ ਮਾਰਗ ਦੇ ਅੰਦਰ, ਹਰ ਵਿਕਾਸ ਦੇ ਅੰਦਰ, ਹਰ ਮਹਿਕਮੇ ਦੇ ਅੰਦਰ ਪਹਿਲੂ ਰਹੀਏ ਤੇ ਗੁਰਸਿੱਖੀ ਅਪਣਾਈ ਰੱਖੀਏ। ਜਿੱਥੇ ਤੁਹਾਡੇ ਕਕਾਰ, ਜਿੱਥੇ ਤੁਹਾਡਾ ਨਾਮ ਹੋਏਗਾ, ਉੱਥੇ ਪਹਿਲਾਂ ਤੁਸੀਂ ਹੋ, ਬਾਅਦ ਵਿੱਚ ਸੰਸਾਰ ਦੀਆਂ ਡਿਗਰੀਆਂ। ਅੱਜ ਕੱਲ੍ਹ ਇਹ ਜਦੋਜਹਿਦ ਹੋ ਰਹੀ ਹੈ, ਪਰ ਗੁਰਸਿੱਖ ਜਿੱਤ ਰਹੇ ਨੇ, ਕਿਉਂਕਿ ਗੁਰੂ ਦਾ ਸਾਥ ਅੰਗ ਸੰਗ ਹੁੰਦਾ। ਗਰੀਬ ਨਵਾਜ ਮਿਹਰਾ ਕਰਨ, ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਰਬੱਤ ਮਾਈ ਭਾਈ ਸਾਹਿਬ ਸੰਗਤ ਵੱਲੋਂ ਤੇ ਪ੍ਰਬੰਧਕ ਸਾਹਿਬਾਨਾ ਗੁਰਦੁਆਰਾ ਸਾਹਿਬ ਵੱਲੋਂ, ਸਤਿਗੁਰੂ ਵੱਲੋਂ ਲੱਖ ਲੱਖ ਮੁਬਾਰਕਬਾਦ ਹੈ। ਆਓ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕੋਟਾਨ ਕੋਟ

ਸਿੰਘ ਜੀ, ਕਾਕਾ ਹਰੀ ਸਿੰਘ ਜੀ ਜਿਨ੍ਹਾਂ ਨੇ ਸ਼ਬਦ ਪੜ੍ਹਿਆ ਬੜਾ ਕਮਾਲ ਦਾ, ਸਰਦਾਰ ਕਰਨੈਲ ਸਿੰਘ ਜੀ ਤਰ੍ਹਾਂ ਦੇ ਬੱਚੇ ਸਾਹਮਣੇ ਬੈਠੇ ਹਨ, ਕੱਲ ਘਰ ਗਏ, ਬੜਾ ਕਮਾਲ ਦਾ ਇਹਨਾਂ ਨੇ। ਕਹਿੰਦੇ ਵੀ ਨਾਲ ਬਹਿ ਕੇ ਮੈਂ ਵਾਜਾ ਵਜਾ ਸਕਦਾ? ਕਿ ਜੀ ਵਜਾਓ, ਮੈਨੂੰ ਤਾਂ ਪਤਾ, ਮੈਂ ਕਿਹਾ ਵਾਜਾ ਵਜਾਏਗਾ ਕਿ ਸ਼ਾਇਦ ਸਾਡੇ ਹੀ ਵਾਜੇ ਵਜਾ ਦੇਗਾ। ਕੱਲ ਕੀਰਤਨ ਚੰਗਾ ਕੀਤਾ ਇਹਨੇ ਸਾਡੇ ਨਾਲ ਬਹਿ ਕੇ, ਚੰਗੀਆਂ ਆਵਾਜ਼ਾਂ ਮਾਰੀਆਂ, ਬੜਾ ਸੁਰੀਲਾ ਕੰਠ। ਭਾਈ ਸਾਹਿਬ ਵੀ ਸਾਹਮਣੇ ਬੈਠੇ ਨੇ ਗੁਰਮੁਖ ਪਿਆਰੇ, ਇਹਨਾਂ ਨੇ ਵੀ ਸਾਰਿਆਂ ਨੇ ਹੀ ਰਾਗ ਦੇ ਅੰਦਰ ਬੜੇ ਕਮਾਲ ਦੇ ਸ਼ਬਦ ਪੜ੍ਹੇ। ਤੇ ਉਸ ਸਮੇਂ ਅਚਾਨਕ ਹੀ ਕਮਰੇ ਦੇ ਅੰਦਰ ਨਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਪਰ ਇਉਂ ਲੱਗੇ ਵੀ ਸਤਿਗੁਰੂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਨੇ, ਕਿਉਂਕਿ ਸੰਗੀਤ ਦੀ ਲੜੀ ਛਿੜ ਪਈ, ਰਾਗਾਂ ਵਿੱਚ ਕੀਰਤਨ ਪ੍ਰਾਰੰਭ ਹੋ ਗਿਆ। ਦੋ ਚਾਰ ਪੰਜ ਸੱਤ ਜਿੰਨੇ ਸ਼ਬਦ ਪੜ੍ਹੇ ਸਾਰੇ ਰਾਗਾਂ ਦੇ ਅੰਦਰ ਹੀ ਸਾਰਿਆਂ ਨੇ ਮਾਹੌਲ ਅੰਮ੍ਰਿਤ ਵੇਲੇ ਦਾ ਬਣਿਆ, ਗਿਰੀ ਬਨਵਾਸ ਜੀ ਦੀ ਬਖਸ਼ਿਸ਼ ਹੋਈ, ਸਾਰੇ ਪਰਿਵਾਰ ਕੀਰਤਨੀਆਂ ਹੈ। ਸਤਿਗੁਰਾਂ ਨੇ ਇਹ ਇੰਨੀ ਬਖਸ਼ਿਸ਼ ਕੀਤੀ ਜਿਵੇਂ ਧੰਨਾ ਸਿੰਘ ਨੂੰ ਬਖਸ਼ਿਸ਼ ਕੀਤੀ, ਧੰਨਾ ਸਿੰਘ ਘਾਹੀ ਨੂੰ ਬਖਸ਼ਿਸ਼ ਕੀਤੀ। ਨਿਮਾਣੇ ਹੋ ਕੇ ਰਹੀਏ, ਸਤਿਗੁਰੂ ਇਦੋਂ ਵੀ ਅਗਾਂ ਦੀਆਂ ਬਖਸ਼ਿਸ਼ਾਂ ਕਰੇਗਾ। ਕਿਰਪਾ ਕਰੇ ਸਤਿਗੁਰੂ ਗਰੀਬ ਨਿਵਾਜ ਸਾਡੇ ਨਿਮਾਣਿਆਂ ਨਿਤਾਣਿਆਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਹਜ਼ੂਰ ਗਰੀਬ ਨਿਵਾਜ ਸਾਹਿਬ ਜੀ ਦੇ ਹਰ ਵੇਲੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਿਆ ਕਰੋ, ਪਾਤਸ਼ਾਹ ਜੀਵਨ ਕਾਲ ਵਿੱਚ ਹਮੇਸ਼ਾ ਆਪ ਜੀ ਸਾਡੇ ਅੱਗੇ ਰਹੋ, ਹਰ ਮੈਦਾਨ ਸਾਡੇ ਅੱਗੇ ਰਹੋ, ਸਾਡੀਆਂ ਨਿਗਾਹ ਦੇ ਵਿੱਚ ਦੂਜਾ ਨਾ ਆਵੇ। ਜੇ ਤੂੰ ਤੁੱਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾ। ਇਹ ਪਾਈ ਮੂੰਹ ਦਾਤੜੀ, ਮੈਂ ਇਹੋ ਜੀ ਦਾਤ ਪਾਈ ਹੈ ਤੇ ਦਾਤ ਪਾ ਕੇ ਨਿਤ ਹਿਰਦੈ ਰੱਖਾਂ ਸਮਾਲ, ਗਰੀਬ ਨਿਵਾਜ ਮੇਰਾ ਕਰਨ ਆਉ ਕੀਰਤਨ ਦੀ ਸਮਾਪਤੀ। ਅਨੰਦ ਸਾਹਿਬ ਦਾ ਜਾਪ ਸਰਬੱਤ ਰਸਨਾ ਵਿੱਚ ਜਪੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੇ ਤਮਾਮ ਸ਼ਬਦ ਕੰਪਿਊਟਰ ਅੰਦਰ ਫੀਡ ਕੀਤੇ ਨੇ, ਦਸਮ ਪਾਤਸ਼ਾਹ ਦੀ ਕੁਝ ਕੁ ਬਾਣੀ ਫੀਡ ਹੋਈ ਹੋਈ ਹੈ, ਜਿਹੜੀ ਨਹੀਂ ਹੋਈ ਉਹ ਵੀ ਯਤਨ ਕੀਤਾ ਜਾ ਰਿਹਾ। ਅੱਜ ਆਪ ਜੀ ਨੂੰ ਉਹ ਬਾਣੀ ਸ਼੍ਰਵਣ ਕਰਨ ਦੇ ਵਿੱਚ ਮਿਲੀ ਹੈ ਜਿਹੜੀ ਆਪ ਜੀ ਦੇ ਸਾਹਮਣੇ ਬੋਰਡ ਤੇ ਨਹੀਂ ਆਈ, ਤੇ ਆਪ ਜੀ ਨੂੰ ਉਸ ਦੇ ਵਿੱਚੋਂ ਕੁਝ ਚੀਜ਼ਾਂ ਨਹੀਂ ਸਮਝ ਆਈਆਂ। ਅਰਦਾਸ ਨੇ ਬੜਾ ਸੁਖੈਨ ਤੋਂ ਸੁਖੈਨ ਕੋਸ਼ਿਸ਼ ਕੀਤੀ ਵੀ ਸਮਝ ਜਾਈਏ ਗਰੀਬ ਨਿਵਾਜ ਸਾਹਿਬ ਜੀ ਦੀ ਬਾਤ, ਜਿੰਨੀ ਕੁ ਸਮਝੇ ਹੋਈਏ ਉਸ ਨੂੰ ਹਿਰਦੇ ਚ ਵਸਾ ਕੇ ਤੇ ਆਪਣੇ ਜਨਮ ਨੂੰ ਸਫਲਾ ਕਰ ਲਈਏ। ਆਨੰਦ ਸਾਹਿਬ ਦਾ ਜਾਪ ਸਰਬੱਤ ਰਸਨਾ ਜੀ ਦੱਸੋ। ਰਾਮਕਲੀ ਮਹੱਲਾ ਤੀਜਾ, ਨਿਕੰਕਾਰ ਸਤਿਗੁਰ ਪ੍ਰਸਾਦ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.